ਕਿ ਬੱਚੀ ਭੱਜ ਕੇ ਕਰਨਲ ਸਾਹਿਬ ਨੂੰ ਉਹਨਾਂ ਦੀ ਗੋਦੀ ਦੇ ਵਿੱਚ ਵੀ ਚੜ ਗਈ। ਉਹਨਾਂ ਦੇ ਬੇਹੱਦ ਬੇਹੱਦ ਕਰੀਬੀ ਸੱਜਣ ਉਹਨਾਂ ਦੀ ਬੇਟੀ ਜੋ ਸੀ। ਅਤੇ ਕਰਨਲ ਸਾਹਿਬ ਦੇ ਮਨ ਦੇ ਵਿੱਚ ਅਚਾਨਕ ਇੱਕ ਵਿਚਾਰ ਆਇਆ, ਕਿਉਂ ਨਾ ਇਹ ਮੋਹਰਾਂ ਇਹ ਪਰਚੀਆਂ ਇਸ ਬੱਚੀ ਕੋਲੋਂ ਚੁਕਾ ਲਈਆਂ ਜਾਣ। ਸੋ ਉਹਨਾਂ ਨੇ ਬੜੇ ਬੜੇ ਪਿਆਰ ਦੇ ਨਾਲ ਬੱਚੀ ਨੂੰ ਕੁੱਛੜੋਂ ਉਤਾਰਿਆ ਅਤੇ ਕਿਹਾ, ਐਬੀ ਮੇਰਾ ਬੱਚਾ, ਤੂੰ ਇੱਕ ਗੇਮ ਖੇਡੇਂਗੀ, ਆਪਾਂ ਦੋਵੇਂ ਅੱਜ ਇੱਕ ਗੇਮ ਖੇਡਾਂਗੇ, ਜੇ ਤੁਸੀਂ ਜਿੱਤੇ ਤਾਂ ਤੁਹਾਨੂੰ ਮਿਠਾਈ ਦਿੱਤੀ ਜਾਊਗੀ। ਅਤੇ ਐਬੀ ਨੇ ਖੁਸ਼ ਹੋ ਕੇ ਕਿਹਾ, ਹਾਂ ਮੈਂ ਤੁਹਾਡੇ ਨਾਲ ਖੇਡਣੀ ਤਾਂ ਹੀ ਸੀ। ਉਸਦੀਆਂ ਮਿੱਠੀਆਂ ਮਿੱਠੀਆਂ ਗੱਲਾਂ, ਉਹਦਾ ਭੋਲਾਪਨ, ਇੱਦਾਂ ਲੱਗ ਰਿਹਾ ਸੀ ਜਿੱਦਾਂ ਕਰਨ ਦੇ ਪੱਥਰ ਦਿਲ ਨੂੰ ਉਹਨੇ ਥੋੜ੍ਹਾ ਜਿਹਾ ਪਿਘਲਾ ਦਿੱਤਾ ਹੋਵੇ। ਪਰ ਉਸਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਅਗਲੇ ਪਲ ਕੀ ਹੋਣ ਵਾਲਾ। ਬੱਚੀ ਨੂੰ ਉਹਨਾਂ ਤਿੰਨਾਂ ਮੋਹਰਾਂ ਵਾਲੇ ਡੱਬੇ ਦੇ ਅੱਗੇ ਕਰਨਲ ਸਾਹਿਬ ਨੇ ਖੜਾ ਕੀਤਾ ਅਤੇ ਰੂਲ ਸਮਝਾਉਣੇ ਸ਼ੁਰੂ ਕਰ ਦਿੱਤੇ, ਆ ਵੀ ਬੱਚੇ ਇਹਦੇ ਵਿੱਚੋਂ ਇੱਕ ਮੋਹਰ ਕੱਢਣੀ ਪਹਿਲੇ ਫੌਜੀ ਨੂੰ ਦੇ ਦੇਣੀ, ਦੂਸਰੀ ਦੂਸਰੇ ਨੂੰ ਅਤੇ ਤੀਸਰੀ ਤੀਸਰੇ ਨੂੰ। ਇਹ ਹੁਣ ਤੁਹਾਡੇ ਹੱਥ ਹੈ, ਤੁਸੀਂ ਕਿਹੜੀ ਮੋਹਰ ਕਿਹਨੂੰ ਦੇਣੀ ਹੈ। ਬੱਚੀ ਨੇ ਉਵੇਂ ਕੀਤਾ, ਡੱਬੇ ਦੇ ਵਿੱਚੋਂ ਮੋਹਰਾਂ ਕੱਢੀਆਂ ਅਤੇ ਇੱਕ ਇੱਕ ਕਰਕੇ ਫੌਜੀਆਂ ਦੇ ਹੱਥ ਦੇ ਵਿੱਚ ਦੇਣੀਆਂ ਸ਼ੁਰੂ ਕਰ ਦਿੱਤੀਆਂ। ਐਬੀ ਨੇ ਇਹਨਾਂ ਮੋਹਰਾਂ ਨੂੰ ਫੌਜੀਆਂ ਦੇ ਹੱਥਾਂ 'ਚ ਦਿੰਦਿਆਂ ਇੱਕ ਚੀਜ਼ ਨੋਟ ਕੀਤੀ, ਦੋ ਚਿੱਟੀਆਂ ਨੇ, ਇਹਨਾਂ ਦੇ ਵਿੱਚੋਂ ਇੱਕ ਲਾਲ ਮੋਹਰ ਹੈ। ਇਹ ਮੋਮ ਦੀਆਂ ਦਿਖਣ ਵਾਲੀਆਂ ਤਿੰਨ ਮੋਹਰਾਂ, ਤਿੰਨ ਟਿੱਕੀਆਂ। ਐਬੀ ਨੂੰ ਲੱਗਾ ਕਿ ਆਹ ਲਾਲ ਰੰਗ ਦੀ ਬੜੀ ਸੋਹਣੀ ਲੱਗਦੀ ਹੈ, ਸ਼ਾਇਦ ਉਹਦਾ ਫੇਵਰੇਟ ਕਲਰ ਸੀ। ਇਸ ਕਰਕੇ ਤਿੰਨਾਂ ਫੌਜੀਆਂ ਦੇ ਵਿੱਚੋਂ ਇੱਕ ਜਿਹੜਾ ਕਿ ਉਹਨੂੰ ਸਭ ਤੋਂ ਵੱਧ ਪਿਆਰਾ ਲੱਗਾ, ਜਿਹਨੂੰ ਸ਼ਾਇਦ ਉਹ ਕਮਰੇ ਦੇ ਵਿੱਚ ਮਿਲਣ ਲਈ ਵੀ ਆਈ ਸੀ ਜਾਂ ਲੱਭਦੀ ਹੋਈ ਆਈ ਸੀ, ਇਹ ਜਾ ਕੇ ਉਹਨੇ ਆਪਣੇ ਆਪਣੇ ਸਭ ਤੋਂ ਪਿਆਰੇ ਉਸ ਫੌਜੀ ਨੂੰ ਫੜਾ ਦਿੱਤੀ। ਕਿਉਂਕਿ ਉਹ ਫੌਜੀ ਕੋਈ ਹੋਰ ਨਹੀਂ, ਉਹ ਐਬੀ ਦਾ ਆਪਣਾ ਪਿਓ ਸੀ। ਬਸ ਹੁਣ ਕੀ ਸੀ, ਕਰਨਲ ਸਾਹਿਬ ਦੇ ਸਮੇਤ ਮੌਜੂਦ ਸਾਰੇ ਲੋਕਾਂ ਦੇ ਰੰਗ ਉੱਡ ਗਏ। ਬਾਕੀ ਦੋ ਤਾਂ ਬਚ ਗਏ, ਪਰ ਇਹ ਲਾਲ ਰੰਗ ਦੀ ਟਿੱਕੀ ਜਿਹਦੇ ਹੱਥ ਵਿੱਚ ਗਈ ਸੀ, ਪਹਿਲਾਂ ਹੋਏ ਫੈਸਲੇ ਦੇ ਮੁਤਾਬਕ ਉਹ ਮੌਤ ਦੀ ਸਜ਼ਾ ਸੀ, ਉਹ ਕੋਈ ਆਮ ਟਿੱਕੀ ਨਹੀਂ, ਉਹ ਮੌਤ ਦੀ ਟਿੱਕੀ ਸੀ। ਕਮਰੇ ਦੇ ਵਿੱਚ ਜਿੱਦਾਂ ਸੁੰਨ ਛਾ ਗਈ ਹੋਵੇ, ਜਿੱਦਾਂ ਮੌਤ ਆਸ ਪਾਸ ਸਾਰਿਆਂ ਨੂੰ ਦਿਖ ਰਹੀ ਹੋਵੇ, ਜਿੱਦਾਂ ਮੌਤ ਨੂੰ ਵੇਖ ਕੇ ਸਾਰੇ ਘਬਰਾ ਗਏ ਹੋਣ। ਇਹ ਕੀ ਹੋਇਆ, ਅਸੂਲ ਦੇ ਮੁਤਾਬਕ ਹੁਣ ਉਸ ਫੌਜੀ ਨੂੰ, ਬੱਚੀ ਦੇ ਪਿਤਾ ਨੂੰ ਮੌਤ ਦੇ ਘਾਟ ਉਤਾਰ ਦੇਣਾ ਚਾਹੀਦਾ। ਪਰ ਇਹ ਇੰਨਾ ਸੌਖਾ ਸ਼ਾਇਦ ਨਹੀਂ ਰਿਹਾ। ਹਾਲੇ 7:05 ਚੱਲ ਹੀ ਰਹੀ ਸੀ ਕਿ ਇਸੇ ਦੇ ਦਰਮਿਆਨ ਕਮਰੇ ਦੇ ਵਿੱਚ ਉੱਚ ਅਫਸਰ ਦੀ ਐਂਟਰੀ ਹੁੰਦੀ ਹੈ, ਜੋ ਕਿ ਇਸ ਗੱਲ ਤੋਂ ਖਫਾ ਨੇ ਕਿ ਕਰਨਲ ਸਾਹਿਬ ਇਹ ਕੀ ਪਖੰਡ ਫੜਿਆ। ਮੈਨੂੰ ਸੁਣਨ ਦੇ ਵਿੱਚ ਆ ਰਿਹਾ ਕਿ ਤੁਸੀਂ ਇਹਨਾਂ ਫੌਜੀਆਂ ਦੇ ਵਿੱਚੋਂ ਦੋ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤੁਸੀਂ ਅਨੁਸ਼ਾਸਨ ਭੰਗ ਕਰਨ ਵਾਲੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤੁਹਾਨੂੰ ਇਹ ਹੱਕ ਕਿਹਨੇ ਦਿੱਤਾ ਕਿ ਇਹਨਾਂ ਦੇ ਨਾਲ ਤੁਸੀਂ ਇੱਦਾਂ ਦੀਆਂ ਖੇਡਾਂ ਖੇਡੋ। ਮੈਨੂੰ ਥੋੜ੍ਹੀ ਦੇਰ ਪਹਿਲਾਂ ਹੀ ਪਤਾ ਲੱਗਾ ਕਿ ਤੁਸੀਂ ਤਿੰਨਾਂ ਦੀ ਬਜਾਏ ਕਿਸੇ ਇੱਕ ਨੂੰ ਮਾਰਨ ਦੀ ਸੋਚ ਰਹੇ ਹੋ, ਇਹਦੇ ਨਾਲ ਫੌਜ ਦੇ ਵਿੱਚ ਕੀ ਸੁਨੇਹਾ ਜਾਏਗਾ, ਕਦੀ ਸੋਚਿਆ ਤੁਸੀਂ? ਅਤੇ ਨਾਲੇ ਇੰਨੀ ਦੇਰੀ ਵੀ ਕਿਉਂ ਲਾਈ ਜਾ ਰਹੀ ਇਸ ਮਸਲੇ ਨੂੰ, ਤਾਂ ਹੁਣ ਕਾਫੀ ਦਿਨ ਹੋ ਗਏ ਨੇ। ਕਰਨਲ ਜਿਹੜਾ ਕਿ ਬੜਾ ਸਖਤ ਸੁਭਾਅ ਦਾ ਸੀ, ਜਿਹਦੇ ਫੈਸਲੇ ਬੜੇ ਕਰਖਤ ਤਰੀਕੇ ਦੇ ਹੁੰਦੇ ਸੀ, ਇਸੇ ਵਜ੍ਹਾ ਕਰਕੇ ਸ਼ਾਇਦ ਇਹ ਫੈਸਲਾ ਇਹਨੂੰ ਦਿੱਤਾ ਗਿਆ। ਅੱਜ ਉਹਦਾ ਚਿਹਰਾ ਉਤਰਿਆ,
ਅੱਜ ਉਹਦੇ ਚਿਹਰੇ ਦੇ ਉੱਤੇ ਉਹ ਸਖਤੀ ਨਹੀਂ ਆ। ਉੱਚ ਅਫਸਰ ਦੇ ਚੰਗੀ ਤਰ੍ਹਾਂ ਡਾਂਟ ਤੋਂ ਬਾਅਦ ਜਦੋਂ ਕਰਨਲ ਨੂੰ ਪੁੱਛਿਆ ਗਿਆ ਤਾਂ ਸਾਰੀ ਗੱਲ ਖੋਲ੍ਹ ਕੇ ਉਹਦੇ ਸਾਹਮਣੇ ਰੱਖ ਦਿੱਤੀ ਗਈ। ਉੱਚ ਅਧਿਕਾਰੀ ਨੇ ਜਦੋਂ ਉਸ ਛੋਟੀ ਬੱਚੀ ਵੱਲ ਨਜ਼ਰ ਮਾਰੀ ਤਾਂ ਉਹਦਾ ਵੀ ਸਾਰਾ ਗੁੱਸਾ ਜਿੱਦਾਂ ਰਫੂ ਚੱਕਰ ਹੋ ਗਿਆ ਹੋਵੇ। ਇਹ ਕਮਾਲ ਦੀ ਗੱਲ ਸੀ ਕਿ ਇੱਕ ਬੱਚੀ ਨੇ ਆਪਣੇ ਪਿਓ ਦੇ ਲਈ ਮੌਤ ਚੁਣੀ ਆ, ਤੇ ਇਹ ਮੌਤ ਦੀ ਚੋਣ ਦੇ ਲਈ ਹੋਰ ਕੋਈ ਜ਼ਿੰਮੇਵਾਰ ਨਹੀਂ, ਫੌਜ ਦੇ ਉੱਚ ਅਧਿਕਾਰੀ ਖੁਦ ਜ਼ਿੰਮੇਵਾਰ ਨੇ। ਉਹਨਾਂ ਨੇ ਖੁਦ ਬੱਚੀ ਨੂੰ ਇਸ ਖੇਡ ਦੇ ਵਿੱਚ ਸ਼ਾਮਲ ਕਰ ਲਿਆ। ਇਹ ਸਭ ਸੁਣ ਕੇ ਉੱਚ ਅਧਿਕਾਰੀ ਦੇ ਪੈਰਾਂ ਹੇਠੋਂ ਜਿੱਦਾਂ ਜ਼ਮੀਨ ਖਿਸਕ ਗਈ ਹੋਵੇ। ਉਹ ਬੱਚੀ ਦਾ ਮਾਸੂਮ ਜਿਹਾ ਚਿਹਰਾ ਉੱਧਰ ਜਦੋਂ ਉਹਦੇ ਪਿਓ ਵੱਲ ਝਾਤੀ ਮਾਰਦਾ ਤਾਂ ਸ਼ਾਇਦ ਉਹਨੂੰ ਮੌਤ ਦੀ ਜ਼ਰਾ ਭਰ ਵੀ ਸ਼ਿਕਰ ਨਹੀਂ ਸੀ। ਉਹਨੂੰ ਪਤਾ ਸੀ ਕਾਫੀ ਦਿਨਾਂ ਤੋਂ ਕਿ ਉਹਦੇ ਲਈ ਮੌਤ ਤੈਅ, ਪਰ ਹੁਣ ਉਹਨੂੰ ਇੱਕ ਅਜੀਬ ਜੀ ਜੁਦੋ ਚਿੱਤੀ ਸੀ। ਹੁਣ ਉਹਦੇ ਚਿਹਰੇ ਦੇ ਉੱਤੇ ਇੱਕ ਅਜੀਬ ਜੀ ਰੰਗਤ ਸੀ, ਇੱਕ ਅਜੀਬ ਜਿਹੇ ਭਾਵ ਸੀ। ਉਹ ਇਸ ਗੱਲ ਦੇ ਕਿ ਕੱਲ੍ਹ ਨੂੰ ਮੇਰੀ ਬੱਚੀ ਵੱਡੀ ਹੋਊਗੀ, ਉਹਦੇ ਮਨ ਦੇ ਵਿੱਚ ਕੀ ਆਊ ਕਿ ਆਪਣੇ ਪਿਤਾ ਦੀ ਮੌਤ ਉਹਨੇ ਆਪਣੇ ਹੱਥੀ ਚੁਣੀ ਸੀ, ਕੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵੱਧ ਪਾਊਗੀ। ਉਹਨੂੰ ਇਸ ਤੋਂ ਪਹਿਲਾਂ ਤੱਕ ਆਪਣੇ ਉੱਚ ਅਧਿਕਾਰੀਆਂ ਦੇ ਨਾਲ ਕੋਈ ਕਿਸੇ ਕਿਸਮ ਦਾ ਗਿਲਾ ਨਹੀਂ ਸੀ। ਜੋ ਫੌਜ ਦੇ ਵਿੱਚ ਅਨੁਸ਼ਾਸਨ ਰੱਖਿਆ ਜਾਂਦਾ ਜਾਂ ਜਿਹੜੀ ਉਹਨਾਂ ਨੇ ਗਲਤੀ ਕੀਤੀ ਸੀ, ਉਹਨਾਂ ਨੂੰ ਪਤਾ ਸੀ ਕਿ ਸਾਨੂੰ ਇੱਦਾਂ ਦੀ ਕੁਛ ਸਜ਼ਾ ਮਿਲਣੀ। ਪਰ ਹੁਣ ਉਹਦੇ ਮਨ ਦੇ ਵਿੱਚ ਉੱਚ ਅਧਿਕਾਰੀਆਂ ਦੇ ਪ੍ਰਤੀ ਨਫ਼ਰਤ ਸੀ। ਮੌਤ ਦੀ ਸਜ਼ਾ ਦੇਣੀ ਸੀ, ਮਾਰਨਾ ਸੀ ਤਾਂ ਉੱਦਾਂ ਮਾਰ ਦਿੰਦੇ, ਪਰ ਮੇਰੀ ਬੱਚੀ ਨੂੰ ਇਹ ਸਭ ਕੁਛ ਦੇ ਵਿੱਚ ਕਿਉਂ ਸ਼ਾਮਲ ਕੀਤਾ ਗਿਆ? ਖਾਸ ਤੌਰ ਦੇ ਉੱਤੇ ਕਰਨਲ ਦੇ ਨਾਲ, ਜਿਹਦੇ ਨਾਲ ਵੈਸੇ ਹੀ ਬਹੁਤ ਪਿਆਰ ਸੀ ਇਹਦਾ। ਪਰਿਵਾਰਾਂ ਦਾ ਆਪਸ ਦੇ ਵਿੱਚ ਮੇਲ ਜੋਲ ਕਾਫੀ ਸੀ, ਆਉਣ ਜਾਣ ਸੀ ਸ਼ਾਇਦ ਇਸੇ ਕਰਕੇ ਬੱਚੀ ਦੇ ਨਾਲ ਵੀ ਨਜ਼ਦੀਕੀਆਂ ਸੀ। ਉੱਚ ਅਧਿਕਾਰੀ ਉਸ ਫੌਜੀ ਦੇ ਨਾਲ ਬੱਚੀ ਦੇ ਪਿਓ ਦੇ ਨਾਲ ਨਜ਼ਰਾਂ ਨਹੀਂ ਸੀ ਮਿਲਾ ਪਾ ਰਹੇ। ਪਹਿਲਾਂ ਤਾਂ ਉਹ ਫੌਜ ਦੇ ਉੱਚ ਅਧਿਕਾਰੀ ਸੀ, ਪਹਿਲਾਂ ਤਾਂ ਉਹ ਆਪਣਾ ਫਰਜ਼ ਸਮਝ ਕੇ ਫੈਸਲਾ ਕਰ ਰਹੇ ਸੀ, ਪਰ ਹੁਣ ਉਹਨਾਂ ਨੂੰ ਆਪਣੇ ਆਪ ਦੇ ਵਿੱਚੋਂ ਕਾਤਲ ਨਜ਼ਰ ਆ ਰਹੇ ਨੇ। ਹੁਣ ਕਰਨ ਤਾਂ ਕੀ ਕਰਨ? ਹੁਣ ਉਹਨਾਂ ਦੇ ਫੌਜੀ ਹੋਣ ਦੇ ਨਾਲ ਨਾਲ ਉਹਨਾਂ ਦੇ ਅੰਦਰ ਤਾਂ ਇਨਸਾਨ ਵੀ ਜਾਗ ਚੁੱਕਾ ਸੀ। ਹੁਣ ਉਹ ਕਿਹੜੇ ਤਰੀਕੇ ਦੇ ਨਾਲ ਬੱਚੀ ਦੇ ਪਿਓ ਨੂੰ ਫਾਂਸੀ ਦੇਣ? ਆਖਿਰਕਾਰ ਉੱਚ ਅਧਿਕਾਰੀਆਂ ਦੇ ਨਾਲ ਇੱਕ ਲੰਮੀ ਮੀਟਿੰਗ ਚੱਲੀ। ਉਸ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਕਿ ਇਹਨਾਂ ਤਿੰਨਾਂ ਫੌਜੀਆਂ ਨੂੰ ਬਾਇਜ਼ਤ ਰਿਹਾਅ ਕਰ ਦਿੱਤਾ ਜਾਵੇ। ਇਸ ਕਰਕੇ ਨਹੀਂ ਕਿ ਉਹਨਾਂ ਦੀ ਕੀਤੀ ਗਲਤੀ ਛੋਟੀ ਹੋ ਗਈ, ਇਸ ਕਰਕੇ ਕਿ ਕਿਸਮਤ ਨੇ ਵਿੱਚ ਮੋੜ ਹੀ ਇੱਦਾਂ ਦਾ ਕੱਟਿਆ ਕਿ ਜੇਕਰ ਹੁਣ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਤਾਂ ਸਾਰੀ ਦੀ ਸਾਰੀ ਗਲਤੀ ਉਹਨਾਂ ਉੱਚ ਅਧਿਕਾਰੀਆਂ ਦੀ ਮੰਨੀ ਜਾਊਗੀ। ਇਸ ਕਰਕੇ ਕਿਉਂਕਿ ਜੇਕਰ ਹੁਣ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਤਾਂ ਉਹ ਬੱਚੀ ਸ਼ਾਇਦ ਸਾਰੀ ਉਮਰ ਆਪਣੇ ਆਪ ਨੂੰ ਮਾਫ਼ ਨਾ ਕਰ ਪਾਵੇ, ਜਾਂ ਫਿਰ ਉਹ ਉਹਨਾਂ ਅਧਿਕਾਰੀਆਂ ਨੂੰ ਮਾਫ਼ ਨਾ ਕਰ ਪਾਵੇ ਜਿਨ੍ਹਾਂ ਨੇ ਉਹਦੇ ਹੱਥੋਂ ਉਹਦੇ ਪਿਓ ਦੇ ਲਈ ਉਹ ਮੌਤ ਵਾਲੀ ਟਿੱਕੀ ਚੁਕਾਈ। ਇਹ ਕਹਾਣੀ ਲਿਖੀ ਸੀ ਮਾਰਕ ਟਵੇਨ ਨੇ। ਮਾਰਕ ਟਵੇਨ ਦੀ ਲਿਖੀ ਇਹ ਕਹਾਣੀ ਜਿਹਦੇ ਵਿੱਚ ਆਪਾਂ ਵੇਖਦੇ ਹਾਂ ਕਿ ਅਨੁਸ਼ਾਸਨ ਆਪਣੀ ਜਗ੍ਹਾ ਠੀਕ, ਪਰ ਜ਼ਿੰਦਗੀ ਦੇ ਵਿੱਚ ਹਮੇਸ਼ਾ ਅਨੁਸ਼ਾਸਨ ਵੀ ਕੰਮ ਨਹੀਂ ਆਉਂਦਾ। ਕਈ ਵਾਰੀ ਆਪਾਂ ਡਿਸਿਪਲਨ ਕਰਦੇ ਜ਼ਿੰਦਗੀ ਦੇ ਬੜੇ ਬੜੇ ਕਈ ਅਹਿਮ ਹਿੱਸੇ ਭੁੱਲ ਜਾਂਦੇ ਹਾਂ।
ਆਪਾਂ ਜ਼ਿੰਦਗੀ ਦੇ ਵਿੱਚ ਸਿਰਫ ਇੱਕ ਚੀਜ਼ ਦੇ ਉੱਤੇ ਪਹਿਰਾ ਨਹੀਂ ਦੇ ਸਕਦੇ। ਸਾਨੂੰ ਆਪਣੇ ਆਸ ਪਾਸ ਵਾਪਰ ਰਹੀਆਂ ਬਹੁਤ ਸਾਰੀਆਂ ਘਟਨਾਵਾਂ, ਮੌਜੂਦ ਬਹੁਤ ਸਾਰੇ ਲੋਕ, ਸਾਡੇ ਆਪਣੇ ਜੀ, ਬੱਚੇ, ਵੱਡੇ, ਯਾਰ ਦੋਸਤ, ਰਿਸ਼ਤੇਦਾਰ, ਉਹਨਾਂ ਸਾਰਿਆਂ ਦੀਆਂ ਭਾਵਨਾਵਾਂ, ਉਹਨਾਂ ਸਾਰਿਆਂ ਦੇ ਦੁੱਖ ਦੇ ਉੱਤੇ, ਉਹਨਾਂ ਸਾਰਿਆਂ ਦੀ ਖੁਸ਼ੀ, ਸਭ ਕੁਛ ਨੂੰ ਧਿਆਨ ਦੇ ਵਿੱਚ ਰੱਖਣਾ ਪੈਂਦਾ। ਕਿਉਂਕਿ ਜ਼ਿੰਦਗੀ ਬਹੁਤੀ ਵਾਰ ਦੋ ਅਤੇ ਦੋ ਚਾਰ 'ਤੇ ਨਹੀਂ ਚੱਲਦੀ। ਬੜੀ ਵਾਰ ਜ਼ਿੰਦਗੀ ਦੀ ਇਸ ਚਾਲ ਦੇ ਵਿੱਚ ਦੋ ਅਤੇ ਦੋ ਪੰਜ ਨੂੰ ਠੀਕ ਠਹਿਰਾਇਆ ਜਾਂਦਾ। ਬਹੁਤ ਵਾਰੀ ਜ਼ਿੰਦਗੀ ਦੇ ਵਿੱਚ ਇੱਦਾਂ ਦੇ ਸਮੀਕਰਨ ਬਣਦੇ ਨੇ ਜਦੋਂ ਆਪਾਂ ਚੱਲ ਰਹੀਆਂ ਰਵਾਇਤਾਂ ਤੋਂ ਉਲਟ ਕੁਛ ਕਰਦੇ ਹਾਂ ਤਾਂ ਫਿਰ ਲੋਕਾਂ ਨੂੰ ਪਸੰਦ ਆਉਂਦਾ। ਜੇਕਰ ਇੱਦਾਂ ਹੀ ਅਨੁਸ਼ਾਸਨ ਦੇ ਵਿੱਚ ਸਿੱਧੇ ਸਿੱਧੇ ਜੇ ਫੈਸਲੇ, ਸਿੱਧੀ ਸਿੱਧੀ ਜੀ ਜ਼ਿੰਦਗੀ ਚੱਲਦੀ ਹੁੰਦੀ ਤਾਂ ਫਿਰ ਸ਼ਾਇਦ ਓਨੀ ਸਮੱਸਿਆ ਨਾ ਆਉਂਦੀ। ਫਿਰ ਸ਼ਾਇਦ ਅਜੋਕੇ ਸਮੇਂ ਦੇ ਵਿੱਚ AI ਵਰਗੇ ਸੰਦ ਮਦਦ ਕਰ ਦਿੰਦੇ ਜ਼ਿੰਦਗੀ ਜਿਉਣ ਦੇ ਵਿੱਚ, ਪਰ ਇੱਦਾਂ ਹੁੰਦਾ ਨਹੀਂ। ਇਨਸਾਨੀ ਭਾਵਨਾਵਾਂ ਦਾ ਤੁਹਾਨੂੰ ਜ਼ਰੂਰ ਖਿਆਲ ਰੱਖਣਾ ਪੈਂਦਾ ਆਸ ਪਾਸ ਲੋਕਾਂ ਦੇ ਵਿੱਚ ਵਿਚਰਦਿਆਂ। ਉਹਨਾਂ ਦੀਆਂ ਭਾਵਨਾਵਾਂ ਨੂੰ ਜ਼ਰੂਰ ਸਾਨੂੰ ਵੇਖਣਾ ਪੈਂਦਾ, ਸਾਨੂੰ ਵੇਖਣਾ ਪੈਂਦਾ ਕਿ ਇੱਕ ਬੰਦੇ ਦੀ, ਇੱਕ ਬੱਚੇ ਦੀ, ਇੱਕ ਇਨਸਾਨ ਦੀ ਮਾਸੂਮੀਅਤ ਦੇ ਵਿੱਚ ਕਿੰਨੀ ਕੁ ਤਾਕਤ ਹੈ। ਮਾਸੂਮੀਅਤ ਦੇ ਵਿੱਚ ਹਮੇਸ਼ਾ ਤਾਕਤ ਹੁੰਦੀ ਹੈ, ਇੱਕ ਪਵਿੱਤਰਤਾ ਹੁੰਦੀ ਹੈ। ਪਰ ਇਹ ਦੁਨੀਆ ਜਿੱਦਾਂ ਜਿੱਦਾਂ ਕਿਸੇ ਨੌਕਰੀ ਦੇ ਕੂੰਟੇ ਬੰਨ੍ਹੀ ਜਾਂਦੀ ਹੈ, ਕਠੋਰ ਹੋ ਜਾਂਦੀ ਹੈ। ਕਿਉਂਕਿ ਜਦੋਂ ਸਾਨੂੰ ਨੌਕਰੀ ਮਿਲਦੀ ਆ, ਉੱਦਾਂ ਮਿਲਦਾ ਤਾਂ ਆਪਾਂ ਤਾਕਤਵਰ ਹੋ ਜਾਂਦੇ ਹਾਂ। ਜਿੱਦਾਂ ਜਿੱਦਾਂ ਇਨਸਾਨ ਤਾਕਤਵਰ ਹੁੰਦਾ, ਉੱਦਾਂ ਉਹਦਾ ਦਿਲ ਪੱਥਰ ਹੋਣਾ ਸ਼ੁਰੂ ਹੋ ਜਾਂਦਾ, ਉਹਦੇ ਵਿੱਚੋਂ ਭੋਲਾਪਨ ਜਾਂਦਾ ਰਹਿੰਦਾ। ਉਹ ਬਣਾਏ ਰੂਲ ਰੈਗੂਲੇਸ਼ਨ ਦੇ ਅਨੁਸਾਰ ਚੱਲਦਾ, ਉਹ ਆਪਣੇ ਅਹੁਦੇ ਵੇਖਦਾ, ਉਹ ਆਪਣੀ ਤਰੱਕੀ ਵੇਖਦਾ, ਉਹ ਵੱਧ ਤੋਂ ਵੱਧ ਪੈਸਾ ਵੇਖਦਾ। ਸ਼ਾਇਦ ਆਪਾਂ ਸਾਰੇ ਛੋਟੇ ਜਾਂ ਫਿਰ ਕਿਸੇ ਵੱਡੇ ਰੂਪ ਦੇ ਵਿੱਚ ਇਹਨਾਂ ਹੀ ਤੰਦਾਂ ਦੇ ਨਾਲ ਆਪਾਂ ਬੱਝੇ। ਬੜੀ ਵਾਰ ਸਾਡੇ ਫੈਸਲੇ ਭੋਲੇਪਨ ਦੇ ਨਾਲ ਨਹੀਂ ਹੁੰਦੇ, ਮਾਸੂਮੀਅਤ ਦੇ ਨਾਲ ਨਹੀਂ ਹੁੰਦੇ, ਉਸ ਪਵਿੱਤਰਤਾ ਦੇ ਨਾਲ ਨਹੀਂ ਹੁੰਦੇ ਜਿੱਦਾਂ ਹੋਣੇ ਚਾਹੀਦੇ ਨੇ। ਬੜੀ ਵਾਰ ਆਪਾਂ ਆਪਣੀ ਨੌਕਰੀ ਦੇ ਪ੍ਰਭਾਵ ਦੇ ਵਿੱਚ ਹੁੰਦੇ ਹਾਂ, ਆਪਣੇ ਅਹੁਦੇ ਦੇ ਪ੍ਰਭਾਵ ਦੇ ਵਿੱਚ ਹੁੰਦੇ ਹਾਂ। ਉਹ ਅਹੁਦਾ ਜਿਹੜਾ ਸਾਨੂੰ ਉਸ ਅਦਾਰੇ ਨੇ ਦਿੱਤਾ, ਸਾਨੂੰ ਸਰਕਾਰ ਨੇ ਦਿੱਤਾ, ਜਾਂ ਫਿਰ ਉਸ ਹੈਸੀਅਤ ਨੇ ਜਿਹੜੀ ਆਪਾਂ ਪਰਿਵਾਰ ਦੇ ਵਿੱਚ ਹਾਸਲ ਕਰ ਚੁੱਕੇ ਹੁੰਦੇ ਹਾਂ। ਅਜਿਹੇ ਦੇ ਵਿੱਚ ਅਕਸਰ ਹੀ ਗੁੰਜਾਇਸ਼ ਹੁੰਦੀ ਆ ਕਿ ਆਪਾਂ ਕਈ ਗਲਤ ਫੈਸਲੇ ਲੈ ਲੈਂਦੇ ਹਾਂ। ਪਰ ਮਾਸੂਮੀਅਤ ਕਦੀ ਗਲਤ ਫੈਸਲਾ ਨਹੀਂ ਲੈਂਦੀ। ਇਸੇ ਕਰਕੇ ਕਹਿੰਦੇ ਨੇ ਕਿ ਆਪਣੇ ਅੰਦਰ ਦੇ ਭੋਲੇਪਨ ਨੂੰ, ਆਪਣੇ ਅੰਦਰ ਦੇ ਬੱਚੇ ਨੂੰ ਕਦੀ ਮਰਨ ਨਾ ਦਿਓ। ਨਹੀਂ ਤਾਂ ਫਿਰ ਇਨਸਾਨ ਕਈ ਵਾਰੀ ਕਈ ਵੈਸ਼ੀ ਫੈਸਲੇ ਵੀ ਲੈ ਲੈਂਦਾ ਜਿੱਥੇ ਕਿ ਦਇਆ ਭਾਵਨਾ ਇੱਕ ਪਾਸੇ ਰਹਿ ਜਾਂਦੀ ਹੈ, ਜਿੱਥੇ ਬੰਦੇ ਦਾ ਮਨ ਕਠੋਰ ਹੋ ਚੁੱਕਾ ਹੁੰਦਾ, ਜਿੱਥੇ ਆਪਾਂ ਅਨੁਸ਼ਾਸਨ ਦੀਆਂ ਗੱਲਾਂ ਕਰਦੇ ਕਰਦੇ ਆਪਣੇ ਆਪ ਨੂੰ ਸੱਚਾ ਸਾਬਤ ਕਰਦੇ ਕਰਦੇ ਵੱਡੇ ਪਾਪ ਵੀ ਕਰ ਜਾਂਦੇ ਹਾਂ। ਸਾਨੂੰ ਲੱਗਦਾ ਹੈ ਕਿ ਆਪਾਂ ਜੋ ਕਰ ਰਹੇ ਹਾਂ ਸਾਡੇ ਫੈਸਲਿਆਂ ਦੇ ਨਾਲ ਇਨਸਾਫ ਹੋ ਰਿਹਾ, ਆਪਾਂ ਇਨਸਾਫ ਦੀ ਗੱਲ ਕਰ ਰਹੇ ਹਾਂ, ਪਰ ਉਸ ਇਨਸਾਫ ਦੇ ਪਿੱਛੇ ਕਈ ਵਾਰੀ ਇਨਸਾਨੀਅਤ ਮਰੀ ਹੋਈ ਤੁਹਾਨੂੰ ਨਜ਼ਰ ਆਉਂਦੀ ਹੈ। ਇਨਸਾਫ ਹੋ ਜਿਹਦੇ ਵਿੱਚ ਰਹਿਮ ਦੀ ਭਾਵਨਾ ਹੋਵੇ, ਜਿਹਦੇ ਵਿੱਚ ਇਨਸਾਨੀਅਤ ਦੀ ਭਾਵਨਾ ਹੋਵੇ, ਉਹ ਚਾਹੇ ਪਰਿਵਾਰਿਕ ਪੱਧਰ ਦੇ ਉੱਤੇ ਹੋਵੇ, ਚਾਹੇ ਸਮਾਜਿਕ ਪੱਧਰ ਦੇ ਉੱਤੇ। ਇਹ ਤਾਂ ਫੈਸਲਾ ਬਹੁਤ ਵੱਡਾ ਸੀ, ਇਹ ਤਾਂ ਜ਼ਿੰਦਗੀ ਮੌਤ ਦਾ ਫੈਸਲਾ। ਪਰ ਕਈ ਵਾਰ ਸਾਡੇ ਫੈਸਲੇ ਇੱਦਾਂ ਦੇ ਵੀ ਹੁੰਦੇ ਨੇ ਜਿੱਥੇ ਮੌਤ ਦੀ ਸਜ਼ਾ ਤਾਂ ਨਹੀਂ ਪਰ ਮੌਤ ਤੋਂ ਘੱਟ ਵੀ ਕੁਛ ਨਹੀਂ ਬਚਦਾ। ਕਿਉਂਕਿ ਜਦੋਂ ਰਿਸ਼ਤੇ ਟੁੱਟਦੇ ਨੇ ਤਾਂ ਉਹ ਵੀ ਤੁਹਾਨੂੰ ਬੜਾ ਦੁੱਖ ਦੇ ਕੇ ਜਾਂਦੇ ਨੇ, ਉਹ ਵੀ ਤੁਹਾਨੂੰ ਬੜੇ ਅਣਕਿਆਸੇ ਜੇ ਬੜੇ ਭਿਆਨਕ ਨਤੀਜੇ ਦੇ ਕੇ ਜਾਂਦੇ ਨੇ। ਸੋ ਇਸ ਕਰਕੇ ਜ਼ਿੰਦਗੀ ਦੇ ਵਿੱਚ ਜਦੋਂ ਵੀ ਕਦੀ ਕਿਸੇ ਆਪਾਂ ਦੁਚਿੱਤੀ ਦੇ ਵਿੱਚ ਹੋਈਏ,
ਕਦੀ ਵੀ ਕੋਈ ਫੈਸਲਾ ਲੈਣਾ ਹੋਵੇ ਜਿੱਥੇ ਆਪਾਂ ਨੂੰ ਵਾਰ ਵਾਰ ਸੋਚਣਾ ਪੈ ਰਿਹਾ ਕਿ ਜੇ ਆਪਾਂ ਇੱਦਾਂ ਕਰਤਾ ਤਾਂ ਸਾਡੇ ਕੋਲੋਂ ਕੁਛ ਗਲਤ ਹੋ ਜੂਗਾ, ਆਹ ਚੀਜ਼ ਕਰਨੀ ਪਾਪ ਆ, ਅਤੇ ਉੱਥੇ ਫਿਰ ਸਾਨੂੰ ਬਹੁਤ ਵਾਰ ਸੋਚ ਲੈਣਾ ਚਾਹੀਦਾ, ਉੱਥੇ ਫਿਰ ਸਾਨੂੰ ਕਠੋਰ ਹੋ ਕੇ ਨਹੀਂ ਨਰਮ ਹੋ ਕੇ ਸੋਚਣਾ ਪਊਗਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਅੱਜ ਦੀ ਕਹਾਣੀ ਸੀ ਜੀ ਡੈਥ ਡਿਸਕ, ਲਿਖੀ ਸੀ ਮਾਰਕ ਟਵੇਨ ਨੇ, ਅਤੇ ਇਸਦਾ ਪੰਜਾਬੀ ਦੇ ਵਿੱਚ ਅਨੁਵਾਦ ਕਰਦੇ ਹਾਂ। ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਉਹਦੇ ਲਈ ਮਾਫ਼ੀ ਚਾਹੁੰਦੇ। ਇਸੇ ਤਰ੍ਹਾਂ ਦੀਆਂ ਹੋਰ ਵਧੇਰੇ ਕਹਾਣੀਆਂ ਸੁਣਨ ਦੇ ਲਈ ਤੁਸੀਂ ਸਾਡੇ ਕਿਤਾਬ ਕਹਾਣੀ ਚੈਨਲ ਦੇ ਨਾਲ ਵੀ ਰਾਬਤਾ ਬਣਾ ਸਕਦੇ ਹੋ, ਸਾਡੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ ਰੇਡੀਓ ਹਾਂਜੀ ਦੀ ਐਪਲੀਕੇਸ਼ਨ ਦੇ ਉੱਤੇ। ਹੁਣ ਤੁਹਾਨੂੰ ਕਿਤਾਬ ਕਹਾਣੀ ਨਾਂ ਦਾ ਇੱਕ ਬਟਨ ਮਿਲੂਗਾ ਅਤੇ ਉਸ ਚੈਨਲ ਦੇ ਉੱਤੇ ਜਾ ਕੇ ਤੁਸੀਂ 24 ਘੰਟੇ ਕਹਾਣੀਆਂ ਸੁਣ ਸਕਦੇ ਹੋ। ਧੰਨਵਾਦ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿੱਲਡ ਵੀਜ਼ਾ PR US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰ ਬੀ ਟੋਇਟਾ ਦੇ ਨਾਲ
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਇਟਾ ਦ ਸਮਾਰਟ ਚੋਇਸ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: Hi, this is Salman Khan and you're listening to Radio Hanji. Hi, this is Salman Khan and you're listening to Radio Hanji.

0: ਬੇਬੀ ਕੋ ਬੇਸ ਪਸੰਦ ਹੈ।
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 492 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: ਦਿਲ ਤਾਂ ਹਰ ਕਿਸੀ ਕੇ ਪਾਸ ਹੋਤਾ ਹੈ, ਲੇਕਿਨ ਸਭ ਦਿਲ ਵਾਲੇ ਨਹੀਂ ਹੋਤੇ।
5: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ।

ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਲੋ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ। ਹਾਂਜੀ, ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਹਾਂਜੀ, ਸੁਨੀਲ ਗਰੋਵਰ, ਸੁਨੀਲ ਗਰੋਵਰ, ਹਾਂਜੀ ਹਾਂਜੀ। 1674 ये नहीं है 71-72, ये है 1674, ये है 1674। सुनते रहो, सुनते रहो, हाँ जी AM।

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਯੁਵਰਾਜ, ਔਰ ਸੁਣਦੇ ਰਹੋ ਰੇਡੀਓ ਹਾਂਜੀ 1604।

0: ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
1: Hi, this is Abbas Khan and you're listening to Hanji Radio 167 4 AM.

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਤੇ ਗਾਣਾ ਤੁਸੀਂ ਸੁਣ ਰਹੇ ਸੀ ਤੂੰ ਬੋਲ ਭਾਵੇਂ ਨਾ ਬੋਲ ਫਿਲਮ ਸਿਨੇਮੇਕਰਨ ਦਾ ਸ਼ਿੰਗਾਰ ਹੈ ਇਸ ਟਾਈਮ ਜੇ ਤੁਸੀਂ ਵੇਖ ਲਈ ਆ ਅਤੇ ਆਪਣੇ ਤੁਸੀਂ ਵਿਚਾਰ ਦੱਸ ਸਕਦੇ ਹੋ ਫਿਲਮ ਬਾਰੇ ਅਤੇ ਜੇ ਤੁਸੀਂ ਨਹੀਂ ਵੇਖੀ ਅਤੇ ਇੱਕ ਵਾਰੀ ਜ਼ਰੂਰ ਜਾ ਕੇ ਤੁਸੀਂ ਵੇਖੋ ਬਹੁਤ ਸੋਹਣੀ ਫਿਲਮ ਹੈ ਤੁਸੀਂ ਪਸੰਦ ਕਰੋਗੇ ਅਤੇ ਪ੍ਰੋਗਰਾਮ ਨੂੰ ਆਪਾਂ ਅੱਗੇ ਤੋਰਦੇ ਹਾਂ ਤੇ ਮੇਰੇ ਨਾਲ ਨੇ ਸੁਖ ਪਰਮਾਰ
1: ਜੀ ਹਾਂ ਬਿਲਕੁਲ ਜੇ ਤੁਸੀਂ ਫਿਲਮ ਦੇਖ ਲਈ ਆ ਫਿਰ ਤਾਂ ਤੁਹਾਡੇ ਪੈਸੇ ਗਏ ਆ ਜੇ ਤੁਸੀਂ ਫਿਲਮ ਦੇਖਣ ਨਹੀਂ ਗਏ ਨਾ ਫਿਲਮ ਦੇਖ ਕੇ ਆਓ ਜੇ ਕਿਸੇ ਨੂੰ ਪਸੰਦ ਨਾ ਨਾ ਆਈ ਉਹਨਾਂ ਦੇ ਅਕਾਊਂਟਾਂ 'ਚ ਪੈਸੇ ਅਸੀਂ ਪਾਵਾਂਗੇ ਕਿਉਂਕਿ ਮੁੰਡੇ ਪੱਕ ਕੇ ਆਏ ਆ
0: ਆਹੀ ਬਹੁਤ ਚੱਲ ਰਿਹਾ
1: ਕਿਉਂਕਿ ਉਹਨੇ ਕਿਹਾ ਸੀ ਨਾ ਕਿ ਪੱਕ ਕੇ ਆਇਆ ਇਹਨੂੰ ਕੋਈ ਤੋੜ ਨਹੀਂ ਸਕਦਾ
0: ਇਹ ਅੱਜ ਕੱਲ੍ਹ ਕੋਈ ਪਤਾ ਨਹੀਂ ਕਿਹੜੀ ਸੈਂਸ 'ਚ ਕਿਸੇ ਨੇ ਗੱਲ ਕਹਿਣੀ ਆ ਤੇ ਉਹ ਕਿਹੜੀ ਚੱਲ ਜਾਣੀ ਆ ਪਰ ਕਿਹੜੀ ਸੈਂਸ 'ਚ ਚੱਲਣੀ ਹੈ ਇਹ ਵੀ ਬਹੁਤ ਮਤਲਬ
1: ਜਿਹੜਾ ਦੇਖ ਕੇ ਤੁਸੀਂ ਕਦੀ ਬੋਰ ਨੀ ਹੋਊਗੇ ਤੇ ਦੂਜੀ ਗੱਲ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਕੁਛ ਨੀ ਹੈਗਾ ਬਸ ਉਹ ਮੂਵੀ ਆ ਇੱਕ ਮੂਵੀ ਆ ਤੇ ਇੱਕੋ ਹੀ ਆ ਉਹ ਗਾਂ ਇੱਕ ਦੋ ਤਿੰਨ ਹੀ ਹੈਗੀਆਂ ਜਿਹੜੀ ਕਿ ਬੈਸਟ ਉਹ ਚੀਜ਼ ਮੈਨੂੰ ਲੱਗੀ ਆ ਤੇ ਜੇ ਮੈਂ ਆਪਣੀ ਗੱਲ ਕਰਾਂ ਰਣਜੋਤ ਜੀ ਪਹਿਲਾ ਹਾਫ ਲਾਈਕ ਹੱਸੇ ਆ ਵੀ ਤੁਹਾਡਾ ਹਾਸਾ ਤੁਹਾਨੂੰ ਆਉਂਦਾ ਆ ਕਿ ਤੇ ਜੇ ਦੂਜੇ ਹਾਫ 'ਚ ਜਿੰਨਾ ਹੀ ਉਹਨਾਂ ਨੇ ਪਹਿਲਾਂ ਹਸਾਇਆ ਉਹਦਾ ਮੁੱਲ ਮੋੜ ਲਿਆ ਉਹ ਕਹਿੰਦੇ ਬੈਲੈਂਸ ਕਰਕੇ ਭੇਜਾਂਗੇ ਤੈਨੂੰ ਤੁਸੀਂ ਹੁਣ ਜ਼ਿਆਦਾ ਖੁਸ਼ ਹੋ ਕੇ ਨਹੀਂ ਜਾਣ ਦਿੰਦੇ ਤੁਹਾਨੂੰ ਥੋੜ੍ਹੇ ਜਿਹਾ ਰੋ ਲਓ ਕਿਉਂਕਿ ਜ਼ਿਆਦਾ ਫਿਰ ਜੇ ਤੁਹਾਨੂੰ ਹਾਸੇ ਆਊਗੇ ਨਾ ਤੁਹਾਡੇ ਹਾਰਮੋਨਸ ਉੱਦਾਂ ਹੋਊਗੇ ਫਿਰ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਣੀ ਥੋੜ੍ਹੇ ਜਿਹੇ ਇਮੋਸ਼ਨਲ ਹੋ ਕੇ ਜਾਓ ਇੱਥੋਂ
0: ਬਿਲਕੁਲ ਇੱਦਾਂ ਹੀ ਆ ਵੇਖੋ ਆਪਾਂ ਜਿਹੜੀ ਸਾਰੇ ਰੰਗ ਹੁੰਦੇ ਜ਼ਿੰਦਗੀ ਦੇ ਵਿੱਚ ਅਤੇ ਉਹੀ ਰੰਗ ਜਿਹੜੇ ਆ ਉਹ ਆਪਾਂ ਪਰਦੇ ਦੇ ਉੱਤੇ ਆਪਾਂ ਮਿਹਨੇ ਹਾਂ ਅਤੇ ਸ਼ਾਇਦ ਇਹੋ ਹੀ ਕੋਈ ਕੋਸ਼ਿਸ਼ ਕਰਦਾ ਕੋਈ ਕਾਮਯਾਬ ਹੋ ਜਾਂਦਾ ਵਾ ਕੋਈ ਕੋਸ਼ਿਸ਼ ਕਰਦਾ ਅਤੇ ਉਹ ਅੱਧੇ ਅਧੂਰੇ ਜੇ ਰਹਿ ਜਾਂਦੇ ਬੰਦਾ ਕਹਿੰਦਾ ਯਾਰ ਹੱਸਣ ਵੀ ਪਏ ਹਾਂ ਹੱਸਿਆ ਨਹੀਂ ਆਇਆ ਚੱਜ ਦੇ ਨਾਲ ਹੈ ਨਾ ਰਵਾਉਣ ਪਏ ਹੀ ਤਾਂ ਵਿੱਚੇ ਹੀ ਛੱਡਤਾ ਨਾ
1: ਇੱਕ ਨਾ ਰਣਜੋਤ ਜੀ ਮੈਨੂੰ ਬੈਸਟ ਚੀਜ਼ ਪਤਾ ਕੀ ਲੱਗੀ ਮੂਵੀ ਦੀ ਕਿ ਜੋ ਉਹ ਐਕਟ ਕਰ ਰਹੇ ਸੀ ਨਾ ਉਹ ਉਹਨਾਂ ਦੀ ਏਜ ਵੀ ਸੀਗੀ ਯੰਗ ਫੀਲ ਬਹੁਤ ਟਾਈਮ ਤੋਂ ਬਾਅਦ ਆਇਆ ਕਿਉਂਕਿ ਇੱਕ ਲਾਈਕ ਯੰਗ ਕਪਲ ਆ ਤੇ ਉਹਨਾਂ ਦੀ ਉਸੇ ਹਿਸਾਬ ਦੀ ਉਨੇ ਕ ਲੈਵਲ ਦੀ ਉਨੀ ਕ ਮਤ ਦੀ ਸਟੋਰੀ ਆ ਕਿ ਜਦੋਂ ਉਹ ਫਾਈਟ ਵੀ ਕਰਦਾ ਆ ਤੇ ਉਹ ਰੋਕਦੀ ਆ ਤੇ ਉਹ ਅਗਰੈਸ਼ਨ ਵੀ ਦਿਖਾਇਆ ਹੈ ਕਿ ਹਾਂ ਜਿਹੜਾ ਜਵਾਨ ਖੂਨ ਆ ਉਹਦੇ ਵਿੱਚ ਅਗਰੈਸ਼ਨ ਵੀ ਆ ਜੇ ਉਹ ਪਿਆਰ ਕਰਦਾ ਹੈ ਹਨਾ ਤੇ ਉਹਦੇ ਵਿੱਚ ਉਹ ਵੀ ਦਿਖਾਇਆ ਆ ਕਿ ਜੇ ਉਹਦੀ ਡੈਡੀ ਨੂੰ ਕੁੱਟਦੇ ਆ ਜਦੋਂ ਤੇ ਉਹ ਉਹਨੂੰ ਵੀ ਇਹ ਵੀ ਦਿਖਾਇਆ ਕਿ ਉਹ ਕਿੰਨਾ ਕੇਅਰਿੰਗ ਆ ਤੇ ਉਹ ਇਹ ਵੀ ਟਰਾਈ ਕਰ ਰਿਹਾ ਵਾਰ ਵਾਰ ਆਪਣਾ ਰਿਲੇਸ਼ਨਸ਼ਿਪ ਕਿਤੇ ਉਹ ਵੀ ਨਹੀਂ ਤੋੜ ਰਿਹਾ ਲਾਈਕ ਨਾ ਉਹ ਆਪਣੇ ਡੈਡੀ ਨਾਲ ਤੋੜ ਰਿਹਾ ਨਾ ਉਹ ਆਪਣੀ ਦਾਦੀ ਨਾਲ ਤੋੜ ਰਿਹਾ ਤੇ ਨਾ ਹੀ ਉਹ ਕੁੜੀ ਨਾਲ ਤੋੜ ਰਿਹਾ ਜੋ ਮਰਜ਼ੀ ਹੋ ਜਾਂਦਾ ਉਹ ਕਿਸੇ ਨੂੰ ਬੁਰਾ ਨਹੀਂ ਕਹਿ ਰਿਹਾ
0: ਟੁੱਟ ਸਕਦਾ ਹੀ ਨਹੀਂ ਨਾ
1: ਹਾਂਜੀ ਹਾਂ ਕਿਉਂਕਿ ਉਹਨੇ ਮੀਨ ਨਹੀਂ ਬਣਾਇਆ ਉਹਨੂੰ ਕਿ ਜੇ ਉਹ ਨਹੀਂ ਤਾਂ ਕੀ ਹੁੰਦਾ ਹੈ ਕਿ ਮਾਂ ਪੇ ਨੂੰ ਛੱਡ ਦਿੰਦੇ ਆ ਕਿ ਹਾਂ ਨਾ ਕੁੜੀ
0: ਫਿਲਮਾਂ 'ਚ ਚੱਲ ਜਾਂਦਾ
1: ਬਿਲਕੁਲ ਹਾਂ ਤੇ ਉਹਨਾਂ ਨੇ ਨੈਚੁਰਲ ਚੀਜ਼ ਦਿਖਾਈ ਹੋ ਆ ਕਿ ਉਹ ਕਿਸੇ ਨੂੰ ਵੀ ਨਹੀਂ ਛੱਡ ਰਿਹਾ ਜੇ ਉਹਨੂੰ ਲੱਗਦਾ ਵੀ ਆ ਕਿ ਕਿਸੇ ਨੇ ਉਹਨੂੰ ਚੀਟ ਕੀਤਾ ਆ ਜਾਂ ਉਹਦੇ ਨਾਲ ਸਟੈਂਡ ਨਹੀਂ ਲਿਆ
0: ਤੁਸੀਂ ਸਾਰੀ ਕਹਾਣੀ ਸੁਣਾ ਦੇਣੀ ਆ
1: ਉਹਦੇ ਨਾਲ ਰਹਿੰਦਾ ਮੈਂ ਐਕਸਾਈਟਿਡ ਆ
0: ਹਾਂ ਨਹੀਂ ਪਰ ਇਹ ਚੀਜ਼ ਹੈਗੀ ਆ ਕਿ ਫਿਲਮ ਕਈ ਵਾਰੀ ਆਪਾਂ ਕਈ ਫਿਲਮਾਂ ਇਹੋ ਜਿਹੀਆਂ ਮਿਹਨੇ ਜਿਹੜੀਆਂ ਤੁਹਾਡੇ ਨਾ ਦਿਮਾਗ ਤੋਂ
1: ਗੱਲ ਕਰਨ
0: ਉਤਰਦੀਆਂ ਨਹੀਂ ਤੁਹਾਡਾ ਜੀ ਕਰਦਾ ਤੁਸੀਂ ਜਿੱਥੇ ਵੀ ਕਿਤੇ ਮਿਲੇ ਹੋ ਜਿਹਦੇ ਨਾਲ ਵੀ ਮਿਲੇ ਉਹਦੇ ਨਾਲ ਤੁਸੀਂ ਗੱਲ ਕਰੋ ਉਹਦੇ ਬਾਰੇ ਤੁਸੀਂ ਹੋਰ ਆਪਣਾ ਤੁਸੀਂ ਵਿਚਾਰ ਦੱਸੋ ਅਤੇ ਵਾਕਈ ਨੋ ਡਾਊਟ ਇਹ ਫਿਲਮ ਉਹਨਾਂ ਫਿਲਮਾਂ 'ਚੋਂ ਹੋ ਨਿਬੜੀ ਆ ਜਿੱਥੇ ਕਿਤੇ ਬਹੀਦਾ ਉੱਥੇ ਗੱਲ ਬਦੋ ਬਦੀ ਜ਼ਰੂਰ ਨਿਕਲ ਜਾਂਦੀ ਆ ਚਾਹੇ ਮਕਸਦ ਇਹ ਹੀ ਹੋਵੇ ਵੀ ਇਹ ਜ਼ਰੂਰ ਵੇਖਾਓ
1: ਇਹ ਇਹ ਸੋਚ ਕੇ ਦੇਖਣ ਜਾਇਓ ਕਿ ਸਿਦਕ ਗਿੱਲ ਦੀ ਮੂਵੀ ਦੇਖਣ ਜਾਣਾ ਹੈ ਕੁਛ ਹੋਰ ਸੋਚ ਕੇ ਨਾ ਜਾਇਓ ਕਿ ਕੌਣ ਆ ਕੀ ਆ ਲਾਈਕ ਉਹਨਾਂ ਦੋਨਾਂ ਦੀ ਮੂਵੀ ਦੇਖਣ ਜਾਣਾ ਤੁਸੀਂ ਫਿਰ ਤੁਹਾਨੂੰ ਜ਼ਿਆਦਾ ਹੋਰ ਮਜ਼ਾ ਆਊਗਾ
0: ਹਾਂ ਨਹੀਂ ਨੋ ਨੋ ਡਾਊਟ ਮਤਲਬ ਆਫਕੋਰਸ ਲੋਕ ਜਿਹੜੇ ਨੇ ਉਹ ਅਮਰਿੰਦਰ ਭਾਈ ਨੂੰ ਪਿਆਰ ਕਰਦੇ ਪਰ ਮੈਂ ਤੇ ਇਹ ਕਹੂੰਗਾ ਵੀ ਉਸ ਤੋਂ ਵੀ ਬਿਹਤਰ ਜੇ ਕੁਛ ਵੇਖਣ ਜਾਣਾ ਤੇ ਆ ਵੇਖ ਆਇਓ ਫਿਰ
1: ਬਿਲਕੁਲ
0: ਉਹ ਤੁਹਾਨੂੰ ਉਹ ਵੱਖਰੀ ਗੱਲ ਆਪਣਾ ਇੱਕ ਪਿਆਰ ਹੁੰਦਾ ਵਾ ਇੱਕ ਸਤਿਕਾਰ ਹੁੰਦਾ ਚਿਰਾਂ ਤੋਂ ਆਪਾਂ ਇੱਕ ਨਾਤਾ ਕਿਸੇ ਕਲਾਕਾਰਾਂ ਦੇ ਨਾਲ ਜੋੜਿਆ ਹੁੰਦਾ ਅਤੇ ਉਹ ਚੀਜ਼ ਆਪਾਂ ਉੱਥੋਂ ਭਾਲਦੇ ਜੇ ਤੁਹਾਨੂੰ ਉੱਥੋਂ ਵੀ ਕੁਛ ਬਿਹਤਰ ਮਿਲ ਜੇ ਤਾਂ ਫਿਰ ਸੋਨੇ ਅਤੇ ਸੁਹਾਗੇ ਵਾਲੀ ਗੱਲ
1: ਹੁੰਦੀ
0: ਮਤਲਬ ਐਕਟਿੰਗ ਦੇ ਪੱਖੋਂ ਓਵਰਆਲ ਟ੍ਰੀਟਮੈਂਟ ਦੇ ਪੱਖੋਂ ਇੱਕ ਨਾ ਪੰਜਾਬੀ ਫਿਲਮਾਂ ਦੇ ਵਿੱਚ ਮੈਨੂੰ ਇੱਕ ਚੀਜ਼ ਹੋਰ ਲੱਗਦੀ ਹੁੰਦੀ ਸੁੱਖ ਜੀ ਪਤਾ ਨਹੀਂ ਉਹਦਾ ਟੈਕਨੀਕਲ ਕੀ ਰੀਜ਼ਨ ਹੈ, ਮੈਨੂੰ ਵੀ ਨਹੀਂ ਹਾਲੇ ਪਤਾ ਇਸ ਚੀਜ਼ ਦਾ, ਪਰ ਇੱਕ ਸੀਨ ਨਾ ਦੂਸਰੇ ਸੀਨ ਦੇ ਨਾਲ ਕਦੀ ਵੀ ਨਹੀਂ ਜੁੜਦੇ ਇਹਨਾਂ ਦੇ
1: ਜੀ।
0: ਪੰਜਾਬੀ ਫਿਲਮਾਂ ਜਿਹੜੀਆਂ ਮਰਜ਼ੀ ਵੇਖ ਲਓ ਤੁਸੀਂ, ਉਹ ਇੱਦਾਂ ਲੱਗਦਾ ਵਾ ਵੀ ਇੱਥੇ ਮੁੰਡਾ ਕੁੜੀ ਗੱਲਾਂ ਬਾਤਾਂ ਕਰਨ ਡਿਆ ਤੇ ਅਗਲਾ ਸੀਨ ਘੜਾ ਚ ਵੱਜਦਾ ਵਾ ਤੇ ਉੱਥੇ ਪਿਓ ਖਲੋਤਾ ਵਾ, ਮਤਲਬ ਉਹਦੀ ਆਪਸ ਦੇ ਵਿੱਚ ਜਿਹੜੀ
1: ਕਨੈਕਸ਼ਨ ਨਹੀਂ ਹੁੰਦਾ,
0: ਸਿੰਕਰੋਨਾਈਜੇਸ਼ਨ ਜਾਂ ਜਿਹੜੀ ਸਮੂਥ ਟ੍ਰਾਂਜੀਸ਼ਨ ਹੁੰਦੀ ਹੈ ਸੀਨ ਟੂ ਸੀਨ
1: ਜੀ,
0: ਉਹ ਮੈਂ ਅੱਗੇ ਵੇਖਦਾ ਹੁੰਦਾ ਹਾਂ ਵੀ ਬਾਲੀਵੁੱਡ ਵਾਲੀ ਜਾਂ ਵਧੀਆ ਫਿਲਮਾਂ ਦੇ ਵਿੱਚ ਹੁੰਦੀ, ਪਤਾ ਹੀ ਨਹੀਂ ਲੱਗਦਾ ਵੀ ਫਿਲਮ ਇੱਕ ਸੀਨ ਤੋਂ ਦੂਸਰੇ ਸੀਨ ਤੇ ਚੱਲ ਜਾਂਦੀ ਹੈ, ਉਹ ਪਤਾ ਨਹੀਂ ਲੱਗਦਾ, ਐਂ ਲੱਗਦਾ ਵੀ ਜਿੱਦਾਂ ਮਤਲਬ ਇੱਕ ਹੀ ਕਹਾਣੀ ਚੱਲ ਰਹੀ ਹੈ। ਪੰਜਾਬੀ ਫਿਲਮਾਂ ਨੂੰ ਪਤਾ ਨਹੀਂ ਕੀ ਪ੍ਰੋਬਲਮ ਹੈ, ਉਹ ਐਂ ਘੜਾ ਚ ਵੱਜਦੀਆਂ ਇੱਕਦਮ ਬੰਦਾ ਟੁੱਟ ਕੇ ਫਿਰ ਦੂਜੇ ਥਾਂ ਚੱਲ ਜਾਂਦਾ,
1: ਬਿਲਕੁਲ
0: ਉਹ ਪ੍ਰੋਬਲਮ ਇਸ ਫਿਲਮ ਦੇ ਵਿੱਚ ਮੈਨੂੰ ਨਹੀਂ ਦਿਖੀ।
1: ਨਹੀਂ ਹਾਂ, ਤੇ ਇੱਕ ਨਾ ਸੋਰੀ ਮੈਂ ਫੇਰ ਗੱਲ ਕਰਾਂ,
0: ਹਾਂਜੀ ਹਾਂਜੀ,
1: ਇੱਕ ਨਾ ਮੈਨੂੰ ਬਹੁਤ ਵਧੀਆ ਲੱਗਿਆ ਕਿ ਲਾਈਕ ਤੁਸੀਂ ਇੱਕ ਗੱਲ ਨੋਟ ਕੀਤੀ ਕਿ ਜਦੋਂ ਤੱਕ ਉਹਨੂੰ ਉਹਦੀ ਸਾਈਨ ਲੈਂਗੁਏਜ ਸਮਝ ਨਹੀਂ ਲੱਗਦੀ ਹੁੰਦੀ ਉਦੋਂ ਤੱਕ ਉਹ ਕੁੜੀ ਦੀ ਆਵਾਜ਼ ਉਹਨੂੰ ਸੁਣਦੀ ਨਹੀਂ, ਹੈ ਨਾ, ਸਾਰੇ ਜਣੇ ਕਹਿੰਦੇ ਕਿ ਉਹਨੂੰ ਅਚਾਨਕ ਕਿੱਦਾਂ ਉਹਦੀ ਆਵਾਜ਼ ਆ ਗਈ ਨਾ, ਉਹਨੂੰ ਸੁਣਨ ਕਿੱਦਾਂ ਲੱਗਿਆ, ਪਰ ਮੈਨੂੰ ਕੀ ਫੀਲ ਹੋਇਆ ਕਿ ਜਦੋਂ ਉਹਨੂੰ ਉਹਦੀ ਸਾਈਨ ਲੈ ਉਹ ਜਾਂਦਾ ਹੈ ਨਾ ਸਿੱਖਦਾ ਸਾਈਨ ਲੈਂਗੁਏਜ, ਜਦੋਂ ਉਹਨੂੰ ਸਾਈਨ ਲੈਂਗੁਏਜ ਸਮਝ ਲੱਗ ਜਾਂਦੀ ਹੈ ਨਾ, ਫਿਰ ਉਹ ਐਕਚੁਅਲੀ ਉਹਨੂੰ ਫੀਲ ਕਰਨ ਲੱਗ ਜਾਂਦਾ ਕਿ ਹੁਣ ਇਹ ਇੱਦਾਂ ਕਹਿ ਰਹੀ ਆ, ਜਦੋਂ ਤੱਕ ਸਾਨੂੰ ਸਮਝ ਨਹੀਂ ਲੱਗਦੀ ਸਾਨੂੰ ਆਵਾਜ਼ ਕਿੱਦਾਂ ਸਮਝ ਸੁਣੂਗੀ ਕਿੱਦਾਂ ਹੈ ਨਾ ਉਹਦੀ, ਅਤੇ ਉਹਨੂੰ ਜਦੋਂ ਉਹ ਸਿੰਕ ਕਰਦਾ ਉਹਨਾਂ ਚੀਜ਼ਾਂ ਨੂੰ ਤਾਂ ਉਹਨੂੰ ਫੀਲ ਹੁੰਦਾ ਕਿ ਅੱਛਾ ਇੱਦਾਂ ਦੀ ਇਹਦੀ ਆਵਾਜ਼ ਹੋਣੀ ਆ ਅਤੇ ਇੱਦਾਂ ਇਹ ਮੈਨੂੰ ਕਹਿ ਰਹੀ ਆ, ਉਹਨੂੰ ਫੀਲ ਕਰਦਾ ਉਸ ਚੀਜ਼ ਨੂੰ, ਜਿਹੜੀ ਕਿ ਮੈਨੂੰ ਬੜੀ ਵਧੀਆ ਲੱਗੀ ਕਿ ਉਹਨਾਂ ਨੇ ਕਿੰਨੀ ਟੈਕਨੀਕਲੀ ਉਹਨੂੰ ਉਹਦੇ ਵਿੱਚ ਫਿੱਟ ਕੀਤਾ।
0: ਹਾਂ, ਬਰੀਕੀਆਂ ਕਾਫੀ ਨੇ, ਜਸਪ੍ਰੀਤ ਜੀ ਕਹਿੰਦੇ ਨੇ ਵੀ ਨਾ ਸੁੱਖ ਜੀ ਦੱਸੋ ਮੈਂ ਵੇਖਣੀ ਆ ਹਲੇ,
1: ਮੈਂ ਤਾਂ ਇੱਦਾਂ ਇਹ ਤਾਂ ਇਸ ਗੱਲ 'ਤੇ ਤਾਂ ਮੈਂ ਘਰ ਕੁੱਟ
0: ਜ਼ਿਆਦਾ, ਪਰ ਮੈਂ ਇੱਕ ਚੀਜ਼ ਕੱਲ੍ਹ ਵੀ ਮੈਂ ਕਹੀ ਅੱਜ ਮੈਂ ਫੇਰ ਕਹਿ ਦਿੰਦਾ ਕਿ ਫਿਲਮ ਦਾ ਨੋ ਡਾਊਟ ਓਪਨਿੰਗ ਜਿਹੜੇ ਹਿਸਾਬ ਦੇ ਨਾਲ ਸਲੋ ਰਹੀ ਆ ਉਹ ਨਾ ਹੋਵੇ ਤੁਹਾਨੂੰ ਮੁੜ ਕੇ ਵਾਹਵਾ ਹੀ ਲੰਮੀ ਕਿਤੇ ਡਰਾਈਵ ਕਰਕੇ ਦੂਸਰੇ ਪਾਸੇ ਕਿਤੇ ਵੇਖਣ ਜਾਣਾ ਪਵੇ, ਸਿਨੇਮੇ ਰਿਡਿਊਸ ਹੋਣ ਦੇ ਚਾਂਸ ਪੂਰੇ ਪੂਰੇ ਹੁੰਦੇ ਆ, ਸੋ ਤੁਸੀਂ ਜੇ ਲਾਗੇ ਬੰਨੇ ਆਪਣੇ ਤੁਸੀਂ ਜੇ ਵੇਖਣੀ ਆ ਤੇ ਫਿਰ ਬਿਹਤਰ ਆ ਵੀ ਤੁਸੀਂ ਅੱਜ ਦੀ ਅੱਜ ਹੰਬਲਾ ਤੁਸੀਂ ਮਾਰ ਲਓ, ਕਿਉਂਕਿ ਸੋਮਵਾਰ ਬੁੱਧਵਾਰ ਦੇ ਦਿਨ ਫਿਰ ਦੁਬਾਰਾ ਅਗਲੇ ਜਿਹੜੇ ਹਫ਼ਤੇ ਦੀ ਸਕੈਜੂਲ ਨੇ ਉਹ ਅਪਡੇਟ ਹੋ ਜਾਂਦੇ ਆ
1: ਜੀ,
0: ਤੇ ਆਈ ਡਾਊਟ ਕਿ ਜਿਹੜੇ ਹਿਸਾਬ ਦੇ ਨਾਲ ਫਿਲਮ, ਨੋ ਡਾਊਟ ਫਿਲਮ ਬਹੁਤ ਵਧੀਆ, ਪਰ ਫਿਲਮ ਦਾ ਜਿਹੜੇ ਹਿਸਾਬ ਦੇ ਨਾਲ ਸੇਲ ਹੋਈ ਆ ਉਸ ਹਿਸਾਬ ਦੇ ਨਾਲ ਸਿਨੇਮਾ ਜ਼ਰੂਰ ਤੋੜ ਭੰਨ ਕਰੂਗਾ, ਸੋ ਇਸ ਕਰਕੇ ਤੁਸੀਂ ਬਾਅਦ ਵਿੱਚ ਉਹਨਾਂ ਵਿੱਚ ਸਾਡੇ ਕੋਲ ਕਹਾਣੀਆਂ ਸੁਣਦੇ ਰਹੋ ਤੁਸੀਂ।
1: ਹਾਂ, ਫਿਰ ਫਿਰ ਪ੍ਰੀਤ ਜੀ ਕੋਈ ਨਹੀਂ, ਇੱਕ ਦਿਨ ਸ਼ੋਅ ਰੱਖੂੰਗੀ ਪੂਰੀ ਪੂਰੀ ਫਿਰ ਕੁੱਟਿਓ ਮਾਰਿਓ ਜੋ।
0: ਵੈਸੇ ਨੋ ਡਾਊਟ ਜੋ ਸੁੱਖ ਜੀ ਤੁਹਾਨੂੰ ਦੱਸ ਰਹੇ ਨੇ ਇਹ ਕੁਛ ਵੀ ਨੀਗਾ ਫਿਲਮ ਦੇ ਵਿੱਚ, ਫਿਲਮ ਅਸਲ ਦੇ ਵਿੱਚ ਮੈਨੂੰ ਲੱਗਦਾ ਫਿਲਮ ਜਿਹੜੀ ਆ ਨਾ ਕਈ ਵਾਰੀ ਇੱਦਾਂ ਹੁੰਦਾ ਨਾ,
1: ਮੈਂ ਤਾਂ ਦੱਸਿਆ ਕੁਛ
0: ਨਹੀਂ ਉਦਾਂ, ਕਈ ਵਾਰੀ ਇੱਦਾਂ ਨੀ ਹੁੰਦਾ ਆਪਾਂ ਫਿਲਮ ਜਦੋਂ ਆਪਾਂ ਸਕੂਲ ਜਾਂਦੇ ਹੁੰਦੇ, ਹੁਣ ਤਾਂ ਆਪਾਂ ਬਹੁਤ ਘੱਟ ਇੱਦਾਂ ਕਰਦੇ ਹਾਂ,
1: ਸੁਣਾਉਂਦੇ ਹੁੰਦੇ
0: ਸਕੂਲ ਜਾ ਕੇ ਸਾਰੀ ਕਹਾਣੀ ਸੁਣਾਈ ਦੀ ਸੀ, ਪਰ ਉਹ ਜਿਹੜੀ ਸੁਣ ਕੇ ਜਿਹੜੀ ਚੰਗੀ ਫਿਲਮ ਆ ਉਹਦੇ ਵਿੱਚ ਇਹ ਚੀਜ਼ ਹੋਰ ਜ਼ਿਆਦਾ ਵਧੀਆ ਤੁਹਾਨੂੰ ਲੱਗਦੀ ਆ ਵੀ ਬਾਅਦ ਵਿੱਚ ਤੁਹਾਨੂੰ ਸਮਝ ਆ ਰਹੀ ਹੁੰਦੀ ਆ, ਤੁਸੀਂ ਸੁਣੀ ਹੁੰਦੀ ਆ ਕਹਾਣੀ, ਪਰ ਤੁਹਾਨੂੰ ਇੱਦਾਂ ਉਹਦੇ 'ਚ ਮਜ਼ਾ ਆਉਂਦਾ ਵਾ ਵੀ ਇਹਦੀ ਜਿਹੜੀ ਐਗਜੀਕਿਊਸ਼ਨ ਆ ਉਹ ਕਿੱਦਾਂ ਦੀ ਹੋਈ ਆ
1: ਜੀ।
0: ਸੋ ਇਹ ਵੀ ਐਵੇਂ ਹੀ ਆ ਵੀ ਹਾਂ, ਉਹ ਵੱਖਰੀ ਗੱਲ, ਕਈ ਇੱਦਾਂ ਦੀਆਂ ਹੁੰਦੀਆਂ ਫਿਲਮਾਂ ਜਿਹੜੀਆਂ ਸਸਪੈਂਸ ਬੇਸਡ ਫਿਲਮਾਂ ਹੁੰਦੀਆਂ ਤੇ ਉਹਦੇ ਵਿੱਚ ਇਹ ਹੁੰਦਾ ਵੀ ਆਹ ਇਹਨੇ ਮਾਰਿਆ ਸੀ, ਉਹ ਰਿਵੀਲ ਹੁੰਦਾ, ਬਾਕੀ ਅਦਰਵਾਈਜ਼ ਮੈਨੂੰ ਲੱਗਦਾ ਹੁੰਦਾ ਵੀ ਨਹੀਂ ਕਈ ਚੀਜ਼ਾਂ ਸਗੋਂ ਨਾ ਬੈਟਰ ਸਗੋਂ ਤਾਂ
1: ਮੂਵੀ ਦੇਖਣ ਤੋਂ ਪਹਿਲਾਂ ਮੈਨੂੰ ਲੱਗਦਾ ਸੀ ਰਿਲੀਜ਼ ਹੋਣ ਤੋਂ ਕਿ ਸ਼ਾਇਦ ਕੁੜੀ ਦੀ ਆਵਾਜ਼ ਵਾਪਸ ਆ ਜੂਗੀ ਜਿਹੜੀ ਆਈ ਨਹੀਂ,
0: ਉਹ ਫਿਰ ਉਹ ਬਾਲੀਵੁੱਡ ਸਟਾਈਲ ਹੋ ਗਿਆ।
1: ਹਾਂ, ਮੈਨੂੰ ਇਦਾਂ ਲੱਗਾ ਸੀ, ਮੈਂ ਕਿਹਾ ਸ਼ਾਇਦ ਕਿਸੇ ਵੇਲੇ ਬੋਲ ਪੂਗੀ, ਉਹ ਜਦੋਂ ਐਂਡ ਤੱਕ ਲੱਗੀ ਗਿਆ ਵੀ ਹੁਣ ਕਹਿ ਦੋਗੀ ਵੀ ਉੱਠ ਜਾ ਪਲੀਜ਼।
0: ਚਲੋ ਫਿਰ ਆਪਾਂ ਸ਼ਬਦਾਂ ਵੱਲ ਚੱਲੀਏ, ਤੇ ਆਪਾਂ ਅੱਜ ਮੰਗਲਵਾਰ ਦਾ ਦਿਨ ਹੈ ਤੇ ਸਾਡੇ 7 ਪਈ ਸ਼ਬਦ ਹੁੰਦੇ ਨੇ ਉਹ ਤੁਸੀਂ ਬੁੱਝਣੇ, ਤੇ ਇੱਕ ਸਾਡਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਕੀ ਚੱਲ ਰਿਹਾ ਵਾ ਇਹ ਆਪਾਂ ਬੁੱਝਣਾ, ਤੇ ਬੁੱਝਣਾ ਕਦਾ ਦੱਸਣਾ
1: ਜੀ, ਆਓ
0: ਫਿਰ ਆਪਾਂ ਸ਼ੁਰੂਆਤ ਕਰੀਏ ਸ਼ਬਦਾਂ ਤੋਂ। ਸ਼ੁਰੂਆਤ ਕਰੀ ਜੀ,
1: ਸਾਡਾ ਅੱਜ ਦਾ ਪਹਿਲਾ ਸ਼ਬਦ ਸੀ ਹੀਲਾ।
0: ਹੀਲਾ, ਓਕੇ
1: ਜੀ,
0: ਕਰੋ ਹੀਲਾ ਫਿਰ,
1: ਕਰੋ ਹੀਲਾ ਤੇ ਚੱਕੋ ਆਪਣੇ ਗੱਡੀਆਂ ਤੇ ਜਾਓ, ਮੂਵੀ ਦੇਖ ਕੇ ਆਓ। ਹੁਜਕਾ,
0: ਹੁਜਕਾ
1: ਜੀ, ਹੁਜਕਾ, ਹੁਜਕਾ
0: ਔਂਕੜ,
1: ਹਾਂਜੀ,
0: ਓਕੇ ਓਕੇ,
1: ਹੁਜਕੇ,
0: ਹਾਂਜੀ,
1: ਜੇ ਸੜਕਾਂ ਸਹੀ ਬਣੀਆਂ ਹੋਣ ਤੇ ਹੁਜਕੇ ਕਦੀ ਲੱਗਦੇ ਨਹੀਂ
0: ਜੀ ਜੀ।
1: ਹਾੜਾ,
0: ਹਾਂਜੀ,
1: ਹਾੜੇ ਕੱਢਦੇ ਹਾਂ ਅਸੀਂ ਤੁਹਾਡੇ। ਹੜਬੋਚ, ਹੁਣ ਐ ਨਾ ਕਹਿ ਦਿਓ ਮੈਨੂੰ ਕੋਈ ਯਾਦ ਆ ਗਿਆ
0: ਜੀ।
1: ਹੰਬਲਾ, ਹੁਲਾਰਾ,
0: ਹੁਲਾਰਾ, ਓਕੇ
1: ਜੀ। ਹੇਜਲਾ,
0: ਹੇਜਲਾ, ਓਕੇ ਜੀ।
1: ਸੋ
0: ਹੋਏ ਨਹੀਂ,
1: ਹੋ ਗਏ ਹੋ ਗਏ ਹੋ ਗਏ,
0: ਓਕੇ। ਸੋ ਇੱਕ ਵਾਰੀ ਮੈਂ ਰਿਪੀਟ ਕਰ ਦੇਣਾ ਜੀ, ਹੀਲਾ
1: ਜੀ,
0: ਹੁਜਕਾ
1: ਜੀ,
0: ਹਾੜਾ
1: ਜੀ,
0: ਹੜਬੋਚ
1: ਜੀ,
0: ਹੰਬਲਾ
1: ਜੀ, ਹੰਬਣਾ, ਹੰਬਣਾ, ਹੰਬਲਾ ਨੀ ਹੰਬਣਾ ਦੋ ਅੱਖਰ ਲਿਖਿਓ ਸੀ ਮੈਂ ਹੰਬਣਾ
0: ਹੰਬਣਾ ਹੰਬਲਾ ਵੀ ਹੈਗਾ ਕਿ ਨਹੀਂ
1: ਨਹੀਂ ਹੈਗਾ ਉਹ ਮੈਂ ਕੱਟ ਦਿੱਤਾ ਸੀ ਮੈਂ ਬੋਲ ਦਿੱਤਾ ਹੋਣਾ
0: ਕਿਉਂਕਿ
1: ਮੈਨੂੰ ਯਾਦ ਆ ਗਿਆ ਸੀ ਮੈਂ ਪਹਿਲਾਂ ਕੀਤਾ
0: ਠੀਕ ਹੈ
1: ਹੁਲਾਰਾ
0: ਹੰਬਣਾ ਹੁਲਾਰਾ ਤੇ ਹੇਜਲਾ
1: ਜੀ
0: ਓਕੇ ਠੀਕ ਹੈ ਜੀ ਇਹ ਸੱਤ ਸ਼ਬਦ ਨੇ ਇਹ ਤੁਸੀਂ ਦੱਸਣੇ ਆ ਭਾਈ ਤੁਸੀਂ ਮੈਸੇਜ ਕਰਕੇ ਦੱਸੋ ਕਾਲ ਕਰਕੇ ਦੱਸੋਗੇ ਤਾਂ ਹੋਰ ਵਧੀਆ ਲੱਗੂਗਾ ਅਤੇ 0447171674 ਸਾਡਾ ਨੰਬਰ ਆ ਇਹ ਵਟਸਐਪ ਤੁਸੀਂ ਇਹਦੇ 'ਤੇ ਮੈਸੇਜ ਕਰ ਸਕਦੇ ਹੋ ਕਾਲ ਵੀ ਇਹਦੇ 'ਤੇ ਕਰ ਸਕਦੇ ਹੋ ਅਤੇ ਵਟਸਐਪ ਕਾਲ ਨਾ ਕਰਿਓ ਵਟਸਐਪ ਸਿਰਫ ਮੈਸੇਜ ਕਰਿਓ ਅਤੇ 9956030044 9356034 ਇਹ ਸਾਡਾ ਸਾਡੇ ਨੰਬਰ ਨੇ ਇਹਨਾਂ ਦੇ ਉੱਤੇ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ ਅਤੇ ਹਾਲੇ ਥੋੜ੍ਹਾ ਜਿਹਾ ਵੇਟ ਕਰ ਲਿਓ ਥੋੜ੍ਹੀ ਸਾਨੂੰ ਗੱਡੀ ਰਾਹੇ ਪਾ ਲੈਣ ਦਿਓ ਅਤੇ ਉੱਦਾਂ ਤੁਸੀਂ ਇਹ ਆ ਵੀ ਆ ਕੇ ਹੋਲਡ 'ਤੇ ਤੁਸੀਂ ਰਹਿ ਸਕਦੇ ਹੋ ਅਤੇ ਆਪਾਂ ਸਾਰੀ ਇੱਕ ਵਾਰੀ ਪੱਤੇ ਖੋਲ ਲਈਏ ਅਤੇ ਫਿਰ ਤੁਸੀਂ ਸਾਰੇ ਕੁਛ 'ਤੇ ਗੱਲ ਕਰ ਲਓਗੇ ਸਗੋਂ
1: ਰਾਤ ਕੇ
0: ਹਾਂ ਵੀ ਇੱਕ ਚੀਜ਼ ਦੇ ਉੱਤੇ ਗੱਲ ਕਰਨ ਦੇ ਨਾਲੋਂ ਅਤੇ ਆਓ ਫਿਰ ਆਪਾਂ ਵਧਦੇ ਹਾਂ ਅੱਗੇ ਅਤੇ ਸੁੱਖ ਜੀ ਕੀ ਚੱਲ ਰਿਹਾ
1: ਸੋਸ਼ਲ ਮੀਡੀਆ 'ਤੇ ਰੰਜੋ ਜੀ ਤੁਹਾਨੂੰ ਤੁਸੀਂ ਕਦੀ ਏਦਾਂ ਤਾਂ ਨੀ ਕਿਸੇ ਨੂੰ ਕਹਿੰਦੇ ਪੈਟ ਵਰਡ ਨੀ ਹੈਗੇ ਨਾ ਤੁਹਾਡੇ ਕੋਈ ਵੀ ਸਾਡੇ ਵੱਲੋਂ ਤਾਂ ਸਾਰੀ ਟੀਮ 'ਚੋਂ ਕਿਸੇ ਦੀ ਨੀ ਹੈਗੇ ਸ਼ੁਕਰ ਕਰੋ ਕੁੱਟ ਪੈ ਗਈ ਕਿਸੇ ਬੰਦੇ ਦੇ ਖਰੜ ਦੇ ਵਿੱਚ
0: ਪੈਟ ਵਰਡਸ ਕਰ
1: ਹਾਂ ਉਹ ਬੰਦੇ ਨੂੰ ਨਾ ਬੁੱਗੇ ਕਹਿਣ ਦੀ ਆਦਤ ਸੀ ਬਹੁਤ ਹਾਂ
0: ਇਹ ਬਾਬਾ ਜਾਣੇ ਕਹਿੰਦੇ ਨੇ
1: ਤੇ ਉਹਨੇ ਨਾ ਕਿਸੇ ਦੀ ਜਨਾਨੀ ਨੂੰ ਕਾਰ ਪਾਰਕ ਦੇ ਵਿੱਚ ਕਹਿਤਾ ਬੁੱਗੇ ਜਰਾ ਪਰਾਂ ਨੂੰ ਹੋਈ ਮੈਂ ਗੱਡੀ ਪਾਰਕ
0: ਕਿਸੇ ਨੂੰ ਕਹਿਤਾ ਪਰ ਕਿਸੇ ਨੂੰ ਥੋੜੀ ਕਹਿ ਸਕਦੇ ਨਾ
1: ਹਾਂ ਮਤਲਬ ਉਹਨੂੰ ਆਦਤ ਹੋਣੀ ਨਾ ਉਹਨੇ ਕਹਿਤਾ ਬੁੱਗੇ ਜਰਾ ਪਰਾਂ ਨੂੰ ਹੋਈ ਮੈਂ ਗੱਡੀ ਪਾਰਕ
0: ਕੀ ਉਮਰ ਸੀ ਭਾਈ ਦੀ
1: ਤੁਸੀਂ ਸੋਚੋ ਹੁਣ ਬੁੱਗੇ ਜੈਨਜੀਸ ਤੇ ਬੁੱਗੇ ਕਹਿਣਾ ਹੋਟੇ ਤੁਸੀਂ ਵੀ ਨਾ
0: ਨਹੀਂ ਪਰ ਮਤਲਬ ਫਿਰ ਮੈਂ ਉਹਦੀ ਵੀ ਪੁੱਛਣੀ ਸੀ ਨਾ ਕੁੜੀ ਦੀ ਵੀ ਦੋਵਾਂ ਦੇ ਕੀ
1: ਮਤਲਬ ਦੋਨੇ ਵਿਆਹੇ ਹੋ ਗਏ ਤਾਂ ਹੀ ਸੀ ਉਹਦਾ ਦਿਓਰ ਨਾਲ ਫੜ ਕੇ ਭੜਕਾ ਤਾ ਫਿਰ
0: ਅੱਛਾ ਉਹਦਾ ਦਿਓਰ ਸੀ ਨਾ
1: ਉਹਦਾ ਦਿਓਰ ਸੀ ਨਾਲ ਜਨਾਨੀ ਦਾ ਤੇ ਜਿਹੜੇ ਬੰਦੇ ਨੇ ਬੁੱਗੇ ਕਿਹਾ ਤਾਂ ਫਿਰ ਚੰਗਾ ਥਬੜਾ ਥਬੜੀ ਹੋਏ ਉਹ ਕਾਰ ਪਾਰਕ ਦੇ ਵਿੱਚ ਤੇ ਇਹ ਸਾਰੇ ਪਾਸੇ ਹੁਣ ਫੈਲੀ ਹੋਈ ਆ ਨਿਊਜ਼
0: ਤੇ ਵੀਡੀਓ ਬਣ ਗਈ
1: ਹਾਂਜੀ ਵੀਡੀਓ ਬਣ ਗਈ
0: ਵੀਡੀਓ ਕਿੱਦਾਂ ਬਣ ਗਈ ਉਹਨੂੰ ਬੁੱਗੇ ਵੀਡੀਓ ਉਹ ਕੈਮਰਾ ਆਨ ਕਰਕੇ ਨਾ
1: ਨਹੀਂ ਨਹੀਂ ਬੁੱਗੇ ਬਣਨੇ ਦੀ ਨਹੀਂ ਵੀਡੀਓ ਬਣੀ ਕੁੱਟ ਪੈਂਦੀ ਦੀ ਵੀਡੀਓ ਬਣੀ ਬਾਅਦ ਵਿੱਚ ਫੇਰ ਪਤਾ ਲੱਗਾ ਵੀ ਕਾਤੇ ਲੜਿਆ ਤੇ ਉਹਨੇ ਕਿਹਾ ਵੀ ਨਹੀਂ ਮੈਨੂੰ ਕਿੱਦਾਂ ਕਿਹਾ ਵੀ ਬੁੱਗੇ ਜਰਾ ਪਰਾਂ ਨੂੰ
0: ਅੱਛਾ ਤੇ ਫਿਰ ਉੱਥੇ ਲੜਾਈ ਹੋ ਗਈ
1: ਤੇ ਉੱਥੇ ਕੁੱਟਿਆ ਉਹਨੇ ਐਕਚੁਅਲੀ ਉਹਨੂੰ ਬੰਦੇ ਨੂੰ ਫੜ ਕੇ ਕੁੱਟ ਸਿੱਟਿਆ ਉਹਦੇ ਉਹਦੇ ਦਿਓਰ ਨੇ ਕੁੜੀ ਦੇ ਨੇ
0: ਓਕੇ ਸੋ ਉਹਨੂੰ ਕੁੱਟ ਪਈ ਤੇ ਨਾਲੇ ਹੁਣ ਸਾਰੇ ਦੂਰ ਦਰੇਡੇ ਤੱਕ ਹੁਣ ਬੁੱਗੇ ਬੁੱਗਾ ਕਹਿ ਕੇ ਛੇੜਦੇ ਨੇ ਬੁੱਗੇ
1: ਛੇੜਦੀ ਹਾਂ ਬੁੱਗਾ ਹੋ ਗਈ
0: ਮਤਲਬ ਭਾਵੇਂ ਉਹਨੇ
1: ਹਾਂ ਕਿ ਬਦਲ ਪੈ ਜੇ ਉਹਨਾਂ ਦੀ ਬੁੱਗਿਆਂ ਦੀ
0: ਭਾਵੇਂ ਉਹਨੂੰ ਕੁੱਟ ਵੀ ਲਿਆ ਮੰਨ ਲਓ
1: ਹਾਂ ਪਰ ਵੀ
0: ਪਰ ਫਿਰ ਵੀ ਉਹ
1: ਹਾਂ
0: ਕਿੱਥੋਂ ਤੱਕ
1: ਪਰ ਹੁਣ ਦੇਖੋ ਰਜੋ ਜੀ ਕਈ ਵਾਰ ਇਦਾਂ ਹੁੰਦਾ ਨਾ ਉਹਦਾ ਮਤਲਬ ਨੀ ਹੋਣਾ ਕੋਈ ਵੀ ਵਿਚਾਰੇ ਦਾ
0: ਤੁਹਾਡੀ ਗੱਲ ਮੰਨ ਲੈਣੇ ਸੈਕੰਡ ਇਹ ਆ ਕੇ ਉਹਨੂੰ ਜਾਣ ਕੇ ਛੇੜਿਆ ਆਦਤ ਉੱਥੇ ਤੇ ਆਪਣੇ ਆਦਤ ਹੁੰਦੀ ਹੈ ਲੋਕਾਂ ਨੂੰ ਐਵੇਂ ਜਾਣ ਕੇ ਟਿੱਚਰਾਂ ਕਰਨ ਦੀ ਛੇੜਨ ਦੀ
1: ਬਿਲਕੁਲ ਮੈਂ ਨਾ ਕਈ ਵਾਰ ਦੇਖਦੀ ਮੇਰੇ ਕੋਲ ਥੋੜੇ ਜਿਹੇ ਇੱਦਾਂ ਦੇ ਕਲਾਇੰਟ ਆ ਜਿਹੜੇ ਮੈਨੂੰ ਵੀਰੇ ਕਹਿੰਦੀਆਂ ਆ ਨਾ ਕੁੜੀਆਂ ਵੀਰੇ ਇੱਦਾਂ ਮੈਂ ਸੋਚਦੀ ਨੀ ਮੈਂ ਕਿਹਾ ਹਲੇ ਤਾਂ ਤੁਸੀਂ ਮੈਨੂੰ ਸਾਹਮਣੇ ਦੇਖਿਆ ਆਏ ਹੋਏ ਮੁੱਛਾਂ ਤੇ ਨਹੀਂ ਆਈਆਂ
0: ਕੁੜੀਆਂ ਮੈਂ ਬਿਨਾਂ ਅੱਜ ਕੱਲ ਉਹਨਾਂ ਦਾ ਵੀ ਮਤਲਬ ਇਹੋ ਹੀ ਆ ਸਿਸਟਮ ਆ ਨਾ
1: ਭੈਣ ਕਹਿੰਦੇ ਹੁੰਦੇ
0: ਆ ਹਨਾ ਮਤਲਬ ਜਿਹੜੀ ਚੀਜ਼ ਦਾ ਕੋਈ ਸੈਂਸ ਨਹੀਂ ਯਾਰ ਤੇ ਚਲੋ ਹੁਣ ਪੁਰਾਣਾ ਹੋ ਗਿਆ
1: ਨਾ
0: ਐਵੇਂ ਹੀ ਕਹੀ
1: ਜਾਂਦਾ ਹਾਂ ਪਰ ਉਹ ਜਿਹੜਾ ਵੀਰੇ ਕਹਿਣਾ ਕਿਸੇ ਨੂੰ ਵੀਰੇ ਵੀਰੇ ਤੁਸੀਂ
0: ਬ్రో ਬ్రో ਵੀ ਕਹਿਣ ਲੱਗ ਪਈ
1: ਹੁਣ ਬ్రో ਤਾਂ ਚਲੋ ਇਹ ਤਾਂ ਚਲੋ ਸਾਡੀ ਉਤੋਂ ਉੱਪਰ ਦੀ ਗੱਲ ਹੈ ਨਾ ਅਸੀਂ ਕਹਿੰਦੇ ਹੁੰਨੇ ਉਹ ਤਾਂ ਮੈਂ
0: ਕੁੜੀ ਕੁੜੀ ਨੂੰ ਥੋੜੀ ਕਹੂਗੀ ਬ్రో
1: ਨਹੀਂ ਉਹ ਛੇੜ ਮਤਲਬ ਉਹ ਉਹਨਾਂ ਦਾ ਆਪਣਾ ਜੈਂਜੀਆਂ ਦਾ ਅਸੀਂ ਉੱਚ ਪੈਂਦੇ ਨਹੀਂ ਸਾਨੂੰ ਕਿ ਜਿਹੜਾ ਵੀਰੇ ਉਹ ਜ਼ਿਆਦਾ ਉਹ ਲੱਗਦਾ ਹੈ
0: ਨਹੀਂ ਤੁਸੀਂ ਕੁਝ ਗਲਤ ਕਹਿ ਰਹੇ ਹੋ ਤੇ ਇਹਦਾ ਮਤਲਬ ਇਹ ਥੋੜੀ ਵੀ ਉਹਨੂੰ ਆਪਾਂ ਕਹਿ ਦਾਂਗੇ ਵੀ ਜੈਂਜੀ
1: ਬ్రో ਤਾਂ ਮੁੰਡੇ ਵੀ ਕੁੜੀਆਂ ਨੂੰ ਕਹੀ ਜਾਂਦੇ ਆ ਲਾਈਕ ਭੈਣ ਭਰਾ ਵੀ ਆਪਸ ਵਿੱਚ ਕਹੀ ਜਾਂਦੇ ਆ ਉਹ ਬ్రో
0: ਉਹੀ ਆ ਸਮੱਸਿਆ ਤਾਂ ਉਹੀ ਆ
1: ਹਾਂਜੀ ਹਾਂ ਸੇਮ
0: ਚਲੋ ਇਹ ਮਤਲਬ
1: ਮਤਲਬ ਹੁਣ ਜਿਹੜੇ ਬੁੱਗੇ ਕਹਿੰਦੇ ਹੋ ਜਰਾ ਸੰਭਾਲ ਕੇ ਬੁੱਗੇ
0: ਬੁੱਗੇ ਵੇ ਬਹੁਤ ਘੱਟ ਹੀ
1: ਕੁੱਟ ਹੋ
0: ਜਾਂਦੇ ਘੱਟ ਹੀ ਲੋਕ ਨੇ ਜਿਹੜੇ ਬੁੱਗੇ ਕਹਿਣ ਵਾਲੇ
1: ਹਾਂ ਨਹੀਂ ਹੈਗੇ ਆ ਹੈਗੇ ਆ
0: ਬਾਬਾ ਓਕੇ
1: ਹੈਗੇ ਆ ਬਦੇਰੇ
0: ਵੈਸੇ ਸਪੈਸੀਫਿਕ ਤੁਸੀਂ ਮਤਲਬ ਆਪਣੇ ਤੁਸੀਂ ਚਲੋ ਨਿਆਣਾ ਕੋਈ ਤੁਹਾਨੂੰ ਪਿਆਰਾ ਲੱਗ ਰਿਹਾ ਨਾ ਤੁਹਾਡਾ ਤੁਸੀਂ ਉਹਨੂੰ ਕਹਿ ਸਕਦੇ ਹੋ
1: ਨਹੀਂ ਆਪਸ ਚ ਸਹੇਲੀਆਂ ਕਹਿ ਦਿੰਦੀ ਆ ਇੱਕ ਦੂਜੇ ਨੂੰ
0: ਉਹ ਤਾਂ ਚਲੋ ਕਹਿ ਦੇਣਾ
1: ਆਦਤ ਪਈ ਹੁੰਦੀ ਬੁੱਗੇ ਕਹਿਣ ਦੀ ਉਹ ਆਪਣੇ ਘਰ ਵਾਲੇ ਨੂੰ ਵੀ ਬੁੱਗੇ ਆਪਣੇ ਨਿਆਣਿਆਂ ਨੂੰ ਵੀ ਬੁੱਗੇ ਆਪਣੀ ਮੰਮੀ ਨੂੰ ਵੀ ਬੁੱਗੇ ਆਪਣੀ ਸਹੇਲੀ ਨੂੰ ਵੀ ਬੁੱਗੇ
0: ਮਰੀਜ਼ਾਂ ਨੂੰ ਵੀ ਬੁੱਗੇ
1: ਮੈਨੂੰ ਐਕਚੁਅਲੀ ਕੋਈ ਯਾਦ ਆ ਗਿਆ ਤਾਂ ਕਰਕੇ ਮੈਨੂੰ ਯਾਦ ਆ ਮੈਨੂੰ ਵੀ ਬੁੱਗੇ ਦੇਖ ਸੁੱਕ ਬੁੱਗੇ ਏਦਾਂ
0: ਨੇ ਬੁੱਗੇ ਵਾਲ ਥੋੜੇ ਜਿਹੇ ਰਹਿ ਗਏ ਬੁੱਗੇ ਆ ਬੁੱਗੇ ਪਤਲੇ ਹੋ ਗਿਆ
1: ਨਹੀਂ ਬੁੱਗੇ ਥੈਂਕ ਯੂ ਮੈਂ ਤਾਂ ਉਹਨੂੰ ਵੀ ਵੀਡੀਓ ਭੇਜੀ ਮੈਂ ਕਿਹਾ ਦੇਖ ਕੁੱਟ ਨਾ ਖਾ ਲਈ ਕਿਸੇ ਪਾਰਕਿੰਗ ਚ
0: ਨਹੀਂ ਚਲੋ ਆਪਾਂ ਆਪਣੇ ਆਪਣੇ ਸਰੋਤਿਆਂ ਨੂੰ ਵੀ ਪੁੱਛਦੇ ਆਪਾਂ ਵੀ ਤੁਹਾਨੂੰ ਕੀ ਲੱਗਦਾ ਵਾ ਕਿਹੜੀ ਸੈਂਸ ਚ ਕਿਹਾ
1: ਉਹਨੇ
0: ਕਿਉਂਕਿ ਬਾਅਦ ਜਦੋਂ ਬੰਦਾ ਇੱਕ ਵਾਰੀ ਮੰਨ ਲਓ ਫੜਿਆ ਗਿਆ ਬਾਅਦ ਵਿੱਚ ਉਹ ਇਹ ਥੋੜੀ ਕਹੂਗਾ ਪਿਆ ਹੋ ਜਾਓ ਛੇੜਿਆ ਹੀ ਕੁੱਟ ਖਾ ਲਈ ਜੇ ਮੰਨ ਲੋ ਬਾਅਦ ਵਿਚ ਕੋਈ ਓਹਦੇ ਗਲ ਪੈ ਰਿਹਾ ਵਾ ਗੁੱਸਾ ਕਰ ਰਿਹਾ ਵਾ ਤੇ ਫਿਰ ਉਹ ਕੀ ਕਹੂ ਕਿ ਜਾ ਕਹਿ ਆਈ ਏਦਾਂ ਤੇ ਕਹਿ ਨੀ ਸਕਦਾ ਆਪਣੇ ਮੰਨ ਲੋ ਭਰਾ ਨੂੰ ਕਹਿ ਲਿਆ ਤੁਸੀਂ ਆਪਣੇ ਘਰ ਵਾਲੇ ਨੂੰ ਕਹਿ ਲਿਆ
1: ਤੁਸੀਂ
0: ਜਿਹਦੇ ਨਾਲ ਤੁਸੀਂ ਦੁਕਾਨ ਤੇ ਗਏ ਜਿਹਦੇ ਨਾਲ ਤੁਹਾਡੀ ਸਾਂਝ ਹੈ ਉਹਦੇ ਨਾਲ ਕਹਿ ਤਾ ਰਾਹ ਜਾਂਦੇ ਥੋੜੀ ਆਪਾਂ ਕੋਈ ਆਪਣੇ ਪੈਟ ਵਰਡ ਏਦਾਂ ਕਹਿੰਦਾ ਕੋਈ ਇੰਨਾ ਜੇ ਮੰਨ ਲੋ ਕਹਿੰਦਾ ਵਾ ਤੇ ਫਿਰ ਇਹ ਵੀ ਇੱਕ ਬੋਲਚਾਲ ਦਾ ਸਲੀਕਾ ਵਾ ਇਹਦਾ ਮਤਲਬ ਉਹਨੂੰ ਨਹੀਂ ਸੀ ਤੇ ਉਹਨੇ ਖਾ ਲਈਆਂ
1: ਬਿਲਕੁਲ
0: ਹਨਾ ਜਦੋਂ ਉਹਨੇ ਕਿਹਾ
1: ਕੁੱਟ ਖਾ ਲਈ ਵੈਸੇ
0: ਜਦੋਂ ਉਹਨੇ ਕਿਹਾ ਉਦੋਂ ਵੀ ਦਿਓਰ ਲੱਗ ਸੀ
1: ਜ਼ਰੂਰ ਮੈਂ ਇੱਥੇ ਲੜਾਈ ਕਰਾਉਣੀ ਆ ਨਾ ਕਈ ਹੁੰਦੇ ਆ ਵੀ ਕਹਿੰਦੇ ਦਫਾ ਤੂੰ ਤਾਂ ਕੰਜਰ
0: ਹੈ ਉਮਰ ਕਿੰਨੀ ਕਹਦੀ
1: ਕਿਹਦੀ
0: ਬੁੱਗੇ ਦੀ
1: ਮੈਨੂੰ ਕੀ ਪਤਾ ਕੁੱਟ
0: ਪੈਂਦੀ ਅੱਛਾ ਸਿਰਫ ਉਦਾਂ ਪਤਾ ਨੀ ਲੱਗਾ
1: ਕੁੱਟ ਪੈਂਦੀ ਵੀਡੀਓ ਦੇਖੀ ਸਾਰਿਆਂ ਨੇ ਮਤਲਬ ਰੌਲਾ ਰੱਪਾ ਜਿਹਾ ਹੀ ਪੈਂਦਾ ਦੇਖਿਆ
0: ਚਲੋ ਫਿਰ ਇਹ ਰੌਲਾ ਰਪਾਈ ਆ ਫਿਰ ਕੀ ਤਾਂ ਕੀ ਹੋਇਆ ਕੀ ਨੀ ਹੋਇਆ ਫਿਰ ਤੇ ਜਦੋਂ
1: ਹੁਣ ਵਾਲਾ ਤੁਸੀਂ ਐਕਚੁਅਲ ਵੀਡੀਓ ਕਿਸੇ ਕੋਲ ਹੋਈ ਤੇ ਮੰਗਵਾ ਲਓ ਹੋਣੀ ਹੈ ਕਿਸੇ ਕੋਲ ਐਕਚੁਅਲ
0: ਆ ਨਹੀਂ ਹੁਣ ਤੱਕ ਇਹਦੇ ਜਦੋਂ ਕੋਈ ਅੱਜ ਹੀ ਆ ਜਾਣੀ
1: ਅੱਜ ਹੀ ਆਈ ਲਓ
0: ਜੀ ਚਲੋ ਥੈਂਕ ਯੂ ਤੇ ਵੀਰੇ ਬਾਈ ਕਹਿੰਦੇ ਮੁੰਡਾ ਵੀ ਕੁੜੀ ਜਾਂ ਭੈਣ ਨੂੰ ਕਹਿੰਦੇ ਆ ਮਾਲਵਾ ਸਾਈਡ ਅੱਛਾ ਕਹਿੰਦੇ ਕਿ ਵੀਰੇ ਐਂਡ ਬਾਈ ਮੁੰਡਾ ਵੀ
1: ਕੁੜੀ
0: ਜਾਂ ਭੈਣ ਨੂੰ ਕਹਿੰਦੇ ਆ ਨਹੀਂ ਜੀ ਭਾਵੇਂ ਮਾਲਵਾ ਹੋਵੇ ਤੇ ਭਾਵੇਂ ਦੁਆਬਾ ਹੋਵੇ ਏਦਾਂ ਨਹੀਂ ਆ ਵੀ ਭੈਣ ਨੂੰ ਕੋਈ ਬੁੱਗੇ ਕਹਿੰਦਾ ਵਾ
1: ਹਾਂ
0: ਵੀਰਾ ਤੇ ਕਹਿੰਦੇ ਆ ਵੀਰਾ ਡੈਫੀਨੇਟਲੀ ਕਹਿੰਦੇ ਆ
1: ਨਹੀਂ ਭੈਣ ਨੂੰ ਕਹਿੰਦੇ ਵੀਰਾ ਕਹਿੰਦੇ ਆ ਮਾਲਵੇ ਦੇ ਵਿੱਚ ਇੱਦਾਂ ਕਹਿ ਰਹੇ ਮੈਨੂੰ ਲੱਗਦਾ
0: ਵੀਰਾ ਐਂਡ ਬਾਈ
1: ਹਾਂ ਭੈਣ ਨੂੰ ਵੀਰਾ ਐਂਡ ਬਾਈ ਕਹਿੰਦੇ
0: ਆ ਓਕੇ ਇੱਕ ਮਿੰਟ ਫਿਰ ਸੁਣ ਲਓ ਵੀਰਾ ਐਂਡ ਬਾਈ ਮੁੰਡਾ ਵੀ ਕੁੜੀ ਜਾਂ ਭੈਣ ਨੂੰ ਕਹਿੰਦੇ ਆ ਮਾਲਵਾ ਸਾਈਡ ਪਤਾ ਮਤਲਬ ਹੁਣ ਆਪਾਂ ਇਹ ਕਹਿੰਦੇ ਵੀ ਸਾਨੂੰ ਸਮਝ ਨਹੀਂ ਲੱਗੀ ਥੋੜਾ ਜਿਹਾ ਨਖੇੜ ਦੋ ਤੁਸੀਂ ਪਰ ਜਿੰਨਾ ਚਲੋ ਜਿੰਨੀ ਕੁ ਮੇਰੀ ਸੈਂਸ ਆ ਉਹ ਤੇ ਆਪਾਂ ਲਾਡ ਪਿਆਰ ਦੇ ਨਾਲ ਕਿਸੇ ਛੋਟੇ ਬੱਚੇ ਨੂੰ ਕਹਿ ਦਿੰਦੇ ਹਾਂ ਵੀ ਹਾਂ ਵੀ ਬਹੁ ਮੇਰਾ ਬੁੱਗੂ ਜਾ ਮੇਰਾ ਬੁੱਗਾ
1: ਆਪਾਂ ਕੁੜੀਆਂ ਨੂੰ ਪਿਆਰ ਨਾਲ ਕਹਿ ਦਿੰਦਾ ਮੇਰਾ ਪੁੱਤ ਹਨਾ ਮੇਰਾ ਇੱਦਾਂ
0: ਚਲੋ ਹਾਂ ਮਤਲਬ ਜਿਹਨੂੰ ਤੁਸੀਂ ਪੁੱਤ ਕਹਿ ਸਕਦੇ ਹੋ ਉਹਨੂੰ ਤੁਸੀਂ ਜਦ ਤੁਹਾਡੇ ਫਾਦਰਲੀ ਫਿਗਰ ਆ ਤੇ ਉਹ ਕਹਿ ਸਕਦੇ ਹੋ ਤੁਸੀਂ ਪਰ ਤੁਸੀਂ ਮੰਨ ਲਓ ਤੁਹਾਡਾ ਜੇ ਕੋਈ ਭੈਣ ਵੀ ਆ ਭਾਵੇਂ ਹਾਣ ਪਰਵਾਣ ਆ ਜਾਂ
1: ਜਾਂ
0: ਥੋੜੀ ਉਮਰ ਦਾ ਥੋੜਾ ਹੀ ਫਰਕ ਆ ਥੋੜਾ ਹੀ ਡਿਸਟੈਂਸ ਆ ਤੇ ਉੱਥੇ ਕਹਿਣ ਨੂੰ ਜੋ ਮਰਜ਼ੀ ਕਹੀ ਜਾਓ ਵੇਖੋ ਅੱਜ ਕੱਲ੍ਹ ਘਰਾਂ 'ਚ ਜੋ ਮਰਜ਼ੀ ਕਹੀ ਜਾਂਦਾ ਪਰ ਇਹ ਕੋਈ ਸਲੀਕਾ ਨਹੀਂ ਆ ਹਨਾ ਤੁਸੀਂ ਉਹ ਚੀਜ਼ ਉਹੀ ਕਿਉਂਕਿ ਸਲੀਕਾ ਇਸ ਕਰਕੇ ਵੀ ਨਹੀਂ ਮੰਨਿਆ ਜਾਂਦਾ ਵੀ ਤੁਹਾਡੇ ਕੋਲੋਂ ਸੁਣ ਕੇ ਘੁੰਮਣ ਕੇ ਦੂਸਰਾ ਵੀ ਕਹਿਣ ਲੱਗ ਪੈਂਦਾ ਤੁਹਾਡਾ ਆਂਢ ਗੁਆਂਢ ਵੀ ਕਹਿਣ ਲੱਗ
1: ਪੈਂਦਾ
0: ਗੁੱਸਾ ਕਰਦੇ ਹੋ ਗੱਲ
1: ਨਾ ਪਾਉਂਦੇ ਬੱਚੇ ਆਪਾਂ ਇਹੀ ਕਹਿੰਦੇ ਨਾ ਕਿ ਇੱਦਾਂ ਨੀ ਕਹਿਣਾ ਬਾਕੀ ਵੀ ਕਹੋਗੇ ਨਾ
0: ਹਾਂ ਫਿਰ ਤੁਸੀਂ ਹਾਂ ਤੇ ਜੇ ਨਾਲੇ ਵੇਖੋ ਵੱਡੀ ਗੱਲ ਇਹ ਆ ਵੀ ਜੇ ਆਪਾਂ ਇਹੋ ਹੀ ਬੁੱਗੇ ਜਾਨੂੰ ਹੀ ਕਹਿਣਾ ਤੇ ਫਿਰ ਨਾ ਕਿਉਂ ਰੱਖਦੇ ਹਾਂ ਆਪਾਂ ਨਾ ਰੱਖ ਲਿਆ ਕਰੋ ਫਿਰ
1: ਸਾਰੇ ਗਲੀ ਕੁਮਾਰ ਤੋਂ ਕੁੱਟ
0: ਗਏ ਹੋ ਬੁੱਗਾ ਵਿਆਹੀਗੀ ਮਤਲਬ ਫਿਰ ਤੇ
1: ਗੁੱਗਾ ਤਾਂ ਹੁੰਦਾ ਸੀ ਬੁੱਗਾ
0: ਚਲੋ ਠੀਕ ਆ ਜੀ ਥੈਂਕ ਯੂ ਤੁਹਾਡਾ ਤੇ ਅੱਛਾ ਇਹ ਚੱਲ ਰਿਹਾ ਵਾ ਆਸਟ੍ਰੇਲੀਆ ਚ ਕੀ ਚੱਲ ਰਿਹਾ
1: ਤੁਹਾਨੂੰ ਇੰਨੀ ਵੱਡੀ ਮੈਂ ਖਬਰ ਦੱਸਦੀ ਹੁਣ ਤੁਹਾਨੂੰ ਦੋਨੋਂ ਚੀਜ਼ਾਂ ਦੱਸਾਂ
0: ਨਹੀਂ ਯਹਾਂ ਪੇ ਕਿਆ ਚੱਲ ਰਿਹਾ
1: ਯਹਾਂ ਪੇ ਤੋ ਮੈਨੂੰ ਪਤਾ ਨਹੀਂ ਕਿਆ ਚੱਲ ਰਿਹਾ ਹੈ ਜਹਾਂ ਸੇ ਮੈਂ ਦੂਰ ਹੂੰ ਜਹਾਂ ਪੇ ਅਗਰ ਜੋ ਚੱਲ ਰਿਹਾ ਹੈ ਮੈਨੇ ਬਤਾ ਦਿਆ ਵੋ ਉਨਕੀ ਐਡ ਹੋ ਜਾਏਗੀ ਇਸ ਲਈ ਮੈਨੇ ਨਹੀਂ ਬਤਾਨਾ ਹੈ ਜੋ ਜਿਹੜਾ ਅੱਜ ਵੱਧ ਸ਼ੇਅਰ ਹੋ ਰਿਹਾ ਨਾ ਲੇਡੀਜ਼ ਗਰੁੱਪ ਦੇ ਵਿੱਚ ਉਹ ਆ ਵੀ ਮਤਲਬ ਵੀ ਯੂਆ ਸਟੋਰ ਓਪਨ ਹੋਇਆ ਤੇ ਉਹ ਲੇਡੀਜ਼ ਨੇ ਧੂਏ ਕੱਢੇ। ਬੀਵਾ ਦਾ ਸਟੋਰ, ਕੱਪੜਿਆਂ ਦਾ ਬ੍ਰਾਂਡ ਆ ਇੰਡੀਆ ਬੀਵਾ, ਉਹਨਾਂ ਦਾ ਸਟੋਰ ਓਪਨ ਹੋਇਆ ਇੱਥੇ। ਉਹਨਾਂ ਨੇ ਮਤਲਬ ਜਨਾਨੀਆਂ ਨੇ ਧੂਏ ਕੱਢੇ, ਮੈਨੂੰ ਮਤਲਬ ਪਤਾ ਨੀ ਕਿੰਨੀਆਂ ਕ ਵੀਡੀਓਜ਼ ਆ ਗਈਆਂ ਵੀ ਉਹ ਲੈ, ਉਹ ਮੈਂ ਕਿਹਾ ਮੈਨੂੰ ਨਹੀਂ ਪਸੰਦ ਇਹਨਾਂ ਦੇ ਕੱਪੜੇ, ਮੈਂ ਨਹੀਂ।
0: ਮੈਂ ਜਿੰਨਿਆਂ ਕੋਲੋਂ ਮੈਂ ਸੁਣਿਆ ਵਾ ਜਾਂ ਮਤਲਬ ਉੱਥੇ ਵੀ ਏਅਰਪੋਰਟ ਵਗੈਰਾ ਤੇ ਹੁੰਦਾ ਵਾ ਸ਼ਾਇਦ,
1: ਹਾਂਜੀ ਹਾਂ,
0: ਬੜਾ ਬੇਕਾਰ ਜਿਹਾ ਹੁੰਦਾ ਸਮਾਨ ਉਹਨਾਂ ਦਾ, ਕੋਈ
1: ਕਿਉਂਕਿ ਮੋਸਟਲੀ ਉਹ ਕਾਟਨ
0: ਲੋ ਲੋ ਆਪਾਂ ਸੌਰੀ ਉਹਨਾਂ ਕੱਲ ਨੂੰ ਐਡ ਦੇ ਦੇਣ ਕਿਤੇ ਕੁੜੀ ਨੂੰ ਕਹਿੰਦੇ ਆ, ਮੇਰਾ ਕਜ਼ਨ ਮੇਰੀ ਵਾਈਫ ਨੂੰ ਵੀ ਬਾਈ ਕਹਿੰਦਾ ਆ, ਕਹਿੰਦਾ ਐਜ ਏ ਸਿਸਟਰ। ਹੁਣ ਮਤਲਬ ਵੀਰਾ ਐਂਡ ਬਾਈ ਦੀ ਗੱਲ ਕਰ ਰਹੇ ਹੋ ਜਾਂ ਮੁੰਡਾ ਜਾਂ ਕੁੜੀ? ਵੇਖੋ ਕਹਿਣ ਨੂੰ ਜੋ ਕੋਈ ਮਰਜ਼ੀ ਕਹੀ ਜਾਵੇ ਗੈਰੀ ਜੀ, ਕਹਿਣ ਦਾ ਕੋਈ ਮਸਲਾ ਨਹੀਂ ਆ, ਕਹਿਣ ਨੂੰ ਤਾਂ ਆਪਾਂ ਜੋ ਮਰਜ਼ੀ ਕਹਿ ਸਕਦੇ ਹਾਂ
1: ਜੀ, ਬਿਲਕੁਲ,
0: ਹੈ ਨਾ। ਮਤਲਬ ਇਹ ਨਹੀਂ ਵੀ ਆਹ ਨਹੀਂ ਕਹਿੰਦੇ ਆਹ ਨਹੀਂ ਕਹਿੰਦੇ, ਅਸਲ 'ਚ ਜਿਹੜਾ ਕਹਿਣ ਆ ਨਾ ਗੱਲ ਆ ਕਿ ਤੁਸੀਂ ਸਹੀ ਕਹਿ ਰਹੇ ਹੋ ਜਾਂ ਗਲਤ ਕਹਿ ਰਹੇ ਹੋ। ਹੁਣ ਤੁਸੀਂ ਜੇ ਮਤਲਬ ਆਪਣੀ ਵਹੁਟੀ ਨੂੰ ਵੀ ਕਹੀ ਜਾਂਦੇ ਹੋ ਜਾ ਭਰਾ, ਹੈ ਨਾ,
1: ਮਤਲਬ
0: ਉਹ ਬਰੋ, ਹੈ ਨਾ, ਕਹਿ ਤੇ ਤੁਸੀਂ ਦਿੱਤਾ, ਪਰ ਇਹਦਾ ਮਤਲਬ ਇਹ ਥੋੜੀ ਵੀ ਮੁੜ ਕੇ ਜਸਟੀਫਾਈ ਵੀ ਕਰੋਗੇ।
1: ਤੁਸੀਂ ਇਹ ਸੋਚੋ ਜੇ ਜਨਾਨੀ ਕਹਿ ਦੇਵੇ ਵੀਰਾ ਬਣੇ ਪਾਣੀ ਦਿਓ,
0: ਤਾਂ ਕਹਿ ਦਿੰਦੀਆਂ ਆ ਵੀ ਤੇ ਚੱਲਦਾ ਹੀ ਆ। ਹੁਣ ਜੇ ਮੰਨ ਲਓ ਬਰੋ ਕਹਿਤਾ ਤੇ ਵੀਰਾ ਕੀ ਆ, ਉਹਦਾ ਅੰਗਰੇਜ਼ੀ ਵਰਜ਼ਨ ਉਹਦਾ ਕੀ ਆ, ਉਹ ਭਰਾਵਾ ਤੇ ਆਮ ਹੀ ਕਹਿ ਦਿੰਦੀਆਂ, ਹੈ ਨਾ, ਇਹ ਤੇ ਆਮ ਚੱਲਦਾ ਵਾ। ਪਰ ਅਸਲ ਦੇ ਵਿੱਚ ਇਹਦਾ ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ, ਉਹਦਾ ਜੇ ਮਤਲਬ ਆਪਾਂ ਇੰਨੀ ਜੇ ਉਹਨੂੰ ਸਮਝਣਾ ਹੋਵੇ ਵੀ ਉਹਦਾ ਨੁਕਸਾਨ ਕੀ, ਕਈ ਵਾਰੀ ਆਪਾਂ ਕਹਿ ਦਿੰਦੇ ਜਾਂ ਫਿਰ ਕੀ ਹੋਇਆ, ਕੁਛ ਨਹੀਂ ਹੁੰਦਾ ਇਹਦੇ ਨਾਲ, ਠੀਕ ਆ, ਭੈਣ ਭੈਣ ਹੀ ਰਹਿੰਦੀ ਆ, ਭਰਾ ਭਰਾ ਹੀ ਰਹਿੰਦਾ ਵਾ, ਸਾਰੇ ਰਿਸ਼ਤੇ ਉੱਦਾਂ ਦੇ ਉੱਦਾਂ ਹੀ ਰਹਿੰਦੇ, ਕੋਈ ਫਰਕ ਨਹੀਂ ਪੈਂਦਾ। ਫਰਕ ਪੈਂਦਾ ਵਾ ਤੁਸੀਂ ਰੈਫਰੈਂਸ ਬਣਾ ਲੈਂਦੇ ਹੋ
1: ਜੀ,
0: ਆਹ ਜਿੱਦਾਂ ਤੁਸੀਂ ਹੁਣ ਬਣਾ ਲਈਏ ਵੀ ਤੁਸੀਂ ਚਿਰਾਂ ਤੋਂ ਸੁਣਦੇ ਆ ਰਹੇ ਹੋ, ਤੁਹਾਡੇ ਫਰੈਂਡ ਸਰਕਲ 'ਚ, ਤੁਹਾਡੇ ਪਰਿਵਾਰ 'ਚ, ਤੁਹਾਡੇ ਇਲਾਕੇ 'ਚ, ਆਂਢ ਗੁਆਂਢ 'ਚ ਕਿਤੇ ਤੁਸੀਂ ਸੁਣਦੇ ਆ ਰਹੇ ਹੋ, ਅਤੇ ਤੁਸੀਂ ਇੱਕ ਰੈਫਰੈਂਸ ਬਣਾ ਲਈ ਵੀ ਇੱਦਾਂ ਕਹਿ ਲਈਦਾ ਵਾ, ਆਹ ਚੀਜ਼ ਕਰਕੇ ਇਹ ਭੈੜਾ ਹੁੰਦਾ ਵਾ। ਅਦਰਵਾਈਜ਼ ਰਿਸ਼ਤਾ ਤੇ ਰਿਸ਼ਤਾ ਹੀ ਰਹਿਣਾ ਵਾ, ਉੱਥੇ ਕਹਿਣਾ ਥੋੜੀ ਫਰਕ ਪੈ ਜਾਣਾ, ਪਰ ਓਵਰ ਏ ਟਾਈਮ ਇਹ ਚੀਜ਼ਾਂ ਖਰਾਬ ਕਰ ਦਿੰਦੀਆਂ।
1: ਬਿਲਕੁਲ ਰੰਜੋ ਜੀ, ਜਿੱਦਾਂ ਹੁਣ ਮੈਨੂੰ ਅਜੀਬ ਲੱਗਾ ਨਾ ਕਿ ਮੈਨੂੰ ਕੋਈ ਵੀਰਾ ਕਵੇ, ਹੈ ਨਾ, ਲਾਈਕ ਕਿਉਂਕਿ ਉੱਧਰ ਸਾਡੇ ਵੱਲ ਕਹਿੰਦੇ ਨੀ ਕੁੜੀ ਨੂੰ ਇੱਦਾਂ ਵੀਰਾ, ਹੈ ਨਾ, ਅਤੇ ਉਹਨਾਂ ਨੂੰ ਉਹ ਨੋਰਮਲ ਲੱਗ ਰਹੀ ਹੈ ਕਿਉਂਕਿ ਉਹਨਾਂ ਨੂੰ ਸ਼ਾਇਦ 15-20 ਸਾਲ ਤੋਂ ਵੀਰਾ ਕਹਿਣ ਦੀ ਆਦਤ ਆ ਅਤੇ ਸੁਣਨ ਦੀ ਆਦਤ ਆ, ਪਰ ਜਦੋਂ ਇਹੀ ਚੀਜ਼ 70-80 ਸਾਲ ਬਾਅਦ ਹੋਣੀ ਆ ਅਤੇ ਉਦੋਂ ਫਿਰ ਭੈਣ ਦਾ ਤਾਂ ਵੀਰੇ ਦਾ ਡਿਫਰੈਂਸ ਕੌਣ ਦੱਸੂਗਾ?
0: ਇੱਕ ਹਿਸਟਰੀ ਬਣ ਜਾਂਦੀ, ਇੱਕ ਰੈਫਰੈਂਸ ਬਣ ਜਾਂਦਾ, ਬੜਾ ਕੁਛ ਜਿਹੜਾ ਵਾ ਆਪਾਂ ਵੇਖਿਆ ਸਮੇਂ ਦੇ ਨਾਲ, ਸਾਡੇ ਬਚਪਨ ਚ ਓਦਾਂ ਨਹੀਂ ਸੀ,
1: ਨਹੀਂ ਸੀਗਾ, ਹਾਂ,
0: ਜਿੱਦਾਂ ਹੁਣ ਉਹ ਚੇਂਜ ਹੋ ਗਿਆ,
1: ਬਿਲਕੁਲ,
0: ਹੈ ਨਾ, ਪਹਿਲਾਂ ਜਿੱਥੇ ਕਈ ਥਾਵਾਂ ਦੇ ਉੱਤੇ ਵੀਰ ਜੀ ਹੁੰਦਾ ਸੀ, ਹੁਣ ਸਾਡੇ ਇਲਾਕੇ ਚ ਲਾ ਲਓ, ਸਾਡੇ ਇਲਾਕੇ ਚ ਵੀਰ ਜੀ ਭਾਜੀ ਨਾਲ ਰਿਪਲੇਸ ਹੋ ਚੁੱਕਾ, ਪਹਿਲਾਂ ਨਹੀਂ ਸੀ,
1: ਓਕੇ,
0: ਹੈ ਨਾ, ਹੁਣ ਈਵਨ ਮਾਝੇ ਚ ਇਹ ਚੀਜ਼ ਮੈਂ ਆਪਣੇ ਉਹ ਚ ਵੇਖੀ, ਹੋ ਸ਼ੋ ਵਾਸ ਚ ਵੇਖੀ ਆ ਵੀ ਇਹ ਚੀਜ਼ ਹੌਲੀ ਹੌਲੀ ਚੇਂਜ ਹੋਈ ਆ, ਸ਼ਬਦ ਦੋਵੇਂ ਚੰਗੇ ਨੇ
1: ਜੀ,
0: ਪਰ ਇੱਦਾਂ ਉਹ ਚੀਜ਼ਾਂ ਰੈਫਰੈਂਸ ਦੇ ਨਾਲ ਹੌਲੀ ਹੌਲੀ ਹੌਲੀ ਹੌਲੀ ਚੇਂਜ ਹੁੰਦੀਆਂ। ਅਸਲ 'ਚ ਆਪਾਂ ਨਾ ਲੈਂਗੁਏਜ ਬੜੀ ਟ੍ਰਿੱਕੀ ਚੀਜ਼ ਆ, ਅਤੇ ਇਨਸਾਨ ਉਹਦੇ ਤੋਂ ਵੀ ਟ੍ਰਿੱਕੀ ਆ, ਕਿਉਂਕਿ ਉਹੀ ਘੜਦਾ ਵਾ, ਹੈ ਨਾ, ਉਹੀ ਆਪਣੀ ਸੁੱਖ ਸੁਵਿਧਾ ਵੇਂਦਾ। ਦਿਮਾਗ ਬੜਾ ਸ਼ਾਤਰ ਆ, ਇਹ ਨਾ ਆਪਣੀ ਸੁੱਖ ਸੁਵਿਧਾ ਭਾਲਦਾ ਵਾ। ਫੋਰ ਐਗਜ਼ਾਮਪਲ ਮੈਂ ਕਿੱਥੋਂ ਮਿਹਨਾ ਵਾ, ਹੁਣ ਸਕੂਲਾਂ ਕਾਲਜਾਂ 'ਚ ਆਪਾਂ ਵੀ ਪੜ੍ਹੇ ਹਾਂ, ਸਾਰੇ ਪੜ੍ਹੇ ਆ, ਇੱਕ ਸਮਾਂ ਹੁੰਦਾ ਸੀ ਜਦੋਂ ਤੁਸੀਂ ਥੋੜ੍ਹਾ ਜਿਹਾ ਕਈਆਂ ਚੀਜ਼ਾਂ 'ਚ ਨਾ ਲੂਪ ਹੋਲ ਐਜ ਭਾਲਦੇ ਹੋ
1: ਜੀ,
0: ਕਹਿਣ ਦੇ ਵਿੱਚ ਥੋੜ੍ਹਾ ਥੋੜ੍ਹਾ ਜਿਹਾ ਫਰਕ ਪਾ ਕੇ, ਫੋਰ ਐਗਜ਼ਾਮਪਲ ਭਰਾ ਨਾ ਕਹਿਣਾ, ਕਜ਼ਨ ਕਹਿਤਾ
1: ਜੀ,
0: ਹੈ ਨਾ, ਜਦਕਿ ਚਾਚੇ ਮਾਮੇ ਦਾ ਪੁੱਤ, ਭੂਆ ਮਾਸੀ ਦਾ ਪੁੱਤ ਕੀ ਆ, ਹੈ ਨਾ, ਆਪਾਂ ਕਜ਼ਨ ਕਹਿਤਾ, ਹੁਣ ਉਹ ਚੱਲਦਾ, ਠੀਕ ਆ। ਹੁਣ ਵੀਰ ਜੀ ਕੋਈ ਉਹਦੇ 'ਚ ਅੱਗੇ ਗੁੰਜਾਇਸ਼ ਨਹੀਂ ਹੈਗੀ, ਵੀਰ ਜੀ ਕਹਿਤਾ ਇਹਦਾ ਮਤਲਬ ਭਰਾ, ਭਾਜੀ ਪਸਾਤਾ
1: ਜੀ,
0: ਭਾਜੀ ਮਤਲਬ ਵੈਸੇ ਤੇ ਉਹ ਵੀ ਬੜਾ ਕਿਸੇ ਨੂੰ ਸਮਝ ਹੋਵੇ ਤੇ ਸ਼ਬਦ ਉਹ ਵੀ ਸੋਚ ਸਮਝ, ਭਰਾ ਹੀ ਭਰਾ ਵੀ ਪਲੱਸ ਵੱਡੇ, ਸਾਡੇ ਤੋਂ ਵੱਡੇ ਲਈ ਵਰਤਿਆ ਜਾਂਦਾ, ਸਾਡੇ ਜੀਜੇ ਲਈ ਵੀ ਵਰਤਿਆ ਜਾਂਦਾ,
1: ਓਕੇ,
0: ਭਾਜੀ ਮਤਲਬ ਸਾਡੇ ਜਿਹੜੇ ਆਪਣਾ ਜਾਂ ਭਾਈਆ ਜਾਂ ਜੀਜਾ
1: ਜੀ,
0: ਤੇ ਜਾਂ ਭਾਜੀ ਜਿੱਦਾਂ ਮਤਲਬ ਬਹੁਤ ਪਹਿਲਾਂ ਜੇ ਮੈਂ ਵੇਖਾਂ ਨਾ ਤੇ ਸਾਡੇ ਸਿਰਫ ਭਾਜੀ ਜੀਜੇ ਲਈ ਵਰਤਿਆ ਜਾਂਦਾ ਸੀ,
1: ਓਕੇ,
0: ਹੋ ਸਕਦਾ ਆਪਣੇ ਆਪਣੇ ਅਲੱਗ ਅਲੱਗ ਪ੍ਰੋਗਰਾਮ 'ਚ ਹੋਵੇ, ਪਰ ਮਾਝੇ 'ਚ ਮੈਂ ਜ਼ਿਆਦਾ ਭਾਜੀ ਉਹਦੇ ਲਈ ਵੇਖਿਆ। ਹੁਣ ਇਹ ਸਮਾਰਟਨੈਸ ਵਾਲੇ ਸ਼ਬਦ ਨੇ, ਮੈਂ ਨਹੀਂ ਕਹਿ ਰਿਹਾ ਵੀ ਕੁੜੀਆਂ ਇਕੱਲੀਆਂ, ਮੁੰਡਿਆਂ ਨੇ ਵੀ ਬੜੀ ਸਮਾਰਟਨੈਸ ਦੇ ਨਾਲ ਵਿੱਚ ਸ਼ਬਦ ਪਸਾਏ ਆ, ਜਿੱਦਾਂ ਮੈਂ ਆਹੀ ਤੁਹਾਨੂੰ ਐਗਜ਼ਾਮਪਲ ਦੇ ਰਿਹਾ, ਵੀਰ ਜੀ ਮਤਲਬ ਕੋਈ ਗੁੰਜਾਇਸ਼ ਨਹੀਂ ਆ, ਭਾਜੀ ਮਤਲਬ ਤੁਸੀਂ ਗੁੰਜਾਇਸ਼ ਲੈ ਲਈ
1: ਜੀ,
0: ਹੈ ਨਾ ਭਾਜੀ ਸਤਿ ਸ੍ਰੀ ਅਕਾਲ, ਉੱਥੇ ਉੱਥੇ ਤੁਸੀਂ ਗੁੰਜਾਇਸ਼ ਪਾਲ ਲਈ। ਇਹ ਸ਼ਬਦਾਂ ਦੀ ਹੇਰਾ ਫੇਰੀ ਆ
1: ਜੀ,
0: ਹੌਲੀ ਹੌਲੀ ਤੁਹਾਡੇ ਦਿਮਾਗ ਚੋਂ ਰਜਿਸਟਰ ਹੁੰਦੀਆਂ ਨੇ ਚੀਜ਼ਾਂ,
1: ਬਿਲਕੁਲ
0: ਉਹ ਹੋ ਕੇ ਫਿਰ ਉਹ ਅੱਗੇ ਦੀ ਅੱਗੇ ਅੱਗੇ ਤੋਂ ਅੱਗੇ ਅਸੀਂ ਇਹ
1: ਟਰੈਵਲ ਕਰਦੀਆਂ।
0: ਹਾਂ ਬੰਦਾ ਸ਼ਾਇਦ ਇਹ ਵੀ ਭੁੱਲ ਜਾਂਦਾ ਹੁਣ ਅਸੀਂ ਆ ਤੇ ਅਸੀਂ ਆਪਣੇ ਜਦੋਂ ਸਕੂਲ ਕਾਲਜ 'ਚ ਹੋਵਾਂਗੇ, ਅਸੀਂ ਸ਼ਾਇਦ ਇਹ ਥੋੜ੍ਹੀ ਸੋਚਿਆ ਹੋਊਗਾ ਵੀ ਇਹ ਚੀਜ਼ਾਂ ਜਿਹੜੀਆਂ ਅੱਗੇ ਤੁਰ ਕੇ ਸਾਡੇ ਬੱਚਿਆਂ ਤੱਕ ਵੀ ਪਹੁੰਚਣੀਆਂ। ਹੁਣ ਦੱਸੇ ਕਿਹੜਾ ਵੀ ਕਿਹੜੀ ਸਮਾਰਟਨੈਸ ਦੇ ਨਾਲ ਕਿੱਦਾਂ ਘੜੇ ਗਿਆ, ਪਰ ਹੌਲੀ ਹੌਲੀ ਉਹਨਾਂ ਸ਼ਬਦਾਂ ਦੀ ਯੂਜੇਜ ਬਦਲਦੀ ਜਾਂਦੀ ਹੈ। ਖੈਰ ਭਾਸ਼ਾ ਇਸੇ ਤਰ੍ਹਾਂ ਬਦਲਦੀ ਵੀ ਆਪਣੇ ਆਪ ਨੂੰ, ਬੜਾ ਕੁਛ ਚੰਗਾ ਬੜਾ ਕੁਛ ਮਾੜਾ। ਤੇ ਖੈਰ ਆਪਾਂ ਮਤਲਬ ਬੁੱਗੇ ਤੋਂ ਸ਼ੁਰੂ ਹੋ ਕੇ ਤੇ ਗੱਲਬਾਤ ਜਿਹੜੀ ਉਹ ਸਾਡੀ ਲੰਮੀ ਨਿਕਲ ਆਈ। ਅੱਜ ਕੱਲ੍ਹ ਨਾ ਥੋੜ੍ਹਾ ਜਿਹਾ ਇਹ ਵੀ ਆ ਕਿਉਂਕਿ ਜਿਹੜਾ ਸੋਸ਼ਲ ਮੀਡੀਆ ਦਾ ਦੌਰ ਆ ਜਾਂ ਫਿਰ ਆਪਾਂ ਇੱਕ ਦੂਸਰੇ ਨਾਲ ਨੇੜੇ ਆਏ ਹਾਂ
1: ਜੀ,
0: ਪਹਿਲਾਂ ਈਵਨ ਮਾਝੇ ਮਾਲਵੇ ਦੁਆਬੇ ਇੱਕ ਦੂਸਰੇ ਦਾ ਹੀ ਨਹੀਂ ਪਤਾ ਹੁੰਦਾ,
1: ਬਹੁਤ ਦੂਰ
0: ਹੈ ਨਾ, ਵੀ ਉੱਧਰ ਕੀ ਸ਼ਬਦ ਹੈ, ਕੋਈ ਇੱਕ ਅੱਧੇ ਸ਼ਬਦ ਦਾ ਪਤਾ ਹੁੰਦਾ ਸੀ ਨਾ, ਹੁਣ ਸਾਰਾ ਕੁਛ ਇੱਕ ਦੂਸਰੇ ਬਾਰੇ ਪਤਾ। ਪਰ ਜਦੋਂ ਉਹ ਕਿਸੇ ਦੂਸਰੇ ਦਾ ਸ਼ਬਦ ਤੁਹਾਨੂੰ ਅਪੀਲ ਕਰਦਾ
1: ਜੀ,
0: ਚੰਗਾ ਲੱਗਦਾ ਅਸੀਂ ਅਡੋਪਟ ਕਰ ਲੈਂਦੇ
1: ਜੀ,
0: ਫਨੀ ਲੱਗਦਾ ਅਸੀਂ ਤਾਂ ਵੀ ਅਡੋਪਟ ਕਰ ਲੈਂਦੇ,
1: ਬਿਲਕੁਲ ਹਾਂਜੀ ਹਾਂ।
0: ਤੁਸੀਂ ਕਿਸੇ ਵੇਲੇ ਕਿਸੇ ਸ਼ਬਦ ਦੇ ਉੱਤੇ ਟਿੱਚਰ ਕਰਦੇ, ਹੁਣ ਡੈ ਦੇ ਉੱਤੇ ਤੁਸੀਂ ਜੇ ਟਿੱਚਰ ਕਰਦੇ ਹੋ ਹਨਾ ਦੁਆਬਾ ਮਾਲਵਾ ਵਾਲੇ, ਤੇ ਅੱਜ ਬੜਿਆਂ ਨੇ ਸੁੱਤੇ ਸਿੱਧੇ ਅਡੋਪਟ ਕਰ ਲਿਆ ਵਾ, ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਉਹ ਡਿਆ ਡਿਆ ਕਰਦੇ ਆ, ਕੀਤਾ ਮਜ਼ਾਕ ਦੇ ਵਿੱਚ, ਪਰ ਉਸ ਤੋਂ ਬਾਅਦ ਉਹ ਚੜ ਗਿਆ ਪੱਟੇ ਦੇ ਉੱਤੇ, ਚੜ ਗਿਆ ਜ਼ਬਾਨ ਦੇ ਉੱਤੇ। ਸੋ ਇਸੇ ਤਰ੍ਹਾਂ ਦੇ ਨਾਲ ਇੱਧਰੋਂ ਮੈਂ ਮਿਹਨਾ ਵਾਂ ਵੀ ਕਈ ਮਾਝੇ ਵਾਲੇ ਉਹਨਾਂ ਨੂੰ ਉੱਧਰ ਤਾਂ ਮੰਨ ਲਓ ਹਾਂ ਤੀ ਬਾਈ, ਹੁਣ ਬੜੇ ਮੈਂ ਮਿਹਨਾ ਵਾਂ ਉਹਨਾਂ ਦੇ ਪੱਕੇ ਉਹ ਚੜ ਗਿਆ, ਉਹਨਾਂ ਨੂੰ ਪੁੱਛਣਾ ਪੈਂਦਾ ਵੀ ਤੁਸੀਂ ਮਾਲਵੇ ਤੇ, ਉਹ ਕਹਿੰਦੇ ਨਹੀਂ ਨਹੀਂ ਮਾਝੇ ਦੇ, ਉਹ ਯਾਰ ਨਾਲ ਰਹਿੰਦੇ ਸੀ ਮੁੰਡੇ ਜ਼ਬਾਨ ਤੇ ਚੜ੍ਹ। ਸੋ ਸਾਨੂੰ ਇੱਧਰ ਉੱਧਰਲੇ ਸ਼ਬਦ ਜਿਹੜੇ ਆ ਉਹ ਅਪੀਲ ਕਰਦੇ ਆ
1: ਜੀ,
0: ਫਿਰ ਆਪਾਂ ਨੂੰ ਇਸੇ ਤਰ੍ਹਾਂ ਅੰਗਰੇਜ਼ੀ ਦੇ ਆ ਹਨਾ, ਅੰਗਰੇਜ਼ੀ ਦੇ ਹੁਣ ਆਪਾਂ ਅੱਜ ਨੇ ਤੁਸੀਂ ਕਹਿ ਰਹੇ ਹੋ ਬਰੋ ਐਂਡ ਆਲ ਐਂਡ ਦਿਸ ਦੈਟ ਹੈ ਨਾ
1: ਜੀ,
0: ਇਹ ਸਾਰੇ ਜਿਹੜੇ ਆ ਉੱਥੋਂ ਸਾਨੂੰ ਲੱਗਦਾ ਵੀ ਅੱਛਾ ਗੋਰਿਆਂ ਨੇ ਬੋਲਿਆ, ਸਾਨੂੰ
1: ਕੂਲ ਲੱਗਦਾ ਨਾ,
0: ਹਾਂ ਕੂਲ ਲੱਗਦਾ, ਸਾਨੂੰ ਵੀ ਕਿਤੇ ਨਾ ਕਿਤੇ ਫਸਾਉਣਾ ਚਾਹੀਦਾ, ਤੇ ਆਪਾਂ ਉਹ ਚੀਜ਼ਾਂ ਉਸ ਤਰੀਕੇ ਨਾਲ ਵਰਤਦੇ ਹਾਂ। ਵਰਤੋਂ ਬੜੀ ਵਧੀਆ ਗੱਲ ਹੈ, ਪਰ ਇਹ ਆ ਕਿ ਉਹਨਾਂ ਦੀ ਸਾਡੀ ਤਹਿਜ਼ੀਬ ਨਾ ਬਦਲੇ, ਸੈਂਸ ਨਾ ਬਦਲੇ ਉਹਨਾਂ ਸ਼ਬਦਾਂ ਦੀ, ਰਿਸ਼ਤਿਆਂ ਦੇ ਮਾਇਨੇ ਨਾ ਬਦਲਣ,
1: ਬਿਲਕੁਲ
0: ਠੀਕ ਆ। ਅੱਗੇ ਕਿੰਨੇ ਕੁ ਸਾਡੇ ਕੋਲ ਰਿਸ਼ਤੇ ਰਹਿ ਗਏ ਕਿਤੇ, ਤੇ ਉਹਨਾਂ ਨੂੰ ਵੀ ਆਪਾਂ ਮਾਇਨੇ ਬਦਲਣ ਨੂੰ ਫਿਰ ਲਿਆ, ਥੈਂਕ ਯੂ ਤੁਹਾਡਾ। ਸੋ ਇਹ ਸੋਸ਼ਲ ਮੀਡੀਆ ਤੋਂ ਬੜਾ ਕੁਛ ਸਾਨੂੰ ਜਿਹੜਾ ਉਹ ਇਸ ਕਰਕੇ ਵੀ ਮਿਲ ਜਾਂਦਾ, ਹਾਂਜੀ
1: ਬੁੱਗਾ ਬੁੱਗਾ ਸਿੱਖਣ ਨੂੰ ਮਿਲ ਜਾਂਦਾ,
0: ਬੁੱਗਾ ਬੁੱਗਾ ਬੁੱਗਾ
1: ਜੀ ਜੀ। ਤੇ ਆਪਾਂ ਵਿਸ਼ੇ ਵੱਲ ਨੂੰ ਆਉਂਦੇ ਹਾਂ, ਵਿਸ਼ਾ ਬੁੱਗੇ ਤੋਂ ਥੋੜ੍ਹਾ ਜਿਹਾ ਹਟ ਕੇ ਇਹ ਬੁੱਗੀ ਵੱਲ, ਬੁਗਨੀ ਵਾਲਦਾ ਹੈ ਛੜਕੀ ਤੁਹਾਡੀ ਜਿਹੜੀ,
0: ਹਾਂਜੀ ਚਲੋ ਇਸ ਵਿਸ਼ੇ ਦੇ ਉੱਤੇ ਆਪਾਂ ਭਾਸ਼ਾ ਦੇ ਉੱਤੇ ਗੱਲ ਸਾਡੀ ਚੱਲਦੀ ਨਹੀਂ ਕਰਦਾ, ਸਾਡੀਆਂ ਫਿਲਮਾਂ ਨੇ ਸਾਡੇ ਗਾਣਿਆਂ ਨੇ ਉਹਨੂੰ ਇੰਨਾ ਕੁ ਪ੍ਰਚਾਰ ਕੀਤਾ, ਅੱਜ ਕਿਸੇ ਨੂੰ ਉਹ ਬੁਰਾ ਹੀ ਨਹੀਂ ਲੱਗਦਾ, ਇੱਕ ਸਮੇਂ ਉਹ
1: ਨਾਰਮਲ ਲੱਗਣ ਲੱਗਾ
0: ਹਨਾ, ਇੱਕ ਸਮੇਂ ਪਰਿਵਾਰ ਵਰਜਦਾ ਹੁੰਦਾ ਸੀ
1: ਜੀ ਜੀ,
0: ਆਸ਼ਿਤਰ ਵੇਲਾ
1: ਤੁਸੀਂ ਕਈ ਵਾਰੀ ਰਣਜੋਤ ਜੀ ਸੁਣਿਆ ਹੋਣਾ ਨਾ, ਕਈ ਤੁਸੀਂ ਤਾਂ ਚਲੋ ਕਈ ਸੁਣਿਆ ਹੋਣਾ, ਹੁਣ ਮੈਂ ਇੱਦਾਂ ਵੀ ਨਹੀਂ ਕਹਿ ਸਕਦੀ ਤੁਸੀਂ ਜਨਾਨੀਆਂ ਦੇ ਮੂੰਹਾਂ 'ਚ ਸੁਣਿਆ ਹੋਣਾ, ਕਈ ਵਾਰੀ ਨਾ ਲੇਡੀਜ਼ ਗੱਲ ਕਰੋਗੇ ਉਹ ਕਰੋਗੇ ਮੇਰੇ ਹਸਬੈਂਡ ਗਾਲ ਨਹੀਂ ਕੱਢਦੇ, ਮੇਰੇ ਹਸਬੈਂਡ ਗਾਲ ਨਹੀਂ ਕੱਢਦੇ, ਬਸ ਉਹ ਸਾਲਾ ਸੁਲਾ ਕਹਿ ਲੈਂਦੇ ਆ, ਬਸ ਇੰਨੀ ਕੁ ਗਾਲ ਕੱਢਦੇ ਆ, ਗਾਲ ਤੇ ਗਾਲ ਹੀ ਆ, ਮੈਂ ਕਹਿੰਦੀ
0: ਪਤਾ ਕੁਛ ਸੁਣ ਸੁਣ ਕੇ ਤੇ ਉਹ ਜਿਹੜੀ ਰੋਜ਼ ਤੁਸੀਂ ਚੀਜ਼ ਸੁਣਦੇ
1: ਹੋ
0: ਤੁਹਾਨੂੰ ਗਾਲ ਨਹੀਂ ਲੱਗਦੀ,
1: ਐਗਜ਼ੈਕਟਲੀ,
0: ਨਾਲੇ ਡਿਪੈਂਡ ਕਰਦਾ ਕਈ ਸ਼ਬਦ ਇਦਾਂ ਦੇ ਆ ਤੁਸੀਂ ਡਿਪੈਂਡ ਕਰਦਾ ਕਿਹੜੀ ਸੈਂਸ 'ਚ ਕਹਿ ਰਹੇ ਹੋ, ਹੁਣ ਮੰਨ ਲਓ ਤੁਸੀਂ ਗੁੱਸੇ 'ਚ ਕਿਸੇ ਨੂੰ ਕਹਿ ਰਹੇ ਹੋ
1: ਜੀ
0: ਤੇ ਫਿਰ ਉਹ ਗਾਲ ਹੀ ਆ, ਤੇ ਜੇ ਤੁਸੀਂ ਉਹੀ ਚੀਜ਼ ਜਿਹੜੀ ਆ ਕਿਸੇ ਰਿਸ਼ਤੇ ਨੂੰ ਤੁਸੀਂ ਕਹਿ ਰਹੇ ਹੋ, ਅੱਜ ਕੱਲ੍ਹ ਤੇ ਮੈਂ ਨਾ ਕਈ ਵਾਰੀ ਨਿੱਕੇ ਨਿੱਕੇ ਨਿਆਣਿਆਂ ਨੂੰ ਕਹਿ ਦਿੰਦੇ ਆ,
1: ਹਾਂ ਮੁੰਡਿਆਂ ਨੂੰ ਸਪੈਸ਼ਲੀ,
0: ਹਾਂ ਪਰ ਉਹਦੇ 'ਚ ਗੱਲ ਇਹ ਹੁੰਦੀ ਕਿ ਜਦੋਂ ਉਹ ਚੀਜ਼ਾਂ ਅਸੀਂ ਕਹਿ ਦਿੰਦੇ, ਸਿਨੇਮੇ ਵਾਲੇ ਕਹਿ ਦਿੰਦੇ ਆ ਇਹ ਸਮਾਜ ਦੇ ਵਿੱਚ ਆਮ ਵਰਤੇ ਜਾਂਦੇ, ਅਸੀਂ ਤਾਂ ਕਰਕੇ ਪਾਤੇ, ਪਰ ਇੱਥੋਂ ਪਾਤੇ ਦੈਟਸ ਫਾਈਨ, ਚਲੋ ਪਾਈ ਜਾਓ, ਪਰ ਇਹਦੀ ਆਪਾਂ ਜੇ ਸਾਈਡ ਇਫੈਕਟ ਵੇਖਣਾ ਤੇ ਉਹ ਫੇਰ ਪਹਿਲੇ ਵਾਲੀ ਰੈਫਰੈਂਸ ਆ, ਅਸਲ 'ਚ ਡਾਕੂਮੈਂਟਿਡ ਹੋ ਜਾਂਦੀ ਚੀਜ਼ ਹੈ ਨਾ, ਤੁਸੀਂ ਕਿਸੇ ਨੂੰ ਟੋਕੋਗੇ ਉਹ ਕਹੂਗਾ ਯਾਰ ਉਹ ਫਲਾਣੇ ਨੇ ਫਲਾਣੀ ਫਿਲਮ 'ਚ ਕਿਹਾ ਸੀ, ਉਹ ਫਲਾਣਾ ਆਵੇ ਆਵੇ ਲੋਕ ਗਾਣਾ ਸੁਣ ਲਓ ਇਹਦੇ 'ਚ ਹੈਗਾ, ਇਹ ਫਿਰ ਗਾਣਾ ਥੋੜ੍ਹੀ ਗਲਤ ਹੋ ਸਕਦਾ, ਆ ਫਲਾਣੀ ਆ ਕਿਤਾਬ ਆਪਾਂ ਪੜ੍ਹੀ ਆ, ਈਵਨ ਕਈ ਮੈਂ ਨਾਵਲਾਂ 'ਚ ਵੇਖਿਆ ਤੇ ਉੱਥੇ ਉਹ ਹੈਗਾ ਵਾ, ਹੁਣ ਜੇ ਤੇ ਉਸ ਫਿਲਮ ਗਾਣੇ ਜਾਂ ਫਿਰ ਉਹਦੇ 'ਚ ਉਹਦੀ ਸੈਂਸ ਉਸ ਹਿਸਾਬ ਨਾਲ ਵਰਤੀ ਗਈ ਹੈ ਜਿੱਦਾਂ ਉਹ ਹੋਣੀ ਚਾਹੀਦੀ ਹੈ, ਫਿਰ ਤਾਂ ਬੰਦਾ ਸਮਝਾ ਸਕਦਾ ਵੀ ਯਾਰ ਉਹ ਇਸ ਸੈਂਸ 'ਚ ਇੱਦਾਂ ਕਿਹਾ, ਸਾਡੀ ਸਿਚੁਏਸ਼ਨ ਕੁਛ ਹੋਰ ਆ
1: ਜੀ ਜੀ,
0: ਪਰ ਉੱਥੇ ਤਾਂ ਸਿੱਧਾ ਸਿੱਧਾ ਹੀ ਹੈ ਕੰਮ,
1: ਜਿੱਥੇ ਫਿੱਟ ਕਰਨਾ ਉੱਥੇ ਕਰੋ,
0: ਜਿੱਥੇ ਤੁਸੀਂ ਫਿੱਟ ਕਰਨਾ ਉੱਥੇ ਕਰ ਲੈ। ਸੋ ਇਹ ਫਰਕ ਪੈਂਦਾ ਜਦੋਂ ਉਹ ਚੀਜ਼ ਓਵਰੇ ਟਾਈਮ ਆਪਾਂ ਵਾਰ ਵਾਰ ਵਰਤੀ ਜਾਂਦੇ ਹਾਂ, ਉਹਨੂੰ ਆਪਾਂ ਜਸਟੀਫਾਈ ਕਰਨ ਬਹਿ ਜਾਂਦੇ ਹਾਂ।
1: ਮੈਂ ਨਾ ਆਪਾਂ ਬਹੁਤ ਜਲਦੀ ਜਿੱਦਾਂ ਇੱਕ ਦੂਜੇ ਦੇ ਨੇੜੇ ਆ ਗਏ, ਜਿੱਦਾਂ ਤੁਸੀਂ ਕਿਹਾ ਸੀ ਨਾ ਮਾਝਾ ਮਾਲਵਾ ਦੁਆਬਾ, ਪਹਿਲੇ ਸਮਿਆਂ 'ਚ ਪਤਾ ਹੀ ਨਹੀਂ ਸੀ ਹੁੰਦਾ ਨਾ ਵੀ ਕੀ ਉੱਧਰਲੇ ਪਾਸੇ ਕੀ ਹੋ ਰਿਹਾ ਅਤੇ ਇੱਧਰਲੇ ਪਾਸੇ ਕੀ ਹੋ ਰਿਹਾ, ਸਾਧਨ ਵੀ ਨਹੀਂ ਸੀ ਹੁੰਦੇ ਇੰਨੇ. ਉਹ ਇੱਕਦਮ ਤੇਜ਼ੀ ਜਿਹੀ ਆਈ ਨਾ, ਉਹਦੇ ਨਾਲ ਅਸੀਂ ਨੇੜੇ ਹੋ ਗਏ. ਯੂਨੀਵਰਸਿਟੀਆਂ ਆਪਾਂ ਐਕਸਚੇਂਜ ਕੀਤੀਆਂ, ਇੱਕ ਦੂਜੇ ਦੇ ਜਾਣਾ ਆਉਣਾ ਸ਼ੁਰੂ ਕੀਤਾ ਨਾ. ਮੈਂ ਪਹਿਲੀ ਵਾਰੀ ਨਾ ਮੈਂ ਮਾਲਵੇ 'ਚ ਵਿਆਹ ਗਈ ਸੀ ਜਦੋਂ ਮੈਂ 10ਵੀਂ 'ਚ ਪੜ੍ਹਦੀ ਸੀ, 9ਵੀਂ 10ਵੀਂ 'ਚ ਪੜ੍ਹਦੀ ਹੋਣੀ ਆ, ਅਤੇ ਅਸੀਂ ਸਾਰੇ ਜਣੇ ਗਏ ਸੀ ਨਾ, ਅਤੇ ਅਸੀਂ ਬੜੇ ਐਕਸਾਈਟਡ ਕਿ ਅਸੀਂ ਉੱਥੇ ਵਿਆਹ ਜਾਣਾ ਹੈ ਨਾ, ਪਟਿਆਲੇ ਵੀ ਇੱਦਾਂ ਹੈ ਨਾ ਜਾਣਾ ਅਸੀਂ ਉੱਥੇ ਵਿਆਹ. ਅਤੇ ਉਹ ਥੋੜ੍ਹਾ ਜਿਹਾ ਨਾ ਗਾਂ ਪਿੰਡਾਂ ਦਾ ਇਲਾਕਾ ਸੀਗਾ ਜਦੋਂ ਗਏ, ਅਤੇ ਅਸੀਂ ਬੜੇ ਹੈਰਾਨ ਰਣਜੋਤ ਜੀ, ਮਤਲਬ ਮੈਨੂੰ ਹੁਣ ਕਈ ਵਾਰੀ ਹਾਸਾ ਆਉਂਦਾ ਹੁੰਦਾ ਆਪਣੇ ਆਪ 'ਤੇ. ਹੁਣ ਅਸੀਂ ਨਾ ਇੱਦਾਂ ਬਿਹੇਵ ਕੀਤਾ ਕਿ ਜਿੱਦਾਂ ਆਪਾਂ ਦੁਨੀਆਂ 'ਤੇ ਕੋਈ ਹੋਰ ਦੁਨੀਆਂ 'ਤੇ ਆ ਕੇ ਨਾ ਵੀ ਅਸੀਂ ਬੰਦੇ ਦੇਖ ਲਏ, ਕਿਉਂਕਿ ਦੁਆਬੇ ਦੇ ਵਿੱਚ ਬਹੁਤ ਲੋਕ ਘੱਟ ਤੰਬੇ ਲਾਉਂਦੇ ਆ ਹੈ ਨਾ, ਜਾਂ ਧੋਤੀ ਬੰਨਦੇ ਸੀਗੇ. ਅਸੀਂ ਨਹੀਂ ਸੀ ਦੇਖੇ, ਹੋਣੇ ਕੋਈ ਬਜ਼ੁਰਗ ਕਦੀ ਇੱਦਾਂ ਦੇਖੇ ਸੀਗੇ ਨਾ. ਉੱਥੇ ਲੋਕਾਂ ਨੇ ਆਮ ਉਹ ਲਗਾਏ ਹੋਏ ਸੀ ਅਤੇ ਡੱਬੀਆਂ ਵਾਲੇ ਪਰਨੇ ਬੰਨੇ ਹੋਏ ਸੀ ਚੈੱਕ ਵਾਲੇ, ਅਤੇ ਇੱਧਰ ਸਾਰੇ ਪਲੇਨ ਪਰਨਾ ਬੰਨਦੇ ਸੀਗੇ. ਸਾਡੇ ਲਈ ਬੜੀ ਅਜੀਬ, ਅਸੀਂ ਸਾਰੇ ਭੈਣ ਭਰਾ ਸਾਨੂੰ ਉਹਨਾਂ ਨੇ ਡਿੱਗੀ 'ਚ ਵਿੱਚ ਬਿਠਾਇਆ, ਅਸੀਂ ਉੱਥੋਂ ਦੇਖਣ ਲੱਗੇ ਹੋ ਕਿਉਂ ਦੇਖ ਦੇਖ ਡੱਬੀਆਂ ਵਾਲਾ ਪਰਨਾ ਬੰਨਿਆ. ਡੱਬੀਆਂ ਵਾਲਾ ਪਰਨਾ ਮਤਲਬ ਬਹੁਤ ਅਜੀਬ ਗੱਲ ਸੀ ਸਾਡੇ ਲਈ. ਫਿਰ ਉਹ ਤੋਂ ਬਾਅਦ ਉਹ ਗਏ ਵਾਪਸ ਆਏ, ਸਾਰਿਆਂ ਨੂੰ ਆ ਕੇ ਦੱਸਿਆ ਵੀ ਉੱਥੇ ਇੱਦਾਂ ਆ. ਔਰ ਅੱਛਾ, ਇਹ ਇੱਕ ਹੋਰ ਵੱਡੀ ਸਭ ਤੋਂ ਅਜੀਬ ਗੱਲ ਸਾਡੇ ਲਈ ਕੀ ਸੀ, ਸਾਡੀ ਕਣਕ ਹਜੇ ਮਤਲਬ ਥੋੜ੍ਹੀ ਥੋੜ੍ਹੀ ਉਹੀ ਸੀਗੀ ਅਤੇ ਉਹਨਾਂ ਦੀ ਕਣਕ ਪੱਕੀ ਹੋ ਸੀਗੀ, ਜਿਹੜਾ ਅਸੀਂ ਚੀਜ਼ਾਂ ਜੋ ਅਸੀਂ ਨੋਟ ਕੀਤੀਆਂ ਗੱਲਾਂ ਐਜ਼ ਅ ਕਿਡ ਹੈ ਨਾ. ਅਤੇ ਅਸੀਂ ਮੰਮੀ ਉਹਨਾਂ ਨੂੰ ਵੀ ਕਹਿਣ ਲੱਗੇ ਕਿ ਇਹਨਾਂ ਨੇ ਕਣਕ ਵੱਢ ਵੀ ਲਈ ਆ, ਅਤੇ ਮੰਮੀ ਨਾ ਮੰਮੀ ਅਤੇ ਚਾਚੀ ਆਪਸ 'ਚ ਗੱਲਾਂ ਕਰਨ ਲੱਗੇ ਕਿ ਹਾਂ ਇੱਧਰੋਂ ਹੀ ਜ਼ਿਆਦਾ ਕੰਬਾਈਨਾਂ ਉੱਧਰ ਨੂੰ ਜਾਂਦੀਆਂ, ਵੀ ਇਹ ਆਪਣੀ ਸੰਭਾਲ ਕੇ ਆਪਣੇ ਵੱਲ ਨੂੰ ਜਾਂਦੇ ਹੋਣੇ ਆ. ਲਾਈਕ ਉਹ ਵੀ ਦਿਮਾਗ 'ਚ ਫਿੱਟ ਹੋ ਗਈ ਕਿ ਉਹਨਾਂ ਲੋਕਾਂ ਕੋਲ ਕੰਬਾਈਨਾਂ ਆ,
0: ਜ਼ਮੀਨਾਂ ਖੁੱਲੀਆਂ
1: ਹੈ ਨਾ. ਹਾਂ, ਕਿ ਅਸੀਂ ਫਿਰ ਆ ਕੇ ਸਕੂਲ ਮੰਨ ਲਓ ਇਹ

0: ਅਲੱਗ ਕੀਤੀਆਂ ਵੀ ਹਾਂ ਅੱਛਾ ਉੱਥੇ ਕੀ ਸੀਗਾ ਕੀ ਅਲੱਗ ਸੀ ਉੱਥੇ ਅਲੱਗ ਇਹ ਸੀਗਾ ਵੀ ਉਹਨਾਂ ਨੇ ਡਬਿਓਲ ਫੜਨੇ ਉਹਨੇ ਸੀ ਉਹਨਾਂ ਨੇ ਆਪਣੇ ਕਣਕ ਵੀ ਸਾਂਭ ਲਈ ਸੀ ਆਪਣੀ ਹਲੇ ਮਾੜੀ ਮਾੜੀ ਹਰੀ ਆ ਹਨਾ ਇਹ ਸਾਰੀਆਂ ਗੱਲਾਂ
1: ਐਕਸਾਈਟਮੈਂਟ ਹੀ ਨਾ
0: ਹਾਂ ਫਿਰ ਯੂਨੀਵਰਸਿਟੀ ਗਈ ਤੇ ਉੱਥੇ ਫਿਰ ਆਹ ਮਤਲਬ ਇੱਕ ਵਰਡ ਜਿਹੜਾ ਮੇਰੇ ਦਿਮਾਗ 'ਚ ਫਿੱਟ ਹੋ ਗਿਆ ਵੀ ਕੀ ਗਾਹ ਪਾਇਆ ਆ
1: ਹਨਾ
0: ਉਹ ਬਹੁਤ ਕਹਿੰਦੇ ਸੀਗੇ ਉਸ ਟਾਈਮ ਤੇ ਉੱਥੇ ਨਾ ਸਾਰੇ ਬੱਚੇ ਕੀ ਗਾਹ ਪਾਇਆ ਆ ਹਰੇਕ ਰੋਜ਼ ਕਲਾਸ 'ਚ ਮੈਨੂੰ ਸੁਣਨ ਨੂੰ ਮਿਲਦਾ ਸੀ ਮੈਂ 2 ਮਹੀਨਿਆਂ ਬਾਅਦ ਘਰ ਆਈ ਮੈਂ ਕੀ ਕਿਹਾ ਕੀ ਗਾਹ ਪਾਇਆ ਮੰਮੀ ਨੇ ਕੁਛ ਉਹਦੇ ਵਿੱਚ ਚੌਂਕੇ 'ਚ ਕੁਛ ਕਰਦੇ ਮੰਮੀ ਨੇ ਵੇਲਣਾ ਚੁੱਕਿਆ ਤੁਸੀਂ ਇੰਨੀ ਛੇਤੀ ਜਿਹੜੀ ਆ ਉਹ ਮੇਰੇ ਲਈ ਕੂਲ ਬਣਨਾ ਸੀਗਾ ਕਿ ਮੈਂ ਉੱਥੇ ਫਿਟ ਇਨ ਹੋ ਰਹੀ ਸੀ ਕਿ ਲਾਈਕ ਮੈਂ ਉਹਨਾਂ ਦੇ ਅੱਖਰ ਪਿੱਕ ਕਰਦੀ ਹੁੰਦੀ ਸੀ ਤੇ ਮੈਂ ਉਹ ਬੋਲਾਂ ਤਾਂ ਕਿ ਉਹ ਉਹਨਾਂ ਨੂੰ ਲੱਗੇ ਕਿ ਮੈਂ ਮਤਲਬ ਉਹਨਾਂ ਵੱਲ ਦੀ ਹੋਈ ਆ ਵੀ ਐ ਨਹੀਂ ਕਿਤੇ ਆਈ
1: ਕੁਛ ਨਵਾਂ ਤੁਸੀਂ ਸਿੱਖਿਆ ਵਾ ਕੁਛ ਤੁਹਾਨੂੰ ਅਪੀਲਿੰਗ ਲੱਗਦਾ ਉਹ ਹੀ ਜਿੱਦਾਂ ਮੈਂ
0: ਉਹ ਫਰਕ ਨਹੀਂ ਸੀ ਪੈਂਦਾ ਵੀ ਉਹ ਕਿਸ ਸੈਂਸ ਵਿੱਚ ਕਹਿੰਦੇ ਆ ਪਰ ਕਹਿਣਾ ਆ
1: ਸੋ ਉਹ ਚੀਜ਼ਾਂ ਥੋੜੀਆਂ ਥੋੜੀਆਂ ਆਪਾਂ ਅਡਾਪਟ ਕਰ ਲੈਂਦੇ ਤੇ ਖੈਰ ਅੱਜ ਆਪਾਂ ਅਗਲੇ ਹਿੱਸੇ ਦੇ ਵਿੱਚ ਆ ਕੇ ਕਰਾਂਗੇ ਹੁਣ ਗੱਲਾਂ ਬਾਤਾਂ ਮੇਰੇ ਖਿਆਲ ਦੇ ਨਾਲ ਇਹਦੇ ਉੱਤੇ ਜਿੱਦਾਂ ਤੁਹਾਡੇ ਮੈਸੇਜ ਆ ਰਹੇ ਨੇ ਆਪਾਂ ਇਹਦੇ 'ਤੇ ਵੀ ਗੱਲ ਕਰ ਸਕਦੇ ਹਾਂ ਕਿ ਤੁਸੀਂ ਇੱਧਰੋਂ ਉੱਧਰੋਂ ਜੋ ਤੁਸੀਂ ਚੀਜ਼ਾਂ ਅਡੋਪਟ ਕੀਤੀਆਂ ਜੋ ਸ਼ੁਰੂ ਦੇ ਵਿੱਚ ਤੁਹਾਨੂੰ ਅਪੀਲਿੰਗ ਲੱਗੀਆਂ ਕਿਹੜੇ ਤਰੀਕੇ ਦੇ ਨਾਲ ਉਹ ਤੁਹਾਡੀ ਸ਼ਬਦਾਵਲੀ ਦਾ ਹਿੱਸਾ ਬਣ ਗਈਆਂ ਕਿਹੜੀਆਂ ਚੀਜ਼ਾਂ ਤੁਹਾਨੂੰ ਸਮਾਜ ਦੇ ਵਿੱਚ ਆਮ ਵਿਚਰਦਿਆਂ ਲੋਕਾਂ ਦੀਆਂ ਤੁਹਾਨੂੰ ਚੰਗੀਆਂ ਲੱਗ ਰਹੀਆਂ ਨੇ ਕਿਹੜੀਆਂ ਚੀਜ਼ਾਂ ਤੁਹਾਨੂੰ ਬੁਰੀਆਂ ਲੱਗ ਰਹੀਆਂ ਨੇ ਕਿਹੜੇ ਸ਼ਬਦ ਤੁਹਾਨੂੰ ਲੱਗਦਾ ਵਾ ਕਿ ਨਹੀਂ ਆਹ ਨਹੀਂ ਕਈ ਤੇ ਸ਼ਬਦ ਆਪਾਂ ਕਹਿ ਵੀ ਨਹੀਂ ਸਕਦੇ ਆਪਾਂ ਉਹ ਤੁਸੀਂ ਕਹਿਣੇ ਵੀ ਨਹੀਂ ਆ
0: ਬਿਲਕੁਲ
1: ਸੋ ਜਿਹੜੇ ਜਿਹੜੇ ਕਹਿ ਸਕਦੇ ਅਸੀਂ ਤੇ ਉਹੀ ਕਹਿ ਸਕਦੇ ਉਹਨਾਂ ਤੇ ਗੱਲ ਕਰ ਸਕਦੇ ਪਰ ਹਾਂ ਇਹ ਚੀਜ਼ਾਂ ਅਸਰ ਤੇ ਪਾਉਂਦੀਆਂ ਨੇ
0: ਬਿਲਕੁਲ
1: ਪਾਉਂਦੀਆਂ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਜੀ ਰੇਡੀਓ ਹਾਂਜੀ
0: 1674
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
3: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
3: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇੱਧਰ ਉੱਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186-189-190-482-491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
5: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
6: ਉਹ ਜੋ ਹੁਕਮ ਮੇਰੀ ਸਰਕਾਰ
5: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮ ਪੂਜਾ ਆਈਟਮ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
6: ਆਹੋ ਜੀ ਆਹੋ
5: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
6: ਉਹ ਜੋ ਹੁਕਮ ਮੇਰੀ ਸਰਕਾਰ
5: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮ ਪੂਜਾ ਆਈਟਮ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
6: ਆਹੋ ਜੀ ਆਹੋ
5: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇੱਧਰ ਉੱਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186-189-190-482-491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼

0: ਜਾਏਗੀ
1: ਰੇਡੀਓ। ਹਾਂਜੀ 1674 AM ਗਾਣਾ ਤੁਸੀਂ ਸੁਣ ਰਹੇ ਸੀ ਜਸ ਬਾਜਵਾ ਦੀ ਆਵਾਜ਼ ਦੇ ਵਿੱਚ, ਤੇ ਨਾਂ ਸੀ ਗਾਣੇ ਦਾ ਰੋਟੀ ਪਾਣੀ। ਰੋਟੀ ਪਾਣੀ ਮਤਲਬ ਉੱਤੇ ਲਿਖਿਆ ਵਾ, ਤੇ ਬਾਕੀ ਮਤਲਬ ਰਚ ਮਿਚ ਆ ਓਦਾਂ, ਹਨਾ। ਹਾਂ, ਤੇ ਰਚ ਮਿਚ ਮਤਲਬ ਨਹੀਂ ਨਾ, ਉਹ ਲਿਖਣ ਚ ਨੀ ਆਉਂਦਾ ਹੋਣਾ, ਸੈੱਟ ਕਿਤੇ ਹੁੰਦਾ। ਚਲੋ ਐਨੀਵੇ, ਗਾਣਾ ਸੁਣਾ। ਚਲੋ ਠੀਕ ਹੈ, ਧੰਨਵਾਦ ਤੁਹਾਡਾ, ਤੇ ਆਪਾਂ ਵਧਦੇ ਹਾਂ ਅੱਗੇ ਪ੍ਰੋਗਰਾਮ। ਹਾਂਜੀ ਮੈਲਬਨ, ਮੇਰੇ ਨਾਲ ਸੁਪਰ ਮਾਤ
2: ਜੀ, ਬਿਲਕੁਲ। ਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀ ਕਿ ਕਿਹੜੇ ਇੱਦਾਂ ਦੇ ਸ਼ਬਦ ਆ ਜਿਹੜੇ ਤੁਸੀਂ ਛੇਤੀ ਆ ਉਹ ਅਡੋਪਟ ਕਰ ਲਏ ਆ, ਤੇ ਜਾਂ ਫਿਰ ਕਿਹੜੇ ਸ਼ਬਦ ਤੁਹਾਨੂੰ ਅਜੀਬ ਲੱਗੇ ਸੀ ਪਹਿਲੀ ਵਾਰੀ ਸੁਣ ਕੇ ਕਿਸੇ ਦੂਸਰੇ ਇਲਾਕੇ ਦੇ। ਕਈ ਸ਼ਬਦ ਤਾਂ ਇੱਦਾਂ ਹੁੰਦੇ ਆ ਕਿ ਆਪਾਂ ਬੋਲਦੇ ਸੇਮ ਹੀ ਹੁੰਦੇ ਹਾਂ, ਪਰ ਥੋੜ੍ਹਾ ਜਿਹਾ ਉਹਨਾਂ ਦਾ ਜਿਹੜਾ ਫਰਕ ਪੈ ਜਾਂਦਾ। ਜਿੱਦਾਂ ਆਪਾਂ ਕਹਿੰਦੇ ਹਾਂ ਤੁਹਾਨੂੰ ਕਿੱਦਾਂ ਲੱਗੀ ਗੱਲ, ਹੈ ਨਾ। ਕਈ ਕਹਿੰਦੇ ਆ ਤੁਹਾਨੂੰ ਕਿੱਦਾਂ ਲੱਗੀ, ਨਾ
1: ਕਹਿੰਦੇ
2: ਸੋਨੂੰ ਕਿੱਦਾਂ ਲੱਗੀ। ਸਾਡੀ ਅਸੀਸ ਕਹਿੰਦੀ ਹੁੰਦੀ ਸੋਨੂੰ ਕਿੱਦਾਂ ਲੱਗੀ, ਸੋਨੂੰ ਪਤਾ ਆਂਟੀ,
1: ਸੋਨੂੰ ਮੈਂ ਦੱਸਦੀ।
2: ਮੈਨੂੰ ਬਹੁਤ ਮਜ਼ਾ ਆਉਂਦਾ ਜਦੋਂ ਉਹ ਇੱਦਾਂ ਕਹਿੰਦੀ ਮੈਨੂੰ ਨਾ, ਸੋਨੂੰ ਮੈਂ ਦੱਸਦੀ, ਤੇ ਮੈਂ ਨਾ ਉਹਨੂੰ ਕਈ ਵਾਰੀ ਕਹਿੰਦੀ ਵੀ ਉਨੀ ਗੱਲ, ਅੱਛਾ ਸਾਨੂੰ ਸੋਨੂੰ ਦੱਸੋ ਫੇ ਅਸੀਸ। ਕਈ ਸ਼ਬਦ ਪਿਆਰੇ ਲੱਗਦੇ ਆ, ਤੇ ਡਿਪੈਂਡ ਵੀ ਕਰਦਾ ਹੁਣ ਕਿਹਦੇ ਮੂੰਹ ਚੋਂ ਨਿਕਲਿਆ ਸ਼ਬਦ ਪਿਆਰਾ ਲੱਗਦਾ। ਇੱਡੇ ਬੁੱਗਾ ਕਿਸੇ ਹੋਰ ਨੇ ਤੁਹਾਨੂੰ ਕਿਹਾ ਹੋਵੇ, ਤੁਹਾਨੂੰ ਵੀ ਬਹੁਤ ਵਧੀਆ ਲੱਗਾ ਹੋਵੇ, ਤੇ ਕਿਸੇ ਹੋਰ ਨੇ ਕਿਹਾ ਹੋਵੇ, ਤੁਹਾਡਾ ਦਿਲ ਕੀਤਾ ਹੋਵੇ, ਮੁੱਖਾ ਮਾਰ ਕੇ ਪਤਾ ਇਹਦਾ ਬੁੱਗਾ।
1: ਨੀ ਇਹੋ ਹੀ ਸਲੀਕਾ ਹੈ ਨਾ
2: ਜੀ,
1: ਆਪਣੇ ਤੇ ਵੈਸੇ ਘੱਟ ਹੀ ਵਰਤਿਆ ਜਾਂਦਾ, ਸਾਡੇ ਤੇ ਘੱਟ ਵਰਤਿਆ ਜਾਂਦਾ, ਸਾਡੇ ਤੇ ਬੁੱਗਾ ਵਰਤਿਆ ਜਾਂਦਾ, ਪਰ ਉਹ ਇਸ ਸੈਂਸ ਤੋਂ ਵਰਤਿਆ ਜਾਂਦਾ, ਬੁੱਗਾ ਘੱਟ ਤੇ ਬੁਗਲਾ ਜ਼ਿਆਦਾ ਕਿਹਾ ਜਾਂਦਾ
2: ਜੀ। ਹਾਂ,
1: ਬੁਗਲਾ ਫਲਾਇਆ, ਆਹੋ ਕਿ ਬੁੱਗਾ ਬਣਿਆ,
2: ਹਾਂ
1: ਇਹਨੇ ਬੁੱਗਾ, ਇਹਨੇ ਕੋ ਬੁੱਗਾ ਫਲਾਇਆ,
2: ਹੈ ਨਾ।
1: ਸਾਡੇ ਇਸ ਸੈਂਸ ਚ ਜ਼ਿਆਦਾ ਵਰਤਿਆ ਜਾਂਦਾ, ਪਰ ਖੈਰ ਅੱਜ ਕੱਲ ਸਾਡੇ ਤੁਹਾਡੇ ਵਾਲਾ ਕੁਛ ਰਹਿ ਨੀ। ਆਂਟੀ ਜੀ ਆਏ ਨੇ, ਪਹਿਲਾਂ ਇਹਨਾਂ ਨੂੰ ਵਿਹਲਿਆਂ ਕਰ ਦਈਏ ਆਪਾਂ। ਆਂਟੀ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ।
3: ਹੁਣ
1: ਤੇ ਜਦੋਂ ਮੈਂ ਵੱਡਿਆਂ ਨੂੰ ਪੁੱਛਦਾ ਨਾ, ਤੇ ਉਹ ਕਹਿ ਦਿੰਦੇ ਆ ਧੁੱਪ ਵਧੀਆ ਲੱਗੀ ਆ, ਤੇ ਅੱਜ ਤੇ ਹਵਾ ਵੀ ਨੀ ਹੈਗੀ। ਹੁਣ ਉਹ ਚੀਜ਼ ਉਹਨਾਂ ਨੂੰ ਸਮਝ ਲੱਗਣ ਲੱਗ ਪਈ ਹੈ
2: ਨਾ,
1: ਹਵਾ ਵੀ ਤੰਗ ਕਰਦੀ ਹੈ ਨਾਲ,
3: ਹਵਾ ਜ਼ਿਆਦਾ ਕਰਦੀ ਹੈ।
2: ਮੈਨੂੰ ਪਤਾ ਭੁੱਲ ਜਾਣਾ ਸਾਰਿਆਂ ਨੇ,
3: ਮਿੱਟੀ ਮੁੱਟੀ ਰੱਖ ਲਈ ਗੋਰਾ ਸਾਡੇ ਖੇਡਣ ਨੂੰ ਖਾਣ ਨੂੰ, ਤੇ
1: ਬਰਥਡੇ ਤੇ ਸੈਂਡ ਪਿੱਟ ਬਣਾ ਦਈਏ।
2: ਪੰਜਾਬੀ ਕਲਾਸ ਦਾ ਹੋਮਵਰਕ ਕਰਾਉਂਦੀ ਵੀ ਨਾ, ਉਹਦੇ ਵਿੱਚ ਵੀ ਸੀ ਤੋਹਫਾ, ਮੈਂ ਤਾਂ ਉਹਦੇ ਵਿੱਚ ਵੀ ਲਿਖਾਇਆ ਹੋਵੇ ਕਿਤੇ ਭੁੱਲ ਨਾ ਜਾਣ।
3: ਚੱਲ ਮੈਂ ਕਿਹਾ ਫਿਲਮ ਦੀ ਗੱਲ ਚੱਲਦੀ ਆ, ਆਪਾਂ ਵੀ ਗੱਲ ਕਰ ਲਈਏ ਨਾ।
1: ਹਾਂਜੀ ਹਾਂਜੀ ਹਾਂਜੀ,
2: ਤੁਸੀਂ ਦੇਖਿਆ ਫਿਲਮ, ਗਏ ਸੀ ਦੇਖਣ?
3: ਹਾੜਾ ਓਏ ਰੱਬਾ, ਹਾੜਾ ਜੇ ਕੋਈ ਲੈ ਜੇ ਫਿਲਮ ਦੇਖਣ ਤਾਂ।
2: ਤੁਸੀਂ ਮੇਰੇ ਨਾਲ ਕਿਉਂ ਨੀ ਗਏ?
1: ਚੱਲੀਏ ਆਂਟੀ ਆਪਾਂ,
2: ਚਲੋ ਦੁਬਾਰਾ ਚੱਲਦੇ ਆਂ,
3: ਕੋਈ ਕਰ ਦੇ ਹੀਲਾ ਵਸੀਲਾ।
1: ਚਲੋ ਅੱਜ ਚੱਲਦੇ ਆਂ ਆਪਾਂ, ਲੈ ਏਡੀ ਕਾਦੀ ਗੱਲ ਹੋ ਗਈ, ਦੱਸੋ
3: ਦੱਸੋ। ਮੈਂ ਨਾ ਨਾ ਮਾਰਤ ਕਰੀ ਜਾਂਦੀ ਨਾਲ ਦੀ ਨਾਲ, ਹੁਣ ਹਰਥ ਕਰੀ ਜਾਂਦੀ, ਸੁਣ ਲਓ ਆਪਦੇ ਮੁੜ ਕੇ ਮੈਨੂੰ ਪੁੱਛੋਗੇ।
1: ਅੱਛਾ ਅੱਛਾ, ਇਹ ਹੁਣ ਅਰਥਾਂ ਵਾਲੀ ਗੱਲ ਡਈ ਆ। ਅੱਛਾ ਹਾਂਜੀ,
3: ਹਾੜਾ ਓਏ ਰੱਬਾ, ਕੋਈ ਕਰਦੇ ਹੀਲਾ ਵਸੀਲਾ, ਮਾਂ ਦਿਆ ਹੇਜ ਲਿਆ, ਦੇ ਕੋਈ ਹਵਾ ਦਾ ਹੁਲਾਰਾ, ਐਵੇਂ ਹੋਜਤਾ ਨਾ ਮਾਰ, ਕਿਉਂਕਿ ਮੈਂ ਅਜੇ ਹੰਬਣਾ ਨਹੀਂ ਤੇ ਨਾ ਹੀ ਹੜਬੋਚ ਬਣਨਾ।
1: ਤੁਸੀਂ ਸਾਰਾ ਕੁਛ, ਤੁਸੀਂ ਤੇ

0: ਸੀ ਮੇਰੇ ਸੀਗੇ ਸ਼ਬਦ ਤੇ ਇਹ ਸੀ ਨਾਲੇ ਮੇਰੀ ਫਿਲਮ ਦੀ ਫਰਮਾਇਸ਼ ਹੋ ਗਈ ਕੋਈ ਮੈਨੂੰ ਫਿਲਮ ਦੇ ਦੂਗਾ ਹੁਣ ਦੇਖਣ ਨੂੰ
1: ਅੱਜ ਤੇ ਸੌਖਾ ਲਵੇੜਤਾ ਤੁਸੀਂ
2: ਸਾਰੇ ਚਲੋ ਚੱਲੀਏ ਫਿਲਮ ਦੇਖਣ ਆਂਟੀ ਅਸਤਾ ਆਪ ਕਹਿੰਨੇ ਆ
0: ਦੁਬਾਰੇ ਜਾਣਾ
2: ਲੈ ਉਹ ਬੜੀਆ ਫਿਲਮ ਆ
1: ਵੇਖੀ ਜਾ ਸਕਦੀ
2: ਮੈਂ ਬਸ ਮੇਤੋਂ ਥੋੜਾ ਦੂਰ ਬੈਠੇ ਹੋ ਫਿਰ ਮੈਂ ਨਹੀਂ ਤਾਂ ਖਰਾਬ ਕਰੂੰਗੀ ਹੁਣ ਐਦਾਂ ਹੋ ਜਾਣਾ ਆਪਣੇ
0: ਕਿੱਥੇ ਦੇਖੇ ਆ ਤੂੰ ਵਾਟਰ ਗਾਰਡਨ ਕਿ ਉੱਥੇ
2: ਮੈਂ ਸਨਸ਼ਾਈਨ
0: ਸਨਸ਼ਾਈਨ ਅੱਛਾ ਸਨਸ਼ਾਈਨ ਹੀ ਲੱਗੀ ਹੈ
2: ਸਨਸ਼ਾਈਨ ਆਪਾਂ ਨੇੜੇ 12 ਮਿੰਟ ਵੀ ਨਹੀਂ ਲੱਗਦੇ
1: ਧੱਕਾ ਮਾਰ ਕੇ ਲੈ ਕੇ ਆਉਂਦੇ ਆ ਇਹ ਚਲਾ ਕੇ ਲੈ ਕੇ ਆਉਂਦੇ ਆ ਚੰਗੀ ਗੱਲ ਵੀ ਆ
0: ਮੈਨੂੰ ਇੱਕ ਜੇ ਮੇਰੀ ਗੱਡੀ ਖਰਾਬ ਇੱਕ ਜੇ ਫਾਇਨਾ ਹੋ ਗਿਆ ਮੈਂ ਨੀ ਭਰਨਾ ਦੋ
2: ਮੈਨੂੰ ਤਾਂ ਨਾ ਆਂਟੀ ਜੀ ਜਦੋਂ ਦਾ ਇਹ ਗੱਲ ਪਤਾ ਲੱਗੀ ਆ ਵੀ ਤੁਹਾਡਾ ਪਹਿਲਾ ਫਾਈਨ ਮਾਫ ਹੋ ਜਾਂਦਾ ਨਾ ਮੈਨੂੰ ਹਜੇ ਤੱਕ ਕੋਈ ਫਾਈਨ ਨਹੀਂ ਹੋਇਆ ਤੇ ਮੈਨੂੰ ਜੇ ਕੋਈ ਘਰ ਕਵੇ ਵੀ ਨਾ ਫਾਈਨ ਆਇਆ ਨਾ ਦੇਖੀ ਤੈਨੂੰ 20 ਮਿੰਟ ਦਾ ਰਾਸਤਾ ਸੀ ਤੇ ਤੂੰ ਮਤਲਬ ਹਨਾ 15-16 ਜੀ ਮੁੜੇ ਆਈ ਆ ਤੇ ਮੈਂ ਕਹੂੰਗੀ ਉਹ ਪਹਿਲਾ ਫਾਈਨ ਮਾਫ ਹੁੰਦਾ
1: ਸੱਚੀ
2: 12 ਮਿੰਟਾਂ ਚ ਪਹੁੰਚਦੀ ਹੋਵਾਂ ਤੇ ਫਿਰ ਮੈਨੂੰ ਫਾਈਨ ਤਾਂ ਆਇਆ ਹੋਵੇ ਕਦੀ ਨਾ ਦੇਖ ਲੋ ਮੈਨੂੰ ਕਿੰਨੇ ਸਾਲ ਹੋ ਗਏ 15-16 ਸਾਲ ਗੱਡੀ ਚਲਾਉਂਦੀ ਨੂੰ ਕੋਈ ਫਾਈਨ ਆ ਮੈਂ ਸੇਫ ਡਰਾਈਵਰ ਆ ਤੇ ਮੇਰੇ ਨਾਲ ਤੁਸੀਂ ਬੈਠ ਕੇ ਜਾ ਸਕਦੇ ਹੋ ਜੈਸਮੀਨ ਜੀ ਦਾ ਮੈਨੂੰ ਕੋਈ ਭਰੋਸਾ ਨਹੀਂ
1: ਓਹ ਵਾਹ ਵਾਹ ਵਾਹ
0: ਆਜਾ ਦੱਸ ਰਹੀ ਹਾਂ ਮੈਂ ਜੈਸਮੀਨ ਵਾਹ
2: ਕਮਾਲ
1: ਦੀ ਗੱਲ ਫਾਈਨ ਤੇ ਉਹਨਾਂ ਦੇ ਵੀ ਨੀ ਕਦੀ ਆਏ ਫਾਈਨ ਤੇ ਸਾਡੇ ਆਉਂਦੇ ਫਿਰ ਤੁਹਾਡੇ ਕਾਹਤੋਂ ਹੋਣੇ ਗਵਾਂਢੀ ਮਤਲਬ ਉਹ ਵੀ ਉਹ ਇੱਕ ਦੂਸਰੀ ਨੂੰ ਖਤਰਨਾਕ ਡਰਾਈਵਰ ਦੱਸਦੀਆਂ ਤੇ ਫਾਈਨ ਕਿਸੇ ਦੇ ਨੀ ਕਦੀ ਆਏ ਹਾਂ ਵੇਖ ਲੋ ਆਂਟੀ ਸ਼ਬਦਾਂ ਬਾਰੇ ਕੀ ਦੱਸੋਗੇ ਆਪਾਂ ਨਾ ਜਿੱਦਾਂ ਅੱਜ ਆਪਾਂ ਗੱਲ ਕਰ ਰਹੇ ਹਾਂ ਵੀ ਇੱਧਰ ਉੱਧਰ ਦੇ ਆਪਾਂ ਇਲਾਕਿਆਂ ਦੇ ਜਾਂ ਕਿਸੇ ਦੇ ਸੁਣ ਕੇ ਗਲਤ ਥਾਂ ਤੇ ਵੀ ਕਈ ਵਾਰੀ ਵਰਤਣੇ ਸ਼ੁਰੂ ਕਰ ਦਿੰਦੇ ਆਪਾਂ ਜਿੱਦਾਂ ਅੱਜ ਆਪਾਂ ਗੱਲ ਕਰ ਰਹੇ ਹਾਂ ਤੇ ਕਈ ਆਪਾਂ ਨਵੇਂ ਦੂਸਰੇ ਇਲਾਕੇ ਤੋਂ ਆਪਾਂ ਸੁਣਦੇ ਹਾਂ ਸਾਨੂੰ ਵਧੀਆ ਲੱਗਦਾ ਵਾ ਅਸੀਂ ਅਡੋਪਟ ਕਰ ਲੈਂਦੇ
0: ਵਧੀਆ ਲੱਗਦਾ ਮੈਨੂੰ ਤਾਂ ਪਹਿਲਾਂ ਨਾ ਮੈਨੂੰ ਡਿਆ ਬਹੁਰੂ ਜਿਹਾ ਲੱਗਦਾ ਹੁੰਦਾ ਸੀਗਾ ਫਿਰ ਮੈਨੂੰ ਹੁਣ ਮੈਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਤਾਂ ਇਹਨਾਂ ਦੇ ਤਾਂ ਵੀ ਉਹਦੇ ਚ ਹੈਗਾ ਹੀ ਹੈ
1: ਕਰਨ
0: ਲੱਗੇ ਆ ਜਿਵੇਂ ਅਸੀਂ ਕਹਿੰਦੇ ਹਾਂ ਜਿਵੇਂ ਤੁਸੀਂ ਕਹਿੰਦੇ ਹੋ ਉਹ ਕਹਿੰਦੀ ਆ ਤੁਹਾਨੂੰ ਤੁਹਾਨੂੰ ਹੁਣ ਸਾਡੇ ਮਾਲ ਵਿਆਲਾਂ ਦੀ ਸਾਡੇ ਕਾਲ ਦੀ ਕਿੱਡੀ
1: ਸਾਰਿਆਂ ਨੂੰ ਇਹ ਚੀਜ਼ ਪਤਾ ਨੀ ਕਿਉਂ ਚਚਾ ਜੀ ਦਿੱਤੀ ਗਈ ਆ ਮਾਝੇ ਵਾਲੇ ਨੂੰ ਵੱਖਰੀ ਵੀ ਤੁਸੀਂ ਬੜੇ ਰੁੱਖੇ ਬੋਲਦੇ ਹੋ ਤੁਸੀਂ ਬੜੇ ਅੜਬ ਬੋਲਦੇ
0: ਹੋ ਨਹੀਂ
1: ਆਪਣੀ ਥਾਂ ਕਹੀ ਜਾਂਦੇ
0: ਹੋ ਦੀ ਬੋਲੀ ਤਾਂ ਮਿੱਠੀ ਹੈ ਬਲੇ ਸਾਡੀ ਹੈ ਨਾ ਜਿਹੜੀ ਉਹ ਸਾਡੇ ਤਾਂ ਨੀ ਉਹ ਕਹਿੰਦੇ ਹੁੰਦੇ ਜਿਵੇਂ ਵੀ ਬਰਾਸਾਂ ਪੱਟ
2: ਨਹੀਂ ਵੈਸੇ ਕਹਿੰਦੇ ਦੁਆਬੇ ਵਾਲਿਆਂ ਦੀ ਬੋਲੀ ਮਿੱਠੀ ਆ ਏਦਾਂ ਮੰਨਿਆ ਜਾਂਦਾ ਤੇ ਮੈਨੂੰ ਫੀਲ ਕਈ ਵਾਰ ਫਿਰ ਫੀਲ ਵੀ ਹੁੰਦਾ ਹੁੰਦਾ ਸੀ
0: ਪਹਿਲਾਂ ਉਵੇਂ ਹੈਗੇ ਵੀ ਬੋਲਦੀਆਂ
2: ਆਪਾਂ ਨੇ
0: ਹਾਂ ਓਪਨ ਹੈਗੇ ਉਵੇਂ
1: ਆਪਣੇ ਆਪਣੇ ਆਪ ਨੂੰ ਹਰ ਇੱਕ ਨੇ ਆਪਣੇ ਆਪ ਨੂੰ ਵਡਿਆਉਣ ਲਈ ਵੀ ਰੱਖਿਆ ਕੁਛ ਨਾ ਕੁਛ
2: ਤੇ ਮਿੱਠੇ ਆ ਨਾ ਮੈਨੂੰ ਮੈਨੂੰ ਕਿਸੇ ਨੇ ਏਦਾਂ ਕਿਹਾ ਸੀਗਾ ਵੀ ਤੁਸੀਂ ਦੁਆਬੇ ਤੋਂ ਆ ਮੈਂ ਕਿਹਾ ਹਾਂ ਕਹਿੰਦੀ ਉਹ ਅੱਛਾ ਤਾਂ ਹੀ ਤੁਸੀਂ ਇੰਨਾ ਮਿੱਠਾ ਬੋਲਦੇ ਮੈਂ ਕਿਹਾ ਮੇਰੇ ਘਰ ਪੁੱਛੀ ਜਰਾ ਮੈਂ ਕਿੰਨਾ ਮਿੱਠਾ
1: ਦੂਸਰੇ ਪਾਸੇ ਫਿਰ ਅਸੀਂ ਆਪਣੇ ਆਪ ਦੇ ਲਈ ਇਹ ਵੀ ਕਹਿ ਲੈਂਦੇ ਹਾਂ ਸਾਡੇ ਜੋ ਹੁੰਦਾ ਅਸੀਂ ਕੱਢ ਦਿੰਦੇ ਹਾਂ ਨਾ ਦਿਲ ਚ ਨੀ ਕੁਛ ਵੀ ਰੱਖਦੇ ਅਸੀਂ ਮਤਲਬ ਅਸੀਂ ਲਕਾਸ਼ ਪਾ ਕੇ ਅਸੀਂ ਮਿੱਠੀਆਂ ਮਿੱਠੀਆਂ ਨੀ ਕਰਦੇ ਅਸੀਂ ਮਤਲਬ ਇੱਕ ਪਾਸੇ ਤੁਸੀਂ ਉਹ ਚੀਜ਼ ਜਿਹੜੀ ਐਕਸੈਪਟ ਵੀ ਕਰ ਲਈ ਆ ਦੂਸਰੇ ਪਾਸੇ ਉਹਦੇ ਉੱਤੇ ਪੋਚਾ ਵੀ ਤੁਸੀਂ ਸਿੱਖ ਲਿਆ ਉਹ ਹਰ ਇੱਕ ਇਲਾਕੇ ਦਾ ਮੈਨੂੰ ਲੱਗਦਾ ਲਗਭਗ ਸੇਮ ਹੀ ਆ ਪਰ ਕੋਈ ਇਲਾਕੇ ਏਦਾਂ ਦੇ ਨੇ ਕਈ ਲੋਕ ਏਦਾਂ ਦੇ ਨੇ ਉਹਨਾਂ ਨੇ ਭੁੱਲ ਕੇ ਵੀ ਇਹ ਚੀਜ਼ ਨਹੀਂ ਕਹਿਣੀ ਉਹਨਾਂ ਨੇ ਸੋ ਡਿਪੈਂਡ ਕਰਦਾ ਵਾ ਵੀ ਉਹ ਚੀਜ਼ ਦੇ ਵਿੱਚ ਅੱਗੇ ਕੌਣ ਲੱਗਾ ਸੀ, ਗੱਲਾਂ ਸ਼ੁਰੂ ਕਿੱਥੋਂ ਹੋਈਆਂ ਸੀ, ਲਿਖਣ ਦੇ ਵਿੱਚ ਕੌਣ ਮੋਹਰੀ ਸੀ, ਸੁਣਾਉਣ ਦੇ ਵਿੱਚ ਕੌਣ ਮੋਹਰੀ ਸੀ, ਇਹ ਉੱਥੋਂ ਚੀਜ਼ਾਂ ਆਈ ਥਿੰਕ ਟ੍ਰੈਵਲ ਉਸ ਹਿਸਾਬ ਦੇ ਨਾਲ ਵੀ ਹੁੰਦੀਆਂ ਨੇ।
2: ਵੈਸੇ ਆਂਟੀ ਜੀ ਸੱਚੀ ਕੋਈ ਇੱਦਾਂ ਦਾ ਸ਼ਬਦ ਜਿਹੜਾ ਤੁਸੀਂ ਤੁਹਾਨੂੰ ਕਿਸੇ ਨੇ ਕਦੇ ਕਿਹਾ ਹੋਵੇ ਉਹ ਅੱਛਾ ਮੈਂ ਪਹਿਲੀ ਵਾਰੀ ਸੁਣਿਆ, ਜਾਂ ਤੁਹਾਨੂੰ ਲੱਗਦਾ ਹੋਵੇ ਕਿ ਇਹ ਸਾਡੇ ਇਲਾਕੇ ਚ ਜ਼ਿਆਦਾ ਬੋਲਦੇ ਆ, ਜਿੱਦਾਂ ਕਈ ਇਲਾਕਿਆਂ ਚ ਕਹਿੰਦੇ ਆ ਧੀ,
0: ਮੈਂ ਗਿਆ ਸੀ ਜਿਵੇਂ ਤੁਸੀਂ ਕਹਿੰਦੇ ਅਸੀਂ ਕਰਨ ਡੇ ਸੀ
2: ਸਾਡੇ
0: ਤੁਸੀਂ ਵੀ ਲਾਉਣੇ ਪਰ ਹਨਾ ਇਹ ਵੀ ਲਾਉਂਦੇ
2: ਅਸੀਂ ਮੈਨੂੰ ਪਤਾ।
0: ਅੱਛਾ ਉਹੀ ਨਾ ਆਪਾਂ ਕੁਛ ਨਾ ਕੁਛ ਆਪਦੇ ਆਪਾਂ ਬਣਾ ਲੈਣੇ
2: ਆਪਾਂ ਉੱਥੇ ਗਿਆ ਸਾ ਗਿਆ ਸਾ ਮੈਂ ਸਾਰਿਆਂ ਨੇ ਕਹਿੰਦੇ ਕਿ ਤੇਰੀ ਅਜੀਬ ਹੋਈ ਆ, ਲਾਈਕ ਸਾਰਾ ਕੁਛ ਮਿਕਸ ਹੋ
0: ਜਾਂਦਾ
2: ਸਾਰਿਆਂ ਨਾਲ। ਉਹ ਸਹੁਰੇ ਕਿਹੜਾ ਆਂਟੀ ਰਾਜਸਥਾਨ ਚ ਦੋ ਪਿੰਡ ਛੱਡ ਕੇ ਸਹੁਰੇ
0: ਨਹੀਂ ਨਹੀਂ ਇਹ ਫਰਕ ਪੈਂਦਾ ਵੀ ਨਾ ਉਵੇਂ ਵੀ ਨਾ ਤੁਹਾਡੇ ਵੀ ਜਦੋਂ ਤੁਸੀਂ ਕੁੜੀਆਂ ਸਹੁਰੇ ਚਲੀ ਜਾਂਦੀਆਂ ਜਿਵੇਂ ਮਾਲਵੇ ਦੁਆਬੇ ਚ ਮੰਨ ਲਓ ਜਾਂ ਮਾਝੇ ਚ ਕਹਿ ਦੇਗੀ ਤੇ ਉਹਨਾਂ ਦੀ ਬੋਲੀ ਤਾਂ ਬਿਲਕੁਲ ਹੀ ਮਿਕਸ ਹੋ ਜਾਂਦੀ, ਪਰ ਉਹਨਾਂ ਨੂੰ ਪਤਾ ਨੀ ਲੱਗਦਾ ਤੇ ਪਰ ਉਹ ਪਤਾ ਦੂਜਿਆਂ ਨੂੰ ਪਤਾ ਲੱਗਦਾ ਹੈਗਾ।
2: ਸਹੁਰੇ ਜਿਹੜੇ ਆਸਟ੍ਰੇਲੀਆ ਬਣ ਗਏ ਨਾ ਇੰਨੇ ਜ਼ਿਆਦਾ ਫਰਕ ਪਾਇਆ
1: ਨਹੀਂ, ਅੱਜ ਕੱਲ ਤੇ ਬਹੁਤ ਜ਼ਿਆਦਾ ਚੀਜ਼ਾਂ ਨੈਰੋ
0: ਸਾਡੇ ਨਾ ਹਰਿਆਣੇ ਚ ਛੋਟੀ ਮਿੱਠੀ ਹਰਿਆਣੇ ਵਾਲੀ ਤੇ ਉਹਨਾਂ ਦੀ ਹਰਿਆਣੇ ਵਾਲੇ ਦੀ ਥੋੜੀ ਬੋਲੀ ਤਾਂ ਆਪਣੇ ਨਾਲ ਵਾਹਵਾ ਹੀ ਫਰਕ ਹੁੰਦਾ, ਉਹ ਕਿੰਨਾ ਕੁਛ ਪਰ ਉਹਨਾਂ ਨੀ ਬੋਲਦੇ ਪਰ ਹੈਗਾ ਉਹਨਾਂ ਦਾ ਤੇ ਉਹ ਫਿਰ ਕਈ ਗੱਲਾਂ ਤਾਂ ਹੁਣ ਸਾਨੂੰ ਪਤਾ, ਪਹਿਲਾਂ ਤਾਂ ਆਈ ਲੜਦੇ ਰਹੇ ਆ ਦੋ ਤਿੰਨ ਸਾਲ ਤਾਂ ਵੀ ਲੈ ਤੁਸੀਂ ਰੋਟੀ ਪੁੱਠੀ ਚੋਪੜਤੀ ਜੇ
2: ਕਹਿੰਦੇ ਕਿ ਜਿਹੜੀ ਪਹਿਲਾਂ ਤਵੇ ਤੇ ਪਈ ਉਹ ਸਿੱਧੀ ਆ ਨਾ, ਦੂਜੇ ਅਸੀਂ ਵੀ ਦੂਜੀ ਸਾਈਡ ਤੋਂ ਚੋਪੜਦੇ ਆ, ਅਸੀਂ ਸਿੱਧੇ ਪਾਸੇ ਤੋਂ ਚੋਪੜਦੇ
0: ਆਹੀ ਤਾਂ ਗੱਲ ਨੀ ਆ, ਕਿੰਨਾ ਕੁਛ ਹੁੰਦਾ ਜਿਹੜਾ ਫਿਰ ਮਗਰੋਂ ਪਰ ਆਪਾਂ ਨੂੰ ਐਂ ਲੱਗਣ ਲੱਗ ਜਾਂਦਾ ਜਦੋਂ ਆਪਾਂ ਹੌਲੀ ਹੌਲੀ ਜੇ ਪਤਾ ਲੱਗਦਾ ਵੀ ਉਹ ਗੱਲਾਂ ਵੀ ਹਾਂ ਵੀ ਉਹਨਾਂ ਦੀ ਬੋਲੀ ਆ ਜਿਵੇਂ
1: ਮੁਬਾਰਕ
0: ਪੰਜਾਬ ਚੋ ਆ ਕੇ ਇੰਨਾ ਕੁਛ ਕਰੀ ਜਾਂਦੇ ਤੇ ਆਪਾਂ ਤਾਂ ਹੁਣ ਇੱਥੇ ਕਿੰਨੇ ਤਰ੍ਹਾਂ ਦੀਆਂ ਬੋਲੀਆਂ ਤੇ ਆਪਾਂ ਮਿਕਸਅਪ ਹੋਏ ਹਾਂਗੇ, ਕਈ ਵਾਰ ਤਾਂ ਆਪਾਂ ਨੂੰ ਕੱਖ ਪੱਲੇ ਵੀ ਨੀ ਪੈਂਦਾ ਹੁੰਦਾ ਗਾ ਤੇ ਉਹ ਆਪਾਂ ਫੇਰ ਵੀ ਖੜੇ ਦੇਖੀ ਜਾਂਦੇ, ਪਰ ਉਹਨਾਂ ਦੀਆਂ ਆਪਾਂ ਨੂੰ ਉਹਨਾਂ ਦੇ ਫੇਸ ਤੋਂ ਤਾਂ ਪਤਾ ਲੱਗ ਜਾਂਦਾ ਨਾ ਵੀ ਕੀ ਕੋਈ ਗੱਲ ਕਰਦੇ ਪਏ ਵੀ ਆਪਣੇ ਵਿਰੋਧ ਚ ਕਰ ਰਹੇ ਆ ਆਪਣੇ ਕਿਹਦੇ ਚ ਕਰ ਰਹੇ, ਇੰਨਾ ਤਾਂ ਆਪਾਂ ਨੂੰ ਸੈਂਸ ਹੈਗੀ ਹੈ ਨਾ।
2: ਤੇ ਆਂਟੀ ਜੀ ਹੁਣ ਤਾਂ ਮਤਲਬ ਸੌਖਾ ਹੋ ਗਿਆ ਨਾ, ਐਪਸ ਆ ਗਈ ਆਰਾਮ ਨਾਲ, ਕੁੜੀਆਂ ਕਹਿੰਦੇ
0: ਵੀ ਐਪਸ ਤੋਂ ਵੀ ਸਾਡੇ ਜਾਏ ਵੀ ਟਾਈਮ ਪਾਸ ਕਰ।
2: ਹਾਂ ਜਿਹੜੇ ਜਿਹੜੇ ਨੇਲਸ ਕਰਾਉਣ ਜਾਂਦੀਆਂ ਨਾ ਕਹਿੰਦੇ ਪਹਿਲਾਂ ਸਾਲਾਂ ਦਾ ਸਾਡੇ ਬਾਰੇ ਗੱਲਾਂ ਕਰੀ ਜਾਂਦੀਆਂ ਨਾ ਇਹ ਚੀਜ਼ ਏਦਾਂ ਮਤਲਬ ਖਿੱਚਦੀਆਂ ਆਪਸ, ਕਹਿੰਦੇ ਇੱਕ ਦਿਨ ਮੈਂ ਐਪ ਆਨ ਕਰ ਲਈ ਨਾ ਕਹਿੰਦੀ ਮੈਂ ਕਿਹਾ ਦੇਖਾਂ ਤਾਂ ਸਹੀ, ਕਹਿੰਦੇ ਨੀ ਆਪਸ ਚ ਲੜੀ ਮਰੀ ਜਾਂਦੀਆਂ ਸੀ, ਮੈਂ ਕਿਹਾ ਦਵਾ ਉਹ ਮੇਰਾ ਕੰਮ ਕਰੋ
0: ਸੌਖੇ ਵੀ ਕਰਤੇ ਪਰ ਕਿੰਨਾ ਦਾ ਔਖਾ ਹੋ ਗਿਆ, ਪਰ ਮੈਨੂੰ ਤਾਂ ਇੰਝ ਲੱਗਦਾ ਹੁੰਦਾ ਵੀ ਸਾਰਿਆਂ ਦਾ ਰਹਿਣ ਸਹਿਣ ਦਾ ਵੀ ਇੱਕੋ ਜਿਹਾ ਹੀ ਤਰੀਕਾ, ਥੋੜਾ ਹੀ ਫਰਕ ਹੁੰਦਾ ਗਾ ਵੀ ਬਸ ਮੈਨੂੰ ਤਾਂ ਲੱਗਦਾ ਬਾਹਰ ਨਿਕਲੋ ਆਕਸੀਜਨ ਲਓ ਬਸ
2: ਜੇ
0: ਪੁਰਾਣੇ ਢੰਗ ਤਰੀਕੇ ਨਾਲ ਰਹੀਏ ਤਾਂ ਵੀ ਲੈ ਗੱਲ ਤਾਂ ਉਹ
1: ਹੈ ਉਹੀ ਥੋੜੇ ਦੇ ਵਿੱਚ
0: ਹੈ ਤਾਂ ਅਕਸਰ ਤਾਂ ਐਂਡ ਤਾਂ ਉਹਨੇ ਆਉਣਾ ਫੇਰ ਹੀ ਹੈ, ਜਿਵੇਂ ਹੁਣ ਤੁਸੀਂ ਕਹਿੰਦੇ ਸੀਗੇ ਇੱਕ ਵੀ 7 ਮਹੀਨਾ ਹੁੰਦਾ ਨਾ ਉਹ 90 ਸਾਲ ਤੋਂ ਉੱਪਰ ਹੈਗੇ, ਉਹ ਕਿਹੜਾ ਹਰੇਕ ਨੂੰ ਪੁੱਤ ਕਹਿੰਦੇ, ਵੀਰ ਜੀ ਨੂੰ ਵੀ ਪੁੱਤ ਕਹਿ ਦਿਆ ਕਰਨ ਕਈ ਵਾਰ ਪੁੱਤਾਂ ਕਰੀ ਉਹ ਹਰੇਕ ਨੇ ਪੁੱਤ ਕਿਉਂ ਕਹਿੰਦਾ ਪੋਤੇ ਪੜੋਤੇ ਦੋਤੇ ਦੋਤੇ ਕਿੱਡੇ ਕਿੱਡੇ ਹਰੇਕ ਨੂੰ ਪੁੱਤ ਕਹਿ ਲਿਆ ਕਹਿੰਦਾ ਪੁੱਤ ਕਹਿ ਦੇ
1: ਮੈਂ
0: ਰਾਜੇ ਸ਼ਬਦ ਬਹੁਤ ਬੋਲਦੀ ਹੈਗੀ ਕਿਉਂਕਿ ਮੈਂ ਬਹੁਤ ਪਹਿਲਾਂ ਛੋਟੀ ਪਤਾ ਨੀ ਕਿਉਂ ਮੈਨੂੰ ਸਾਡੇ ਕੋਈ ਹੈ ਵੀ ਨੀ ਸੀਗਾ ਰਾਜਾ ਵੀ ਘਰਾਂ ਚ ਵੀ ਪਤਾ ਨੀ ਮੈਨੂੰ ਕਿਉਂ ਕਿਤੋਂ ਕੁਛ ਸੁਣ ਲਿਆ ਹੋਊ ਬਸ ਮੈਨੂੰ ਜਿਵੇਂ ਆਮ ਨੀ ਵਿਚਾਰੀਆਂ ਜਿਹੀਆਂ ਬੁੜੀਆਂ ਉਦੋਂ ਕਿਤੇ ਸੁਣ ਨਿੱਕੀ ਹੁੰਦੀ ਨੇ ਸੁਣ ਲਿਆ ਵੀ ਉਹ ਕਹਿੰਦੇ ਰਾਜੇ ਇੱਧਰ ਨੂੰ ਹੋਈ ਥੋੜਾ ਜਿਹਾ ਉਹ ਬਸ ਮੈਨੂੰ ਐਂ ਲੱਗਿਆ ਵੀ ਹਾਂ ਤਾਂ ਬੜਾ ਹੀ ਸ਼ਬਦ
2: ਬੜਾ ਕਰਦੇ ਆ ਕਿ ਆਪਾਂ ਵੱਡੇ ਆ
0: ਹਾਂ ਹਾਂ
2: ਇਹ ਤਾਂ ਏਜ ਲਕਾਉਣੀ ਨੀ ਤਾਂ ਵਧਾਉਣੀ ਆਪਣੀ
0: ਰਾਜੇ ਆਏ ਕਰਦੇ ਪੁੱਤ
1: जिंदगी च थैंक यू आंटी जी
2: थैंक यू
1: तुहाडा जसवीर जी कहिंदे कि आस्ट्रेलिया दे विच चल रहा वा हे फीवर अपना डस्ट तो हैगी प्रॉब्लम जो सवेरे सवेरे तुसीं एक्सपोज़ होगे फिर ਤੁਹਾਡਾ ਚੱਲ ਪਿਆ ਕੰਮ ਸਭ
2: ਸੋ
1: ਇਸ ਕਰਕੇ ਜਿਨ੍ਹਾਂ ਨੂੰ ਹੈਗੀ ਆ ਪ੍ਰੋਬਲਮ ਨਹੀਂ ਮੈਂ ਤਾਂ ਕਹਿੰਦਾ ਹੁੰਦਾ ਵੀ ਸਵੇਰੇ ਪਹਿਲਾਂ ਉੱਠ ਕੇ ਉੱਠਦਿਆਂ ਸਾਰ ਤੁਸੀਂ ਜਦੋਂ ਮੂੰਹ ਹੱਥ ਧੋਂਦੇ ਤਾਂ ਉੱਥੇ ਲਾਗੇ ਤੁਸੀਂ ਲੁਬਰੀਕੇਸ਼ਨ ਰੱਖੀ ਹੋਵੇ ਨੱਕ ਨੂੰ ਚੰਗੀ ਤਰ੍ਹਾਂ ਨਾਲ ਲੁਬਰੀਕੇਟ ਕਰ ਲਓ ਤੁਹਾਡੇ ਪੋਲਨ ਨੂੰ ਉੱਥੇ ਟਰੈਪ ਹੋਏ ਹੋਣ ਜੋ ਵੀ ਤੁਹਾਡਾ ਡਿਪੈਂਡ ਕਰਦਾ ਕਿੰਨਾ ਕੁ ਵਰਸਿਆ ਕੀ ਆ ਅਤੇ ਉੱਥੋਂ ਆਪਾਂ ਇੰਤਜ਼ਾਮ ਕਰਕੇ ਫਿਰ ਤੁਸੀਂ ਹਵਾ 'ਚ ਜਾਓ ਜੇ ਉੱਦਾਂ ਹੀ ਚੱਲ ਗਏ ਮੰਨ ਲਓ ਕਈ ਵਾਰੀ ਬੰਦੇ ਤੌਲੀਆ ਬਾਹਰ ਪਾਇਆ ਹੁੰਦਾ ਅਤੇ ਕੋਈ ਨਹੀਂ ਉਹ ਆ ਕੇ ਉਹ ਇੱਕ ਵਾਰੀ ਤੁਹਾਡੇ ਮਤਲਬ
2: ਗਿਆ ਤੇ ਗਿਆ ਮੈਂ ਤੇ ਮਤਲਬ ਇੱਦਾਂ ਕੀਤਾ ਹੋਇਆ ਹੁਣ ਕਿ ਮੈਂ ਤੇ ਬੈੱਡ ਤੇ ਪੈਰ ਵੀ ਬਾਅਦ ਚੋਂ ਥੱਲੇ ਰੱਖਦੀ ਹਾਂ ਪਹਿਲਾਂ ਮੈਂ ਲਗਾਉਂਦੀ ਹਾਂ ਕਿਉਂਕਿ ਮੈਨੂੰ ਇਹ ਵਹਿਮ ਆ ਕਿਉਂਕਿ ਜਦੋਂ ਤੁਸੀਂ ਬਾਥਰੂਮ ਵੱਲ ਨੂੰ ਜਾਂਦੇ ਆ ਤੁਹਾਡੀ ਟਾਕੀ ਤੁਸੀਂ ਖੁੱਲ੍ਹੀ ਛੱਡਦੇ ਹਾਂ ਨਾ ਮੈਨੂੰ ਆਦਤ ਆ ਅਤੇ ਉੱਥੋਂ ਮੈਨੂੰ ਲੱਗਦਾ ਹੁੰਦਾ ਵੀ ਬਸ ਜੇ ਹੁਣ ਮੈਂ ਅੰਦਰ ਵੜੀ ਨਹੀਂ ਤਾਂ ਮੈਨੂੰ ਛਿੱਕਾਂ ਸ਼ੁਰੂ ਹੋ ਜਾਣੀਆਂ ਫਿਰ ਮੈਂ ਲਿਟ ਜਾਂਦੀ ਹਾਂ ਲਗਾ ਕੇ 5-7 ਮਿੰਟ ਅਤੇ ਉਦੋਂ ਬਾਅਦ ਵਿੱਚ ਜਾ ਕੇ ਬਰੱਸ਼ ਵਗੈਰਾ ਕਰਨਾ ਸ਼ੁਰੂ ਕੀਤਾ ਤਾਂ ਕਿ ਉਹ ਲਾਈਕ ਅਸਰ ਕਰ ਜਾਵੇ ਉਨੀ ਦੇਰ ਨੂੰ ਰੁਕ ਜਾਵੇ
1: ਡਿਪੈਂਡ ਕਰਦਾ ਤੁਹਾਨੂੰ ਕਿੰਨਾ ਕਿੱਦਾਂ ਵਾ ਕਿੱਦਾਂ ਦਾ ਵਾ ਕਿਵੇਂ ਆ ਸੋ ਉਹ ਚੀਜ਼ਾਂ ਬਾਕੀ ਇਹ ਬਹੁਤ ਡਿਪੈਂਡ ਕਰਦਾ ਵੀ ਤੁਸੀਂ ਡਸਟਿੰਗ ਡੁਸਟਿੰਗ ਕਿੰਨੀ ਕੁ ਕੀਤੀ ਆ ਘਰ ਦੇ ਵਿੱਚ ਕਿਉਂਕਿ ਘਰ ਚ ਹੀ ਬਥੇਰੀ ਡਸਟਿੰਗ ਹੁੰਦੀ ਆ ਬਾਹਰ ਬਾਰੀ ਖੋਲਣ ਦੀ ਤਾਂ ਲੋੜ ਹੀ ਨਹੀਂ ਘਰ ਚ ਕਿੰਨਾ ਕੁਛ ਹੁੰਦਾ ਵਾ ਤੁਸੀਂ ਮਾੜੇ ਕੋਈ ਕੱਪੜਾ ਚੁੱਕੋ ਤੇ ਉੱਥੋਂ ਕਿੰਨਾ ਕੁਛ ਨਿਕਲ ਆਉਂਦਾ ਚਾਦਰ ਝਾੜੋ ਉੱਥੋਂ ਕਿੰਨਾ ਕੁਛ ਨਿਕਲ ਆਉਂਦਾ ਫਲੋਰ ਤੇ ਹੁੰਦਾ ਹੀ ਹੁੰਦਾ ਸੋ ਇਹ ਸਾਰੀਆਂ ਚੀਜ਼ਾਂ ਹੀ ਨੇ ਜਸਵਾਲ ਸਾਹਿਬ ਕਹਿੰਦੇ ਨੇ ਕਿ ਲੁਧਿਆਣੇ ਵੱਲ ਬਹੁਤ ਥਾਂ ਦੇ ਉੱਤੇ ਅੱਖਰ ਵਰਤਿਆ ਜਾਂਦਾ ਵਾ ਮੈਂ ਆ ਕੰਮ ਕਰ ਰਿਹਾ ਵਾਂ ਖਾ ਰਿਹਾ ਵਾਂ ਵਾਂ ਵਾਂ ਬਹੁਤ ਕਾਮਨ ਆ ਓਕੇ ਬਹੁਤ ਸਾਰੇ ਏਦਾਂ ਦੇ ਨੇ ਜਿਹੜੇ ਜਿੱਦਾਂ ਹੁਣ ਆਂਟੀ ਜੀ ਨੇ ਗੱਲ ਕੀਤੀ ਹੈ ਨਾ ਤੇ ਬੜੇ ਸਾਰੇ ਏਦਾਂ ਦੇ ਸ਼ਬਦ ਨੇ ਜਿਹੜੇ ਤੁਹਾਨੂੰ ਨਾ ਸਲੀਕੇ ਦੇ ਵਿੱਚ ਬੰਨਦੇ
2: ਜੀ
1: ਜੇ ਤੁਸੀਂ ਉਹ ਹੌਲੀ ਹੌਲੀ ਆਪਣੇ ਵੈਸੇ ਜਿੱਦਾਂ ਆਂਟੀ ਜੀ ਕਹਿ ਕੇ ਗਏ ਨਾ ਹੁੰਦਾ ਵੈਸੇ ਏਦਾਂ ਹੀ ਆ ਆਪਾਂ ਇੱਕ ਚੀਜ਼ ਸੁਣਦੇ ਹਾਂ ਸਾਨੂੰ ਵਧੀਆ ਲੱਗਦੀ ਆ ਆਪਾਂ ਹੌਲੀ ਹੌਲੀ ਉਹ ਚੀਜ਼ ਆਪਣੀ ਜ਼ਬਾਨ ਦੇ ਉੱਤੇ ਚੜਾ ਲੈਂਦੇ ਹਾਂ ਸਾਨੂੰ ਬਾਅਦ 'ਚ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਉਹ ਸਾਡਾ ਤੱਕਿਆ ਕਲਾਮ ਬਣ ਗਿਆ ਤੁਸੀਂ ਵੇਖਿਆ ਹੋਊਗਾ ਪਹਿਲੀਆਂ ਦੇ ਵਿੱਚ ਨਾ ਜਿੱਦਾਂ ਬਜ਼ੁਰਗ ਹੁਣ ਆਂਟੀ ਕਹਿੰਦੇ ਮੈਂ ਰਾਜੇ ਮੇਰੇ ਜ਼ਬਾਨ 'ਤੇ ਚੜਿਆ ਪਹਿਲੀਆਂ ਦੇ ਵਿੱਚ ਨਾ ਬਜ਼ੁਰਗਾਂ ਦੇ ਜਿਹੜੇ ਤੱਕਿਆ ਕਲਾਮ ਸੀ ਜਾਂ ਜਿਹੜੇ ਉਹ ਜ਼ਿਆਦਾ ਬੋਲਦੇ ਸੀ ਉਹ ਦੁਆਵਾਂ ਸੀ
2: ਜੀ
1: ਹੈ ਨਾ ਉਹਨਾਂ ਨੇ ਜੇ ਕਿਸੇ ਨੂੰ ਮਤਲਬ ਦਬਕਾ ਵੀ ਮਾਰਨਾ ਤੇ ਉਹ ਤੇਰੇ ਰੱਖੇ ਜਾਣ ਉਹ ਤੇਰਾ ਭਲਾ ਹੋ ਜੇ ਸੋ ਉਹਨਾਂ ਦੇ ਉਹ ਵੀ ਬੜੇ ਮਤਲਬ ਨਪੇ ਤੋਲੇ ਸਲੀਕੇ 'ਚ ਹੀ ਵੀ ਕਿਹਨੂੰ ਕਿੱਦਾਂ ਕਹਿਣਾ ਥੋੜ੍ਹੀ ਕੀਤਿਆਂ ਕਿਸੇ ਨੂੰ ਕੋਈ ਮਾੜਾ ਸ਼ਬਦ ਨਹੀਂ ਕਹਿਣਾ ਈਵਨ ਉਹਨੂੰ ਗੁੱਸੇ ਵੀ ਗਾਲ ਵੀ ਕੱਢਣੀ ਤੇ ਉਹ ਵੀ ਦੁਆਵਾਂ 'ਚ ਹੀ ਕਨਵਰਟ ਕਰਕੇ ਦੇ ਦੇਣੀ ਹੈ ਨਾ ਸੋ ਉਹ ਸਾਰਾ ਸਲੀਕਾ ਜਿਹੜਾ ਵਾ ਅੱਜ ਕੱਲ੍ਹ ਉਹਨੂੰ ਪ੍ਰੋਬਲਮ ਇਹ ਆ ਕਿ ਉਹਨੂੰ ਓਲਡ ਫੈਸ਼ਨ ਸਮਝ ਲਿਆ ਜਾਂਦਾ
2: ਤੇ
1: ਅੱਜ ਕੱਲ੍ਹ ਨਵੇਂ ਨਵੇਂ ਆਪਣੇ ਘੜੇ ਜਾਂਦੇ ਹੁਣ ਤੁਸੀਂ ਇੱਕ ਚੀਜ਼ ਨੋਟ ਕਰਿਓ ਵੀ ਜਿੱਦਾਂ ਸਾਨੂੰ ਹੁਣ ਅਸੀਂ ਭਾਵੇਂ ਪੰਜਾਬੀ ਹਾਂ ਆਪਾਂ ਹੈ ਨਾ ਜਾਂ ਮੰਨ ਲਓ ਇੰਡੀਅਨ ਨੇ ਆਪਾਂ ਪੰਜਾਬੀ ਲਾ ਲਓ ਸਾਨੂੰ ਇੱਕ ਦੂਸਰੇ ਦੇ ਸ਼ਬਦ ਔਡ ਲੱਗ ਰਹੇ ਆ ਹੈ ਨਾ ਵੀ ਆ ਉਹ ਵਾਂ ਕਹਿੰਦਾ ਤੀ ਕਹਿੰਦਾ ਡਿਆ ਕਹਿੰਦਾ ਵਾ ਦਿਸ ਆ ਦੈਟ ਪਰ ਤੁਸੀਂ ਇੱਕ ਸੋਚੋ ਵੀ ਅਸੀਂ ਹੁਣ ਐਡੀ ਦੂਰ ਆਏ ਹਾਂ ਆਸਟ੍ਰੇਲੀਆ ਆ ਕੇ ਬੈਠੇ ਆ ਆਪਾਂ ਇੱਥੇ ਸਾਨੂੰ ਕੁਛ ਔਡ ਨਹੀਂ ਲੱਗਦਾ ਇੱਥੇ ਆਪਾਂ ਸਾਰਾ ਕੁਛ ਅਡਾਪਟ ਕਰੀ
2: ਸਾਰਾ ਕੁਛ ਕਹੀ ਜਾਂਦੇ ਹਾਂ ਹਾਂਜੀ
1: ਇੱਥੇ ਤਾਂ ਕੰਪਲੀਟਲੀ ਔਡ ਹੀ
2: ਹਾਂਜੀ
1: ਉਹ ਆਪਾਂ ਅਡਾਪਟ ਕਰੀ ਜਾਂਦੇ
2: ਹਾਂ
1: ਉੱਥੇ ਆਪਾਂ ਇੱਕ ਦੂਸਰੇ 'ਚ ਚਿਣਗਾ ਮੁਣਗਾ ਕੱਢਦੇ ਹਾਂ
2: ਕਿਉਂਕਿ ਉੱਥੇ ਨਾ ਰਣਜੋਤ ਜੀ ਬਸ ਕਹਿੰਦੇ ਨਹੀਂ ਹੁੰਦੇ 19-21 ਵਾਲਾ ਫਰਕ ਸੀਗਾ ਹੈ ਨਾ ਤਾਂ ਕਰਕੇ ਸਾਨੂੰ ਉਹ 20 ਜਿਹੜਾ ਸੀ ਉਹ ਵੱਡਾ ਲੱਗਣ ਲੱਗ ਗਿਆ ਤਾਂ ਕਰਕੇ ਮੈਨੂੰ ਲੱਗਦਾ ਅਸੀਂ ਜਲਦੀ ਸਾਨੂੰ ਅਤੇ ਨਾਲੇ ਇੱਕੋ ਹੀ ਲੈਂਗੁਏਜ ਸੀ ਅਤੇ ਸਾਨੂੰ ਇਹ ਦੌੜ ਲੱਗ ਗਈ ਕਿ ਅਸੀਂ ਮਤਲਬ ਆਪਣੀ ਲੈਂਗ ਆਪਣੇ ਜੋ ਅਸੀਂ ਬੋਲ ਰਹੇ ਅਸੀਂ ਉਹਨੂੰ ਕਹੀਏ ਵੀ ਇਹ ਵਧੀਆ ਆ ਬਾਕੀ ਨਹੀਂ ਵਧੀਆ ਹੈਗੇ ਤਾਂ ਹਮੇਸ਼ਾ ਆਪਾਂ ਆਪਣੀ ਚੀਜ਼ ਨੂੰ ਵਧੀਆ ਹੀ ਕਹਿੰਦੇ ਹਾਂ ਹਨਾ ਸੋ ਮੈਨੂੰ ਲੱਗਦਾ ਹਾਂ ਉਹ ਸਾਨੂੰ ਆਪਣੀ ਸੋਹਣੀ ਲੱਗਣ ਲੱਗ ਗਈ ਕਿਉਂਕਿ ਸਾਨੂੰ ਸੁਣਨ ਦੀ ਵੀ ਆਦਤ ਸੀ ਸ਼ੁਰੂ ਤੋਂ ਅਤੇ ਸਾਨੂੰ ਲੱਗਣ ਲੱਗ ਗਿਆ ਕਿ ਨਹੀਂ ਤੁਸੀਂ ਗਲਤ ਬੋਲਦੇ ਆ ਸਾਡੇ ਵਾਲਾ ਜਿਹੜਾ ਬੋਲਣਾ ਹੈ ਉਹ ਸਹੀ ਆ
1: ਅਸੀਂ ਜ਼ਿਆਦਾ ਇਸ ਚੀਜ਼ ਦੇ ਵਿੱਚ ਹੈ ਨਾ ਵੀ ਤੁਹਾਡਾ ਗਲਤ ਆ ਸਾਡਾ ਸਹੀ ਆ
2: ਜੀ
1: ਇਹ ਬੈਸਪ ਸਹੀ ਆ ਜਿਹੜਾ ਉਹ ਥੋੜ੍ਹਾ ਜਿਹਾ ਜ਼ਿਆਦਾ ਵਾ
2: ਸੋ
1: ਆਪਾਂ ਨੂੰ ਇਹ ਚੀਜ਼ ਸਮਝਣੀ ਪਊਗੀ ਵੀ ਹਰ ਇੱਕ ਇਲਾਕੇ ਦਾ ਇੱਕ ਆਪਣਾ ਸਲੈਂਗ ਹੁੰਦਾ ਹਾਂ ਬੋਲੀ ਉਹ ਤਾਂ ਹੈ ਹੀ ਆ
2: ਬਿਲਕੁਲ
1: ਪਰ ਉਹਦੇ ਵਿੱਚ ਸੇਮ ਲੈਂਗੁਏਜ ਦੇ ਵਿੱਚ ਵੀ ਅੱਗੇ ਸਲੈਂਗ ਹੁੰਦੇ ਆ ਉਹ ਤੁਸੀਂ ਸਲੈਂਗ ਦੇ ਵਿੱਚ ਜਦੋਂ ਬੋਲਦੇ ਹੁਣ ਆਪਾਂ ਕਈ ਕਹਿ ਦਿੰਦੇ ਹਾਂ ਤੁਸੀਂ ਕਹੋਗੇ ਵੀ ਨਹੀਂ ਕਈ ਨੀ ਕਹੀ ਹੁੰਦਾ ਆ ਹਨਾ ਉਹ ਨਹੀਂ ਸ਼ਹਿਰੀ ਨਾਲ ਗੱਲ ਕਰੋਗੇ ਜਾਂ ਕਿੱਦਾਂ ਉਹ ਤੁਹਾਡੇ ਨਾਲ ਬਹਿਸ ਕਰੂਗਾ ਇਸ ਚੀਜ਼ ਤੇ ਕਹੀ ਹੁੰਦਾ ਕਹੀ
2: ਹਨਾ
1: ਪਰ ਸਲੈਂਗ ਤੇ ਕਹੀ ਆ
2: ਬਿਲਕੁਲ ਹਾਂਜੀ ਹਾਂ
1: ਉਹ ਚੀਜ਼ਾਂ ਸਾਰੀਆਂ ਇੱਦਾਂ ਦੇ ਬਹੁਤ ਸ਼ਬਦ ਨੇ
2: ਅਸੀਂ ਕਹਿੰਦੇ ਨਾ ਕਿ ਗੋਰੇ
1: ਨਜਾਇਜ਼ ਮੈਂ ਮੇਨਾ ਸੋਸ਼ਲ ਮੀਡੀਆ ਦੇ ਉੱਤੇ ਬੈਸ ਬੈਸ ਲੈ ਲੋ ਹਾਂ
2: ਆਪਾਂ ਕਹਿੰਦੇ ਨਾ ਗੋਰੇ ਕਿੱਦਾਂ ਇੰਗਲਿਸ਼ ਬੋਲਦੇ ਆ ਇਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਬੋਲਣੀ ਇਹ ਖਾ ਜਾਂਦੇ ਆ ਹਨਾ ਆਪਾਂ ਵੀ ਬਹੁਤ ਚੀਜ਼ਾਂ ਖਾਂਦੇ ਆ
1: ਆ ਇਦਾਂ ਹੀ ਆਉਂਦਾ
2: ਤੁਸੀਂ ਹੁਣੇ ਐਗਜ਼ਾਮਪਲ ਦਿੱਤੀ ਹੈ ਖਾਣ ਵਾਲਾ
1: ਲਿਖਣ 'ਚ ਕੁਝ ਹੋਰ ਹੁੰਦਾ ਵਾ ਬੋਲਣ 'ਚ ਤੁਸੀਂ
2: ਬਿਲਕੁਲ
1: ਉਹ ਸਭ ਦੇ ਨਾਲ ਉਹਨੂੰ
2: ਜਦੋਂ ਬੱਚੇ ਲਿਖਦੇ ਆ ਨਾ ਜਿੱਦਾਂ ਬੱਚੇ ਜਿਹੜੇ ਪੰਜਾਬੀ ਸਕੂਲ 'ਚ ਜਾਂਦੇ ਆ ਉਹ ਤੁਸੀਂ ਉਹਨਾਂ ਦੇ ਨਾ ਕਦੀ ਸੈਂਟੈਂਸ ਦੇਖਿਓ ਰਣਜੋਤ ਜੀ ਉਹ ਲਿਖਦੇ ਵੀ ਉੱਦਾਂ ਹੀ ਆ ਜਿੱਦਾਂ ਅਸੀਂ ਘਰ ਬੋਲਦੇ ਆ ਹਨਾ ਜਦੋਂ ਅਸੀਂ ਕਰੈਕਟ ਕਰਾਉਂਦੇ ਹਾਂ ਕਿ ਇੱਦਾਂ ਨਹੀਂ ਆਪਾਂ ਬੋਲਦੇ ਤਾਂ ਇੱਦਾਂ ਆ ਆਪਾਂ ਕਹਿੰਦੇ ਤਾਂ ਇੱਦਾਂ ਹਨਾ ਆਪਾਂ ਕਹਿੰਦੇ ਉਹਦੇ ਤੋਂ ਇਹ ਕੰਮ ਨਹੀਂ ਹੋਣਾ ਨਾ ਆਪਾਂ ਕਹਿੰਦੇ ਉੱਤੋਂ ਨਹੀਂ ਹੋਣਾ
1: ਉੱਤੋਂ ਨਹੀਂ ਹੋਣਾ
2: ਹਨਾ ਤੇ ਉਹ ਲਿਖਣ ਚ ਫਿਰ ਉੱਤੋਂ ਬਣ ਜਾਂਦਾ ਹੈ ਨਾ
1: ਉਹ ਥੋੜਾ ਜਿਹਾ ਕਹਾਂਗੇ ਉਹਦੇ ਨਹੀਂ ਵਸਦਾ ਤੇ ਆਪਾਂ ਲਿਖਾਂਗੇ ਥੋੜੀ ਵੀ ਉਹਦੇ
2: ਨਹੀਂ ਵਸਦਾ ਹਾਂ ਉਹ ਕਹੋਗੇ ਉਹ ਉੱਤੋਂ ਨਹੀਂ ਹੋਣਾ ਉੱਤੋਂ ਉੱਤੋਂ ਤਾਂ ਮਤਲਬ ਉੱਪਰੋਂ ਹੋ ਗਿਆ ਹਨਾ ਤੇ ਉਹ ਛੋਟੀਆਂ ਛੋਟੀਆਂ ਚੀਜ਼ਾਂ ਫਿਰ ਜਿਹੜੀਆਂ ਕਿਉਂਕਿ ਉਹ ਸਿੱਖ ਰਹੇ ਆ ਉਸ ਚੀਜ਼ ਨੂੰ ਤੇ ਜਿੱਦਾਂ ਅਸੀਂ ਇੰਗਲਿਸ਼ ਸਿੱਖ ਰਹੇ ਹਾਂ ਤੇ ਅਸੀਂ ਸਿੱਖੀ ਜਾਣੀ ਹੈ ਇੱਦਾਂ ਉਹਨਾਂ ਨੇ ਪੰਜਾਬੀ ਸਿੱਖ ਰਿਹਾ ਤਾਂ ਉਹਨਾਂ ਨੇ ਸਿੱਖੀ ਜਾਣੀ ਹੈ ਇੰਗਲਿਸ਼ ਉਹਨਾਂ ਨੇ ਸਿੱਖ ਲਈ ਆਲਰੇਡੀ ਹੈ ਨਾ ਸੋ ਇਸ ਤਰੀਕੇ ਦੇ ਨਾਲ ਜੋ ਅਸੀਂ ਬੋਲਦੇ ਹਾਂ ਉਹੀ ਉਹ ਲਿਖਣ ਦੀ ਜਿਹੜੀ ਕੋਸ਼ਿਸ਼ ਕਰਦੇ ਆ ਪਰ ਉਹ ਲਿਖਣ 'ਚ ਕੁਛ ਹੋਰ ਹੁੰਦਾ ਤੇ ਬੋਲਣ 'ਚ ਆਪਾਂ ਵੀ ਖਾ ਜਾਂਦੇ ਹਾਂ
1: ਅੱਖਰਾਂ ਨੂੰ ਸਾਨੂੰ ਉਹਨਾਂ ਨੂੰ ਦੱਸਣਾ ਪਊਗਾ ਨਾ ਪਿਆਰ ਬਾਕੀ ਜੋ ਤੁਸੀਂ ਘਰ ਚ ਬੋਲਦੇ ਹੋ ਬੱਚੇ ਨੇ ਉਹ ਸੁਣ ਕੇ ਉਹ ਚੀਜ਼ ਨੋਟ ਕਰ
2: ਲੈਣੀ
1: ਲਿਖਣ ਵਾਲੀ ਜਿਹੜੀ ਆ ਟਕਸਾਲੀ ਬੋਲੀ ਆ ਉਹ ਤਾਂ ਵੱਖਰੀ ਰਹਿਣੀ ਆ ਲਿਖਤੀ ਰੂਪ ਦੇ ਵਿੱਚ ਉਹ ਕੁਛ ਹੋਰ ਹੋਣੀ ਆ ਬੋਲਣ ਦੇ ਵਿੱਚ ਉਹ ਕੁਛ ਹੋਰ ਹੋਣੀ ਸੋ ਇਹ ਤੇ ਬਰੀਕੀ ਰਹਿਣੀ ਆ ਬਲਜੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਹਰ ਬੋਲੀ ਕਹਿੰਦੇ ਆਪਣਾ ਸਵਾਦ ਹੁੰਦਾ ਮਾਝੇ ਵੱਲ ਤੇ ਸਹੁਰੇ ਤੇ ਮਾਲਵੇ ਵਿੱਚ ਬਣੇ ਤਾਂ ਮੈਂ ਕਹਿੰਦੇ ਕਿ ਮਾਝੇ ਵੱਲੋਂ ਤੇ ਸਹੁਰੇ ਮਾਲਵੇ ਵਿੱਚ ਬਣੇ ਮੈਂ ਜਦੋਂ ਸਾਡੇ ਵੱਲ ਇੱਦਾਂ ਨਹੀਂ ਕੀ ਕਰਨ ਡਏ ਜੇ ਜਾਂ ਜਦੋਂ ਮੈਂ ਅੱਗੇ ਨੂੰ ਗਾੜੀ ਕਹਿਣਾ ਤਾਂ ਜਰਦੇ ਨੂੰ ਮਿੱਠੇ ਚੌਲ ਸਾਰਿਆਂ ਨੇ ਬੜਾ ਹੱਸਣਾ ਅਤੇ ਜਦੋਂ ਮੈਂ ਇਹਨਾਂ ਸਾਰਿਆਂ ਦੇ ਮੂੰਹੋਂ ਸੁਣਨਾ ਬਾਰ ਬੇੜ ਦੇ ਬਾਲਟੇ ਨੂੰ ਤਾਂਬੀਆਂ ਆਖਦੇ ਆ ਅਤੇ ਕਈ ਗੱਲਾਂ ਜਿਹੜੀਆਂ ਨੇ ਉਹ ਔਖੀਆਂ ਸੀ ਮੇਰੇ ਲਈ ਪਰ ਮੈਂ ਨਹੀਂ ਛੱਡਿਆ ਮਾਝਾ ਟੱਚ ਅਤੇ ਹੁਣ ਤਾਂ ਸੁੱਖ ਜੀ ਮੇਰੇ ਘਰ ਸਾਰੇ ਮਾਝੇ ਵੱਲ ਹੀ ਹੋ ਗਏ ਨੇ ਭੁੱਲ ਗਏ ਆਪਣਾ ਹੁਣ ਕੋਈ ਸ਼ਰਾਬ ਨਹੀਂ ਚਲੋ ਵਧੀਆ ਜੀ ਵੇਖੋ ਵੇਖੋ ਮਾਂ ਦਾ ਰੰਗ ਜਿਹੜਾ ਉਹ ਚੜ੍ਹਨਾ ਬੜਾ ਜ਼ਰੂਰੀ ਹੁੰਦਾ ਵਾ ਥੈਂਕ ਯੂ ਅਤੇ ਵੀਰ ਜੀ ਸੁੱਖ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਕਹਿੰਦੇ ਪਟਿਆਲੇ ਵੱਲ ਤਾਨੇ ਮਿਣੇ ਬਹੁਤ ਬੋਲਦੇ ਨੇ ਅਤੇ ਲੁਧਿਆਣੇ ਵੱਲ ਵਾਂ ਵਰਡ ਬੋਲਦੇ ਆ ਅਤੇ ਤੁਹਾਡੇ ਜਿਹੜੇ ਜਿਹੜੇ ਵੀ ਇਲਾਕੇ 'ਚੋਂ ਤੁਸੀਂ ਸੁਣ ਰਹੇ ਹੋ ਉਸ ਇਲਾਕੇ ਦੇ ਵਿੱਚ ਕੀ ਅਤੇ ਕਿੱਦਾਂ ਬੋਲਦੇ ਆ ਇੱਥੇ ਆ ਕੇ ਕਿਹੜੀਆਂ ਚੀਜ਼ਾਂ ਤੁਹਾਨੂੰ ਲੱਗਦਾ ਵਾ ਕਿ ਤੁਸੀਂ ਬਾਹਰੋਂ ਅਡੋਪਟ ਕਰ ਲਈਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਐਕਸੈਪਟੇਬਲ ਨਹੀਂ ਆ ਤੁਹਾਨੂੰ ਲੱਗਦਾ ਵਾ ਵੀ ਅੱਜ ਦੇ ਸਮੇਂ ਦੇ ਵਿੱਚ ਆਪਾਂ ਨਜਾਇਜ਼ ਅਜਾਈ ਉਹ ਚੀਜ਼ਾਂ ਬੋਲ ਬੋਲ ਕੇ ਅਤੇ ਆਪਾਂ ਖਰਾਬ ਕਰ ਰਹੇ ਹਾਂ ਆਪਣਾ ਆਪ ਆਪਣੀ ਬੋਲੀ ਨੂੰ ਅਤੇ ਉਹ ਫਿਰ ਸਾਨੂੰ ਅੱਗੇ ਸਮਝਾਉਣੀਆਂ ਵੀ ਔਖੀਆਂ ਹੋ ਜਾਂਦੀਆਂ ਜਿੱਦਾਂ ਕਿ ਇੱਥੇ ਵੀਰ ਹੋਰਾਂ ਦਾ ਇੱਕ ਮੈਸੇਜ ਸੀ ਵੀ ਅੱਜ ਕੱਲ੍ਹ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਪਸ ਵਿੱਚ ਹੀ ਇੱਕ ਦੂਸਰੇ ਨੂੰ ਇੱਦਾਂ ਦਾ ਸ਼ਬਦ ਵਗੈਰਾ ਕਹੀ ਜਾਂਦੇ ਆ ਜਿਹੜੇ ਕਿ ਨਹੀਂ ਚੰਗੇ ਲੱਗਦੇ ਸਾਨੂੰ। ਕਈ ਲੋਕ ਜਿੱਦਾਂ ਕਿ ਕਹਿੰਦੇ ਬੇਟੀਆਂ ਦੇ ਸਾਹਮਣੇ ਯਾਰ ਯਾਰ ਕਹੀ ਜਾਂਦੇ ਆ, ਅਤੇ ਬੇਟੀਆਂ ਵੀ ਅੱਗੋਂ ਮੁੜ ਕੇ ਉਹਨੂੰ ਕਹੀ ਜਾਂਦੀਆਂ ਜੀ ਪਾਪਾ ਯਾਰ, ਅਤੇ ਮੈਨੂੰ ਬਹੁਤ ਕਹਿੰਦੇ ਕਿ ਬੁਰਾ ਲੱਗਦਾ ਵਾ ਵਰਡ। ਸੋ ਐਟਲੀਸਟ ਬੱਚਿਆਂ ਦੇ ਸਾਹਮਣੇ ਐਵੇਂ ਦੇ ਵਰਡ ਨਹੀਂ ਬੋਲਣੇ ਚਾਹੀਦੇ, ਬਿਕੋਜ਼ ਬੱਚੇ ਬਹੁਤ ਜਲਦੀ ਪਿੱਕ ਕਰਦੇ ਨੇ, ਕਿਉਂਕਿ ਆਪਾਂ ਨੂੰ ਇਹ ਚੀਜ਼ਾਂ ਫਿਰ ਮੰਨ ਲਓ ਇੱਕ ਆਪਾਂ ਘਰ 'ਚੋਂ ਪਿੱਕ ਕਰਕੇ ਬੱਚਾ ਤੁਹਾਡੇ ਕੋਲ ਸੁਣ ਕੇ ਕਰੀ ਕਹੀ ਤਾਂ ਜਾਂਦਾ ਵਾ, ਪਰ ਜਦੋਂ ਕਿਤੇ ਉਹਨੂੰ ਤੁਹਾਨੂੰ ਅਰਥ ਦੱਸਣੇ ਪਏ ਫਿਰ ਉਹ ਨਾਲ ਉਸ ਲਾਈਨ ਦੇ ਉਸ ਟੈਂਸ ਦੇ ਉਸ ਰਿਸ਼ਤੇ ਦੇ ਨਾਲ ਫਿਰ ਉਹ ਮੈਚ ਨਹੀਂ ਖਾਣੀ
2: ਜੀ, ਬਿਲਕੁਲ
1: ਠੀਕ ਹੈ। ਫਿਰ ਉੱਥੇ ਫਿਰ ਤੁਹਾਨੂੰ ਤੁਹਾਡੇ ਲਈ ਆਪਣੇ ਲਈ ਹੀ ਤੁਹਾਡੇ ਲਈ ਮੰਗਾ। ਸੋ ਜਿੱਦਾਂ ਆਮ ਸੁੱਖ ਜੀ ਕਹਿ ਦਿੱਤਾ ਜਾਂਦਾ ਨਾ ਵੀ ਜਿਹੜਾ ਇੱਕ ਹਾਲੇ ਵੀ ਕਈਆਂ ਪਰਿਵਾਰਾਂ ਦੇ ਵਿੱਚ ਕਹਿ ਦਿੱਤਾ ਜਾਂਦਾ ਉਹ ਕਿਹੜਾ ਜੱਟਾਂ ਦਾ ਪੁੱਤ ਜਿਹੜੇ ਗਾਲਾਂ ਨਹੀਂ ਆਉਂਦੀਆਂ ਜਿਹਨੂੰ, ਹੈ ਨਾ, ਇਹ ਵੀ ਇੱਕ ਸਮੇਂ ਤੱਕ ਵਡਿਆਈ ਜੀ ਸਮਝ ਲਈ ਜਾਂਦੀ ਸੀ। ਉਹ ਬਾਕੀ ਹਰ ਇੱਕ ਨਾ ਖਾਸ ਤੌਰ ਦੇ ਉੱਤੇ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਹੈਗੀਆਂ ਹੈ, ਪਰ ਜਦੋਂ ਆਪਾਂ ਕਿਸੇ ਇੱਕ ਕਿਸੇ ਮੰਨ ਲਓ ਪੜਾਅ ਦੇ ਉੱਤੇ ਪਹੁੰਚ ਜਾਂਦੇ ਹਾਂ ਜਾਂ ਆਪਾਂ ਕੋਈ ਕਿੱਤਾ ਉੱਦਾਂ ਦਾ ਅਖਤਿਆਰ ਕਰ ਲੈਂਦੇ ਹਾਂ ਜਾਂ ਆਪਾਂ ਮੰਨ ਲਓ ਵਿਆਹੇ ਜਾਂਦੇ ਹਾਂ ਜਾਂ ਮੰਨ ਲਓ ਤੂੰ ਕੋਈ ਨੌਕਰੀ ਤੁਸੀਂ ਉੱਦਾਂ ਦੀ ਕਰ ਦਿੰਦੇ, ਮੁੱਖ ਦੀ ਗੱਲ ਕਿ ਤੁਹਾਡਾ ਜਦੋਂ ਜ਼ਿੰਦਗੀ ਤੁਹਾਡੀ ਇੱਕ ਸ਼ਿਫਟ ਮਾਰਦੀ ਹੈ ਜਦੋਂ
2: ਜੀ,
1: ਅਤੇ ਉਦੋਂ ਉਹ ਚੀਜ਼ਾਂ ਜੇ ਤੁਸੀਂ ਚੇਂਜ ਨਹੀਂ ਕਰ ਪਾਉਂਦੇ ਤਾਂ ਤਾਂ ਵੀ ਤੁਸੀਂ ਦਗਾ ਖਾਂਦੇ ਹੋ ਨਾ। ਮੰਨ ਲਓ ਤੁਸੀਂ ਹੁਣ ਪਹਿਲਾਂ ਤੁਸੀਂ ਜੋ ਮਰਜ਼ੀ ਕਰੀ ਜਾਂਦੇ ਹੋ, ਉਸ ਤੋਂ ਬਾਅਦ ਮੰਨ ਲਓ ਤੁਹਾਡੀ ਕਿਤੇ ਨੌਕਰੀ ਲੱਗ ਗਈ, ਉੱਥੇ ਥੋੜ੍ਹੀ ਹੁਣ ਤੁਸੀਂ ਗਾਲਾਂ ਕੱਢੀ ਜਾਓ, ਉੱਥੇ ਤੁਹਾਨੂੰ ਮਹਿੰਗੀਆਂ ਪੈਣਗੀਆਂ। ਹੁਣ ਮੰਨ ਲਓ ਜੇ ਮੈਂ ਆਪਣੀ ਗੱਲ ਕਰਾਂ ਅਤੇ ਪਿੰਡਾਂ ਤੋਂ ਆਏ ਹਾਂ, ਸਾਰਿਆਂ ਦੀਆਂ ਗੱਲਾਂ ਦੇ ਵਿੱਚ ਨਿੱਕੀਆਂ ਨਿੱਕੀਆਂ ਜਿਹੀਆਂ ਜਿਹੜੇ ਪ੍ਰਵਰਬ ਨੇ ਸ਼ਾਮਿਲ ਹੁੰਦੇ। ਹੁਣ ਜਦੋਂ ਆਪਾਂ ਰੇਡੀਓ 'ਤੇ ਗੱਲ ਕਰਦੇ ਹਾਂ ਜਾਂ ਰੇਡੀਓ ਸ਼ੁਰੂ ਕੀਤਾ ਅਤੇ ਮੈਂ ਵੇਖਣਾ ਵਾਂ ਵੀ ਉਹ ਬੜਾ ਸੋਹਣਾ ਅਭਿਆਸ ਹੋ ਗਿਆ ਅਤੇ ਹੌਲੀ ਹੌਲੀ ਉਹ ਸਾਰੀਆਂ ਚੀਜ਼ਾਂ ਵਿੱਚੋਂ ਤੁਹਾਡੇ ਨਿਕਲ ਜਾਂਦੀਆਂ। ਸੋ ਸ਼ਾਇਦ ਇੱਕ ਸਟੇਜ ਤੱਕ ਮੈਨੂੰ ਵੀ ਲੱਗਦਾ ਸੀ ਵੀ ਨਹੀਂ ਇਹ ਚੀਜ਼, ਕਿਉਂਕਿ ਕਰਦੇ ਵੀ ਆਪਣੇ ਪੱਧਰ ਦੇ ਉੱਤੇ ਬਥੇਰਾ ਜ਼ੋਰ ਲਾਉਂਦੇ ਹੁੰਦੇ ਆ ਵੀ ਆਹ ਨਹੀਂ ਚੰਗੀ ਲੱਗਦੀ, ਇਹ ਕਿਸੇ ਦੇ ਬਹਿ ਉੱਠੇ ਹੋ ਜਾਂਦੀ ਆ ਇੱਦਾਂ ਨੇ, ਕਿਉਂਕਿ ਕਈ ਵਾਰੀ ਨਾ ਆਪਾਂ
2: ਸੁੱਤੇ ਸਿੱਧੇ ਨਿਕਲ ਜਾਂਦੀ
1: ਸੁੱਤੇ ਸਿੱਧੇ, ਤੁਸੀਂ ਮੰਨ ਲਓ ਰੂਟੀਨ 'ਚ ਠੀਕ ਹੋਵੋਗੇ ਕੌਨਸ਼ੀਅਸ, ਠੀਕ ਤੁਸੀਂ ਗੱਲ ਕਰੋਗੇ ਕੌਨਸ਼ੀਅਸਲੀ, ਪਰ ਤੁਹਾਨੂੰ ਇੱਕਦਮ ਗੁੱਸਾ ਆਇਆ ਤਾਂ ਗੁੱਸੇ 'ਚ ਤੁਸੀਂ ਉਹ ਸ਼ਬਦ ਪੱਕੇ ਰੱਖੇ ਹੁੰਦੇ ਆ,
2: ਬਿਲਕੁਲ
1: ਤੁਹਾਨੂੰ ਗੁੱਸਾ ਆਇਆ ਤੁਸੀਂ ਉਹੀ ਕੱਢਣੇ ਆ,
2: ਉਹ ਨਾ ਸ਼ਬਦ ਭਾਵੇਂ ਗਾਲ ਹੋਵੇ ਜਾਂ ਆਪਾਂ ਜਦੋਂ ਹੁਣ ਉਹਦੇ ਮੂੰਹ 'ਚੋਂ ਬੁੱਗੇ ਨਿਕਲ ਗਏ ਨਾ, ਜਾਂ ਉਹ ਕੋਈ ਹੋਵੇ ਜਿੱਦਾਂ ਸਪੈਸ਼ਲੀ ਨਾ ਜਿਹੜੀਆਂ ਫੈਮਿਲੀਜ਼ ਇੱਥੇ ਇਕੱਲੀਆਂ ਰਹਿੰਦੀਆਂ ਆ, ਲਾਈਕ ਹਸਬੈਂਡ ਵਾਈਫ ਇਕੱਲੇ ਰਹਿੰਦੇ ਆਪਣੇ ਬੱਚਿਆਂ ਦੇ, ਉਹਨਾਂ ਦੇ ਪੇਰੈਂਟਸ ਨਹੀਂ ਹੁੰਦੇ ਨਾਲ, ਹੈ ਨਾ, ਉਹਨਾਂ ਦੇ ਇੱਦਾਂ ਜਾਨੂ ਜਾਨੂ ਕਰਨ ਦੀ ਬੜੀ ਆਦਤ ਚੜੀ ਹੁੰਦੀ ਕਿ ਉਹਨੂੰ ਇਕੱਲੇ ਹੁੰਦੇ ਆ, ਉਹਨਾਂ ਨੂੰ ਕੋਈ ਉਹ ਨਹੀਂ ਹੁੰਦਾ, ਹੈ ਨਾ,
1: ਅਤੇ
2: ਜਦੋਂ ਆ ਜਾਣ ਸਾਡੇ ਪਿੰਡ ਦੇ ਹੀ ਅਸੀਂ ਉਹਨਾਂ ਦੇ ਗਏ ਅਤੇ ਇੱਕ ਤਾਂ ਉਹਨਾਂ ਲੇਡੀ ਕਹਿ ਦੇਵੇ ਨਾ ਭਾਜੀ, ਇੱਧਰੋਂ ਮੰਮੀ ਉੱਧਰੋਂ ਉਹਦੇ ਮੰਮੀ ਨਾ, ਅਸੀਂ ਸਾਰੇ ਜਿਹੜੇ ਬੈਠੇ ਚਾਹ ਪੀਂਦੇ, ਜਾਨੂ ਜਰਾ ਸਮੋਸੇ ਬਣਾਏ, ਅਸੀਂ ਸਾਰੇ ਜਿਹੜੇ ਭਾਜੀ ਦੇ ਮੂੰਹ ਵੱਲ ਦੇਖੀਏ, ਲਾਈਕ ਇੱਕ ਤਾਂ ਹੁੰਦਾ ਨਾ ਕਿ ਯੰਗ ਜੇ ਆ ਜੇ, ਚੱਲ ਉਹਨਾਂ ਤਾਂ ਆਪਾਂ ਕਹਿੰਦੇ ਚੱਲ ਕੋਈ ਨੀ ਨਿਆਣੇ ਇੱਦਾਂ ਕਰ ਦਿੰਦੇ ਨਾ, ਇਸ ਏਜ ਵਿੱਚ ਹੁਣ ਮੈਂ ਕਹੂੰਗੀ ਕੱਲ ਕੋਈ ਨੀ ਨਿਆਣੇ,
1: ਜਾਂ ਫਿਰ ਬੰਦਾ ਹੱਸੇ ਠੱਠੇ 'ਚ, ਡਿਪੈਂਡ ਕਰਦਾ ਕਿਹੜੇ
2: ਸਾਡੇ ਬਰਾਬਰ ਦੇ,
1: ਇੱਕ ਹੁੰਦਾ ਸੁੱਤੇ ਜਿੱਦ ਨਿਕਲ ਗਿਆ ਨਿਕਲ ਗਿਆ,
2: ਬਦਲ ਲਾ ਨਾ ਵੀ ਕਹਿ ਦੇ ਨਾ ਵੀ ਮੈਂ ਤਾਂ ਐਂ ਕਹਿੰਦਾ ਹੁੰਦਾ ਨਾ ਕੁਛ ਇੱਦਾਂ ਦਾ ਐਕਟ ਕਰ ਲਾ ਕੁਛ ਬਾਅਦ 'ਚ, ਉਹ ਬਾਅਦ 'ਚੋਂ ਆਪ ਸ਼ਰਮਿੰਦੇ, ਅਸੀਂ ਤਾਂ ਜਿਹੜੇ ਮਤਲਬ ਹੋਏ ਹੋਏ ਤਾਂ ਚੁੱਪ ਜੇ, ਹਾਸਾ ਹਾਸਾ ਨਿਕਲਿਆ ਮੇਰਾ ਨਾ, ਅਤੇ ਮੰਮੀਆਂ ਦੋਨੇ ਵਿਚਾਰੀਆਂ ਨਾ ਇੱਦਾਂ ਉਹ ਗੁੜ ਖੜਕਾਉਣ ਜਿਹਾ ਲੱਭ ਪਈਆਂ, ਕੁਛ ਵੀ ਸਾਨੂੰ ਉਹ ਕੱਪ ਜੇ ਐਂ ਖੜਕਾਈ ਜਾਣ, ਹੈ ਨਾ, ਅਤੇ ਕਈ ਵਾਰੀ ਹੁੰਦੇ ਨਾ ਸ਼ਰਾਰਤੀ ਆਂਸਰ, ਅਤੇ ਕਿਸੇ ਨੇ ਕਿਹਾ ਸਾਨੂੰ ਉੱਦਾਂ ਸੁਣ ਗਿਆ ਸਾਰਾ ਕੁਛ, ਪਰ ਕੱਪ ਜਿੰਨੇ ਮਰਜ਼ੀ ਖੜਕਾ ਲਓ ਫਾਇਦਾ ਨਹੀਂ ਹੋਣਾ।
1: ਇਹ ਹੁਣ ਨਾ ਇਹ ਛੋਟੀਆਂ ਛੋਟੀਆਂ ਉਹ ਐਗਜ਼ਾਮਪਲਸ ਨੇ ਜਿਹੜੇ ਸਾਈਡ ਇਫੈਕਟ ਨੇ, ਤੁਸੀਂ ਜੋ ਮਰਜ਼ੀ ਕਹੀ ਜਾਓ ਤੁਹਾਡਾ ਰਿਸ਼ਤਾ ਵਾ, ਠੀਕ ਆ, ਹਸਬੈਂਡ ਵਾਈਫ ਆ, ਕੋਈ ਗਲਤ ਨਹੀਂ ਆ,
2: ਉਹਨਾਂ ਨੇ ਗਲਤ ਨਹੀਂ ਕਿਹਾ ਕੁਛ,
1: ਗਲਤ ਨਹੀਂ ਆ ਨਾ, ਤੁਸੀਂ ਆਪਣੇ ਆਪ ਤੁਸੀਂ ਕਹਿ ਸਕਦੇ ਹੋ ਸੋਨਾ ਜਾਨ
2: ਆਪਣੇ ਪਰਿਵਾਰਾਂ ਦੇ ਵਿੱਚ ਨਹੀਂ ਹੈਗਾ,
1: ਪਰ ਤੁਸੀਂ ਔਕਵਰਡ ਸਿਚੁਏਸ਼ਨ ਤੁਹਾਡੇ ਲਈ ਉਦੋਂ ਬਣ ਜਾਂਦੀ ਹੈ ਜਦੋਂ ਇੱਦਾਂ ਦਾ ਕੋਈ ਸੀਨ ਬਣ ਜਾਵੇ, ਉੱਥੇ ਫਿਰ ਤੁਸੀਂ ਕੀ ਕਰੋਗੇ, ਕਿਉਂਕਿ ਐਕਚੁਅਲ ਦੇ ਵਿੱਚ ਤੁਸੀਂ ਜਿਹੜੇ ਰੀਅਲ ਸੰਬੋਧਨ ਕਰਨ ਦੇ ਲਈ ਜਿਹੜੇ ਤੁਸੀਂ ਸ਼ਬਦ ਰੱਖੇ ਨੇ
2: ਜੀ,
1: ਉਹ ਤੁਸੀਂ ਗਵਾ ਲਏ, ਉਹਦੀ ਉਹਨੂੰ ਰਿਪਲੇਸ ਕਰ ਲਿਆ ਆਪਾਂ
2: ਜੀ,
1: ਹੈ ਨਾ, ਮੰਨ ਲਓ ਇੱਥੇ ਚਲੋ ਨਾਂ ਲੈ ਲਿਆ ਜਾਂ ਆ ਫੜਾਇਆ ਜੇ, ਹੈ ਨਾ, ਸੁਣਦੇ ਜੇ ਪਹਿਲੇ ਵਾਲੇ ਉਹ ਫਿਰ ਇੱਕਦਮ ਤੁਹਾਡੇ ਮੂੰਹ ਨਿਕਲਣਾ ਸੁਭਾਵਿਕ ਆ, ਉਹ ਚੀਜ਼ ਆਉਣੀ ਆਉਣੀ ਆ। ਉੱਥੇ ਫਿਰ ਤੁਹਾਨੂੰ ਕਿਸੇ ਵੇਲੇ ਸ਼ਰਮਸਾਰ ਵੀ ਹੋਣਾ ਪੈਣਾ
2: ਜੀ,
1: ਪਰ ਉਹਨੂੰ ਚੇਂਜ ਕਿੱਦਾਂ ਕਰੋਗੇ, ਬਦਲੋਗੇ ਉਹਨੂੰ ਕਿੱਦਾਂ, ਉਹ ਚੀਜ਼ ਹੁਣ ਤੁਹਾਡੇ ਲਈ ਔਖੀ ਆ. ਹੁਣ ਇੱਦਾਂ ਦੇ ਇੱਕ ਹਸਬੈਂਡ ਵਾਈਫ ਦੇ ਰਿਸ਼ਤੇ 'ਚ ਤਾਂ ਮੈਨੂੰ ਲੱਗਦਾ ਹੋਰ ਪ੍ਰੋਬਲਮ ਇਹ ਆਉਂਦੀ ਆ ਵੀ ਇੱਦਾਂ ਦੇ ਜਦੋਂ ਆਪਾਂ ਸੰਬੋਧਨ ਰੱਖ ਲੈਂਦੇ ਹਾਂ ਤਾਂ ਫਿਰ ਲੜਨਾ ਵੀ ਔਖਾ ਹੋ ਜਾਂਦਾ, ਬੰਦਾ ਹੁਣ ਕਿੱਦਾਂ ਲੜੂਗਾ.
2: ਜਾਨੂੰ ਤੁਸੀਂ ਮੇਰੀ ਗੱਲ ਨਹੀਂ ਸੁਣਦੇ, ਮੇਰੀ ਗੱਲ ਨਹੀਂ ਮੰਨਦੇ,
1: ਜਾਨੂੰ ਦਫਾ ਹੋ ਜਾ,
2: ਤੁਸੀਂ ਇਦਾਂ ਦੇ ਆ, ਇਹ ਤਾਂ ਜਾਨੂੰ ਮੈਂ ਹੀ ਆ ਜਿਹੜੀ ਕੱਟੀ ਜਾਂਦੀ ਆ, ਹੋਰ ਕੋਈ ਹੁੰਦੀ ਜਾਨੂੰ ਕਦੋਂ ਦੀ ਛੱਡ ਗਈ ਹੁੰਦੀ.
1: ਨਹੀਂ ਉਦੋਂ ਆਪਣੇ ਆਪ ਉਦੋਂ ਹੋ ਜਾਂਦੇ ਇਸ ਵਿੱਚ, ਉਦੋਂ ਉਦੋਂ ਨਹੀਂ ਇਹ ਚੀਜ਼ਾਂ ਆਉਂਦੀਆਂ. ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਜੀ ਰੇਡੀਓ ਹਾਂਜੀ
2: 1674 AM.

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਤੇ ਕਰੀ ਫਿਰ ਤੋਂ ਤੁਹਾਡਾ ਸਵਾਗਤ ਤੇ ਮੈਂ ਰਣਜੋਤ ਸਿੰਘ ਮੇਰੇ ਨਾਲ ਨੇ ਸੁਪਰਮਾਨ
1: ਜੀ ਹਾਂ ਸਾਡੀਆਂ ਗੱਲਾਂ ਬਾਤਾਂ ਚੱਲ ਰਹੀਆਂ ਸੀ ਕਿ ਕਿਹੜੇ ਇੱਦਾਂ ਦੇ ਸ਼ਬਦ ਆ ਤਿੰਨਾਂ ਇਲਾਕਿਆਂ ਦੇ ਜਿਹੜੇ ਤੁਹਾਨੂੰ ਪਹਿਲੀ ਵਾਰ ਸੁਣਨ ਤੇ ਅਜੀਬ ਲੱਗੇ ਸੀਗੇ ਜਾਂ ਹੁਣ ਤੁਸੀਂ ਉਹਨਾਂ ਨੂੰ ਜਿਹੜਾ ਆ ਉਹ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਵਰਤਣਾ ਸ਼ੁਰੂ ਕਰ ਦਿੱਤਾ ਹੈ ਉਹਦਾ ਕੋਈ ਵੀ ਕਾਰਨ ਹੋ ਸਕਦਾ ਹੈ ਹੋ ਸਕਦਾ ਹੈ ਤੁਸੀਂ ਮਾਲਵੇ 'ਚੋਂ ਵਿਆਹ ਕੇ ਮਾਝੇ ਚਲੇ ਗਏ ਹੋਵੋ ਜਾਂ ਤੁਸੀਂ ਦੁਆਬੇ ਤੋਂ ਵਿਆਹ ਕੇ ਕਿਤੇ ਹੋਰ ਚਲੇ ਗਏ ਹੋਵੋ ਜਾਂ ਤੁਸੀਂ ਯੂਨੀਵਰਸਿਟੀ 'ਚ ਗਏ ਹੋਵੋ ਉੱਥੇ ਤੁਸੀਂ ਲੈ ਲਏ ਹੁਣ ਉਹ ਸ਼ਬਦਾਂ ਨੂੰ ਆਪਣੀ ਜ਼ਿੰਦਗੀ 'ਚ ਵਰਤਣਾ ਸ਼ੁਰੂ ਕਰਤਾ ਹੋਵੇ ਜਾਂ ਇੱਥੇ ਕੋਈ ਤੁਹਾਡਾ ਦੋਸਤ ਮਿੱਤਰ ਪਿਆਰਾ ਇੱਦਾਂ ਦਾ ਬਣ ਗਿਆ ਹੋਵੇ ਜਿਹੜਾ ਤੁਹਾਨੂੰ ਲੱਗਾ ਹੋਵੇ ਕਿ ਇਹ ਸ਼ਬਦ ਕੂਲ ਆ ਜਾਂ ਚਾਹੇ ਜਾਣੇ ਅਣਜਾਣੇ ਦੇ ਵਿੱਚ ਤੁਸੀਂ ਉਹ ਸ਼ਬਦ ਲੈ ਲਏ ਹੁਣ ਬਹੁਤ ਸਾਰੇ ਇੱਦਾਂ ਦੇ ਸ਼ਬਦ ਆ ਜਿੱਦਾਂ ਆਪਾਂ ਹੁਣੇ ਪਹਿਲਾਂ ਰੋਟੀਆਂ ਦੀਆਂ ਗੱਲਾਂ ਕਰਕੇ ਹਟ ਕੇ ਕਿਹੜਾ ਸਿੱਧੀ ਚੋਪੜ ਦਾ ਜਾਂ ਫਿਰ ਆਪਾਂ ਗੱਲ ਕਰ ਰਹੇ ਸੀਗੇ ਕਿ ਸਬਜ਼ੀ ਕਿਹਨੂੰ ਕਹਿਣਾ ਚਾਹੀਦਾ ਅਤੇ ਦਾਲ ਕਿਹਨੂੰ ਕਹਿਣਾ ਚਾਹੀਦਾ ਹੈ ਨਾ ਵੀ ਆਪਾਂ ਸਿੱਧਾ ਸਿੱਧਾ ਜੇ ਇਹ ਹਿਸਾਬ ਲਾਉਂਦੇ ਹਾਂ ਵੀ ਮੇਰੇ ਇਲਾਕੇ ਤੋਂ ਤਾਂ ਦੁਆਬੇ ਤੋਂ ਤਾਂ ਇੱਦੀਆਂ ਵੀ ਜਿਹਦੇ ਵਿੱਚ ਆਲੂ ਪੈਂਦੇ ਉਹ ਸਬਜ਼ੀ ਆ ਚਾਹੇ ਉਹ ਛੋਲੇ ਹੋਣ ਜੋ ਮਰਜ਼ੀ ਹੋਣ ਹੈ ਨਾ ਚਾਹੇ ਉਹ ਕਾਲੇ ਛੋਲਿਆਂ ਦੀ ਸਬਜ਼ੀ ਹੋਵੇ ਮਤਲਬ ਕਈਆਂ ਦਾ ਮੰਨਣਾ ਹੈ ਕਿ ਉਹ ਦਾਲ ਆ ਕਿਉਂਕਿ ਉਹ ਬਤਲੀ ਆ ਅਤੇ ਉਹ ਦਾਲ ਆ ਹੈ ਨਾ ਸੋ ਗਲਤ ਕੋਈ ਵੀ ਨਹੀਂ ਹੈਗਾ ਕਿਉਂਕਿ ਉਹਨਾਂ ਨੇ ਉਸੇ ਤਰੀਕੇ ਦੇ ਨਾਲ ਸੁਣਿਆ ਅਸੀਂ ਇਸੇ ਤਰੀਕੇ ਦੇ ਨਾਲ ਸੁਣਿਆ ਆ ਸੋ ਜਿਹੜਾ ਜਿੱਦਾਂ ਵੀ ਵਰਤ ਰਿਹਾ ਉਹ ਠੀਕ ਹੈ ਠੀਕ ਹੈ ਪਰ ਤੁਸੀਂ ਸਾਨੂੰ ਇਹ ਦੱਸਣਾ ਕਿ ਤੁਸੀਂ ਕੀ ਵਰਤਣਾ ਜਿਹੜਾ ਉਹ ਸ਼ੁਰੂ ਕੀਤਾ ਆ ਕਈ ਇੱਦਾਂ ਦੇ ਸ਼ਬਦ ਆ ਜਿਹੜੇ ਤੁਸੀਂ ਜਦੋਂ ਪਹਿਲੀ ਵਾਰੀ ਸੁਣਦੇ ਆ ਤੁਹਾਨੂੰ ਲੱਗਦੇ ਆ ਅਜੀਬ ਜਿੱਦਾਂ ਮੈਂ ਜਵਾਕ ਸੁਣਿਆ ਸੀ ਨਾ ਸਾਡੇ ਇੱਧਰਲੇ ਸਾਈਡ ਨਿਆਣਾ ਕਹਿੰਦੇ ਨਿਆਣੇ ਹੈ ਨਾ ਤੁਹਾਡੇ ਕਿੰਨੇ ਨਿਆਣੇ ਆ ਹਨਾ ਤੇ ਮੈਂ ਸੁਣਿਆ ਜਦੋਂ ਮੈਂ ਪਹਿਲੀ ਵਾਰ ਸੁਣਿਆ ਤੁਹਾਡੇ ਕਿੰਨੇ ਜਵਾਕ ਆ ਜਵਾਕ ਕੀ ਹੁੰਦਾ ਆ ਫਿਰ ਮੈਨੂੰ ਸਮਝ ਲੱਗੀ ਕਿ ਅੱਛਾ ਹਨਾ ਕਿੰਨੇ ਕਿਡਸ ਕਿੰਨੇ ਉਹ ਅੱਛਾ ਨਿਆਣੇ ਕਿੰਨੇ ਹਨਾ ਤੇ ਉਹ ਮਤਲਬ ਮੈਨੂੰ
0: ਇਹ ਤੇ ਚਲੋ ਸਿੱਖਣ ਮੈਂ ਕਹੂੰਗਾ ਵੀ ਇਹ ਤੇ ਬੋਲੀ ਰਿਚ ਕਰਨ ਵਾਲਾ ਹਿਸਾਬ ਹੈ ਤੁਸੀਂ ਹੋਰ ਸ਼ਬਦ ਤੁਸੀਂ ਵਿੱਚ ਤੁਹਾਡੇ ਤੁਸੀਂ ਐਡ ਆਨ ਕਰ ਰਹੇ ਹੋ ਨਾ ਇੱਕ ਦੇ ਤੁਹਾਨੂੰ ਹੋਰ ਕਈ ਚੀਜ਼ਾਂ ਤੁਹਾਨੂੰ ਪਤਾ ਲੱਗ ਰਹੀਆਂ ਸੋ ਉਹ ਤੇ ਇੱਕ ਪਰ ਸਾਨੂੰ ਇਹਦੇ ਦਰਮਿਆਨ ਇੱਕ ਚੀਜ਼ ਜਦੋਂ ਪਤਾ ਹੋਇਆ ਵੀ ਆਹ ਗਲਤ ਆ ਤੇ ਉਹ ਆਪਾਂ ਅਡੋਪਟ ਕਰ ਲਿਆ ਉਹਦੇ ਨਾਲ ਜਿੱਥੇ ਕਿਤੇ ਤੁਹਾਨੂੰ ਸ਼ਰਮਿੰਦਗੀ ਜੇ ਮਹਿਸੂਸ ਹੁੰਦੀ ਆ ਇੱਕ ਨਾ ਹੁੰਦੀ ਆ ਤੇ ਉਹ ਤੁਹਾਨੂੰ ਉੱਤੇ ਵਰਕ ਕਰ ਲੈਣਾ ਚਾਹੀਦਾ ਇੱਕ ਨਾ ਦਿਮਾਗ ਦੇ ਵਿੱਚ ਕਈਆਂ ਦੇ ਨਾ ਇਹ ਵੀ ਬੈਠਾ ਜਾਂ ਆਪਾਂ ਵੀ ਸਾਰੇ ਇਹ ਚੀਜ਼ ਬਿਠਾਉਂਦੇ ਹਾਂ ਕਿ ਆਹ ਹੁਣ ਚੇਂਜ ਕਰਨਾ ਬੜਾ ਔਖਾ ਆਹ ਤਾਂ ਫੋਰ ਐਗਜ਼ਾਮਪਲ ਜਦੋਂ ਆਪਾਂ ਆਪਣੇ ਕਿਸੇ ਕਰੀਬੀ ਰਿਸ਼ਤੇ ਨੂੰ ਜਾਂ ਹਸਬੈਂਡ ਵਾਈਫ ਆ ਜਾਂ ਭੈਣ ਭਰਾ ਨੇ ਜਾਂ ਯਾਰ ਦੋਸਤ ਨੇ ਅਤੇ ਆਪਾਂ ਉਹਨਾਂ ਨੂੰ ਨਾਂ ਲੈ ਕੇ ਜਾਂ ਕੁਛ ਨਾ ਕੁਛ ਕਹਿ ਕੇ ਆਪਾਂ ਸੰਬੋਧਨ ਕਰ ਰਹੇ ਹੁੰਦੇ ਹਾਂ ਜਾਨੂੰ ਸਾਨੂੰ ਜੋ ਵੀ ਹੈ ਨਾ ਨਾਂ ਲੈ ਰਹੇ ਹੁੰਦੇ ਹਾਂ ਜਾਂ ਜੀ ਕਹਿ ਰਹੇ ਹੁੰਦੇ ਹਾਂ ਜਾਂ ਜੋ ਵੀ ਸਾਨੂੰ ਪਹਾੜ ਲੱਗਦਾ ਉਹ ਚੀਜ਼ ਮੁੜ ਕੇ ਸ਼ਿਫਟ ਕਰਨੀ ਹੋ ਜਾਂਦੀ ਆ ਜਿੱਦਾਂ ਆਪਾਂ ਜੇ ਐਗਜ਼ਾਮਪਲ ਲਈਏ ਤੇ ਜਦੋਂ ਹੁਣ ਤਾਂ ਪਤਾ ਨਹੀਂ ਅੱਜ ਕੱਲ੍ਹ ਤੇ ਕਿਹੜੇ ਤਰੀਕੇ ਨਾਲ ਚੱਲਦਾ ਪਰ ਜਦੋਂ ਤੁਸੀਂ ਮੰਨ ਲਓ ਤੁਹਾਡੇ ਉਹ ਹੋ ਜਾਂਦੀ ਆ ਭੈਣ ਦਾ ਵਿਆਹ ਹੋ ਜਾਂਦਾ ਮੰਨ ਲਓ ਤੇ ਉਸ ਸਮੇਂ ਤੁਸੀਂ ਪਹਿਲਾਂ ਤੇ ਨਾਂ ਹੀ ਲੈਂਦੇ ਹੁੰਦੇ ਹੋ ਜਾਂ ਨਾਂ ਵੀ ਛੱਡੋ ਕਨਾਂ ਲੈਂਦੇ ਹੁੰਦੇ ਹੋ ਪੁੱਠੇ ਸਿੱਧੇ ਨਾਂ ਹੀ ਲੈਂਦੇ ਆਪਾਂ ਪਿੰਡ ਇਹੋ ਕੁਛ ਹੀ ਹੁੰਦਾ ਸੀ ਪਹਿਲਾਂ ਤੇ ਉਸ ਤੋਂ ਬਾਅਦ ਫਿਰ ਤੁਸੀਂ ਉਹ ਚੇਂਜ ਕਰਨਾ ਹੁੰਦਾ ਸਾਨੂੰ ਸ਼ਿਫਟ ਕਰਨਾ ਹੁੰਦਾ ਉਹ ਵੀ ਤੇ ਔਖਾ ਹੀ ਹੁੰਦਾ ਹੁੰਦਾ ਸਾਰਾ ਕੁਛ ਔਖਾ ਹੈ ਪਰ ਉਹ ਇੱਕ ਅੱਧੀ ਵਾਰੀ ਦੀ ਗੱਲ ਹੁੰਦੀ ਆ ਕਈ ਵਾਰੀ ਉੱਥੇ ਵੀ ਬੜੇ ਲੋਕ ਸਰੈਂਡਰ ਕਰ ਜਾਂਦੇ ਆ ਵੀ ਹੁਣ ਤੇ ਇਹ ਚੇਂਜ ਹੀ ਨਹੀਂ ਹੋ ਸਕਦਾ ਜੇ ਤੁਸੀਂ ਕਰਨਾ ਵਾ ਤੇ ਉਦੋਂ ਫਿਰ ਸਾਰਾ ਕੁਛ ਹੋ ਜਾਂਦਾ
1: ਬਿਲਕੁਲ
0: ਇੱਧਰ ਸਾਡੇ ਨਾਲ ਇੱਕ ਅੱਛਾ ਕੁਲਬੀਰ ਜੀ ਨੇ ਤੇ ਹਾਂਜੀ ਸਤਿ ਸ਼੍ਰੀ ਅਕਾਲ ਤੁਸੀਂ ਆਉਂਦੇ ਰਹੋ ਜੀ 724
2: ਸਤਿ ਸ਼੍ਰੀ ਅਕਾਲ ਰਣਜੋਤ ਜੀ ਸਤਿ ਸ਼੍ਰੀ ਅਕਾਲ ਸੁੱਖ ਜੀ ਕੀ ਹਾਲ
1: ਚਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਤੁਸੀਂ ਸੁਣਾਓ ਕਿੱਦਾਂ ਹਾਲ ਆ
2: ਵਧੀਆ ਵਧੀਆ ਮੈਂ ਕਿਹਾ ਅੱਜ ਨਹੀਂ ਜ਼ਿਆਦਾ ਦੇਰ ਸੁੱਕਣੇ ਪਾਈਓ
1: ਜੀ ਪੇਸ਼ੈਂਟ ਨਹੀਂ ਹੋਗੇ ਤੁਹਾਨੂੰ
2: ਮੈਨੂੰ ਨਾ ਪਾਈਓ ਕਿਉਂਕਿ ਪੇਸ਼ੈਂਟ ਅੱਜ ਮੈਂ ਬ੍ਰੇਕ 'ਚ ਫੋਨ ਕੀਤਾ ਮੈਂ ਕਿਹਾ ਅੱਜ ਰਿਸਕ ਨਹੀਂ ਲੈਣਾ
1: ਓਕੇ ਮੈਨੂੰ ਲੱਗਿਆ ਸ਼ਾਇਦ ਕਹਿਣ ਲੱਗੇ ਪੇਸ਼ੈਂਟ ਮੈਂ ਆਪ ਸੁੱਕਣੇ ਪਾ ਦੇਣਾ ਤੁਸੀਂ ਮੈਨੂੰ ਨਾ ਪਾਇਓ
2: ਮੈਂ ਆਪਣੀ ਜਿਹੜੀ ਮਤਲਬ ਕਿ ਆਪਣੀ ਸਟੱਡੀ ਕੀਤੀ ਮੈਂ ਉਧਰ ਫਰੀਦਕੋਟ ਵੱਲ ਕੀਤੀ ਹੋਈ ਆ ਨਰਸਿੰਗ ਦੀ ਨਾ ਸਾਢੇ ਤਿੰਨ ਚਾਰ ਸਾਲ ਉਧਰ ਲਾਏ ਤੇ ਉਧਰ ਬੜਾ ਮੈਨੂੰ ਡਿਫਰੈਂਸ ਲੱਗਿਆ ਉਹਨਾਂ ਦੀ ਇੱਕ ਥੋੜੀ ਜਿਹੀ ਜਿੱਦਾਂ ਕਹਿ ਲਓ ਆਵਾਜ਼ ਦੇ ਵਿੱਚ ਥੋੜੀ ਮੈਂ ਇਹ ਨੀ ਕਹੂੰਗੀ ਕਿ ਰੁੱਖਾਪਨ ਪਰ ਉਹਨਾਂ ਦੀ ਬੋਲੀ ਇਵੇਂ ਆ ਹਨਾ ਉਹ ਜਿਵੇਂ ਮਤਲਬ ਬੋਲਦੇ ਆ ਜਿੱਦਾਂ ਬੋਲਣ ਦਾ ਉਹਨਾਂ ਦਾ ਲਹਿਜਾ ਏਦਾਂ ਦਾ ਹੈ ਕਿ ਉਹ ਕਿੱਦਾਂ ਬੋਲਦੇ ਆ ਤੇ ਮੈਨੂੰ ਬੜਾ ਲੱਗਣਾ ਕਿ ਇਹ ਕੁੜੀਆਂ ਕਿੰਨੀਆਂ ਰੂੜ ਆ ਇਹ ਕਿੱਦਾਂ ਬੋਲਦੀਆਂ ਹੈ ਨਾ ਤੇ ਪਰ ਹੌਲੀ ਹੌਲੀ ਉਹ ਚੀਜ਼ ਨੂੰ ਅਡੈਪਟ ਕਰ ਲਿਆ ਨਾ ਜਦੋਂ ਮੈਂ ਵੀ ਮੇਰਾ ਵੀ ਤੁਹਾਡੇ ਵਾਲਾ ਹਿਸਾਬ ਹੋਇਆ ਮੈਂ ਵੀ ਥੋੜੇ ਪਿਓ ਤਿੰਨ ਮਹੀਨਿਆਂ ਬਾਅਦ ਘਰੇ ਗਈ ਤੇ ਮੈਂ ਵੀ ਇੱਕ ਦੋ ਚੀਜ਼ ਏਦਾਂ ਹੀ ਬੋਲਤੀ ਨਾ ਤੇ ਤੁਹਾਨੂੰ ਤਾਂ ਬੇਲਣਾ ਪਿਆ ਮੈਨੂੰ ਤਾਂ ਪੈ ਗਈਆਂ ਛਿੱਤਰਾਂ ਨਾਲ मैनू तो कुछ पता भी नहीं कि मैं कुछ बोलिया बड़ी नॉर्मल वे बोलिया ना
1: जी
2: मेनू कहना कहना नहीं कहना बस बंद कोर्स कूर्स कोई नहीं जाना कहना अज तो तू भाषा सीखी है कल कुछ होर सीखेंगी ओदा जो लैक्चर शुरू होया ना मम्मी कहंदी तेरा वे मुंडिया तेरा प्यो उत्थे 20 साल रह के आया उन्हें तो कुछ नहीं सीखिया इहदे 4 महीने च बड़ा कुछ सीखा ही आ हुण किहदे वल तुसीं इहदे अल्ला के मेरे अल्ला मम्मी कहंदी नहीं पुत आपां रहना सहना जिथे मर्जी रहो पर अपनी भाषा नहीं कदे भुल ओ दिन मतलब मैं सीखी हो जरूर पर जिदा मैंने हुण इह हुंदा कि कई वर्ड आपां ऑलरेडी अडॉप्ट कर लियो चीज ना
1: कॉन्शियस हो गया कि मैं बोलना
2: नहीं बोलने नहीं हुण जिदा इन्नी मिक्स हुई है मतलब है माझे दी आ ते पर मैं पढ़ी उच मालवे च आ ते पर व्याह दुआबे च होया ओह इन्ना कुछ मिक्स अप जिहा हो गया कि कुछ समझ नहीं आती केड़ी मेरी भाषा है केड़ी दूजे की है
1: खिचड़ी बन गई ना
2: खिचड़ी बन गया खिचड़ी हां फिर ना मेरी इतने मेरी फ्रेंड काफी क्लोज फ्रेंड उतो है पाकिस्तान तो ना मतलब जो कुछ कहने कहने कोई चीज मैस पै गई कुछ उन्हें कहना बहुत खिचड़ी पई हुई यार बहुत खिचड़ी है उन्हें इदा बड़ा कहना तो मैनू पहला अजीब जहा लगना खिचड़ी खिचड़ी करना जो दो तीन बारी मतलब की मैं ओ गई ना तो मैनू भी उन्हें पूछना और कि जॉब मैं तुम पता ही रोज की खिचड़ी ना कहती तू हूं तू मेरी वाली बोली ते आ गई खिचड़ी मैनू फिर रिलाइज होया कि मैं क्या कुछ नहीं अपने आप सुते से तो दिमाग तो इन्नी छेती चीज अब्सॉर्ब करते हैं ना ते आ दूजी जिहड़ी तुसी कहंदे पए हो कि आ जिहड़े आप वर्ड यूज करते जानू जाना जो भी आ हना ते इदा मैं थिंक पहला रणजोत हुण जी उन्होंने दस्सिया जिन्हां नाल आप रहिंदे हुंदे जिन्हां सानू फ्रिज च दुध रखण ने दिता सी मतलब तुहानू याद होना किस्सा जानी ते एक दा जाना असी अपने फोन च भी जानी ते जाना ही रखिया ठीक है ते ओ ना जो सा बड़ी देर लिंक टूट गया साडे कोई है भी नहीं कि लिंक दे विच मतलब कि है ही नहीं कोई उन्होंने कोई लिंक नहीं सीगा ना एक दिन आप गड्डी चला रहे मैं मेरे हसबैंड ते इन्होंने किसी नूं फोन करना ते मैं कहा नंबर मिलाइयो ना ते इन्होंने जो जे कढ़ी ना ओ नंबर ते जिन्हूं मिलाना ही मिलाता कि तू विच देखा नंबर उदे ही सेव पुराना जानी ना ते ना कुछ नहीं इन्हां दे दिमाग च तो कुछ नहीं उदों क्लिक होया ना ही मैनूं कुछ किया इन्होंने ते इन्हां जो बाद विच थोड़ी जो आप मतलब जिथे जाना ही ना शॉपिंग गए उतों आके करे थोड़े उपर उपर जो तुरे फिर ना मैं क्या तुहानू कुछ होया कहंदे नहीं कुछ नहीं होया मैं क्या मैनू लगता मैं कम ते कुछ होया कहंदे नहीं कुछ नहीं मैं क्या चल फिर कुछ होया हुण आपे दस देणगे जे लोड़ पई
0: तां फोन तुहाडा
1: सी पहलां दस्सिओ मड़ जे
2: फोन मेरा मेरे फोन चो क्या ना
1: कि मैं उत्ते उत्ते सी जे अपना होंदा फिर ते थल्ले बैठे होणा
2: हां ना अपने च नहीं ना ओ अपने तो उन्होंने कई उदों दे नंबर चेंज कर ले कि कुछ मैं तो मेरा तो उही उदों दा चल्लिया आंदा उच्च नंबर पुराने सारे सेव सी कदे आपां इह वी नहीं ना टाइम कढ के देखिया किहड़ा रखणा किहड़ा डिलीट करना ना
1: जी
2: मैं कुछ नहीं किया इहने कुछ नहीं बोले इन्हां ने भी इन्हां लगे यार इन्हें बड़ा ईजी है इदा जे जान दिता इन्हें मैं बाद च पुछया वा नहीं मैनू जो चोर हो तो मैं कहा ना मैं कुछ नहीं किया मैं फिर थोड़ी कि देर बाद शामा जी नू ना जो मैनू लग्या कि ना रोटी खाधी भांडे रखण गए जोर दनी प्लेट वजी सिंक च मैं क्या भाई कुछ तो है मैं क्या मैनू लगता कुछ होया कोई गल हुई है घरे गल हुई है मैनू दसोगे मैं क्या दान मैनू मतलब परेशानी हो रही कहते चोर नू तो परेशानी होनी है मैनू तो कदे जानी नहीं किया जानी कौन है तेरे फोन च जो उपर करके मतलब वेखा जो कुछ तू जानी सी मेरे दिमाग च ना जानी है कौन है हुण कहिंदे सोच कहिंदे मतलब चोर नू कहिंदे पाला तू दस मैनू कौन है जानी है मैं मेरी जाने बुला मेनू सच्ची नहीं पता कौन है
0: देखो कॉल करके
2: फिर असी ना फोन मैं क्या चल ठीक है मैं चल
1: व्हाट्सएप ते फोटो देख लेने सी
2: व्हाट्सएप ते नहीं आपा केवल ना कि जेड़े तुहाडे मेन मेन बंदे हो तुसी जिन्ना ना रोज तुहाडा हां ना व्हाट्सएप ते गल हुंदी तुसी इदा तक जाके इंडिविजुअल नहीं चेक करदे ना प्रोफाइल मैं ते नहीं पता फिर ना फोन लाया स्पीकर ते लाया ना ते ऑफ कोर्स बंदा सी बंदे ने चकना ते
0: अच्छा चेता किसे नूं नहीं आया चेता किसे नूं नहीं आया
2: चेता किसे नूं नहीं ओ बस गल कर रहे 17-18 साल पहलां दी ਤੇ ਉਹ ਮੈਂ ਫੋਨ ਚੱਕਿਆ, ਮੈਂ ਕਿਹਾ ਸਤਿ ਸ਼੍ਰੀ ਅਕਾਲ ਭਾਜੀ ਮੇਰੀ ਮਤਲਬ ਕਿ ਆਲਰੇਡੀ ਸੁੱਤੇ ਸੇ ਤੇ ਜਾਂ ਤਾਂ ਮੈਂ ਵੀਰ ਜੀ ਕਹਿ ਕੇ ਮਤਲਬ ਐਡਰੈਸ ਕਰਦੀ ਬੰਦੇ ਨੂੰ ਜਾਂ ਮੈਂ ਭਾਜੀ ਕਹਿੰਦੀ ਹੁੰਦੀ ਹਾਂ, ਤੇ ਮੈਂ ਕਿਹਾ ਸਤਿ ਸ਼੍ਰੀ ਅਕਾਲ ਭਾਜੀ ਕੌਣ ਮੈਂ ਕਿਹਾ ਹਾਂਜੀ ਤੁਸੀਂ ਮੈਂ ਕਿਹਾ ਕੌਣ ਮੈਨੂੰ ਕੋ ਨਾ ਤੁਹਾਡਾ ਨੰਬਰ ਸੇਵ ਸੀਗਾ ਤੇ ਮੈਨੂੰ ਦਿਮਾਗ ਚ ਨੀ ਆ ਰਿਹਾ ਤੁਸੀਂ ਕੌਣ, ਕਹਿੰਦੇ ਮੇਰੇ ਕੋਲ ਤੁਹਾਡਾ ਨੰਬਰ ਨੀ ਸੇਵ ਪਰ ਪਤਾ ਨੀ ਕਹਿੰਦੇ ਫਿਰ ਤੁਹਾਨੂੰ ਰੋਂਗ ਨੰਬਰ ਲੱਗ ਗਿਆ ਹੋਣਾ ਹੈ। ਹੁਣ ਮੈਨੂੰ ਇਹਨਾਂ ਨੂੰ ਇਸ਼ਾਰੇ ਨੇ ਪੁੱਛਾ ਮੈਂ ਹੋਰ ਕੀ ਪੁੱਛਾਂ ਉਹਨੂੰ ਜੋ ਉਹਨੇ ਮੈਨੂੰ ਕਹਿ ਦਿੱਤਾ ਕਿ ਰੋਂਗ ਯੋਰ ਨੰਬਰ ਆ, ਮੈਂ ਹੁਣ ਅੱਗੇ ਕੀ ਕਨਵਰਸੇਸ਼ਨ ਸਟਾਰਟ ਕਰਾਂ ਨਾ।
0: ਹਾਂਜੀ
2: ਤੇ ਫਿਰ ਮੈਂ ਬਾਅਦ ਵਿੱਚ ਮੈਂ ਕਿਹਾ ਕਿ ਤੁਸੀਂ ਨਾ ਏਦਾਂ ਕਰੋ ਕਿ ਆਪਣੇ ਫੋਨ ਦੇ ਵਿੱਚ ਆਹ ਨੰਬਰ ਤੁਸੀਂ ਡਾਇਲ ਕਰਕੇ ਦੇਖੋ ਹੈਗਾ ਤੁਹਾਡੇ ਕੋਲ ਨੰਬਰ ਹੈ। ਤੇ ਇਹਨਾਂ ਨੇ ਜਦੋਂ ਨਾਲ ਦੀ ਨਾਲ ਇਹਨਾਂ ਨੇ ਵੇਖਿਆ ਤੇ ਉਹਦੇ ਵਿੱਚ ਜਾਨੀ ਤੇ ਨੀ, ਪਰ ਜਿੱਦਾਂ ਕਹਿੰਦਾ ਨਾ ਕਿ ਸੈਮਸੰਗ ਦੇ ਵਿੱਚ ਤੁਸੀਂ ਪਹਿਲਾਂ ਡਾਇਲ ਕੀਤਾ ਹੋਵੇ ਨੰਬਰ ਤੁਹਾਡੇ ਉੱਤੇ ਆਉਂਦਾ ਉਹ ਜਤਿੰਦਰ ਸਿੰਘ ਜੋ ਵੀ ਉਹਨਾਂ ਦਾ ਨਾਮ ਸੀ ਨਾ ਮੈਂ ਦੱਸਿਆ। ਮੈਂ ਕਿਹਾ ਅੱਛਾ
1: ਹੁਣ ਤੁਸੀਂ ਦੱਸਤਾ ਹੁਣ ਫਿਕਰ ਨਾ ਕਰੋ।
2: ਫਿਰ ਮੈਨੂੰ ਮੈਨੂੰ ਲੱਗਿਆ ਮੈਂ ਕਿਉਂਕਿ ਨਾਮ ਇੰਨਾ ਵੀ ਨੀ, ਥੋੜੀ ਦੇਰ ਰਹੇ ਸੀ ਉਹਨਾਂ ਦੇ ਨਾਲ ਜਿੰਨਾ ਵੀ, ਪਰ ਸਾਡੀ ਇੱਡੀ ਮਤਲਬ ਨਹੀਂ ਵਧੀਆ ਮਤਲਬ ਰਹੀ ਸੀ ਉਹਨਾਂ ਨਾਲ ਤੇ ਐਵੇਂ ਇੰਨਾ ਨਾਮ ਵੀ ਨੀ ਯਾਦ ਸੀਗਾ। ਮੈਂ ਕਿਹਾ ਅੱਛਾ ਜੀ, ਮੈਂ ਕਿਹਾ ਭਾਜੀ ਆਪਾਂ ਜਾਣਦੇ ਹਾਂ ਮਤਲਬ ਕਿ ਤੁਹਾਡਾ ਨੰਬਰ ਸੀ ਮੇਰੇ ਫੋਨ ਚ, ਤੇ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਭੈਣ ਜੀ ਮੈਨੂੰ ਪਤਾ ਨੀ ਹੈ। ਜਦੋਂ ਉਹਨਾਂ ਨੇ ਭੈਣ ਜੀ ਕਿਹਾ ਨਾ ਇਹਨਾਂ ਨੇ ਐਂਡ ਦੇ ਜਿਹੜਾ ਬਟਨ ਹੁੰਦਾ ਨਾ ਕਾਲ ਤੇ ਇਹਨਾਂ ਨੇ ਕੱਟ ਦਿੱਤਾ।
0: ਅੱਛਾ
2: ਇਹਨੇ ਮੇਰੇ ਦਿਮਾਗ ਚ ਆ ਗਿਆ ਫੋਨ।
1: ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕੁਲਵੀਰ ਜੀ ਕਿ ਤੁਸੀਂ ਮਤਲਬ ਇਸ ਸਿਚੁਏਸ਼ਨ ਤੱਕ ਪਹੁੰਚੇ ਕਿੱਦਾਂ, ਇਹ ਮੌਕਾ ਹੁੰਦਾ ਲੜਾਈ ਪਾਉਣ ਦਾ। ਜਿੱਲੇ ਉਹਨਾਂ ਨੇ ਤੁਹਾਨੂੰ ਕਿਹਾ ਸੀ ਜਾਨੀ ਕੌਣ ਹੈ ਨਾ, ਤੇ ਤੁਸੀਂ ਤਾਂ ਮਤਲਬ ਵਿਸ਼ ਜਾਣਾ ਸੀ ਫਲੋਰ ਤੇ ਵੀ ਤੂੰ ਮੈਨੂੰ ਸ਼ੱਕ ਕਰਦਾ।
0: ਕਈ ਗੱਲਾਂ ਬੰਦੇ ਨੇ ਆਪਣੀਆਂ ਆਪਣੀਆਂ ਬੰਦੇ ਨੇ ਕਈ ਰੱਖ ਕੇ ਵੀ ਦੂਜੀਆਂ ਦੱਸਣੀਆਂ ਹੁੰਦੀਆਂ ਤੁਹਾਨੂੰ।
2: ਵੀਰ ਜੀ ਤੇ ਫੁੱਲ ਸਟੋਪ ਅੱਗੇ ਕੁਛ ਹੋਰ ਗੁੰਜਾਇਸ਼ ਹੀ ਨੀ, ਠੀਕ ਆ। ਹੌਲੀ ਹੌਲੀ ਉਹ ਕਰਦੇ ਕਰਦੇ ਹਨਾ ਚਲੋ ਭਾਜੀ ਭਾਜੀ ਜੀਜੇ ਚ ਕਿੰਨਿਆਂ ਚ ਹੋ ਗਏ ਨਾ ਅੱਗੇ ਚੀਜ਼ਾਂ ਚ, ਉਹ ਬੜਾ ਕੁਛ ਉਹ ਰਿਸ਼ਤੇ ਦੇ ਵਿੱਚ ਆ ਗਿਆ। ਉਹ ਹੁਣ ਹੌਲੀ ਹੌਲੀ ਭਾਜੀ ਚੜ ਗਿਆ ਮੂੰਹ, ਜਿਹਨਾਂ ਨੂੰ ਮਿਲਦੀ ਉਹਨਾਂ ਨੂੰ ਭਾਜੀ ਕਹਿੰਦੇ। ਇੱਕ ਦੋ ਸਾਡੇ ਸਰਕਲ ਚ ਵੀ ਇੱਦਾਂ ਦੇ ਬੰਦੇ ਮਤਲਬ ਜਿਹਨਾਂ ਨੇ ਸਾਡੇ ਮੂੰਹ ਤੇ ਮੇਰੇ ਤੇ ਕਹਿ ਤਾ ਕਿ ਤੁਸੀਂ ਮੈਨੂੰ ਨਾ ਭਾਜੀ ਨਾ ਕਿਹਾ ਕਰੋ। ਉਹ ਥੋੜਾ ਨਾ ਇੰਬੈਰਸ ਵੀ ਲੱਗਦਾ, ਥੋੜਾ ਆਪਣੇ ਆਪ ਨੂੰ ਵੀ ਲੱਗਦਾ ਕਿ ਪਤਾ ਨੀ ਉਹ ਮਤਲਬ ਕਿ ਮੈਂ ਸਹੀ ਨੀ ਯੂਜ਼ ਕੀਤਾ, ਮੈਂ ਕੀ ਨੀ ਕੀਤਾ ਜਾਂ ਮੈਂ ਕੀ ਨੀ ਕਿਹਾ ਕਿ ਮਤਲਬ ਕਿਉਂ ਮਤਲਬ ਉਹਨਾਂ ਨੇ ਮੈਨੂੰ ਇੱਦਾਂ ਕਿਹਾ ਨਾ। ਫਿਰ ਕਈ ਬੰਦੇ ਚੀਜ਼ ਦਾ ਗੁੱਸਾ ਵੀ ਕਰ ਜਾਂਦੇ ਆ ਕਿ ਤੁਸੀਂ ਸਾਨੂੰ ਭਾਜੀ ਕਿਉਂ ਕਹਿੰਦੇ ਜੇ, ਵੀਰ ਜੀ ਕਿਉਂ ਕਹਿੰਦੇ ਜੇ, ਹਨਾ।
0: ਕੀ ਕਹੀਏ ਮਤਲਬ ਉਹਨਾਂ ਦਾ ਆਈਡੀਅਲ ਕੀ ਆ, ਕੀ ਕਹੋ
2: ਨਾਮ ਲਓ ਜੀ ਤੁਸੀਂ ਤੁਸੀਂ ਇੱਦਾਂ ਤੁਸੀਂ ਭਾਜੀ ਕਿਉਂ ਕਹਿੰਦੇ ਜੇ, ਜਾਂ ਨਾ ਜੇ ਤੁਸੀਂ ਭਾਜੀ ਤੁਸੀਂ ਵੀਰ ਜੀ ਕਿਉਂ ਕਹਿੰਦੇ ਜੇ,
0: ਫਿਰ ਸਾਡਾ ਨਾਮ ਆ ਵੀ ਅਸੀਂ ਗੋਰੇ
2: ਸਾਡਾ ਨਾਮ ਹੈ, ਤੁਸੀਂ ਨਾਮ ਦੇ ਨਾਲ ਸਾਨੂੰ ਐਡਰੈਸ ਕਰੋ ਨਾ ਕੀ ਨਾਮ ਹੈ, ਹਨਾ। ਇਦਾਂ ਇਦਾਂ ਇਦਾਂ ਬੜਾ ਮਤਲਬ ਕਿ ਜ਼ਿੰਦਗੀ ਤੁਹਾਨੂੰ ਵਾਕਿਆ ਲਰਨ ਕਰਨ ਨੂੰ ਬੜਾ ਕੁਝ ਮਿਲਦਾ, ਬੜਾ ਕੁਝ
1: ਮਤਲਬ ਉਹਨਾਂ ਨੂੰ ਯੂ ਕਹਿਣਾ ਸ਼ੁਰੂ ਕਰਦਾ।
0: ਨਹੀਂ ਪਰ ਆਪਣੇ ਤੇ ਵੇਖੋ ਜਿਹੜੀ ਹਰ ਇੱਕ ਭਾਸ਼ਾ ਚ ਮੈਂ ਕਹੂੰਗਾ ਵੀ ਸਾਡੇ ਬਰੀਕੀਆਂ ਹੁੰਦੀਆਂ, ਇਹ ਇਹ ਸਾਡੀ ਭਾਸ਼ਾ ਦੇ ਵਿੱਚ ਉਹ ਵਾਲੀਆਂ ਬਰੀਕੀਆਂ ਹੁੰਦੀਆਂ ਵਾ ਜਿਹਨਾਂ ਦੇ ਨਾਲ ਨਾ ਤੁਹਾਨੂੰ ਕੁਛ ਕਹਿਣ ਦੀ ਲੋੜ ਨਹੀਂ ਪੈਂਦੀ, ਤੁਸੀਂ ਇੱਥੋਂ ਹੀ ਡਿਕਲੇਅਰ ਕਰ ਦਿੰਦੇ ਹੋ ਵੀ ਤੂੰ ਕਿਹੜੀ ਥਾਂ ਤੇ ਮੇਰੇ ਲਈ।
1: ਬਿਲਕੁਲ,
2: ਗੋਰਿਆਂ ਨੇ ਮਤਲਬ ਕਿ ਆ ਕੀਤਾ ਕਿ ਆਪਣੇ ਸਲੈਂਗ ਚ ਗੱਲ ਕਰਦੇ ਆ। ਛੋਟਾ ਸ਼ੋਰਟ ਮੈਂ ਦੱਸਦੀ ਹਾਂ ਤੁਹਾਨੂੰ, ਮੈਂ ਨਾ ਜਦੋਂ ਆਈ ਆਈ ਨਾ ਏਜ ਕੇਅਰ ਚ ਕੰਮ ਸਟਾਰਟ ਕੀਤਾ ਤੇ ਮੈਨੂੰ ਨਾ ਉਹਨਾਂ ਨੇ ਨਾ ਬੜੇ ਇਹਨਾਂ ਦੇ ਨਾਮ ਔਖੇ ਜੇ ਬੜੀਆਂ ਚੀਜ਼ਾਂ ਦੇ ਡਿਸ਼ ਦੇ ਨਾਂ ਨਹੀਂ ਪਤਾ ਯਾਰ, ਸਾਡੇ ਪੋਰਜ ਕਿੰਨੇ ਕਿਹਾ ਉੱਥੇ ਇੰਡੀਆ ਚ, ਪਰੂਨਸ ਕਿੰਨੇ ਕਿਹਾ ਉੱਥੇ ਨਾ, ਏਦਾਂ ਦੀਆਂ ਚੀਜ਼ਾਂ। ਮੈਨੂੰ ਨਾ ਸ਼ੈਫ ਜਿਹੜਾ ਨਾ ਉਹ ਮੈਨੂੰ ਕਹਿੰਦਾ ਕਹਿੰਦਾ ਕਿ ਜਾ ਕੇ ਨਾ ਕਿਚਨ ਦੇ ਵਿੱਚੋਂ ਨਾ ਪਰੂਨਸ ਲੈ ਕੇ ਆ, ਹੈ ਉਹ ਬੜੀ ਦੂਰ ਥੋੜੀ ਕਿਚਨ ਪੈਂਦੀ ਨਾ, ਤੇ ਮੈਨੂੰ ਲੱਗਿਆ ਮੈਂ ਜਾਂਦੀ ਜਾਂਦੀ ਉੱਥੇ ਭੁੱਲ ਗਈ थोड़ी दूर पेंदी ही मतलब डिस्टेंस ना फिर जाऊ पता नहीं लिया की नहीं लू मापे चल जाना फिर मेनू ना बड़ा एम्बेरस जहा फील हो मैं अपने ना जवाब जी मेरे को जब तुम सुपरवाइज करना होंगे खाते हो कुछ ना तो इदा गल्ला करती करती ना फोक थले डिग गया फ्लोर ते कहती उपस डेजी ना है मैं कहा रब हूं ये केड़ी बुला है
0: मेनू
2: नी समझ आई हूं किस डिश का ना है किनू की कहिंदी ने कुछ किया है जो तुम पहली बार सुन दे दिमाग च रजिस्टर नहीं होंगी चीज ना मेनू मेनू बड़ा लग्या फील जो मैं कह तू मेनू कुछ किया ब्रोकन इंग्लिश है नहीं उदे एडे कड़े कितने 7 inch आ गए सीगे ना बड़ी ब्रोकन इंग्लिश मैं ना ओनू मैं पूछा चल अपना जोर जोर ला के
1: उपसी डेजी तो 7 inch भी नहीं हैगा
2: डेजी डेजी करके कहती डेजी हूं जाने मिला उर कलाइट का नाम सी डेजी मैं डेजी कुछ किया इन्हें मेनू अगे नी पता इन्हें अगे की किया इन्हें डेजी कुछ किया इन्होंने पूछा ना कहती की तू मतलब की डेजी नू मिलना जा मतलब दूजे विंग दे विच ओनू उत्थे मिलना कुछ भी कहती नो कहती आई डोंट नो हूज डेजी कहती
0: माड़ा मोटा कित बार एक्सपोजर ही उतो फिर दूसरे इलाके तक चलो होस्टल जाके हो गया इतना फिर तीसरा फिर चौथा एनकाउंटर
1: थैंक यू कहने की आदत बहुत पई लाइक हर एक गल कहना थैंक यू ना उ जो पैसे लेंदे होने थैंक यू ना जो पानी देना थैंक यू रोटी देनी थैंक यू थैंक यू कौन कहता अपने इन्ने साल पहले तो मुद्दे नहीं सी कोई कहता हूं तो फिर भी कोई कहता होगा मैं बड़ा अजीब जे मैं क्या मतलब कि इदा मतलब तुम इदा मैं ओपरा है ओपरी है मतलब इदा खाते है मतलब हरेक गल थैंक यू वह कहते नहीं नहीं मैनू ना आदत पई हो मैं कहना यह कि आदत है मैं अपनी घर वाली थैंक यू कही रोटी देने से कहता थैंक यू ना रोटी फड़ाई है कहता थैंक यू ना वड्डी गल होंगी सी थैंक यू भी हूँ कई बार असी जिदा एक दूजे कोई चीज फड़ाने ना काम करते तो मेरे मुँह चो कई बार निकल जाता ना भी थैंक यू मैंने कहते आए वे अंग्रेज मैं इदा कहती आए वे अंग्रेज आए वे अंग्रेज
0: ड्यूटी होगी पर जो हूं जो कल्चर च कोई नहीं फड़ा उन्हें कदी कदाई कितने सैंडविच बनाता तो थैंक यू
2: हौली हौली डेली रूटीन दे विच देखो अपां नूं केवल पता भी नहीं चलता आपां की कहने आ की बोलदे आ हुण जिद्दां जिद्दां तुहाडे मतलब हुण मैं तुहानूं सच्ची दसदी जदों दी मैं रेडियो सुनना शुरू कीता हना रंजोत जी इन्नी प्योर पंजाबी बोलदे आ कि इन्ने वर्ड मैं इन्हां तों लर्न कीते कि भुल गए सीगे आपां बिलकुल ही ना
1: जी
2: हुण ओह किसे वेले कि इन्ने ज्यादा ओह हुण दिमाग च ओह बस लिसन करदे आ एवरी डे ते पर जिद्दां हुण ओह दिमाग च उदां ही आ जांदे घरे वी किसे वेले तुसीं यूज करदे हो क्योंकि सारा दिन कार च रहना मैं रेडियो सारा दिन चलता रहा हूं जिदा इन्हना रंजोत जी सुनना इन्होंने सवेरे भी सिर बहुत मतलब स्टोरी भी सुना कुछ भी मतलब की है ना इन्ने वर्ड प्योर आले पंजाबी आले यूज करते करते भी उधर माझे आले ईजी मतलब की ਉਹ ਸਮਝ ਆ ਜਾਂਦੇ ਕੁਛ ਵੀ ਨਾ, ਤੇ ਉਹ ਜਿੱਦਾਂ ਇਹਨਾਂ ਨੂੰ ਇਹ ਲੱਗਦਾ ਹੁੰਦਾ ਕਹਿੰਦਾ ਪੰਜਾਬੀ ਸ਼ੁਰੂ ਕਰਤੀ ਹੈ ਬੋਲਣੀ, ਮਤਲਬ ਕਿ ਪੜ੍ਹਨੀ ਕਰ ਸ਼ੁਰੂ ਕਰਤੀ, ਕਿਉਂ ਤੁਹਾਨੂੰ ਹੁੰਦਾ ਨਾ ਕਿ ਤੁਸੀਂ ਲਿਖਦੇ ਹੋ ਤੁਹਾਨੂੰ ਸੋਚਣਾ ਪੈਂਦਾ ਹੈ ਕਿ ਹੁਣ ਨਹੀਂ ਉਹ ਚੀਜ਼ਾਂ ਦਿਮਾਗ ਚ ਨਹੀਂ ਰਹੀਆਂ ਜਾਂ ਕੁਛ ਵੀ ਆ, ਪਰ ਜੋ ਤੁਹਾਨੂੰ ਜਿਸ ਚੀਜ਼ ਦਾ ਇਨਫਲੂਐਂਸ ਹੁੰਦਾ ਜਿੱਦਾਂ ਸੁਣਦੇ ਹੋ ਕਰਦੇ ਹੋ ਤੁਹਾਨੂੰ ਉਦਾਂ ਹੀ ਤੁਹਾਡਾ ਫਿਰ ਤੁਹਾਡੇ ਜਿਹੜੀ ਬੈਕ ਆਫ ਮੈਮਰੀ ਹੁੰਦੀ ਆ ਕੁਛ ਵੀ ਉਹ ਤੁਹਾਨੂੰ ਫਿਰ ਉਦਾਂ ਹੀ ਯਾਦ ਆ ਜਾਂਦੀਆਂ। ਪਰ ਟੋਪਿਕ ਬਹੁਤ ਸੋਹਣਾ,
3: ਬਾਕੀ ਜਿਹੜੀ ਆਪਣੀ ਬੋਲੀ ਆ ਨਾ ਆਡਾ ਏਰੀਏ ਦੀ, ਜਿਵੇਂ ਮਾਝੇ ਦੀ, ਮਾਲਵੇ ਦੀ, ਦੁਆਬੇ ਦੀ, ਪੁਆਧ ਦੀ, ਇਹਦੇ ਵਿੱਚ ਕਿੰਨਾ ਸਵਾਦ ਆ, ਹਰ ਬੋਲੀ ਚ ਵੱਖਰਾ ਵੱਖਰਾ ਸਿੱਖਣ ਨੂੰ ਮਿਲਦਾ ਹਨਾ ਵੀਰ ਜੀ। ਹੁਣ ਮੈਂ ਮੋਸਟਲੀ ਮੈਂ ਹੋਸਟਲ ਪੜਿਆ ਢੁੱਡੀ ਕੇ ਸ਼ੁਰੂ ਹੋਇਆ, ਗੁਰਦਾਸਪੁਰ ਹੁੰਦੇ ਹੋਏ ਟਾਂਡੇ ਮੋੜ, ਟਾਂਡਾ ਮੋੜ ਹੁੰਦੇ ਹੋਏ ਜਲੰਧਰ ਅੰਮ੍ਰਿਤਸਰ,
1: ਸਾਰੀਆਂ
3: ਬੋਲੀਆਂ ਦਾ ਪਤਾ ਭੈਣ ਜੀ, ਜਿਵੇਂ ਤੁਸੀਂ ਵੀ ਗੱਲਾਂ ਕਰਦੇ ਨਾ, ਕਿਉਂਕਿ ਮੈਨੂੰ ਆਉਣ ਦੀ ਕੋਈ ਬੋਲੀ ਨੀ, ਮੈਂ ਟੀਵੀ ਰਿਹਾ ਵਾ ਕੀ ਕਰਦੇ ਸੀ ਉਧਰ ਵੀ ਰਿਹਾ, ਮੈਂ ਘਰੇ ਜਾਵਣ ਦਾ ਜਾਂ ਮੈਂ ਇੱਧਰ ਡੇਰਾ ਡੇਰਾ ਬਾਬਾ ਨਾਨਕ ਜਾਂ ਡੇਢ ਗੁਆਰ, ਇੱਧਰ ਮੇਰੇ ਲਾਈ ਮਿੱਤਰ ਹੁੰਦੇ ਸੀ ਉਹਨਾਂ ਦੇ ਘਰੇ ਰਿਹਾ ਮੈਂ ਛੋਟਾ ਹੁੰਦਾ, ਨੌਵੀਂ ਦਸਵੀਂ ਪੜ੍ਹਦਾ ਹੋਸਟਲ ਜਦੋਂ ਪੜ੍ਹਦੇ ਹੁੰਦੇ ਸੀ, ਤੇ ਹਰ ਹਰ ਬੋਲੀ ਨੂੰ ਬੜਾ ਹੀ ਹਰ ਬੋਲੀ ਚ ਪਿਆਰ ਮੁਹੱਬਤ ਸਿੱਖਿਆ, ਕੁਛ ਨੀ ਇਹਦੇ ਵਿੱਚ ਔੜ ਗਾੜੀ ਪਛਾੜੀ ਤਾਂ ਸਾਡੇ ਵਾਸਤੇ ਕੁਛ ਵੀ ਨੀ। ਜਦੋਂ ਮੈਂ 2004 ਚ ਵਿਆਹ ਗਿਆ ਮੇਰੇ ਸਹੁਰਿਆਂ ਨੇ ਮੈਨੂੰ ਜ਼ਰੂਰ ਤੰਗ ਕੀਤਾ, ਰਜਿੰਦਰ ਤੇਰੇ ਸਹੁਰੇ ਬੜੇ ਛੇਤੀ ਆਪਣਾ ਪੈਂਦੇ ਬੜਾ ਵਾ, ਅਸੀਂ ਸੌਣ ਨੂੰ ਅਸੀਂ ਮਾਲਵੇਲ ਕਹਿ ਦਿੰਦੇ ਹਾਂ ਭਾਜੀ ਵੀ ਅਸੀਂ ਪੈਣ ਲੱਗੇ ਹਾਂ, ਪੈਂਦੇ ਬੜਾ ਵਾ ਚੀਜ਼ਾਂ ਮਤਲਬ। ਤੇ ਮੈਂ ਜਦੋਂ ਵਿਆਹ ਹੋਇਆ ਨਾ ਮੈਂ ਕਿਹਾ ਭਰਾਵਾ ਮੈਂ ਤਾਂ ਸਾਰੀ ਜ਼ਿੰਦਗੀ ਤੁਹਾਡੇ ਏਰੀਏ ਚ ਰਿਹਾ, ਮੇਰੇ ਸਾਲੇ ਜਿਹੜੇ ਸੀ ਜਿਹੜਾ ਮੇਰਾ ਛੋਟਾ ਸਾਲਾ ਸੀ ਨਾ ਉਹ ਮਜ਼ਾਕ ਕਰਦਾ ਹੁੰਦਾ ਸੀ, ਜਿਵੇਂ ਤੁਹਾਡੀ ਗੱਲ ਵੀਰ ਜੀ ਤੁਸੀਂ ਤੁਸੀਂ ਕਹਿੰਦੇ ਨਾ ਭਾਈਆ ਜਾਂ ਭਾਜੀ, ਜਦੋਂ ਮੈਨੂੰ ਭਾਜੀ ਕਹਿਣਾ ਉਹਨਾਂ ਨੇ ਤੇ ਮੈਂ ਕਹਿੰਦਾ ਇਹ ਤਾਂ ਯਾਰ ਨੋਰਮਲ ਜਿਹਾ ਲੱਗਦਾ ਭਾਜੀ, ਪਰ ਤੁਹਾਡੀ ਹੁਣ ਤੁਹਾਥੋਂ ਸਿੱਖੀ ਆ ਮੈਂ ਇਹ ਚੀਜ਼ ਵੀ ਭਾਜੀ ਜੀਜੇ ਨੂੰ ਕਹਿੰਦੇ ਆ ਤੁਹਾਡੇ ਇਹਦੇ ਪਹਿਲਿਆਂ ਚ ਪਹਿਲਿਆਂ ਟਾਈਮਾਂ ਚ, ਹੁਣ ਤਾਂ ਹਰ ਬੰਦੇ ਨੂੰ ਭਾਜੀ ਭਾਜੀ ਬਣਾਤਾ ਆਪਾਂ,
0: ਹਾਂ ਨਹੀਂ ਹੁਣ ਤੇ ਹਰ ਇੱਕ ਨੂੰ ਹੁਣ ਤੇ ਮਤਲਬ ਉਹ ਹੋ ਗਿਆ,
3: ਜਦੋਂ ਜਦੋਂ ਵੀਰ ਜੀ ਮੈਂ ਵਿਆਹ ਗਿਆ ਨਾ ਚਾਰ ਚਿਤ ਮੇਰੇ ਹੁੰਦੇ
0: ਹੁਣ ਤੇ ਇਵਨ ਸਾਡੇ ਸਾਡੇ ਮੂੰਹ ਤੇ ਚੜ ਗਿਆ ਵਾ ਤੇ
1: ਜੀ
3: ਚੜ ਗਿਆ। ਤੇ ਵੀਰ ਜੀ ਜਦੋਂ ਮੈਂ ਤੁਹਾਨੂੰ ਪੁਰਾਣੀ ਗੱਲ ਦੱਸਾਂ, ਜਦੋਂ ਅਸੀਂ ਮੈਂ ਗੁਰਦਾਸਪੁਰ ਪੜ੍ਹਦਾ ਰਿਹਾ ਨਾ, ਹੁਣ ਮੋਗੇ ਤੋਂ ਗੁਰਦਾਸਪੁਰ ਜਾਣਾ ਲਾਈਕ ਮੋਗੇ ਜਿਵੇਂ ਇੰਡੀਆ ਤੋਂ ਦੁਬਈ ਦੀ ਫਲਾਈਟ ਜਾਣਾ ਜਾਂ ਮਤਲਬ 4-5 ਘੰਟੇ ਦੀ ਫਲਾਈਟ ਤੇ ਜਾਣਾ ਦੂਰ, ਇੰਨੀ ਦੂਰ ਹੁੰਦਾ ਸੀ, ਕਿਉਂਕਿ ਮੋਗੇ ਤੋਂ ਬਹਿਣਾ ਬੱਸ ਜ਼ਿਆਦਾ ਜਲੰਧਰ ਦੀ ਜਾਂ ਅੰਮ੍ਰਿਤਸਰ ਦੀ, ਅੰਮ੍ਰਿਤਸਰ ਤੋਂ ਗੁਰਦਾਸਪੁਰ ਜਾਂ ਜਲੰਧਰ ਤੋਂ ਗੁਰਦਾਸਪੁਰ, ਮਤਲਬ ਉਹਨਾਂ ਦੀ ਸਾਡੇ ਏਰੀਏ ਚ ਕੋਈ ਨੀ ਪਤਾ ਜੀ ਕਿਹੜੀ ਬੋਲੀ ਮਾਝੇ ਵਾਲੀ ਬੋਲਦੇ ਆ ਨਾ, ਵੀ ਉਹਨਾਂ ਦੀ ਦਿਆ ਅੱਗੇ ਪਿੱਛੇ ਗਾੜੀ ਪਿਛਾੜੀ, ਬਹੁਤ ਥੋੜੇ ਲਫ਼ਜ਼ ਹੁੰਦੇ ਜਿਹੜੇ ਮੈਂ ਗੱਲ ਕਰਦਾ ਵੀਰ ਜੀ 2000 ਦੇ ਅਰਾਊਂਡ ਦੀ। ਅੱਜ ਕੱਲ ਸੋਸ਼ਲ ਮੀਡੀਆ ਨੇ ਜਾਂ ਫੋਨਾਂ ਨੇ ਤਾਂ ਐਂ ਕਰਤਾ ਵੀ ਗੁਰਦਾਸਪੁਰ ਤੇ ਮੋਗਾ ਦਾ ਨਾਂ ਨਾਲ ਹੀ ਆ, ਮੈਨੂੰ ਲੱਗਦਾ ਵੀ ਗੁਰਦਾਸਪੁਰ ਜਾਣਾ ਵੀਰ ਜੀ ਬਹੁਤ ਵੱਡੀ ਗੱਲ ਆ, ਵੀ 4-5 ਘੰਟੇ ਗੁਰਦਾਸਪੁਰ ਜਾਣਾ ਮੋਗੇ ਤੋਂ ਜਦੋਂ ਮੈਂ ਹੋਸਟਲ ਪੜ੍ਹਦਾ ਰਿਹਾ 97-98 ਚ 99 ਚ, ਇਸ ਟਾਈਮ ਦੀ ਗੱਲ ਕਰਦਾ ਮੈਂ,
1: ਉਦੋਂ
3: ਬਾਕੀ ਇੱਕ ਦੂਜੇ ਦੀ ਬੋਲੀ ਦਾ ਫਰਕ ਲੱਗਦਾ ਸੀਗਾ, ਹੁਣ ਤਾਂ ਹਰ ਬੰਦਾ ਮਿਕਸ ਬੋਲੀ ਜਾਂਦਾ, ਮਾਝੇ ਵਾਲਾ ਮਾਲਵੇ ਵਾਲਾ ਬਣਿਆ ਪਿਆ, ਮਾਝੇ ਵਾਲਾ ਮਤਲਬ ਹਰ ਬੋਲੀ ਇੱਕ, ਸਿਰਫ ਤੁਹਾਡੀ ਗੱਲ ਵੀਰ ਜੀ ਸਹੀ ਆ ਵੀ ਆਪਾਂ ਭਾਜੀ ਭਾਜੀ ਗਾੜੀ ਪਿਛਾੜੀ ਇਹ ਤਾਂ ਨੋਰਮਲ ਗੱਲ ਨੋਰਮਲ ਚੀਜ਼ਾਂ ਹੀ ਰਹਿ ਗਈਆਂ, ਆਪਾਂ ਹਰ ਬੋਲੀ ਨੂੰ ਹੁਣ ਇੱਕ ਦੂਜੇ ਨਾਲ ਮਿਕਸ ਬਹੁਤ ਕਰਤਾ,
0: ਗਲਤ ਸ਼ਬਦਾਂ ਨੂੰ ਗਲਤ ਥਾਂ ਤੇ ਪਸਾਈ ਜਾਣਾ, ਉਹਦੀ ਸੈਂਸ ਕੁਛ ਹੋਰ ਹੋਣੀ, ਗੱਲ ਕਿਤੇ ਹੋਰ ਕਰੀ ਜਾਣੀ, ਉਹ ਉਹਨੂੰ ਸਮਝ ਨਾ ਹੋ ਕੇ ਉਹਨੂੰ ਐਵੇਂ ਹੀ ਵਰਤੀ ਜਾਣਾ।
3: ਵੀਰ ਜੀ ਬਾਕੀ ਤੁਹਾਨੂੰ ਰੇਡੀਓ ਤੇ ਪਾਇਆ ਵਾ ਤੇ ਅਸੀਂ ਟਰੱਕ ਚਲਾ ਰਹੇ, ਇਹਦਾ ਕੋਈ ਚੀਜ਼ ਆ, ਹਰ ਬੰਦੇ ਨੂੰ ਰੱਬ ਨੇ ਵੱਖਰੀ ਜੋਬ ਦਿੱਤੀ ਆ ਸੁੱਖ ਨੂੰ, ਹੁਣ ਮੈਂ ਤੁਹਾਡੀ ਜਗ੍ਹਾ ਤੇ ਬਹਿ ਕੇ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਨਾ, ਵੀ ਵਾਕਈ ਇੱਕ ਚੀਜ਼ ਆਪਾਂ ਬੋਲੀ ਜਾਵਾਂਗੇ ਘਰੇ ਇਹ ਲੱਗੂ ਨੋਰਮਲ ਚੀਜ਼ ਆ, ਉਹ ਰੈਫਰੈਂਸ ਬਣਨੇ ਸ਼ੁਰੂ ਹੋ ਜਾਂਦੇ ਆ, ਬਿਲਕੁਲ ਤੁਹਾਡੀ ਗੱਲ ਸਹੀ ਆ, ਮੈਂ ਕਹਿੰਦਾ ਨਹੀਂ ਯਾਰ ਕੀ ਫਰਕ ਪੈਂਦਾ ਵਾ, ਆਪਦੀ ਬੇਟੀ ਨੂੰ ਉਹ ਮੇਰਾ ਦੋ ਹਨਾ ਮਿੱਤਰ ਨਹੀਂ ਗਾ
0: ਯਾਰ ਯਾਰ
3: ਜਿਹੜੀ ਹਾਂ। ਹੁਣ ਹੁਣ ਭੈਣ ਜੀ ਸੁੱਖ ਤੁਸੀਂ ਗੱਲ ਸੁਣ ਲਓ, ਮੇਰਾ ਵਿਆਹ ਹੋਇਆ ਲਵ ਮੈਰਿਜ ਆ, ਮੈਂ ਆਪਦੀ ਘਰ ਵਾਲੀ ਨੂੰ ਇੱਕ ਚੀਜ਼ ਨਾਲ ਬੁਲਾਉਂਦਾ ਹੁੰਦਾ ਸੀਗਾ ਵੀ ਉਹ ਹੁਣ ਆਪਾਂ ਕਿਸੇ ਦੇ ਮੂਹਰੇ ਬੁਲਾਈਏ ਆਖਣਗੇ ਯਾਰ ਇਹ ਪਤੰਦਰਾ ਵੀ 22 ਸਾਲ ਪੁਰਾਣੀ ਗੱਲ ਕਰਦਾ ਜਿਹੜੀ ਤੂੰ ਮੁੱਤੇ ਮੇਰਾ ਲਾਡੂ ਬਾਡੂ ਕਰਦਾ ਕਿਸੇ ਦੇ ਮੂਹਰੇ ਆਪਾਂ ਮੈਂ ਜਵਾਬ ਕੀਤੀ ਸਾਡਾ ਤੇ ਮੈਂ ਕਿਹਾ ਆ ਮੇਰੇ ਮੁੱਤੇ ਰੋਟੀ ਲੈ ਕੇ ਆਏ ਮੁੰਡਾ ਮੇਰੇ ਮੂਹਰੇ ਵੇਖੋ ਵਾਕਈ ਤੁਹਾਡੀ ਗੱਲ ਸਹੀ ਆ ਵੀ ਇਹ ਚੀਜ਼ਾਂ ਵੀ ਉਸ ਹਿਸਾਬ ਜਿਹੜਾ ਬੋਲਣੀਆਂ ਪੈਂਦੀਆਂ ਵਾ ਜਿਵੇਂ ਸੁੱਖ ਭੈਣ ਜੀ ਨੇ ਕਿਹਾ ਵੀ ਮੇਰੇ ਅੰਦਰ ਉਹਨਾਂ ਬੜੀ ਕਾਢੀ ਵਾਲੀ ਗੱਲ ਆਈ ਵੀ ਮੈਂ ਵੀ ਸੁਣਾਵਾਂ ਵੀ ਮੈਂ ਆਪਦੀ ਵਾਈਫ ਨੂੰ ਕੀ ਕਹਿੰਦਾ ਪਰ ਉਹ ਆਪਾਂ ਹੁਣ ਹਰ ਜਗ੍ਹਾ ਨਹੀਂ ਕਹਿ ਸਕਦੇ ਨਾ ਉਹ
0: ਜਿਹੜੀਆਂ ਚੀਜ਼ਾਂ ਸਾਡੀਆਂ ਬੰਦ ਕਮਰੇ ਵਾਲੀਆਂ ਜਿਹੜੀਆਂ ਸ਼ਬਦਾਵਲੀਆਂ ਸੀ ਉਹ ਹੁਣ ਖੁੱਲੇ ਆਮ ਆ ਗਈਆਂ ਹਨਾ ਹੁਣ ਉਹ ਨੀ ਪਰਦੇ ਨੀ ਰਹਿ ਗਏ ਪਈ ਆ ਅੱਗੇ ਇੰਨਾ ਕੁ ਸਲੀਕਾ ਹੁੰਦਾ ਸੀ ਵੀ ਆਹ ਗੱਲ ਜਿਹੜੀ ਆ ਇਹ ਸਿਰਫ ਘਰ ਚ ਹੀ ਕਰ ਸਕਦੇ ਆ ਜਾਂ ਆਪਸ ਵਿੱਚ ਹੀ ਕਰ ਸਕਦੇ ਆ ਆ ਸ਼ਬਦ ਅਸੀਂ ਆਪਸ ਵਿੱਚ ਹੀ ਹਾਂ ਹੁਣ ਇਹ ਆ ਵੀ ਹੁਣ ਹੁਣ ਆ ਵੀ ਕੂਲ ਦਾ ਹਿੱਸਾ ਹੋ ਗਿਆ ਵੀ ਤੁਸੀਂ ਮਤਲਬ ਕਰੀ ਜਾਓ ਸ਼ਰੇਆਮ ਜੋ ਵੀ
1: ਕੂਲ ਉਡਾਉਂਦੇ ਹੁਣ ਦੇ ਚੱਕਰ
0: ਥੈਂਕ ਯੂ ਤੁਹਾਡਾ ਰਪਿੰਦਰ
1: ਥੈਂਕ ਯੂ ਰਪਿੰਦਰ ਜੀ
0: ਥੈਂਕ ਯੂ ਬਾਕੀ ਇਹ ਵੀ ਚਲੋ ਮੈਨੂੰ ਲੱਗਦਾ ਵੀ ਇਹਨਾਂ ਚੀਜ਼ਾਂ ਦੇ ਵਿੱਚ ਤੇ ਕੁਛ ਕੂਲ ਨਹੀਂ ਆ ਜੇ ਕੂਲ ਹੋਊਗਾ ਵੀ ਅੱਜ ਕੂਲ ਹੋਊਗਾ ਤੇ ਕਿੰਨਾ ਕੁ ਚਿਰ ਕੂਲ ਰਹੂਗਾ ਉਹਨੇ ਮੁੜ ਕੇ ਹੌਟ ਵੀ ਹੋਣਾ ਹੀ ਆ ਜਿਹੜੀ ਚੀਜ਼ ਫਰਿੱਜ ਚੋਂ ਬਾਹਰ ਪਈ ਰਹੀ ਉਹਨੇ ਕੂਲ ਹੀ ਥੋੜੀ ਰਹਿਣਾ ਸੋ ਜਦੋਂ ਉਹ ਚੀਜ਼ ਠੰਡੀ ਨਾ ਰਹੀ ਫਿਰ ਸਾਨੂੰ ਉਹ ਸੁੱਟਣੀ ਪੈਣੀ ਬੱਕ ਬੱਕੀ ਲੱਗਣੀ ਆ ਫਿਰ ਬੁਰੀ ਲੱਗਣੀ ਆ ਫਿਰ ਕਿਸੇ ਨੇ ਕਹਿਣਾ ਹੀ ਆ ਵੀ ਨਹੀਂ ਭਾਈ
1: ਕੁਲਫੀ
0: ਕੁਲਫੀ ਪੱਗਰੀ ਨੀ ਚੰਗੀ ਲੱਗਦੀ ਉਮਰ ਦੇ ਨਾਲ ਸਾਨੂੰ ਨਾਲੇ ਕਈ ਚੀਜ਼ਾਂ ਨਾ ਉਮਰ ਦੇ ਨਾਲ ਵੀ
1: ਚੰਗੀਆਂ ਲੱਗਦੀਆਂ

0: ਕਾਫੀ ਵਾਰ ਸ਼ੁਰੂ ਸ਼ੁਰੂ ਚ ਤੇ ਕਈ ਵਾਰੀ ਝਟਕੇ ਲੱਗਦੇ ਵੀ ਇਹ ਯਾਰ ਸ਼ਰੇਆਮ ਇਹ ਕਿੱਦਾਂ ਕਹੀ ਜਾਂਦੇ ਹਨ। ਤੇ ਆ ਸੁੱਖ ਜੀ ਕਹਿੰਦੇ ਕਿ ਜਦੋਂ ਮੰਨਤ ਹੁਣੀ ਇੰਡੀਆ ਗਏ ਤਾਂ ਵਾਰ ਵਾਰ ਥੈਂਕ ਯੂ ਸੋਰੀ ਕਹਿੰਦੇ ਸੀ ਤੇ ਸਾਰੇ ਕਹਿੰਦੇ ਸੀ ਕਿ ਜਵਾਕ ਕਮਲੇ ਕਮਲੇ ਕੀਤੇ ਆ ਥੈਂਕ ਯੂ ਸੋਰੀ ਸੋਰੀ। ਮੈਂ ਕਿਹਾ ਵੀ ਆਦਤ ਆ
1: ਨਹੀਂ
0: ਆਦਤ ਹੌਲੀ ਹੌਲੀ ਫਿਰ ਪੈ ਜਾਂਦੀ। ਚਲੋ ਚੰਗੀਆਂ
1: ਆਦਤਾਂ
0: ਪਾ ਵੀ ਲੈਣੀ ਚਾਹੀਦੀ ਇਹਦੇ ਚ ਕੋਈ ਉਹ ਨਹੀਂ ਆ
1: ਬਿਲਕੁਲ,
0: ਪਰ ਹਾਂ ਜਿਹੜੀਆਂ ਚੀਜ਼ਾਂ ਮੰਨ ਲਓ ਸਾਨੂੰ ਗਲਤ ਆ ਜਿਹੜੀਆਂ ਕਿਸੇ ਦੇ ਸਾਹਮਣੇ ਸਾਨੂੰ ਕੋਈ ਹਲਕਾ ਸ਼ਰਮਿੰਦਾ ਉਹਨਾਂ ਕਰਦੀਆਂ ਨੇ ਜਾਂ ਉਹਨਾਂ ਦੀ ਬਿਨਾਂ ਸੋਚੇ ਸਮਝੇ ਉਹਨਾਂ ਦੀ ਜਿਹੜੀ ਅਰਥ ਆ ਉਹ ਸੋਚੇ ਸਮਝੇ ਜਦੋਂ ਆਪਾਂ ਇੱਧਰ ਉੱਧਰ ਫਿੱਟ ਕਰਦੇ ਨੇ ਕਿਸੇ ਕੋਲੋਂ ਲੈ ਕੇ ਇਹ ਨਾ ਬਹੁਤਾ ਫਰਕ ਮੈਨੂੰ ਲੱਗਦਾ ਇਸ ਕਰਕੇ ਵੀ ਪੈਂਦਾ ਵਾ ਵੀ ਜਿਹਨਾਂ ਨੂੰ ਆਪਾਂ ਫੋਲੋ ਕਰਦੇ ਹੁੰਦੇ ਹਾਂ ਉਹਨਾਂ ਤੋਂ ਆਪਾਂ ਕੀ ਸੁਣਦੇ ਹਾਂ। ਸਪੈਸ਼ਲੀ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਅਤੇ ਸੋਸ਼ਲ ਮੀਡੀਆ ਦੇ ਵਿੱਚ ਅੱਗੇ ਕੀ ਹੁੰਦਾ ਸੀ ਵੀ ਕੁਛ ਇੱਕ ਰਿਸਪੋਂਸੀਬਲ ਬੰਦਿਆਂ ਦੇ ਹੱਥ ਮਾਈਕ ਹੁੰਦਾ ਸੀ
1: ਬਿਲਕੁਲ ਹਾਂਜੀ
0: ਅਤੇ ਉਹਨਾਂ ਦੀ ਰਿਸਪੋਂਸੀਬਿਲਟੀ ਹੁੰਦੀ ਸੀ। ਹੁਣ ਅੱਜ ਕੱਲ੍ਹ ਮਤਲਬ ਯੂ ਕੈਨ ਸੇ
1: ਫੋਨ ਚਾਹੀਦਾ ਤੇ ਮਾਈਕ ਤੁਹਾਡੇ ਹੱਥ 'ਚ ਆ ਜਾਂਦਾ।
0: ਹਾਂ ਪਰ ਉਹਦੇ 'ਚ ਤੁਸੀਂ ਜਿਹੜੀ ਚੰਗੀ ਜਾਂ ਮਾੜੀ ਗੱਲ ਇਹ ਵੀ ਆ ਕਿ ਉਹ ਚੀਜ਼ਾਂ ਲੋਕ ਚਾਹੇ ਉਹ ਕਮਲਾ ਰਮਲਾ ਕਹਿ ਕੇ ਜਾਂ ਐਪਰੀਸ਼ੀਏਟ ਕਰਨ ਨੂੰ ਜਾਂ ਫਿਰ ਇੱਕ ਦੂਸਰੇ ਨੂੰ ਵਿਖਾਉਣ ਦੇ ਲਈ ਵੀ ਆਹ ਵੇਖ ਲਾ ਕੀ ਕਹੀ ਜਾਂਦਾ ਜਾਂ ਫਿਰ ਉਹ ਜ਼ਿਆਦਾ ਪ੍ਰਮੋਟ ਹੋ ਜਾਂਦੀ ਆ। ਕੋਈ ਗਲਤ ਬੋਲ ਰਿਹਾ ਨਾ ਉਹ ਜ਼ਿਆਦਾ ਪ੍ਰਮੋਟ ਹੋ ਜਾਂਦਾ।
1: ਤੁਸੀਂ ਰੰਜੋਤ ਜੀ ਉਹ ਵੀਡੀਓ ਦੇਖੀ ਕਿ ਜਿਹਦੇ ਵਿੱਚ ਸਕੂਲ ਬੰਦ ਕਰ ਰਹੇ ਆ ਨਾ ਉਹ ਕਿਸੇ ਵਜ੍ਹਾ ਕਰਕੇ ਲਾਈਕ ਛੋਟੀ ਜਿਹੀ ਵੀਡੀਓ ਆ ਤੇ ਉਹਦੇ ਵਿੱਚ ਰਿਪੋਰਟਰ ਆ ਤੇ ਉਹ ਨਾ ਪਹਿਲਾਂ ਕਿਸੇ ਨੂੰ ਪੁੱਛਦਾ ਉਹ ਕਹਿੰਦਾ ਹਾਂਜੀ ਸਕੂਲ ਬੰਦ ਹੋ ਰਿਹਾ ਤੇ ਉੱਧਰੋਂ ਨਾ ਆਈ ਥਿੰਕ ਉਹ ਪ੍ਰਿੰਸੀਪਲ ਉਹ ਬਾਹਰ ਆਉਂਦਾ ਤੇ ਉਹ ਕਹਿੰਦਾ ਤੁਸੀਂ ਸਕੂਲ ਹੁਣ ਬੰਦ ਕਿਉਂ ਕਰ ਰਹੇ ਹੋ ਨਾ ਵੀ ਕਿੱਦਾਂ। ਉਹ ਕਹਿੰਦਾ ਹਾਂਜੀ ਗੱਲ ਇੱਦਾਂ ਹੋਈ ਆ ਵੀ ਉਹ ਕਹਿੰਦਾ ਹਿੰਦੀ ਨਹੀਂ ਬੋਲਣੀ ਪੰਜਾਬੀ ਬੋਲੋ। ਉਹ ਕਹਿੰਦਾ ਹਾਂਜੀ ਮੈਂ ਤੁਹਾਨੂੰ ਦੱਸ ਰਿਹਾ ਵੀ ਸਕੂਲ। ਕਹਿੰਦਾ ਮੈਂ ਤੁਹਾਨੂੰ ਕਿਹਾ ਨਾ ਹਿੰਦੀ ਨਹੀਂ ਬੋਲਣੀ ਪੰਜਾਬੀ ਬੋਲੋ, ਹਾਲਾਂਕਿ ਪ੍ਰਿੰਸੀਪਲ ਪੰਜਾਬੀ ਬੋਲ ਰਿਹਾ ਤੇ ਉਹ ਪ੍ਰਿੰਸੀਪਲ ਪਹਿਲੇ ਹੀ ਕੁਛ ਅੰਦਰੋਂ ਹੋਇਆ ਹੋਣਾ ਜਿਹਦੇ ਕਰਕੇ ਉਹ ਸਾਰੀ ਇਵੈਕੂਏਸ਼ਨ ਕਰ ਰਹੇ ਹੋਣੇ ਨਾ ਤੇ ਉਹ ਕਹਿੰਦਾ ਤੈਨੂੰ ਕੀ ਵਜ੍ਹਾ ਹਿੰਦੀ ਬੋਲੂਗਾ ਪੰਜਾਬੀ ਬੋਲ ਰਿਹਾ ਤੂੰ ਮੈਨੂੰ ਕਿੱਦਾਂ ਕਹੀ ਜਾਂਦਾ। ਉਹ ਤਫੜਾ ਤਫੜੀ ਹੋ ਗਿਆ ਉੱਥੇ ਇੱਕ ਦੂਜੇ ਦੇ, ਮਤਲਬ ਕਈ ਵਾਰੀ ਤੁਹਾਨੂੰ ਏਦਾਂ ਕੋਈ ਉਹ ਅਸਰ ਪਾ ਦਿੰਦਾ ਤੁਹਾਡੇ ਤੇ। ਮੈਂ ਬਾਰ ਬਾਰ ਰਿਵਰਸ ਕਰ ਕਰ ਦੇਖੀ, ਮੈਂ ਕਿਹਾ ਤੂੰ ਪੰਜਾਬੀ ਤਿੰਨੀ ਵਾਰੀ ਨੇ ਪੰਜਾਬੀ ਬੋਲੀ ਆ ਉਹ ਪਹਿਲੇ ਉਹ ਤਾਂ ਪਾਗਲ ਹੈਗਾ ਇਹ ਵੀ ਨਾਲ ਪਾਗਲ ਹੋ ਗਿਆ।
0: ਜਿਹੜੀ ਇੱਕ ਚੀਜ਼ ਜਾਂਦੇ ਜਾਂਦੇ ਹੋ ਰਿਹਾ ਕਿ ਜਿਹੜੀ ਕਈ ਲੋਕ ਨਾ ਇੰਨਾ ਕੁ ਜ਼ਿਆਦਾ ਉਹਨੂੰ ਬਰੀਕੀ ਦੇ ਵਿੱਚ ਲੈ ਜਾਂਦੇ ਆ। ਅਸੀਂ ਹੁਣ ਭਾਵੇਂ ਤੁਸੀਂ ਕਹੀ ਜਾਂਦੇ ਹੋ ਜਿੱਦਾਂ ਹੁਣ ਭੈਣ ਜੀ ਵੀ ਕਹੇ ਨੇ ਨਾ ਵੀ ਹਾਂ ਠੀਕ ਆ ਬੜੀ ਠੇਠ ਪੰਜਾਬੀ ਸੁਣਨ ਨੂੰ ਮਿਲਦੀ ਹੈ, ਪਰ ਮੈਂ ਖੁਦ ਇਹ ਚੀਜ਼ ਮੰਨਦਾ ਵੀ ਅਸੀਂ ਇਹਦਾ ਮਤਲਬ ਅਸੀਂ ਬਹੁਤ ਵੱਡਾ ਕੁਛ ਆਪਾਂ ਗਵਾ ਚੁੱਕੇ ਹਾਂ ਕਿਉਂਕਿ ਜਦੋਂ ਆਪਾਂ ਬੋਲੀ ਅਤੇ ਭਾਸ਼ਾ 'ਤੇ ਆਪਾਂ ਗੱਲ ਕਰਦੇ ਹਾਂ ਅਤੇ ਮੈਨੂੰ ਲੱਗਦਾ ਕਿ ਮੈਨੂੰ ਖੁਦ ਨੂੰ ਬਹੁਤ ਕੁਛ ਨਹੀਂ ਆਉਂਦਾ
1: ਜੀ
0: ਜੋ ਸਾਡੇ ਵੱਡਿਆਂ ਨੂੰ ਆਉਂਦਾ ਸੀ ਜਾਂ ਜੋ ਜਿਹੜੇ ਹੋਰ ਪੈਰਲਲ ਕੋਈ ਗੁਣੀ ਗਿਆਨੀ ਬੰਦੇ ਨੇ ਉਹਨਾਂ ਦੇ ਮੁਕਾਬਲੇ ਆਪ ਝੱਕਦੇ ਰਹੀਦਾ ਵਾ ਵੀ ਆਹ ਗੱਲ ਗਲਤ ਨਾ ਹੋ ਜਾਏ ਕਿਤੇ। ਇਹਦਾ ਮਤਲਬ ਵੀ ਕਿੰਨੇ ਊਣੇ ਹੋ ਗਏ ਆਪਾਂ। ਹੁਣ ਉੱਥੇ ਇੱਕ ਸਮੱਸਿਆ ਹੋਰ ਵੀ ਆ, ਉਹਦਾ ਕਈ ਲੋਕਾਂ ਦਾ ਪਿੱਛੇ ਹਟਾਉਣ ਦਾ ਹੀ ਖੁਦ ਹੀ ਸਬੱਬ ਬਣ ਜਾਂਦੇ ਆ। ਉਹ ਕਿੱਦਾਂ ਵੀ ਕਈ ਲੋਕ ਨਾ ਬਹੁਤ ਜ਼ਿਆਦਾ ਹੀ ਮੀਨ ਮੇਖ ਕਰਦੇ ਆ, ਈਵਨ ਮੈਂ ਸੋਸ਼ਲ ਮੀਡੀਆ 'ਤੇ ਵੀ ਵੇਖਦਾ ਬਿੰਦੀ ਟਿੱਪੀ ਤੱਕ ਦੀ। ਉਹ ਮੈਨੂੰ ਨਹੀਂ ਲੱਗਦਾ ਵੀ ਜਿੰਨਾ ਉਹ ਉਸ ਚੀਜ਼ ਨੂੰ ਖਰੋਚਦੇ ਆ ਉਹ ਅਗਲਾ ਮੁੜ ਕੇ ਕੋਸ਼ਿਸ਼ ਵੀ ਕਰਦਾ ਉਹ ਗੱਲ
1: ਕਿਉਂਕਿ
0: ਇੰਨਾ ਕੁ ਜ਼ਿਆਦਾ ਉਹ ਉਸ ਚੀਜ਼ ਨੂੰ, ਕਿਉਂਕਿ ਜਿੱਥੇ ਆਲਰੇਡੀ ਇੱਕ ਚੀਜ਼ ਤੋਂ ਬੰਦਾ ਭੱਜ ਰਿਹਾ ਵਾ, ਜਿਹੜੇ ਚਾਰ ਕੁਝ ਜੁੜੇ ਨੇ ਉਹਨਾਂ ਨੂੰ ਤੁਸੀਂ ਕਹਿੰਦੇ ਵੀ ਇਹਨਾਂ ਨੂੰ ਆਪਾਂ ਹੁਣ ਇਹਨਾਂ 'ਚ ਨਾ ਮਾੜੀ ਜਿਹੀ ਵੀ ਗਲਤੀ ਰਹਿਣ ਨਾ ਦੇਈਏ।
1: ਹਾਂ
0: ਜੇ ਤਾਂ ਕੋਈ ਉੱਦਾਂ ਦੀ ਕੋਈ ਗੱਲ ਚੱਲ ਰਹੀ ਆ ਜਿੱਥੇ ਤੇ ਇੱਦਾਂ ਦਾ ਕੋਈ ਇਸ਼ੂ ਆ ਵੀ ਆਪਾਂ ਹੁਣ ਉਹਦੀ ਪਰਫੈਕਸ਼ਨ ਦੇ ਉੱਤੇ ਕੰਮ ਕਰਨਾ ਤੇ ਉੱਥੇ ਗੱਲ ਕਰਨੀ ਬਣਦੀ ਆ, ਚਲੋ ਉੱਥੇ ਅਗਲੇ ਨੂੰ ਕਰੈਕਟ ਤੁਸੀਂ ਕਰ ਦਿਓ, ਪਰ ਜਿਹੜਾ ਉੱਦਾਂ ਹੀ ਨੋਰਮਲ ਆਮ ਕਰ ਰਿਹਾ ਵਾ ਉਹਨੂੰ ਆਪਾਂ ਜਿਹੜਾ ਵੀ ਕਹਿਣਾ ਵਾ ਸਾਡਾ ਸਲੀਕਾ ਇੱਦਾਂ ਦਾ ਹੋਵੇ ਭਾਵੇਂ ਇਨਬੋਕਸ ਕਰ ਦਿਓ। ਮੈਂ ਬੜੇ ਬੰਦੇ ਵੇਖੇ ਜਿਹੜੇ ਬਾਅਦ 'ਚੋਂ ਅੰਗਰੇਜ਼ੀ ਲਿਖਣ ਲੱਗ ਪੈਂਦੇ ਆ ਕਿਉਂਕਿ ਉਹ ਸੌਖੀ ਆ, ਉਹਦੇ 'ਚ ਨੁਕਸ ਕੱਢਣੇ ਵੀ ਤੁਹਾਡੇ ਉਹ ਤੇ ਤੁਸੀਂ ਉਹਦੇ ਕੋਲ ਕਢਾ ਲੈਣੇ ਨਹੀਂ, ਉਹ ਤੇ ਤੁਸੀਂ ਚੈਟ GPT ਕੋਲ ਕਢਾ ਕੇ ਤਾਂ ਪਾ ਦੇਣੀ। ਪੰਜਾਬੀ ਦੇ ਜਿਹੜੇ ਗਲਤੀਆਂ ਨੇ ਉਹ ਤੇ ਤੁਹਾਨੂੰ ਆਪ ਹੀ ਜੇ ਪਤਾ ਤੇ ਫਿਰ ਹੀ ਕੱਢਣੀਆਂ ਪੈਣੀਆਂ। ਸੋ ਜੇ ਤੁਸੀਂ ਕਿਸੇ ਨੂੰ ਕਹਿਣਾ ਵੀ ਆ ਉੱਦਾਂ ਵੀ ਕਿਸੇ ਨਾਲ ਤੁਸੀਂ ਗੱਲਬਾਤ ਕਰਦੇ ਹੋ ਤੇ ਸਲੀਕੇ ਨਾ, ਤੇ ਜੇ ਸੋਸ਼ਲ ਮੀਡੀਆ ਤੇ ਵੀ ਮੈਂ ਕਹਿੰਦਾ ਵੀ ਆਪਾਂ ਕਿਸੇ ਦੀ ਗਲਤੀ ਕੱਢਦੇ ਤੇ ਇਨਬੋਕਸ ਕਰ ਦਿਆ ਕਰੋ
1: ਜੀ ਬਿਲਕੁਲ।
0: ਇਹ ਨਹੀਂ ਵੀ ਆਪਾਂ ਉਹਨੂੰ ਹੋਰ ਪਿੱਛੇ ਧੱਕ ਦਈਏ ਤੂੰ ਬੋਲੀ ਨਾ, ਤੇ ਆਪਾਂ ਫਿਰ ਸ਼ਬਦਾਂ ਲਈਏ ਤੇ ਚੱਲੀਏ
1: ਜੀ ਬਿਲਕੁਲ। ਰੰਜੋਤ ਜੀ ਅੱਜ ਦਾ ਸਾਡਾ ਪਹਿਲਾ ਜਿਹੜਾ ਸ਼ਬਦ ਸੀ ਉਹ ਸੀ ਹੀਲਾ। ਹੀਲਾ ਹੁੰਦਾ ਆ ਕੋਸ਼ਿਸ਼ ਕਰਨੀ, ਲਾਈਕ ਕੋਈ ਕਹਿੰਦੇ ਨੀ ਕੋਈ ਹੀਲਾ ਕਰ ਲਾ,
0: ਹੀਲਾ ਵਸੀਲਾ ਕਰ ਲਾ,
1: ਕੋਈ ਹੀਲਾ ਵਸੀਲਾ ਕਰ ਲਾ ਤੂੰ ਤਾਂ ਹੀ।
0: ਵੈਸੇ ਦੋ ਸ਼ਬਦ ਨੇ ਹਾਂਜੀ
1: ਬਿਲਕੁਲ। ਹੁਜਕਾ ਹੁੰਦਾ ਹੈ ਜਦੋਂ ਹਿੱਲਣ ਦੇ ਕਾਰਨ ਜਿਹੜਾ ਧੱਕਾ ਲੱਗਦਾ ਹੈ ਜਾਂ ਝਟਕਾ ਲੱਗਦਾ ਉਹਨੂੰ ਆਪਾਂ ਕਹਿੰਦੇ ਹਾਂ ਹੁਜਕਾ।

0: ਆਪਾਂ ਜਾਂ
1: ਹਿਲਜੁਲ ਜੀ,
0: ਹਾਂ ਹਿਲਜੁਲ ਜੀ, ਜਾਂ ਆਪਾਂ ਬੱਸ ਚ ਬੈਠੇ ਹਾਂ ਇਕਦਮ, ਹਾਂ ਝਟਕਾ ਲੱਗਿਆ, ਕੁਛ ਬ੍ਰੇਕ ਲੱਗ ਗਈ ਤਾਂ ਆਪਾਂ ਕਹਿੰਦੇ ਹੁਜਕਾ ਲੱਗ ਗਿਆ, ਹਨਾ। ਹਾਂ, ਤੇ ਉਸ ਤੋਂ ਅਗਲਾ ਸ਼ਬਦ ਸੀ ਹਾੜਾ। ਹਾੜਾ ਆਪਾਂ ਕਹਿੰਦੇ ਉਹ ਹਾੜੇ ਕੱਢਦਾ ਰਿਹਾ, ਉਹਦੇ ਮਤਲਬ ਤਰਲੇ ਮਿੰਨਤਾਂ ਜਿਹੀਆਂ ਕਰੀ ਜਾਣਾ ਨਾ, ਵੀ ਮੇਰੀ ਗੱਲ ਮੰਨ ਲਾ। ਤੇ ਉਸ ਤੋਂ ਅਗਲਾ ਸ਼ਬਦ ਸੀ ਹੜਬੋਚ। ਹੜਬੋਚ ਹੁੰਦਾ ਆ ਲਾਈਕ ਬੇਢੰਗਾ ਵਧਿਆ ਹੋਇਆ, ਕੋਈ ਵੀ ਇਨਸਾਨ ਕਹਿ ਲਓ ਜਾਂ ਬੰਦਾ ਕਹਿ ਲਓ, ਕੋਈ ਵੀ
1: ਰੁੱਖ,
0: ਹਾਂ ਕੋਈ ਰੁੱਖ ਕਹਿ ਲਓ, ਕੁਛ ਵੀ ਕਹਿ ਲਓ, ਆਪਾਂ ਕਹਿੰਦੇ ਕਿ ਇਹ ਹੜਬੋਚ ਜਿਹਾ, ਹਨਾ, ਮਤਲਬ ਕਿ ਜਿਹਦੀ ਕੋਈ ਇੱਕ ਹੋਈ ਨੀ ਹੈਗੀ, ਸ਼ੇਪ ਹੀ ਨੀ ਹੈਗੀ। ਹਾਂਜੀ, ਉਸ ਤੋਂ ਅਗਲਾ ਸ਼ਬਦ ਸੀ ਹੰਬਣਾ। ਹੰਬਣਾ ਹੁੰਦਾ ਹੈ ਥੱਕਣਾ ਕਿਸੇ ਚੀਜ਼ ਨੂੰ, ਨਾ ਆਪਾਂ ਕਹਿੰਦੇ ਮੈਂ ਹੰਬ ਗਿਆ ਇਹਨੂੰ ਮਨਾਮ ਲਾ ਕੇ, ਪਰ ਇਹ ਨੀ ਮੰਨਦਾ ਮੇਰੇ ਬਸ
1: ਦਾ।
0: ਹਾਂ, ਉਸ ਤੋਂ ਅਗਲਾ ਸ਼ਬਦ ਸੀ ਹੁਲਾਰਾ। ਹੁਲਾਰਾ ਹੁੰਦਾ ਹੈ ਜਿੱਦਾਂ ਕਿਸੇ ਨੂੰ ਹੂਟਾ ਦੇਣਾ, ਝੂਟਾ ਦੇਣਾ, ਜਾਂ ਕਿਸੇ ਨੂੰ ਉਲਾਰਨਾ ਜਾਂ ਉਛਾਲਣਾ ਕਿਸੇ ਨੂੰ, ਹਨਾ। ਆਪਾਂ ਕਹਿੰਦੇ ਹਾਂ ਵੀ ਮੈਨੂੰ ਇੱਕ ਹੁਲਾਰਾ ਦੇ ਦੇ, ਜਾਂ ਪੀਂਘ ਤੇ ਵੀ ਆਪਾਂ ਬੈਠੇ ਨੂੰ ਕਹਿੰਦੇ ਹੁਲਾਰਾ ਦੇਈਂ, ਇੱਕ ਮਤਲਬ ਇੱਕ ਝੂਟਾ ਦੇ ਦੇ, ਹਨਾ। ਸੱਤਵਾਂ ਤੇ ਆਖਰੀ ਸ਼ਬਦ ਸੀ ਹੇਜਲਾ। ਹੇਜਲਾ ਹੁੰਦਾ ਆ ਲਾਈਕ ਜਿਹੜਾ ਮੋਹ ਦਾ ਆਪਾਂ ਦਿਖਾਵਾ ਕਰਦੇ ਹਾਂ, ਆਪਾਂ ਕਹਿੰਦੇ ਹਾਂ ਉਹ ਤੇਰਾ ਬੜਾ ਹੇਜਲਾ ਆ, ਹਨਾ, ਤੈਨੂੰ ਬੜਾ ਹੇਜ ਆਉਂਦਾ, ਤੈਨੂੰ ਉਹਦੇ ਉੱਤੇ ਬੜਾ ਮੋਹ ਆਉਂਦਾ ਆ, ਵੀ ਮੈਂ ਨੀ ਤੇਰਾ ਕੁਛ ਵੀ ਲੱਗਦਾ। ਸੋ ਇਹ ਸੀਗੇ ਸਾਡੇ ਅੱਜ ਦੇ ਜਿਹੜੇ ਸੱਤ ਸ਼ਬਦ, ਤੇ ਸ਼ਬਦਾਂ ਦੇ ਵਿੱਚੋਂ ਸ਼ਬਦ, ਸ਼ਬਦਾਂ ਦੇ ਵਿੱਚ ਹੀ ਸ਼ਬਦ,
1: ਸ਼ਬਦਾਂ ਦੇ ਵਿੱਚ ਹੀ ਸ਼ਬਦ।
0: ਤੇ ਜਾਂਦੇ ਜਾਂਦੇ ਜਿੱਦਾਂ ਉਹਨਾਂ ਨੇ ਕਿਹਾ ਸੀਗਾ ਵੀ ਉਹ ਕਹਿੰਦੇ ਵੀ ਤੇਰੇ ਤੋਂ ਪੈਂਦੇ ਬਹੁਤ ਆ, ਵੀ ਤੇਰੇ ਸਹੁਰੇ ਤਾਂ ਬੜਾ ਪੈਂਦੇ ਆ, ਏਦੀ ਮੈਨੂੰ ਯਾਦ ਆ ਗਿਆ। ਕਈ ਇਲਾਕਿਆਂ ਦੇ ਵਿੱਚ ਕਹਿੰਦੇ ਆ ਵਗ ਜਾ, ਹਨਾ, ਵੀ ਆਪਾਂ ਕਹਿੰਦੇ ਨਾ ਚੱਲ ਜਾ ਇੱਥੋਂ, ਭੱਜ ਜਾ ਜਾਂ ਨੱਸ ਜਾ, ਹਨਾ, ਕਈ ਕਹਿੰਦੇ ਨੱਸ ਜਾ ਫਿਰ ਵੀ ਸਮਝ ਲੱਗਦੀ, ਵਗ ਜਾ। ਜਦੋਂ ਮੈਂ ਪਹਿਲੀ ਵਾਰ ਸੁਣਿਆ, ਮੈਂ ਵਗਣਾ ਮਤਲਬ ਹਰੇ ਹਵਾ ਆ, ਪਾਣੀ ਜਿਹੜਾ ਵਗਣ ਲੱਗ ਗਿਆ, ਮਤਲਬ ਕਿੱਦਾਂ, ਮਤਲਬ ਵਗ ਜਾ, ਹਨਾ,
1: ਹਾਂ ਗੱਬੇ,
0: ਹਾਂ ਗੱਬੇ ਤਾਂ, ਗੱਬੇ ਤਾਂ ਠੀਕ,
1: ਗਾੜੀ
0: ਵਰਤਦੀ ਹੁੰਦੀ ਸੀ ਤੇ ਮੈਨੂੰ ਉਹ ਪਛਾਣ, ਸਾਰੇ ਜਣੇ ਪਛਾਣ ਲੱਗੇ, ਹਾਂ ਅੱਛਾ ਦੁਆਬੇ ਤੋਂ ਤੁਸੀਂ, ਨਾ ਮੈਂ ਕਹਿਣਾ ਏਦਾਂ ਕਿੱਦਾਂ, ਗੱਬੇ ਕਹਿੰਦੇ ਆ, ਅੱਛਾ ਤੁਸੀਂ ਅਸੀਂ ਵਿਚਾਲੇ ਕਹਿੰਦੇ ਆ, ਹਨਾ। ਫਿਰ ਮੈਨੂੰ ਸਮਝ ਲੱਗੀ ਕਿ ਅੱਛਾ ਦੁਆਬੇ ਵਾਲਿਆਂ ਦੀ ਪਛਾਣ ਗੱਬੇ ਤੋਂ ਹੁੰਦੀ ਆ।
1: ਹਾਂ, ਬੜੀਆਂ ਉਹ ਚੀਜ਼ਾਂ ਨੇ ਨਾ ਜਿਹੜੀਆਂ ਹੁਣ, ਇਹ ਵੀ ਗੱਲ ਹੈ ਵੀ ਕਿਸੇ ਨੂੰ ਪਤਾ ਹੋਊਗਾ ਵੀ ਆਹ ਫਲਾਣੇ ਥਾਂ ਤੋਂ ਆਹ ਚੀਜ਼ ਬੋਲ ਰਿਹਾ ਵਾ, ਕਈਆਂ ਨੂੰ ਇਹ ਵੀ ਨੀ ਪਛਾਣ
0: ਬਿਲਕੁਲ
1: ਕਿਹੜਾ ਕਿਹੜੇ
0: ਕਿਹੜੇ ਜਗ੍ਹਾ ਤੋਂ, ਹਾਂ
1: ਕਿੱਥੋਂ ਕਿਹੜੀ ਬੋਲ ਰਿਹਾ। ਵੀਰ ਜੀ, ਜਦੋਂ ਅਸੀਂ ਕਹਿੰਦੇ ਆਏ ਸੀ ਤਾਂ ਇੱਥੇ ਮੇਰੀ ਫਰੈਂਡ ਇੱਕ ਵਾਰ ਮੇਰੇ ਨਾਲ ਬੱਸ ਦੇ ਵਿੱਚ ਗਈ ਘੁੰਮਣ, ਅਤੇ ਉਹ ਕਹਿੰਦੇ ਨੇ ਕਿ ਰਸਤੇ 'ਚ ਕਹੇ ਕਿ ਆਪਾਂ ਇੱਥੇ ਆਏ ਸੀ, ਅਤੇ ਮੈਂ ਸੋਚਿਆ ਕਿ ਮੈਂ ਤਾਂ ਆਈ ਨਹੀਂ ਇੱਥੇ, ਫਿਰ ਪਤਾ ਲੱਗਾ ਕਿ ਉਹ ਬੋਲਦੇ ਹੀ ਇਵੇਂ ਆ ਆਪਾਂ ਆਪਾਂ ਕਰਕੇ।
0: ਅੱਛਾ, ਹਾਂ, ਇੱਕ ਜਣੇ ਨੂੰ ਲਾਈਕ, ਹਾਂ ਅਸੀਂ ਅਸੀਂ ਕਈ ਵਾਰ ਕਈ ਜਣੇ ਕਹਿੰਦੇ ਨਾ ਅਸੀਂ ਅਸੀਂ ਏਦਾਂ, ਹਨਾ,
1: ਕਿ ਉਹ ਇੱਕ ਸਲੀਕਾ ਹੋ ਜਾਂਦਾ ਨਾ।
0: ਹਾਂ, ਆਪਣੇ ਆਪ ਨੂੰ ਕਹਿਣਾ ਅਸੀਂ ਜਾਂ ਹਮ ਕਹਿਣਾ ਜੇ ਹਿੰਦੀ ਬੋਲਦੇ ਆ, ਹਮਨੇ ਤਾਂ ਐਸਾ ਨਹੀਂ ਕੀਆ, ਉਹ ਆਪਣੇ ਆਪ ਨੂੰ ਇੱਜ਼ਤ ਦੇਣ ਵਾਲੀ ਗੱਲ ਹੁੰਦੀ ਆ
1: ਜੀ। ਧੰਨਵਾਦ, ਤੇ ਹੁਣ ਲੈਨੇ ਤੁਹਾਡੇ ਕੋਲੋਂ ਇਜਾਜ਼ਤ
0: ਜੀ। ਜੀ ਬਿਲਕੁਲ, ਹੁਣ ਲੈਂਦੇ ਹਾਂ ਅਸੀਂ ਤੁਹਾਡੇ ਤੋਂ ਇਜਾਜ਼ਤ। ਆਸ ਕਰਦੇ ਹਾਂ ਤੁਹਾਨੂੰ ਅੱਜ ਦਾ ਪ੍ਰੋਗਰਾਮ ਵਧੀਆ ਲੱਗਿਆ ਹੋਊਗਾ, ਤੁਸੀਂ ਇੰਜੋਏ ਕੀਤਾ ਹੋਊਗਾ। ਅਤੇ ਇੰਨਾ ਕਹਿੰਦੇ ਹੋਏ, ਜੇ ਸਾਡੇ ਤੋਂ ਕੋਈ ਵੀ ਸ਼ਬਦਾਂ ਦੇ ਨਾਲ ਗੱਲਬਾਤ ਕਰਦੇ ਹਾਂ, ਸ਼ਬਦਾਂ ਦੇ ਵਿੱਚ ਇੱਧਰ ਉੱਧਰ ਕੋਈ ਗਲਤੀ ਹੋ ਗਈ ਹੋਵੇ, ਦੋਨੇ ਹੱਥ ਜੋੜ ਕੇ ਮਾਫ਼ੀ ਮੰਗਦੇ ਹਾਂ। ਮਿਲਾਂਗੇ ਤੁਹਾਨੂੰ ਬਹੁਤ ਜਲਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਸੁਣਿਓ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
2: ਹਾਂਜੀ ਹਾਂਜੀ,

0: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184-812.
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 190 482 ਤੇ 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ ਪੀਆਰ ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ ਆਈਐਮਈ ਐਡਵਾਈਜ਼ਰ
2: ਹਾਂਜੀ ਹਾਂਜੀ ਓਏ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਸ਼ੈਰਨੈਕਸਸ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਆਪਕੀ ਪਿਆਰੀ

0: ਚਲੋ ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ

0: ਪੁੱਛਦਾ ਹੀ ਨਹੀਂ।
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: Hi, this is Rita Chadda and you're hearing me on Radio Hanji 1674 AM.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 190, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ
4: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀਲੋਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
6: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184812.
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
9: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
10: ਜੋ ਹੁਕਮ ਮੇਰੀ ਸਰਕਾਰ।
9: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
10: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸਟੰਚ।
9: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
10: ਆਹੋ ਜੀ ਆਹੋ,
9: ਅਕਸ਼ਰਾ ਜੁਐਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
11: This station is now the ultimate power in the universe.
12: Radio Hanji, 1674.

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 8 ਸਤੰਬਰ 2024 ਮੰਗਲਵਾਰ ਦੀ ਸ਼ਾਮ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਆਓ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਅਮਰੀਕਾ ਦੇ ਨਾਲ ਜੁੜੀ ਹੋਈ, ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਤੋਂ ਕੈਨੇਡਾ ਨੂੰ ਧਮਕੀ ਦਿੱਤੀ ਔਰ ਇਸ ਵਾਰ ਕੈਨੇਡੀਅਨ ਜਹਾਜ਼ ਕੰਪਨੀ ਬੰਬਾਰਡੀਅਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਨੇ ਅਮਰੀਕਾ ਦੇ ਵਿੱਚ ਆਪਣਾ ਜਹਾਜ਼ ਵੇਚਣਾ ਹੈ ਤਾਂ ਉਹਨਾਂ ਨੂੰ ਅਮਰੀਕਾ ਦੇ ਵਿੱਚ ਹੀ ਇਸ ਨੂੰ ਬਣਾਉਣਾ ਹੋਏਗਾ। ਟਰੰਪ ਨੇ ਸੋਮਵਾਰ ਦੇ ਦਿਨ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਲਿਖਿਆ ਕਿ ਅਮਰੀਕਾ ਦੇ ਵਿੱਚ ਹੁਣ ਬੰਬਾਰਡੀਅਰ ਦੀ ਕੋਈ ਵੀ ਵਿਕਰੀ ਨਹੀਂ ਹੋਏਗੀ। ਉਹਨਾਂ ਕਿਹਾ ਕਿ ਜੇਕਰ ਸਾਡਾ ਬਾਜ਼ਾਰ ਚਾਹੀਦਾ ਤਾਂ ਉਤਪਾਦਨ ਇੱਥੇ ਆ ਕੇ ਕਰੋ, ਅਮਰੀਕਾ ਨੂੰ ਪੈਸਿਆਂ ਦੀ ਤਿਜੋਰੀ ਸਮਝਣਾ ਬੰਦ ਕਰੋ। ਇਹ ਕਦਮ ਗੁਆਂਢੀ ਦੇਸ਼ਾਂ ਦੇ ਦਰਮਿਆਨ ਵੱਧ ਰਹੇ ਵਪਾਰਕ ਤਣਾਅ ਦੇ ਦਰਮਿਆਨ ਚੁੱਕਿਆ ਗਿਆ। ਟਰੰਪ ਦੀ ਇਹ ਚੇਤਾਵਨੀ ਅਜਿਹੇ ਸਮੇਂ 'ਚ ਸਾਹਮਣੇ ਆਈ ਹੈ ਜਦੋਂ ਕੈਨੇਡਾ ਦੀ ਤਰਫ ਤੋਂ ਅਮਰੀਕਾ ਦੇ 20 ਅਰਬ ਡਾਲਰ ਦੇ ਸਮਾਨ ਦੇ ਉੱਤੇ ਰੈਸੀਪ੍ਰੋਕਲ ਟੈਰਿਫ ਲਗਾਏ ਜਾਣ ਦੀ ਖਬਰ ਆਈ ਸੀ। ਉਧਰ ਇਸ ਮਾਮਲੇ ਦੇ ਉੱਤੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਦਫ਼ਤਰ ਦੀ ਤਰਫ ਤੋਂ ਬੰਬਾਰਡੀਅਰ ਤੋਂ ਟਿੱਪਣੀ ਮੰਗੀ ਗਈ ਹੈ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਟਰੰਪ ਅਮਰੀਕਾ ਦੇ ਵਿੱਚ ਬੰਬਾਰਡੀਅਰ ਦੇ ਕਾਰੋਬਾਰ ਦੇ ਉੱਤੇ ਰੋਕ ਲਗਾਉਣ ਦੀ ਯੋਜਨਾ ਨੂੰ ਕਿਵੇਂ ਲਾਗੂ ਕਰਨਗੇ। ਮੌਂਟਰੀਅਲ ਸਥਿਤ ਬੰਬਾਰਡੀਅਰ ਦੀ ਅਮਰੀਕਾ ਦੇ ਕੈਂਸਾਸ ਸਟੇਟ ਦੇ ਵਿੱਚ ਪਹਿਲਾਂ ਵੀ ਇੱਕ ਫੈਕਟਰੀ ਹੈ ਜਿੱਥੋਂ ਸਪੈਸ਼ਲ ਮਿਸ਼ਨ ਦੇ ਲਈ ਫੌਜੀ ਜਹਾਜ਼ ਬਣਾਏ ਜਾਂਦੇ ਨੇ। ਕੰਪਨੀ ਦੇ ਵਿੱਚ ਅਮਰੀਕਾ ਦੇ ਕਰੀਬ 3500 ਕਰਮਚਾਰੀ ਕੰਮ ਕਰਦੇ ਨੇ ਔਰ ਬੰਬਾਰਡੀਅਰ ਨੂੰ ਜਹਾਜ਼ਾਂ ਦੇ ਪੂਰੇ ਬੇੜੇ ਦੇ ਵਿੱਚ ਕਰੀਬ ਅੱਧੇ ਯਾਨੀ ਕਿ 5100 ਜਹਾਜ਼ ਤਾਂ ਅਮਰੀਕਾ ਦੇ ਸਥਿਤ ਉਸ ਦੀਆਂ ਗ੍ਰਾਹਕ ਕੰਪਨੀਆਂ ਦੇ ਦੁਆਰਾ ਆਪਰੇਟ ਕਰਕੇ ਹੀ ਚਲਾਏ ਜਾਂਦੇ ਨੇ। ਕੰਪਨੀ ਦੀ ਵੈਬਸਾਈਟ ਦੇ ਮੁਤਾਬਕ ਬੰਬਾਰਡੀਅਰ ਦੇ ਜੈੱਟ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਦੇ ਵਿੱਚ ਅਲੱਗ ਅਲੱਗ ਫੈਕਟਰੀਜ਼ ਦੇ ਅੰਦਰ ਤਿਆਰ ਕੀਤੇ ਜਾਂਦੇ ਨੇ। ਉੱਥੇ ਜਹਾਜ਼ਾਂ ਦੀ ਗੱਲ ਜਦੋਂ ਤੁਰੀ ਹੋਇਆ ਤਾਂ ਅਗਲੀ ਖਬਰ ਇੰਡੋਨੇਸ਼ੀਆ ਤੋਂ, ਜਿੱਥੇ ਜਵਾਲਾਮੁਖੀ ਫਟਣ ਦੀ ਇੱਕ ਵਾਰ ਫਿਰ ਘਟਨਾ ਵਾਪਰੀ ਔਰ ਇਸ ਦਰਮਿਆਨ 3000 ਦੇ ਕਰੀਬ ਉਡਾਨਾਂ ਪ੍ਰਭਾਵਿਤ ਹੋਈਆਂ। ਕੱਲ੍ਹ ਦੇ ਦਿਨ ਵੀ ਇਸ ਕਿਸਮ ਦੀ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ। ਹਵਾਈ ਅੱਡਿਆਂ ਦੇ ਸੰਚਾਲਨ ਹੁਣ ਦੂਸਰੇ ਦਿਨ ਵੀ ਬੰਦ ਰਹਿਣ ਦੇ ਚੱਲਦਿਆਂ 3,40,000 ਤੋਂ ਵਧੇਰੇ ਯਾਤਰੀ ਅਲੱਗ ਅਲੱਗ ਹਵਾਈ ਅੱਡਿਆਂ ਦੇ ਉੱਤੇ ਫਸ ਕੇ ਰਹਿ ਗਏ ਨੇ। ਰਾਜਧਾਨੀ ਜਕਾਰਤਾ ਦੀ ਉਹ ਗੱਲ ਕਰੀਏ ਤਾਂ ਇੱਥੋਂ ਕਰੀਬ 150 ਕਿਲੋਮੀਟਰ ਦੂਰ ਅਨਾਕ ਕ੍ਰਕਾਟਾਓ ਨਾਮ ਦਾ ਇੱਕ ਇਲਾਕਾ ਜਿੱਥੇ ਜਵਾਲਾਮੁਖੀ ਸ਼ੁੱਕਰਵਾਰ ਦੇਰ ਰਾਤ ਵਿਸਫੋਟ ਹੋਇਆ ਸੀ। ਇਸ ਦੇ ਇਲਾਵੇ ਦੇ ਵਿੱਚੋਂ ਫਵਾਰੇ ਨਿਕਲਣ ਲੱਗੇ ਅਤੇ ਜਵਾਲਾਮੁਖੀ ਦੇ ਵਿੱਚੋਂ ਨਿਕਲੀ ਰਾਖ ਰਾਜਧਾਨੀ ਜਕਾਰਤਾ ਅਤੇ ਲਾਮਪੁੰਗ ਸੂਬੇ ਤੱਕ ਪਹੁੰਚ ਗਈ। ਜਕਾਰਤਾ ਦੇ ਸੋਇਕਾਰਨੋ ਹਟਾ ਕੌਮਾਂਤਰੀ ਹਵਾਈ ਅੱਡੇ ਦੇ ਉੱਤੇ ਸਥਾਨਕ ਸਮੇਂ ਦੇ ਮੁਤਾਬਕ ਸਵੇਰੇ 6 ਵਜੇ ਫਿਰ ਤੋਂ ਖੋਲ੍ਹਣ ਦੀ ਇਸ ਨੂੰ ਯੋਜਨਾ ਸੀ, ਪਰ ਹਵਾਈ ਖੇਤਰ ਦੇ ਆਲੇ ਦੁਆਲੇ ਜਵਾਲਾਮੁਖੀ ਦੀ ਰਾਖ ਆਲੇ ਦੁਆਲੇ ਰਹਿਣ ਦੇ ਕਾਰਨ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਜਿਹੜੀ ਜਾਣ ਦੇ ਕਾਰਨ ਇਸ ਦੀਆਂ ਉਡਾਨਾਂ ਨੂੰ ਟਾਲ ਦਿੱਤਾ ਗਿਆ। ਹਵਾਈ ਅੱਡੇ ਨੇ ਇੱਕ ਬਿਆਨ 'ਚ ਦੱਸਿਆ ਹੈ ਕਿ ਉਡਾਨਾਂ ਹੁਣ ਸੋਮਵਾਰ ਰਾਤ 12 ਵਜੇ ਤੋਂ ਫਿਰ ਤੋਂ ਸ਼ੁਰੂ ਹੋਣਗੀਆਂ। ਇਸ ਦੇ ਵਿੱਚ ਸਿਡਨੀ ਦੇ ਨਾਲ ਜੁੜੀਆਂ ਹੋਈਆਂ ਉਡਾਨਾਂ ਵੀ ਸ਼ਾਮਲ ਨੇ। ਸੋਮਵਾਰ ਦੇ ਦਿਨ ਜਕਾਰਤਾ ਦੇ ਸੋਇਕਾਰਨੋ ਹਟਾ ਕੌਮਾਂਤਰੀ ਹਵਾਈ ਅੱਡੇ ਦੇ ਡਿਪਾਰਚਰ ਹਾਲ ਦੇ ਵਿੱਚ ਯਾਤਰੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਸੀ। ਉੱਥੇ ਇੱਕ ਮੰਤਰੀ ਖਬਰਾਂ ਦੀ ਅਗਲੀ ਸਾਂਝ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਤੋਂ, ਜਿੱਥੇ ਪਾਕਿਸਤਾਨ ਸਰਕਾਰ ਦੀ ਨਵੀਂ ਜਾਣਕਾਰੀ ਦੇ ਮੁਤਾਬਕ ਪੈਟਰੋਲ ਦੀ ਕੀਮਤ ਪ੍ਰਤੀ ਲੀਟਰ 12.90 ਰੁਪਏ ਪਾਕਿਸਤਾਨੀ ਕਰੰਸੀ ਅਤੇ ਡੀਜ਼ਲ ਦੀ ਕੀਮਤ 3.72 ਰੁਪਏ ਵਧਾਈ ਗਈ ਹੈ। ਖਬਰਾਂ ਨੇ ਕਿ ਇਸ ਵਾਧੇ ਦੇ ਨਾਲ ਦੇਸ਼ ਦੇ ਵਿੱਚ ਪੈਟਰੋਲ ਦੀਆਂ ਕੀਮਤਾਂ ਹੁਣ ਵੱਧ ਕੇ 358.70 ਰੁਪਏ ਪ੍ਰਤੀ ਲੀਟਰ ਹੋ ਜਾਣਗੀਆਂ। ਉੱਥੇ ਡੀਜ਼ਲ ਦੀਆਂ ਕੀਮਤਾਂ 381 ਪਾਕਿਸਤਾਨੀ ਰੁਪਏ 77 ਪੈਸੇ ਪ੍ਰਤੀ ਲੀਟਰ ਹੋ ਜਾਣਗੀਆਂ। ਨਵੀਆਂ ਕੀਮਤਾਂ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਹੋ ਗਈਆਂ ਨੇ। ਇਰਾਨ ਜੰਗ ਦੀ ਵਜ੍ਹਾ ਦੇ ਚੱਲਦਿਆਂ ਪਾਕਿਸਤਾਨ ਦੇ ਵਿੱਚ ਤੇਲ ਸਪਲਾਈ ਦੇ ਅੰਦਰ ਲਗਾਤਾਰ ਦਿੱਕਤਾਂ ਸਾਹਮਣੇ ਆ ਰਹੀਆਂ। ਪਾਕਿਸਤਾਨ ਦਾ ਜ਼ਿਆਦਾਤਰ ਜਿਹੜਾ ਤੇਲ ਆ ਹੋਰਮੁਜ਼ ਸਟ੍ਰੇਟ ਦੇ ਜ਼ਰੀਏ ਹੀ ਆਉਂਦਾ, ਪਰ ਇਸੇ ਰਸਤੇ ਤੋਂ ਹੁਣ ਆਵਾਜਾਈ ਬੰਦ ਹੋਣ ਦੇ ਚੱਲਦਿਆਂ ਦੇਸ਼ ਦੇ ਵਿੱਚ ਪੈਟਰੋਲ ਡੀਜ਼ਲ ਦੀ ਕਿੱਲਤ ਵੱਧ ਗਈ ਹੈ। ਮਾਰਚ ਮਹੀਨੇ ਤੋਂ ਹੀ ਪਾਕਿਸਤਾਨ ਲਗਾਤਾਰ ਤੇਲ ਦੀਆਂ ਕੀਮਤਾਂ ਦੇ ਵਿੱਚ ਸੋਧ ਕਰਦਾ ਰਿਹਾ ਹੈ। ਇਸ ਦਰਮਿਆਨ ਫਰਾਂਸ ਤੋਂ ਅਗਲੀ ਖਬਰ, ਜਿੱਥੇ ਫਰਾਂਸ ਦੇ ਪ੍ਰਸਿੱਧ ਆਈਫਲ ਟਾਵਰ ਨੂੰ ਕਰਮਚਾਰੀਆਂ ਦੀ ਹੜਤਾਲ ਦੇ ਕਾਰਨ ਸੋਮਵਾਰ ਦੇ ਦਿਨ ਬੰਦ ਕਰ ਦਿੱਤਾ ਗਿਆ। ਕਰਮਚਾਰੀਆਂ ਅਤੇ ਉਸ ਆਈਫਲ ਟਾਵਰ ਦੇ ਪ੍ਰਬੰਧਨ ਕਰਨ ਵਾਲੀ ਸੰਸਥਾ ਦੇ ਮੁਤਾਬਕ ਇੱਕ ਹਿੰਦੂ ਧਾਰਮਿਕ ਸਮੂਹ ਦੇ ਦੌਰੇ ਦੇ ਦਰਮਿਆਨ ਮਹਿਲਾ ਕਰਮਚਾਰੀਆਂ ਨੂੰ ਉਹਨਾਂ ਦੀ ਕੰਮ ਵਾਲੀ ਥਾਂ ਤੋਂ ਹਟਾ ਦਿੱਤਾ ਗਿਆ ਸੀ। ਦੱਸ ਦਈਏ ਕਿ ਬਾਪਸ ਨਾਮ ਦੀ ਜਿਹੜੀ ਸੰਸਥਾ ਹੈ ਜਿਹਨੂੰ ਸਵਾਮੀ ਨਾਰਾਇਣ ਦੇ ਨਾਲ ਵੀ ਜਾਣ ਲਿਆ ਜਾਂਦਾ, ਇਹਦੇ ਨਾਲ ਜੁੜੇ ਹੋਏ ਕਰੀਬ 100 ਲੋਕਾਂ ਦੇ ਇੱਕ
ਵਫਦ ਨੇ ਸ਼ਨੀਵਾਰ ਦੇ ਦਿਨ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਵਿੱਚ ਇੱਕ ਇਸ ਮਸ਼ਹੂਰ ਸਥਾਨ ਦਾ ਦੌਰਾ ਕੀਤਾ ਸੀ। ਕਰਮਚਾਰੀ ਯੂਨੀਅਨ ਦੀ ਪ੍ਰਤੀਨਿਧੀ ਡਾਇਨੇ ਡੋਵਾਈਨ ਨੇ ਦੱਸਿਆ ਕਿ ਵਫਦ ਦੇ ਪਹੁੰਚਣ ਦੇ ਉੱਤੇ ਮਹਿਲਾਵਾਂ ਨੂੰ ਉੱਥੋਂ ਹਟਣ ਦੇ ਲਈ ਕਿਹਾ ਗਿਆ। ਉਹਨਾਂ ਨੇ ਖ਼ਬਰ ਏਜੰਸੀ ਰੂਟਰਸ ਨੂੰ ਕਿਹਾ ਕਿ ਇਸ ਵਫਦ ਦੇ ਦੌਰੇ ਦੇ ਦਰਮਿਆਨ ਮਹਿਲਾਵਾਂ ਨੂੰ ਕਿਹਾ ਗਿਆ ਕਿ ਉਹ ਆਪਣੀ ਕੰਮ ਵਾਲੀ ਥਾਂ ਛੱਡ ਸਕਣ ਤਾਂ ਕਿ ਉੱਥੇ ਪੁਰਸ਼ਾਂ ਨੂੰ ਤੈਨਾਤ ਕੀਤਾ ਜਾ ਸਕੇ। ਡਾਵੋਇਨ ਨੇ ਇਹ ਵੀ ਗੱਲ ਕਹੀ ਕਿ ਇਸ ਘਟਨਾ ਨੂੰ ਲੈ ਕੇ ਮੈਨੇਜਮੈਂਟ ਨੇ ਬਾਅਦ ਦੇ ਵਿੱਚ ਕਰਮਚਾਰੀਆਂ ਤੋਂ ਮਾਫ਼ੀ ਵੀ ਮੰਗੀ। ਇਹ ਨਾ ਖਾਸ ਕਰਕੇ ਕਰਮਚਾਰੀਆਂ ਮਹਿਲਾਵਾਂ ਨੂੰ ਬਹੁਤ ਬੁਰਾ ਲੱਗਿਆ। ਜੋ ਵੀ ਉਹਨਾਂ ਦੇ ਨਾਲ ਹੋਇਆ ਉਹ ਅੱਜ ਤੱਕ ਕਦੇ ਨਹੀਂ ਸੀ ਹੋਇਆ। ਇਸ ਦੇ ਨਾਲ ਉਹਨਾਂ ਨੇ ਅਪਮਾਨ ਮਹਿਸੂਸ ਕੀਤਾ। ਪੂਰੇ ਵੀਕੈਂਡ ਦੇ ਦਰਮਿਆਨ ਤਣਾਅ ਵੱਧਦਾ ਗਿਆ ਔਰ ਇਸ ਦੇ ਲਈ ਮੰਗਲਵਾਰ ਸਵੇਲ ਵੇਰੇ ਕਰਮਚਾਰੀਆਂ ਦੀ ਬੈਠਕ ਕਰਨ ਦਾ ਫੈਸਲਾ ਕੀਤਾ ਗਿਆ। ਪਹਿਲਾ ਮਕਸਦ ਇਸ ਦਾ ਦੁਬਾਰਾ ਤੋਂ ਪ੍ਰਬੰਧਨ ਸ਼ੁਰੂ ਕਰਨਾ ਅਤੇ ਦੂਸਰਾ ਇਹ ਤੈਅ ਕਰਨਾ ਹੈ ਕਿ ਕੰਪਨੀ ਦੇ ਵਿੱਚ ਮਹਿਲਾਵਾਂ ਦੇ ਨਾਲ ਫਿਰ ਤੋਂ ਇਸ ਕਿਸਮ ਦਾ ਵਿਵਹਾਰ ਨਾ ਹੋਵੇ। ਪੈਰਿਸ ਦੇ ਵਿੱਚ ਇਸ ਸਮਾਰਕ ਦਾ ਸੰਚਾਲਨ ਕਰਨ ਵਾਲੀ ਕੰਪਨੀ SCT ਨੇ ਪੁਸ਼ਟੀ ਕੀਤੀ ਹੈ ਕਿ ਵਫਦ ਨੇ ਅਪੀਲ ਕੀਤੀ ਸੀ ਕਿ ਇਸ ਦੌਰੇ ਦਾ ਇੰਤਜ਼ਾਮ ਇਸ ਤਰੀਕੇ ਦੇ ਨਾਲ ਕੀਤਾ ਜਾਵੇ ਤਾਂ ਕਿ ਮਹਿਲਾਵਾਂ ਦੇ ਨਾਲ ਗੱਲਬਾਤ ਘੱਟ ਤੋਂ ਘੱਟ ਹੋ ਸਕੇ ਔਰ ਇਹ ਜਾਣਕਾਰੀ ਏਜੰਸੀ AFP ਨੇ ਦਿੱਤੀ ਹੈ। ਦੱਸ ਦਈਏ ਕਿ ਹੁਣ ਬਾਪਸ ਨਾਮ ਦੀ ਸੰਸਥਾ ਦੀ ਤਰਫ ਤੋਂ ਐਤਵਾਰ ਦੇ ਦਿਨ ਪੈਰਿਸ ਦੇ ਵਿੱਚ ਆਪਣੇ ਪਹਿਲੇ ਵੱਡੇ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਨੂੰ ਆਯੋਜਿਤ ਕੀਤਾ ਜਾਣਾ ਸੀ ਅਤੇ ਇਸੇ ਦਰਮਿਆਨ ਪੈਰਿਸ ਸਥਿਤ ਬਾਪਸ ਮੰਦਰ ਨੇ ਐਕਸ ਦੇ ਉੱਤੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਉਹਨਾਂ ਦਾ ਦੌਰਾ ਆਈਫਲ ਟਾਵਰ ਦੀ ਟੀਮ ਦੇ ਨਾਲ ਰਲ ਕੇ ਇਸ ਨੂੰ ਦੁਬਾਰਾ ਖੋਲ੍ਹਣ ਤੋਂ ਬਾਅਦ ਹੀ ਆਯੋਜਿਤ ਕੀਤਾ ਗਿਆ ਤਾਂ ਕਿ ਦੂਜੇ ਲੋਕਾਂ ਨੂੰ ਇਸ ਕਿਸਮ ਦੀ ਪਰੇਸ਼ਾਨੀ ਜਾਂ ਅਸੁਵਿਧਾ ਨਾ ਹੋਵੇ। ਉਧਰ ਪੈਰਿਸ ਦੇ ਮੇਅਰ ਇਮੈਨੂਅਲ ਗ੍ਰੈਗਰ ਨੇ ਕਿਹਾ ਹੈ ਕਿ ਇਸ ਦੌਰੇ ਦੇ ਨਾਲ ਜੁੜੀਆਂ ਹੋਈਆਂ ਅਲੱਗ ਅਲੱਗ ਘਟਨਾਵਾਂ ਦੀ ਜਾਂਚ ਕੀਤੀ ਜਾਏਗੀ। ਮੈਂ ਆਈਫਲ ਟਾਵਰ ਦੇ ਕਰਮਚਾਰੀਆਂ ਦੀ ਨਾਰਾਜ਼ਗੀ ਨੂੰ ਸਮਝਦਾ ਤੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਹਾਡਾ ਅਸੰਤੋਸ਼ ਤੁਹਾਡਾ ਨਾਰਾਜ਼ ਹੋਣਾ ਜਾਇਜ਼ ਹੈ। ਮਹਿਲਾਵਾਂ ਅਤੇ ਪੁਰਸ਼ਾਂ ਦੇ ਦਰਮਿਆਨ ਬਰਾਬਰੀ ਸਾਡੇ ਇਤਿਹਾਸਕ ਇਮਾਰਤਾਂ ਹੋਣ ਚਾਹੇ ਇਸ ਸ਼ਹਿਰ ਦੇ ਵਿੱਚ ਕਿਸੇ ਵੀ ਥਾਂ ਦੇ ਉੱਤੇ ਹੋਵੇ ਉੱਥੇ ਰੁਕਣੀ ਨਹੀਂ ਚਾਹੀਦੀ ਔਰ ਇਸ ਨੂੰ ਹਰ ਥਾਂ ਦੇ ਉੱਤੇ ਬਰਾਬਰ ਲਾਗੂ ਕੀਤਾ ਜਾਣਾ ਚਾਹੀਦਾ। ਉੱਧਰ ਫਰਾਂਸ ਦੇ ਧੁਰ ਦੱਖਣ ਪੰਥੀ ਨੇਤਾ ਮਰੀਨ ਪੇਲੇਨ ਨੇ ਕਿਹਾ ਕਿ ਫਰਾਂਸ ਕਦੇ ਵੀ ਇਹ ਸਵੀਕਾਰ ਨਹੀਂ ਕਰੇਗਾ ਕਿ ਮਹਿਲਾਵਾਂ ਦੀ ਮੌਜੂਦਗੀ ਨੂੰ ਸੀਮਿਤ ਕਰ ਦਿੱਤਾ ਜਾਵੇ। ਫਰਾਂਸ ਦੀ ਨੈਸ਼ਨਲ ਅਸੈਂਬਲੀ ਦੇ ਪ੍ਰਮੁੱਖ ਯਾਇਲ ਮਾਨਪ੍ਰੀਵੇ ਨੇ ਕਿਹਾ ਕਿ ਮੈਂ ਮਹਿਲਾਵਾਂ ਨੂੰ ਵਿਦੇਸ਼ੀ ਜਿਹੜੇ ਸੈਲਾਨੀ ਨੇ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਲਈ ਪਿੱਛੇ ਹਟਣ ਦੇ ਮਜਬੂਰ ਕਰਨ ਦੇ ਫੈਸਲੇ ਦੀ ਕਦੇ ਵੀ ਹਮਾਇਤ ਨਹੀਂ ਕਰਾਂਗੀ। ਉੱਥੇ ਹੀ ਜਦੋਂ ਧਾਰਮਿਕ ਆਸਥਾ ਦੀ ਗੱਲ ਆਉਂਦੀ ਹੈ ਤਾਂ ਬਹੁਤ ਕੁਝ ਕਹਿ ਦਿੱਤਾ ਜਾਂਦਾ ਸੁਣ ਲਿਆ ਜਾਂਦਾ ਔਰ ਇਸ ਦਰਮਿਆਨ ਫਰਾਂਸ ਦੀ ਇਹ ਘਟਨਾ ਵੀ ਵਾਪਰੀ ਹੈ। ਦੂਜੇ ਪਾਸੇ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਬੰਗਾਲ ਦੇ ਵਿੱਚ ਦੁਰਗਾ ਪੂਜਾ ਦੇ ਦਰਮਿਆਨ ਮਾਸ ਖਾਣ ਨੂੰ ਲੈ ਕੇ ਬਾਬਾ ਬਗੇਸ਼ਵਰ ਧਾਮ ਦੀ ਟਿੱਪਣੀ ਤੋਂ ਬਾਅਦ ਹੁਣ ਵਿਵਾਦ ਭਖ ਗਿਆ। ਭਾਜਪਾ ਨੇ ਇਸ ਵਿਵਾਦ ਦੇ ਉੱਤੇ ਖੁਦ ਨੂੰ ਦੂਰ ਰੱਖਦਿਆਂ ਹੋਇਆਂ ਵੀਰੇਂਦਰ ਸ਼ਾਸਤਰੀ ਨੂੰ ਹੀ ਨਸੀਹਤ ਦੇ ਦਿੱਤੀ ਹੈ। ਭਾਜਪਾ ਪ੍ਰਮੁੱਖ ਸਾਮਿਕ ਭੱਟਾਚਾਰਿਆ ਨੇ ਕਿਹਾ ਕਿ ਇਹ ਕੋਈ ਤੈਅ ਨਹੀਂ ਕਰ ਸਕਦਾ ਕਿ ਲੋਕਾਂ ਨੂੰ ਕੀ ਖਾਣਾ ਚਾਹੀਦਾ ਕੀ ਪਹਿਨਣਾ ਚਾਹੀਦਾ। ਇਹ ਬਿਆਨ ਬਾਬਾ ਬਗੇਸ਼ਵਰ ਦੀ ਉਸ ਅਪੀਲ ਤੋਂ ਬਾਅਦ ਆਇਆ ਜਿਸ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਦੁਰਗਾ ਪੂਜਾ ਦੇ ਦਰਮਿਆਨ ਮੱਛੀ ਜਾਂ ਮਾਸ ਨਾ ਪਕਾਉਣ ਅਤੇ ਨਾ ਖਾਣ ਦੀ ਅਪੀਲ ਕੀਤੀ ਸੀ। ਭਾਜਪਾ ਪੱਛਮ ਬੰਗਾਲ ਇਕਾਈ ਦੇ ਪ੍ਰਮੁੱਖ ਸਾਮਿਕ ਭੱਟਾਚਾਰਿਆ ਨੇ ਵੀਰੇਂਦਰ ਸ਼ਾਸਤਰੀ ਦੀ ਅਪੀਲ ਨੂੰ ਖਾਰਜ ਕਰਦਿਆਂ ਕਿਹਾ ਕਿ ਬਾਹਰੋਂ ਆਉਣ ਵਾਲਾ ਕੋਈ ਵੀ ਧਰਮ ਗੁਰੂ ਇਹ ਤੈਅ ਨਹੀਂ ਕਰ ਸਕਦਾ ਕਿ ਸੂਬੇ ਦੇ ਲੋਕ ਕਿਸ ਕਿਸਮ ਦੀਆਂ ਆਦਤਾਂ ਅਪਣਾਉਣ। ਦਰਅਸਲ ਵੀਰੇਂਦਰ ਸ਼ਾਸਤਰੀ ਨੇ ਤਿਉਹਾਰਾਂ ਦੇ ਸਮੇਂ ਮਾਸਾਹਾਰੀ ਖਾਣ ਵਾਲੇ ਲੋਕਾਂ ਨੂੰ ਪਖੰਡੀ ਕਿਹਾ ਸੀ ਅਤੇ ਉਹਨਾਂ ਨੂੰ ਇਸ ਆਦਤ ਨੂੰ ਛੱਡਣ ਦੇ ਲਈ ਵੀ ਕਿਹਾ ਸੀ। ਹੁਣ ਕਿਉਂਕਿ ਵੈਸਟ ਬੰਗਾਲ ਦੇ ਵਿੱਚ ਭਾਜਪਾ ਦੀ ਸਰਕਾਰ ਅਤੇ ਆਮ ਲੋਕਾਂ ਜ਼ਿਆਦਾਤਰ ਲੋਕ ਜਿਹੜੇ ਮੱਛੀ ਖਾਂਦੇ ਨੇ ਉਹਨਾਂ ਦੀ ਨਾਰਾਜ਼ਗੀ ਭਾਜਪਾ ਨਹੀਂ ਸਹਿ ਸਕਦੀ। ਇਸ ਲਈ ਇਸੇ ਮੁੱਦੇ ਦੇ ਉੱਤੇ ਭਾਜਪਾ ਨੇ ਇੱਕ ਧਰਮ ਗੁਰੂ ਤੋਂ ਆਪਣੇ ਆਪ ਨੂੰ ਅੱਡ ਕਰ ਲਿਆ। ਬੰਗਾਲ ਭਾਜਪਾ ਦੇ ਚੀਫ਼ ਨੇ ਕਿਹਾ ਕਿ ਅਸ਼ਟਮੀ ਦੇ ਉੱਤੇ ਲੁਚੀ ਯਾਨੀ ਪੂਰੀ ਅਤੇ ਨੌਮੀ ਦੇ ਉੱਤੇ ਬੱਕਰੇ ਦਾ ਮਾਸ ਖਾਣਾ ਬੰਗਾਲ ਦੀ ਪੁਰਾਣੀ ਪਰੰਪਰਾ। ਲੋਕ ਇਸ ਨੂੰ ਛੱਡਣ ਦੇ ਲਈ ਛੱਡ ਦੇਣ ਇਸ ਦਾ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਦੱਸ ਦਈਏ ਕਿ ਵੀਰੇਂਦਰ ਸ਼ਾਸਤਰੀ ਦੀ ਟਿੱਪਣੀ ਦੇ ਨਾਲ ਵੈਸਟ ਬੰਗਾਲ ਦੇ ਵਿੱਚ ਇੱਕ ਬਹਿਸ ਛਿੜ ਗਈ ਹੈ ਕਿ ਖਾਣ ਪਾਣ ਧਾਰਮਿਕ ਰੀਤੀ ਰਿਵਾਜ਼ ਇਤਿਹਾਸਕ ਰੂਪ ਦੇ ਨਾਲ ਚੱਲਦੇ ਨੇ ਜਾਂ ਫਿਰ ਧਾਰਮਿਕ ਢਾਂਚੇ ਦੇ ਅੰਦਰ ਰਹਿ ਕੇ ਹੀ ਚੱਲਣੇ ਚਾਹੀਦੇ ਨੇ। ਭਾਜਪਾ ਇਸ ਵਕਤ ਬੁਰੀ ਫਸੀ ਹੈ ਪਰ ਉਸ ਦਰਮਿਆਨ ਦੂਜੇ ਪਾਸੇ ਦਿੱਲੀ ਦੀ ਸੱਤਿਆ ਨਿਕੇਤਨ ਇਮਾਰਤ ਡਿੱਗਣ ਤੋਂ ਬਾਅਦ 7 ਲੋਕਾਂ ਦੀ ਮੌਤ ਦੇ ਬਾਅਦ ਹੁਣ MCD ਨੇ ਰਾਜਧਾਨੀ ਦੇ ਸਾਰੇ ਜ਼ੋਨਸ ਦੇ ਵਿੱਚ ਇਮਾਰਤਾਂ ਦੀ ਜਾਂਚ ਦੇ ਹੁਕਮ ਦਿੱਤੇ ਨੇ। ਸਾਰੇ ਹੀ ਕਾਰਜਪਾਲਿਕਾ ਦੇ ਜਿਹੜੇ ਜੁੜੇ ਹੋਏ ਕਰਮਚਾਰੀ ਨੇ ਉਹ ਆਪੋ ਆਪਣੇ ਇਲਾਕਿਆਂ ਦੀਆਂ ਇਮਾਰਤਾਂ ਦਾ ਨਿਰੀਖਣ 10 ਸਤੰਬਰ ਤੱਕ ਕਰਕੇ ਇਸ ਦੀ ਇੱਕ ਰਿਪੋਰਟ ਤਿਆਰ ਕਰਨਗੇ। ਨਿਰੀਖਣ ਦੇ ਦਰਮਿਆਨ ਇਕੱਠੀ ਕੀਤੀ ਗਈ ਜਾਣਕਾਰੀ ਨੂੰ ਦਿੱਲੀ ਹਾਈਕੋਰਟ ਦੇ ਵਿੱਚ ਦਾਖਲ ਕੀਤੇ ਜਾਣ ਵਾਲੇ ਹਲਫ਼ਨਾਮੇ ਦਾ ਹਿੱਸਾ ਵੀ ਬਣਾਇਆ ਜਾਏਗਾ। MCD ਦੇ ਵਾਧੂ
ਕਮਿਸ਼ਨਰ ਜਿਹੜੇ ਨੇ ਉਹ ਇਸ ਪ੍ਰਕਿਰਿਆ ਦੀ ਨਿਗਰਾਨੀ ਕਰਨਗੇ, ਐਡੀਸ਼ਨਲ ਕਮਿਸ਼ਨਰ, ਤਾਂ ਕਿ ਕਿਸੇ ਵੀ ਸੰਭਾਵਿਤ ਖਤਰੇ ਵਾਲੀ ਇਮਾਰਤ ਦੀ ਪਛਾਣ ਕੀਤੀ ਜਾ ਸਕੇ। ਦੱਸ ਦਈਏ ਕਿ 6 ਸਤੰਬਰ ਨੂੰ ਦਿੱਲੀ ਦੇ ਸੱਤਿਆ ਨਿਕੇਤਨ ਇਲਾਕੇ ਦੇ ਵਿੱਚ 5 ਮੰਜ਼ਰਾ ਇਮਾਰਤ ਡਿੱਗਣ ਦੇ ਚੱਲਦਿਆਂ 7 ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ 'ਚ ਬਿਲਡਿੰਗ ਮਾਲਕ ਹਰੀ ਰਾਮ ਗੁਪਤਾ, ਉਸ ਦੀ ਪਤਨੀ ਉਰਮਿਲਾ ਗੁਪਤਾ ਨੂੰ 14 ਦਿਨ ਦੀ ਨਿਆਇਕ ਹਿਰਾਸਤ ਯਾਨੀ ਜੁਡੀਸ਼ੀਅਲ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। ਦੋਵੇਂ ਇੱਕ ਬਜ਼ੁਰਗ ਜੋੜੇ ਨੇ, ਜਦਕਿ ਵਿਰੋਧੀ ਧਿਰ ਦੀ ਤਰਫ ਤੋਂ ਕਿਹਾ ਜਾ ਰਿਹਾ ਹੈ ਕਿ ਇਹੋ ਜਿਹੀਆਂ ਇਮਾਰਤਾਂ ਦੀ ਪੜਤਾਲ ਕਰਨ ਵਾਲੀ ਜਾਂ ਆਡਿਟ ਕਰਨ ਵਾਲੀ ਸੰਸਥਾਵਾਂ ਅਤੇ ਉਹਨਾਂ ਦੇ ਪ੍ਰਮੁੱਖਾਂ ਨੂੰ ਜ਼ਿੰਮੇਦਾਰ ਠਹਿਰਾਇਆ ਜਾਣਾ ਚਾਹੀਦਾ। ਦਿੱਲੀ ਪੁਲਿਸ ਦੇ ਮੁਤਾਬਕ ਇਮਾਰਤ ਦਾ ਬਿਜਲੀ ਕਨੈਕਸ਼ਨ ਹਰੀ ਰਾਮ ਗੁਪਤਾ ਦੇ ਨਾਂ ਦੇ ਉੱਤੇ ਸੀ, ਜਦਕਿ ਉਹਨਾਂ ਦਾ ਬੇਟਾ ਇਸ ਦੀ ਦੇਖਰੇਖ ਕਰਦਾ ਸੀ। ਇਸ ਲਈ ਉਹਨਾਂ ਦੇ ਬੇਟੇ ਮਹੇਸ਼ ਗੁਪਤਾ ਨੂੰ ਵੀ 2 ਦਿਨ ਦੀ ਪੁਲਿਸ ਹਿਰਾਸਤ ਦੇ ਵਿੱਚ ਭੇਜਿਆ ਗਿਆ ਹੈ। ਉਧਰ ਪੰਜਾਬ ਦੇ ਨਾਲ ਜੁੜੀ ਆਖਰੀ ਖਬਰ ਦੀ ਸਾਂਝ ਵੀ ਪਾਈਏ ਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਮਹਿਜ 6 ਮਹੀਨੇ ਬਾਕੀ ਰਹਿਣ ਦੇ ਚੱਲਦਿਆਂ ਭਾਜਪਾ ਪੂਰੀ ਤਰ੍ਹਾਂ ਦੇ ਨਾਲ ਇਲੈਕਸ਼ਨ ਮੋਡ 'ਚ ਆ ਗਈ ਹੈ। ਇਹੀ ਵਜ੍ਹਾ ਹੈ ਕਿ ਪਾਰਟੀ ਨੇ ਹੁਣ ਸਤੰਬਰ ਤੇ ਅਕਤੂਬਰ ਮਹੀਨੇ 'ਚ ਚੋਟੀ ਦੇ 3 ਆਗੂਆਂ ਦੇ ਪ੍ਰੋਗਰਾਮ ਪੰਜਾਬ 'ਚ ਰੱਖਣ ਦੇ ਫੈਸਲੇ ਕੀਤੇ ਨੇ। ਉੱਚ ਪੱਧਰੀ ਖਬਰਾਂ ਇਹ ਸਾਹਮਣੇ ਆ ਰਹੀਆਂ ਨੇ ਹਾਈ ਲੈਵਲ ਦੀਆਂ ਭਾਜਪਾ ਤੋਂ ਭਾਰਤ ਦੇ ਮੀਡੀਆ ਦੇ ਹਵਾਲੇ ਦੇ ਨਾਲ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਕਤੂਬਰ ਮਹੀਨੇ 'ਚ ਪੰਜਾਬ ਦਾ ਇੱਕ ਵਾਰ ਫਿਰ ਤੋਂ ਦੌਰਾ ਕਰਨਗੇ। 3 ਰੋਜ਼ਾ ਦੌਰਾ ਹੋਏਗਾ। ਫਿਲਹਾਲ ਉਹਨਾਂ ਦੇ ਇਸ ਪ੍ਰੋਗਰਾਮ ਦੀ ਤਾਰੀਖ ਤੈਅ ਨਹੀਂ ਕੀਤੀ ਗਈ ਹੈ, ਪਰ ਇਸ ਦਰਮਿਆਨ ਪਾਰਟੀ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਤੇ ਪਟਿਆਲਾ ਇਸ ਦੇ ਆਸ ਪਾਸ ਹੀ ਮੋਦੀ ਦਾ ਪ੍ਰੋਗਰਾਮ ਰੱਖਣ ਦੀ ਵਿਚਾਰ ਕਰ ਰਹੇ ਨੇ। ਮੋਦੀ ਪਹਿਲੇ ਦਿਨ ਮਾਝੇ ਦੇ ਕਈ ਵਿਧਾਨ ਸਭਾ ਹਲਕਿਆਂ 'ਚ ਰੋਡ ਸ਼ੋਅ ਕਰਨਗੇ ਤੇ ਰਾਤ ਨੂੰ ਰਾਧਾ ਸਵਾਮੀ ਸਤਸੰਗ ਬਿਆਸ ਦੇ ਮੁੱਖ ਦਫ਼ਤਰ 'ਚ ਆਰਾਮ ਵੀ ਕਰਨਗੇ। ਹਾਲਾਂਕਿ ਉਹਨਾਂ ਦੇ ਪ੍ਰੋਗਰਾਮ ਦੀ ਰੂਪ ਰੇਖਾ ਉਲੀਕੀ ਜਾਣੀ ਹੈ, ਪਰ ਪਾਰਟੀ ਆਗੂ ਬਠਿੰਡਾ ਜਾਂ ਪਟਿਆਲਾ 'ਚ ਉਹਨਾਂ ਦੀ ਰੈਲੀ ਆਯੋਜਿਤ ਕਰਨ ਤੇ ਲੀਡਰਸ਼ਿਪ ਦੇ ਨਾਲ ਸੰਪਰਕ ਵੀ ਕਰ ਰਹੇ ਨੇ। ਬਠਿੰਡਾ ਤੋਂ ਰੋਡ ਸ਼ੋਅ ਕਰਦੇ ਹੋਏ ਪਟਿਆਲਾ ਵੀ ਪ੍ਰਧਾਨ ਮੰਤਰੀ ਆ ਸਕਦੇ ਨੇ। ਇਸ ਦਰਮਿਆਨ ਅਫਸਰ ਲਾਬੀ ਵੀ ਕੰਮ ਦੇ ਵਿੱਚ ਰੁੱਝ ਗਈ ਹੈ। ਪੰਜਾਬ ਦੀ ਵਿਗੜ ਰਹੀ ਕਾਨੂੰਨ ਵਿਵਸਥਾ, ਨਸ਼ਿਆਂ ਦੇ ਖਿਲਾਫ 18 ਸਤੰਬਰ ਨੂੰ ਪਠਾਨਕੋਟ ਤੋਂ ਇੱਕ ਮਾਰਚ ਵੀ ਸ਼ੁਰੂ ਹੋ ਰਿਹਾ। ਪਹਿਲੇ ਦਿਨ ਰਾਸ਼ਟਰੀ ਪ੍ਰਧਾਨ ਨੇ ਜਿਹੜੇ ਭਾਜਪਾ ਦੇ ਨਿਤਿਨ ਨਵੀਨ ਇਸ ਦੀ ਅਗਵਾਈ ਕਰਨਗੇ। ਪਾਰਟੀ 19-20 ਤੇ 21 ਨੂੰ 3 ਹੋਰਨਾਂ ਸ਼ਹਿਰਾਂ ਤੋਂ ਇਸ ਦੀ ਸ਼ੁਰੂਆਤ ਕਰੇਗੀ। ਇਹ ਮਾਰਚ ਤਲਵੰਡੀ ਸਾਬੋ, ਕੇਸਗੜ੍ਹ ਸਾਹਿਬ ਤੇ ਫਾਜ਼ਿਲਕਾ ਤੋਂ ਸ਼ੁਰੂ ਹੋ ਸਕਦੇ ਨੇ। ਕੁਝ ਕੇਂਦਰੀ ਮੰਤਰੀ ਇਹਨਾਂ ਦੀ ਅਗਵਾਈ ਕਰਨ ਦਾ ਜ਼ਿੰਮਾ ਚੁੱਕਣਗੇ ਔਰ ਇਹਨਾਂ ਮਾਰਚਾਂ ਦੀ ਸਮਾਪਤੀ ਜਲੰਧਰ 'ਚ ਹੋਏਗੀ। ਉਸੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਡੀ ਰੈਲੀ ਕਰਕੇ ਭਾਜਪਾ ਦੀ ਤਾਕਤ ਦਾ ਮੁਜ਼ਾਹਰਾ ਵੀ ਕਰਨਗੇ ਜਲੰਧਰ ਦੇ ਵਿੱਚ, ਔਰ ਇਹਨਾਂ ਮਾਰਚਾਂ ਦੀ ਸ਼ੁਰੂਆਤ ਅਮਿਤ ਸ਼ਾਹ ਦੀ ਰੈਲੀ ਦੀ ਤਾਰੀਖ ਦੇ ਬਾਰੇ ਵੀ ਹਾਲੇ ਵਿਚਾਰ ਵਟਾਂਦਰੇ ਹੋਣੇ ਨੇ। ਦੱਸ ਦਈਏ ਕਿ ਇਸ ਦਰਮਿਆਨ ਪੰਜਾਬ ਦੇ ਵਿੱਚ ਜਿਹੜੇ ਵੱਡੇ ਨੇਤਾ ਨੇ ਭਾਜਪਾ ਦੇ ਉਹ ਵੀ ਆਉਣਗੇ ਅਗਲੇ 1 ਤੋਂ 1.5 ਮਹੀਨੇ ਦੇ ਅੰਦਰ ਅੰਦਰ, ਦੇਖੀ ਜਾਏ ਬਸ। ਖੈਰ, ਇਸ ਦਰਮਿਆਨ ਭਾਰਤ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਵਿੱਚ ਗ੍ਰੀਨਸ ਪਾਰਟੀ ਦੀ ਸੈਨੇਟਰ ਮੈਰੀਨ ਫਰੇਕੀ, ਇੰਡੀਪੈਂਡੈਂਟ ਸੈਨੇਟਰ ਲੀਡੀਆ ਥੋਰਪੇ ਆਦਿ ਹੋਰ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਨਾਲ ਜੁੜੇ ਹੋਏ ਚਿਹਰੇ, ਸਿਆਸਤ ਦੇ ਨਾਲ ਜੁੜੇ ਹੋਏ ਲੀਡਰ ਅਤੇ ਅਲੱਗ ਅਲੱਗ ਸਮਾਜਿਕ ਕਾਰਕੁਨਾਂ ਨੇ, ਦਰਜਨਾਂ ਹੋਣਾ ਲੋਕਾਂ ਨੇ ਇਜ਼ਰਾਈਲ ਦੇ ਰਾਜਦੂਤ ਨੂੰ ਕੈਨਬਰਾ ਦੇ ਵਿੱਚੋਂ ਹਟਾ ਦੇਣ ਦੀ ਮੰਗ ਕਰਦਿਆਂ ਹੋਇਆਂ ਪ੍ਰਦਰਸ਼ਨ ਕੀਤੇ। ਦੱਸ ਦਈਏ ਕਿ ਅੱਜ ਦੇ ਦਿਨ ਇਜ਼ਰਾਈਲ ਦੀ ਅੰਬੈਸੀ ਦੇ ਬਾਹਰ ਇਸ ਕਿਸਮ ਦੇ ਪ੍ਰਦਰਸ਼ਨ ਦਾ ਮੁੱਖ ਮਕਸਦ ਇਹ ਸੀ ਕਿ ਗਜ਼ਾ ਦੇ ਵਿੱਚ ਆਸਟ੍ਰੇਲੀਅਨ ਨਾਗਰਿਕ ਜ਼ੋਮੀ ਫਰੈਂਕੋਮ ਦੀ ਹੋਈ ਮੌਤ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਇਜ਼ਰਾਈਲ ਦੇ ਸਫਾਰਤਖਾਨੇ ਦੀ ਤਰਫ ਤੋਂ ਹਾਲੇ ਤੱਕ ਕੋਈ ਵੀ ਸੰਵੇਦਨਸ਼ੀਲ ਬਿਆਨ ਕਿਉਂ ਨਹੀਂ ਦਿੱਤਾ ਗਿਆ, ਬਲਕਿ ਇਸ ਦੇ ਉਲਟ ਇਜ਼ਰਾਈਲ ਦੇ ਅੰਬੈਸਡਰ ਨੇ ਜਿਹੜੇ ਆਸਟ੍ਰੇਲੀਆ 'ਚ ਹਿਲੇਲ ਨਿਊਮੈਨ, ਉਹਨਾਂ ਨੇ ਪਿਛਲੇ ਮਹੀਨੇ ਇਹ ਗੱਲ ਕਹੀ ਸੀ ਕਿ ਇਸ ਮਾਮਲੇ 'ਚੋਂ ਕੋਈ ਵੀ ਮਾਫ਼ੀ ਨਹੀਂ ਮੰਗਣਾ ਚਾਹੁੰਦੇ ਜ਼ੋਮੀ ਫਰੈਂਕੋਮ ਦੇ ਪਰਿਵਾਰਕ ਮੈਂਬਰਾਂ ਤੋਂ, ਕਿਉਂਕਿ ਪਹਿਲਾਂ ਇਹ ਗੱਲ ਕਹੀ ਜਾ ਰਹੀ ਸੀ ਕਿ ਇਜ਼ਰਾਈਲ ਡਿਫੈਂਸ ਫੋਰਸ ਦੀ ਗਲਤੀ ਦੇ ਚੱਲਦਿਆਂ ਇਸ ਆਸਟ੍ਰੇਲੀਅਨ ਮਹਿਲਾ ਦੀ ਮੌਤ ਹੋਈ ਸੀ, ਜਦਕਿ ਹੁਣ ਇਜ਼ਰਾਈਲ ਦੇ ਜਿਹੜੇ ਅੰਬੈਸਡਰ ਨੇ ਆਸਟ੍ਰੇਲੀਆ ਦੇ ਵਿੱਚ ਹਿਲੇਲ ਨਿਊਮੈਨ, ਉਹਨਾਂ ਦਾ ਕਹਿਣਾ ਸੀ ਕਿ IDF ਇਸ ਮਾਮਲੇ ਦੀ ਅਲੱਗ ਤੋਂ ਪੜਤਾਲ ਕਰ ਰਹੀ ਹੈ। ਮਾਮਲਾ ਅਪ੍ਰੈਲ 2024 ਦਾ, ਜੋ ਵੀ ਪੜਤਾਲ ਦੇ ਨਤੀਜੇ ਸਾਹਮਣੇ ਆਉਣਗੇ ਉਸੇ ਤੋਂ ਬਾਅਦ ਉਹ ਪਰਿਵਾਰ ਦੇ ਨਾਲ ਆਪਣੀ ਸੰਵੇਦਨਾ ਜਾਂ ਉਸ ਤਰੀਕੇ ਦੇ ਨਾਲ ਗੱਲਬਾਤ ਕਰਨਗੇ। ਇਹ ਕਾਫ਼ੀ ਅਸੰਵੇਦਨਸ਼ੀਲ ਬਿਆਨ ਸੀ, ਇਸੇ ਨੂੰ ਲੈ ਕੇ ਹੁਣ ਇੱਕ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਸੀ ਕਿ ਇਸ ਮਾਮਲੇ ਦੇ ਵਿੱਚ ਜ਼ੋਮੀ ਫਰੈਂਕੋਮ ਦੀ ਮੌਤ ਹੋਈ ਹੈ, ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਉਸ ਦੀ ਮੌਤ ਇਜ਼ਰਾਈਲ ਡਿਫੈਂਸ ਫੋਰਸ ਦੇ ਹਮਲਿਆਂ ਦੇ ਚੱਲਦਿਆਂ ਹੋਈ ਹੈ, ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਜ਼ੋਮੀ ਫਰੈਂਕੋਮ ਯੂਨਾਈਟਿਡ ਨੇਸ਼ਨ ਵਰਗੀਆਂ ਕੁਝ ਸੰਸਥਾਵਾਂ ਦੇ ਨਾਲ ਮਨੁੱਖੀ ਕਾਰਕੁਨ ਦੇ ਤੌਰ ਦੇ ਉੱਤੇ ਕੰਮ ਕਰ ਰਹੀ ਸੀ, ਹਮਾਸ ਜਾਂ ਕਿਸੇ ਵੀ ਹੋਰ ਐਸੀ ਸੰਸਥਾ ਦੇ ਨਾਲ ਨਹੀਂ ਸੀ ਜੁੜੀ ਹੋਈ ਜਿਸ ਨੂੰ ਇਜ਼ਰਾਈਲ ਜਾਂ ਉਸ ਦੀ ਹਮਾਇਤ ਵਾਲੀ ਸਰਕਾਰ ਜਿਹੜੀ ਹੈ ਦਹਿਸ਼ਤਗਰਦੀ ਮੰਨਦੀ ਹੋਵੇ। ਇਸ ਕਰਕੇ ਜ਼ੋਮੀ ਫਰੈਂਕੋਮ ਇੱਕ ਆਮ ਸਿਵਲੀਅਨ ਦੇ ਤੌਰ ਦੇ ਉੱਤੇ ਜਿਹੜੀ ਵਾਰ ਜ਼ੋਨ ਦੇ ਵਿੱਚ ਮਦਦ ਦੇਣ ਪਹੁੰਚੀ ਸੀ ਦੀ ਹੋਈ ਮੌਤ ਇਸ ਵਕਤ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਉੱਥੇ ਹੀ ਆਸਟ੍ਰੇਲੀਆ ਦੀਆਂ ਦੂਜੀਆਂ ਖਬਰਾਂ ਦੀ ਵੀ ਸਾਂਝ ਪਾਈਏ ਤੇ ਗਾਰਜੀਅਨ ਤੇ ਅਦਾਰੇ ABC ਨੂੰ
एक बार फिर तो वन नेशन की प्रैस कॉन्फ्रेंस तो दूर रखा गया। दस दिए कि वन नेशन के विक्टोरिया के नेता वारन पिकरिंग की तरफ तो सूबे दे विच एक मीडिया मीट की गई। इस दरम्यान उन्होंने उत्ते लगे जिहड़े ड्रग्स के इल्जाम से ते उन्हां दी एक्स पार्टनर के उत्ते उस दे बारे उन्होंने स्पष्टीकरण देना सी। पर रिपोर्टां दे मुताबक इस प्रैस कॉन्फ्रेंस तों जिहनूं क्राउन मेलबर्न दे विच आयोजित किया गया सी, होटल स्टाफ नूं इह पहलां कह दिता गया कि गार्जियन आस्ट्रेलिया ते अदारे ABC दे किसी भी पत्रकार कैमरामैन नूं अंदर ना दाखिल होण दिता जावे। पिकरिंग ने इस मामले दे विच कोई भी बयान देने तों इनकार किया और उन्होंने यह गल जरूर कही कि उन्होंने एक्स पार्टनर ते ओह लगातार यह कहते आ रहे हैं कि उन्होंने इस मामले दे विच फसाया जा रहा है। अज फैडरल पार्लीमेंट दे विच भी प्रश्नकाल है, बड़े सारे सवाल पूछे जा रहे हैं सत्ताधारी धिर लेबर पार्टी की तरफ तो। इस दरम्यान घर दियां जिहड़ियां ब्याज दर ने अलग अलग बैंकां या दूसरियां वित्तीय अदारियां दे उल्ट उन्होंने वधन के आसार नज़र आ रहे हैं, इस किस्म की खबर भी सामने आई है। वैसपैक के हैड की तरफ तो फोरकास्ट किया गया है कि जिहड़े या ब्याज दर ने उन्होंने इजाफा इस बैठक के दरम्यान RBA कर देगा। मैथ्यू हैसन जिहड़े कि वैसपैक के हैड ने उन्होंने कहा कि पेट्रोल दी कीमतों भी $2.10 तो पार हो चुकिया ने। मॉर्टगेज नू भी हुण एक टाइट प्लैन के तौर के उत्ते देखना होगा। वैसपैक की तरफ तो ये अंदाजे ये कयास लगाए गए ने कि RBA इस बैठक के इजाफा कर सकता है, जबकि नवंबर महीने की बैठक च ब्याज दर स्थिर रखिया जाएगियां। उत्थे फैडरल ट्रेजर जिम चाम्स अज दे दिन इंटरजनरेशनल माफ करना आउंदी 21 सितंबर नू इंटरजनरेशनल रिपोर्ट जिहड़ी उह जारी करन जा रहे ने। इस दरम्यान ये गल कही जा रही है आस्ट्रेलिया च कि इस कानून दे अंदर बड़ियां तब्दीलियां कर दित्तियां जाएगियां। इंटरजनरेशनल वैल्थ यानी एक पीढ़ी तो दूसरी पीढ़ी नू मिलदी जिहड़ी सरमाया उस दे उत्ते लगदा आस्ट्रेलिया दे विच टैक्स, उस नू रीडिफाइन किते जाण दीआं गल्लां कहीआं जा रहीआं ने। उधर दूसरे पासे लिबरल पार्टी दे MP ग्राथ हैमिल्टन ने प्रधानमंत्री एंथनी अल्बनीज तो पुछया कि की ओह अलाइड हैल्थ सर्विसेज जिहड़ियां वैटरनस दे लई दित्तियां जांदियां उहदे ते लगी हुई $5,000 दी कैप जिहड़ी ओह हटा लैणगे ते इस दी बजाय $150 million दा एक बजट अलग तो कॉप समिट दे लई रखणगे जां फिर आस्ट्रेलिया दे लोकां नू इस दी एक आर्थिक मदद दिती जाएगी। हाल फिलहाल इस मुद्दे दे उत्ते प्रधानमंत्री दी तां कोई टिप्पणी सामने नहीं आई है, पर उधर दूसरे पासे जिहड़ी इस अज दे दिन प्रश्नकाल दे नाल जुड़ियां होईयां होर खबरां जरूर सामने आ गईयां। उदाहरण दे तौर दे उत्ते टबैको टैक्स दे नाल जुड़ी हुई खबर जिथे नैशनल पार्टी दे फ्रंट बेंचर एने वैबस्टर ने असिस्टेंट ट्रेजर डैनियल मोलिनो तो सवाल खड़े किए, कहा कि आखिरकार वो इस मामले दे विच सरकार दे जिहड़ा विचार है उसके उल्ट क्यों नहीं खड़े होंगे, क्यों नहीं इस किस्म की पॉलिसी के उत्ते विचार किए जाते जिस दे विच आस्ट्रेलिया दे अंदर जिहड़ियां इलीगल टबैको है उसनू घट करन दे लई लीगल टबैको दियां कीमतों के कटौती कर दी जाए, तंबाकू एक्साइज जिहड़ा घट कर दिता जाए। जबकि डैनियल मोलिनो का ही संसदीय हलका से जिस दे विच कल रात तंबाकू स्टोर नू एक बार फिर तो अग लगा दी गई। दस दईए कि इस दरम्यान मिल्टन डिक की तरफ तो भी सवाल पूछे गए, कहा गया कि आखिरकार डैनियल मोलिनो के खिलाफ इस किस्म की गल क्यों की जा रही है, क्योंकि डैनियल मोलिनो ना तो वह मंत्री ने ते ना ही उन्होंने इस किस्म का पोर्टफोलियो है कि तंबाकू टैक्स के नाल जुड़िया हुई गलों के उत्ते फैसले लै सकन। उधर इस दरम्यान लगातार लिबरल नैशनल गठजोड़ के उत्ते इल्जाम जरूर लग रहे हैं कि वह वन नेशन पार्टी की पॉलिसी अपना रहे ने। एंगस टेलर जिन्होंने अज दे दिन इस गल का स्पष्टीकरण किया कि इस किस्म की वह पॉलिसी बिल्कुल नहीं अपना रहे जिस दे विच यह वन नेशन पार्टी का जिक्र होवे, बल्कि तंबाकू एक्साइज नू घट करन दी गल वो पहला भी कई बार कर चुके ने। मेलबर्न तो अगली खबर जिथे हैरालसन के हवाले के नाल लगी इस खबर के हुण कैंसिंगटन नाम के इलाके रेजीडेंशियल स्ट्रीट्स तो ट्रकां दा निकलना जिहड़ा ओह
ਪੂਰੀ ਤਰ੍ਹਾਂ ਦੇ ਨਾਲ ਪਾਬੰਦ ਕਰ ਦਿੱਤਾ ਜਾਵੇਗਾ ਦਿਨ ਦਾ ਕੋਈ ਵੀ ਸਮਾਂ ਕਿਉਂ ਨਾ ਹੋਵੇ ਅਸਲ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਵੈਸਟਗੇਟ ਟਨਲ ਦੇ ਉੱਤੇ ਲੱਗੇ ਹੋਏ ਟੋਲਸ ਤੋਂ ਬਚਣ ਦੇ ਲਈ ਭਾਰੀ ਵਾਹਨ ਜਿਹੜੇ ਅਕਸਰ ਇਨਰ ਸਬਰਬਸ ਦਾ ਇਸਤੇਮਾਲ ਕਰ ਰਹੇ ਨੇ ਅਜੇ ਦੇ ਵਿੱਚ ਹੈਰਾਲਸਨ ਦੀ ਖਬਰ ਦੇ ਮੁਤਾਬਕ ਇਹ ਗੱਲ ਕਹੀ ਗਈ ਹੈ ਕਿ ਵੈਸਟਗੇਟ ਫ੍ਰੀਵੇ ਦੇ ਉੱਤੇ ਲੱਗੇ ਟੋਲ ਨੂੰ ਕ੍ਰੋਸ ਕਰਨ ਦੇ ਲਈ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਵਾਹਨਾਂ ਦੀ ਗਿਣਤੀ ਲਗਾਤਾਰ ਦੂਸਰਿਆਂ ਸਬਬਸ ਤੋਂ ਹੋ ਕੇ ਗੁਜ਼ਰੇ ਵੱਧ ਰਹੀ ਹੈ ਜਿਸ ਦੇ ਨਾਲ ਉਹਨਾਂ ਸਬਬਸ 'ਚ ਰਹਿਣ ਵਾਲੇ ਲੋਕਾਂ ਨੂੰ ਵੀ ਟ੍ਰੈਫਿਕ ਦੀ ਸਮੱਸਿਆ ਦਾ ਭਾਰੀ ਸਾਹਮਣਾ ਕਰਨਾ ਪੈਂਦਾ ਇਸ ਦਰਮਿਆਨ $51 ਦਾ 24 ਘੰਟਿਆਂ ਦੇ ਵਿੱਚ ਜਿਹੜਾ ਪਾਸ ਬੰਦ ਹੈ ਜਾਂ ਇੱਕ ਟੋਲ ਲੱਗਦਾ ਉਸ ਦੇ ਉੱਤੇ ਸਵਾਲ ਖੜ੍ਹੇ ਹੋ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਇਸ ਟੋਲ ਤੋਂ ਬਚਣ ਦੇ ਲਈ ਯਾਰਾਵਿਲ ਅਤੇ ਫੁੱਟਸਕਰੇ ਦੇ ਦਰਮਿਆਨ ਸਬਬਸ ਦੇ ਵਿੱਚੋਂ ਜ਼ਿਆਦਾਤਰ ਟਰੱਕ ਡਰਾਈਵਰ ਜਿਹੜੇ ਉਹ ਗੁਜ਼ਰ ਕੇ ਜਾ ਰਹੇ ਨੇ ਵੈਸਟਗੇਟ ਬ੍ਰਿਜ ਜਾਂ ਵੈਸਟਗੇਟ ਫ੍ਰੀਵੇ ਦਾ ਇਸਤੇਮਾਲ ਜਿਹੜਾ ਉਹ ਘੱਟ ਹੀ ਹੋ ਰਿਹਾ ਹੈ ਉੱਥੇ ਮਸ਼ਰੂਮ ਕਿੱਲਰ ਨੂੰ ਤਾਂ ਤੁਸੀਂ ਜਾਣਦੇ ਹੋਵੋਗੇ ਐਰਿਨ ਪੈਟਰਸਨ ਕਿੰਨਾ ਚਿਰ ਆਸਟ੍ਰੇਲੀਆ 'ਚ ਇਹ ਵਿਸ਼ਾ ਚਰਚਾ ਦਾ ਬਣਿਆ ਰਿਹਾ ਜਿੱਥੇ ਆਪਣੇ ਸੱਸ ਸਹੁਰੇ ਅਤੇ ਸੱਸ ਦੀ ਭੈਣ ਨੂੰ ਮਸ਼ਰੂਮ ਜ਼ਹਿਰੀਲੀ ਖਿਲਾ ਕੇ ਮਾਰ ਦੇਣ ਵਾਲੀ ਐਰਿਨ ਪੈਟਰਸਨ ਜੇਲ੍ਹ ਦੀ ਸਜ਼ਾ ਭੁਗਤ ਰਹੀ ਹੈ ਪਰ ਹੁਣ ਹੈਰਾਲਸਨ ਦੀ ਖਬਰ ਦੇ ਮੁਤਾਬਕ ਉਸਨੇ ਅਦਾਲਤ ਦੇ ਵਿੱਚ ਇੱਕ ਅਪੀਲ ਦਾਇਰ ਕੀਤੀ ਹੈ ਮਸ਼ਰੂਮ ਕਿੱਲਰ ਦਾ ਕਹਿਣਾ ਹੈ ਕਿ ਉਸਦਾ ਜੇਲ੍ਹ ਦੇ ਵਿੱਚ ਬੈਠ ਕੇ ਵਜ਼ਨ ਵੱਧ ਰਿਹਾ ਇਸ ਕਰਕੇ ਓਲੰਪਿਕ ਵਰਗੇ ਟੀਕੇ ਜਿਹੜੇ ਨੇ ਉਹਨੇ ਆਪਣੇ ਵਕੀਲਾਂ ਦੇ ਹਵਾਲੇ ਦੇ ਨਾਲ ਦੱਸਿਆ ਕਿ ਉਸਨੂੰ ਇਸ ਡੋਜ਼ ਇਹ ਦਿੱਤੀ ਜਾਵੇ ਹਾਲਾਂਕਿ ਇਸ ਦਰਮਿਆਨ ਇਸ ਡੋਜ਼ ਦੀ ਜਿਹੜਾ ਖਰਚਾ ਹੈ ਉਹ ਐਰਿਨ ਪੈਟਰਸਨ ਖੁਦ ਤਾਂ ਨਹੀਂ ਚੱਕਣਗੇ ਜ਼ਾਹਰ ਜੀ ਗੱਲ ਹੈ ਕਿ ਇਸ ਦੇ ਲਈ ਜਿਹੜਾ ਟੈਕਸਪੇਅਰ ਦਾ ਪੈਸਾ ਹੈ ਉਸ ਦੀ ਵਰਤੋਂ ਕਰਕੇ ਜੇਲ੍ਹ ਦੇ ਕੈਦੀਆਂ ਨੂੰ ਖੁਸ਼ੀ ਖੁਸ਼ੀ ਰੱਖਣ ਦੀ ਜਿਹੜੀ ਇੱਕ ਰਵਾਇਤ ਹੈ ਆਸਟ੍ਰੇਲੀਆ ਦੇ ਵਿੱਚ ਉਸ ਦਾ ਵੀ ਖੁਲਾਸਾ ਸਾਹਮਣੇ ਆਉਂਦਾ ਹੈ ਉੱਥੇ ਇੱਕ ਹੋਰ ਖਬਰ ਦੀ ਸਾਂਝ ਪਾਈਏ ਤੇ ਸਿਡਨੀ ਦੇ ਈਸਟ ਦੇ ਵਿੱਚ ਪੈਂਦਾ ਵਲੂਰਾ ਟ੍ਰੇਨ ਸਟੇਸ਼ਨ ਔਰ ਇਸ ਦੇ ਆਲੇ ਦੁਆਲੇ ਲਗਭਗ 10,000 ਘਰਾਂ ਨੂੰ ਬਣਾਏ ਜਾਣ ਦਾ ਇੱਕ ਪ੍ਰੋਜੈਕਟ ਸਾਹਮਣੇ ਆਇਆ ਦੱਸ ਦਈਏ ਕਿ 168 acres ਲੈਂਡ ਦੇ ਵਿੱਚ ਵਲੂਰਾ ਐਜਕਲਿਫ ਜਾਂ ਇਸ ਦੇ ਆਲੇ ਦੁਆਲੇ ਕ੍ਰਿਸਮਿਨ ਸਰਕਾਰ ਦੀ ਤਰਫ ਤੋਂ 9,400 ਘਰ ਬਣਾਏ ਜਾਣਗੇ ਸਰਕਾਰ ਦਾ ਕਹਿਣਾ ਹੈ ਕਿ ਇਹਨਾਂ ਦੇ ਵਿੱਚੋਂ ਜਿਹੜੇ 40% ਘਰ ਨੇ ਉਹ ਟ੍ਰੇਨ ਸਟੇਸ਼ਨ ਦੇ 200 meters ਦੇ ਦਾਇਰੇ ਦੇ ਵਿੱਚ ਬਣਾਉਣੇ ਇਸ ਤੋਂ ਇਲਾਵਾ ਐਜਕਲਿਫ ਸਟੇਸ਼ਨ ਔਰ ਇਸ ਦੇ ਆਲੇ ਦੁਆਲੇ 30-32 ਮੰਜ਼ਿਲਾ ਇਮਾਰਤਾਂ ਦਾ ਇੱਕ ਸਮੂਹ ਵੀ ਖੜ੍ਹਾ ਕੀਤਾ ਜਾਣਾ ਹਾਲਾਂਕਿ ਇਸ ਦਰਮਿਆਨ ਇਸ ਪ੍ਰੋਜੈਕਟ ਦੀ ਟਾਈਮਲਾਈਨ ਹਾਲੇ ਸਾਂਝੀ ਨਹੀਂ ਕੀਤੀ ਗਈ ਹੈ 3.5 hectares ਜਿਹੜੇ ਨੇ ਉਹ ਹੋਰ ਜਿਹੜੇ ਐਕੁਆਇਰ ਕੀਤੇ ਜਾ ਰਹੇ ਨੇ ਤਾਂ ਕਿ ਸਰਕਾਰ ਇੱਥੇ ਘਰਾਂ ਦੇ ਨਿਰਮਾਣ ਨੂੰ ਅੱਗੇ ਤੇਜ਼ੀ ਦੇ ਨਾਲ ਵਧਾ ਸਕੇ ਉੱਥੇ ਨਿਰਮਾਣ ਕਾਰਜਾਂ ਦੀ ਜਦੋਂ ਗੱਲ ਆਉਂਦੀ ਹੈ ਤਰੱਕੀ ਦੀ ਗੱਲ ਆਉਂਦੀ ਹੈ ਤਾਂ ਸਿਡਨੀ ਦੇ ਨੌਰਥ ਵੈਸਟ ਤੋਂ ਖਬਰ ਜਿੱਥੇ ਰਾਊਜ਼ਿਲ ਟਾਊਨ ਸੈਂਟਰ ਦੇ ਵਿੱਚ ਹੁਣ $200 million ਦਾ ਹੋਰ ਨਿਵੇਸ਼ ਕਰਕੇ ਰਿਟੇਲ ਸੈਕਟਰ ਨੂੰ ਮਜ਼ਬੂਤ ਕੀਤਾ ਜਾਏਗਾ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਸਾਲ 2007 ਦੇ ਵਿੱਚ ਸ਼ੁਰੂ ਹੋਏ ਰਾਊਜ਼ਿਲ ਟਾਊਨ ਸੈਂਟਰ ਦੇ ਉੱਤੇ ਹੁਣ ਕੰਪਨੀ GPT ਗਰੁੱਪ ਦੀ ਤਰਫ ਤੋਂ ਲਗਭਗ 10,500 ਸਕੁਏਅਰ ਮੀਟਰ ਦਾ ਜਿਹੜਾ ਰਕਬਾ ਉਹ ਹੋਰ ਵਧਾਇਆ ਜਾ ਰਿਹਾ ਵੱਡੀਆਂ ਰਿਟੇਲ ਕੰਪਨੀਆਂ ਐਡੀਡਾਸ ਐਲੀਟ 11 ਆਸਟ੍ਰੇਲੀਅਨ ਲੇਬਲ ਪੀਟਰ ਇੰਗਲੈਂਡ ਅਤੇ ਆਈਸਕ੍ਰੀਮ ਦੀ ਕੰਪਨੀ ਅਨੀਟਾ ਜਲੈਟੋ ਦੀ ਤਰਫ ਤੋਂ ਆਪਣੇ ਸਟੋਰ ਖੋਲ੍ਹੇ ਜਾਣਗੇ ਸਿਰਫ ਇੰਨਾ ਹੀ ਨਹੀਂ ਬਲਕਿ ਸ਼ੇਕ ਗਲਾਸਮ ਮਿਮਕੋ ਯੂਨੀਵਰਸਲ ਸਟੋਰ ਮੈਕਾ ਰੈਬਲ ਕੋਟਨ ਆਨ ਅਤੇ ਕੰਟਰੀ ਰੋਡ ਦੇ ਜਿਹੜੇ ਸਟੋਰ ਨੇ ਉਹ ਵੀ ਇੱਥੇ ਖੋਲ੍ਹੇ ਜਾਣਗੇ ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਮੈਲਬਰਨ ਇੱਕ ਵਾਰ ਫਿਰ ਤੋਂ ਖੇਡਾਂ ਦੇ ਵੱਡੇ ਸਮਾਗਮਾਂ ਦੀ ਤਿਆਰੀ ਉਹਨਾਂ ਦੀ ਮੇਜ਼ਬਾਨੀ ਦੇ ਵਾਸਤੇ ਆਪਣੀ ਕਮਰ ਕੱਸ ਚੁੱਕਿਆ ਸ਼ੁੱਕਰਵਾਰ ਦੇ ਦਿਨ NFL ਦੇ ਇਤਿਹਾਸਕ ਹੋਣ ਜਾ ਰਹੇ ਮੈਚ ਜਿਹੜਾ ਕਿ ਵਿਕਟੋਰੀਆ ਮੈਲਬਰਨ ਦੀ ਧਰਤੀ 'ਤੇ ਹੋਣਾ ਉਸ ਦੇ ਨਾਲ ਸਾਰੇ ਵੱਡੇ ਇਵੈਂਟ ਹੁਣ ਮੈਲਬਰਨ ਦੇ ਵਿੱਚ ਹੋਣ ਦਾ ਇੱਕ ਜਿਹੜਾ ਰਿਕਾਰਡ ਕਾਇਮ ਹੋ ਗਿਆ NFL ਦਾ ਫਾਈਨਲ ਹੋਵੇ ਸਪਰਿੰਗ ਰੇਸ ਕਾਰਨੀਵਲ ਇਸੇ ਸਾਲ ਹੋਣੇ ਨੇ ਆਸਟ੍ਰੇਲੀਅਨ ਓਪਨ ਗੋਲਫ ਤੋਂ ਲੈ ਕੇ ਟੈਨਿਸ ਅਤੇ ਕ੍ਰਿਕਟ ਤੱਕ ਦੇ ਮੁਕਾਬਲੇ ਕਾਰ ਰੇਸਿੰਗ ਤੋਂ ਮੋਟਰਸਾਈਕਲ ਰੇਸਿੰਗ ਤੱਕ ਦੇ ਮੁਕਾਬਲੇ ਇਸ ਵਕਤ ਮੈਲਬਰਨ ਦੇ ਵਿੱਚ ਹੀ ਖਾਸ ਤੌਰ ਦੇ ਉੱਤੇ ਵਿਕਟੋਰੀਆ ਅਤੇ ਉਸਦੇ ਆਲੇ ਦੁਆਲੇ ਇਲਾਕਿਆਂ ਦੇ ਵਿੱਚ ਕੀਤੇ ਜਾ ਰਹੇ ਨੇ ਇਸ ਦਰਮਿਆਨ ਆਸਟ੍ਰੇਲੀਅਨ ਓਪਨ ਟੈਨਿਸ F1 ਗ੍ਰੈਂਡ ਪ੍ਰਿਕਸ ਬਾਕਸਿੰਗ ਡੇ ਟੈਸਟ ਅਤੇ ਇੱਕ ਸਪੈਸ਼ਲ ਆਸਟ੍ਰੇਲੀਆ ਅਤੇ ਇੰਗਲੈਂਡ ਦੇ ਦਰਮਿਆਨ MCG ਦੇ ਵਿੱਚ ਹੋਣ ਵਾਲਾ 150th ਵਰੇਗੰਢ ਦਾ ਟੈਸਟ ਵੀ ਜਿਹੜਾ ਮੈਲਬਰਨ ਦੇ ਵਿੱਚ ਇਸ ਸਾਲ ਖੇਡਿਆ ਜਾਣਾ
ਆਖਰੀ ਖਬਰ ਦੀ ਸਾਂਝ ਪਾਈਏ ਤੇ ਬਿਗ ਬੈਸ਼ ਦੀ ਤਰਫ ਤੋਂ ਮਾਕਨਸ ਕ੍ਰਿਕਟ ਆਸਟ੍ਰੇਲੀਆ ਦੀ ਤਰਫ ਤੋਂ ਬਿਗ ਬੈਸ਼ ਲੀਗ ਨੂੰ ਪ੍ਰਾਈਵੇਟ ਕਰ ਦਿੱਤੇ ਜਾਣ ਦੇ ਉੱਤੇ ਜਿਹੜੇ ਪ੍ਰਾਈਵੇਟ ਇਨਵੈਸਟਮੈਂਟਸ ਨੇ ਉਹਨਾਂ ਨੂੰ ਸੱਦੇ ਜਾਣ ਦੇ ਉੱਤੇ ਆਪਣੀ ਸਪਸ਼ਟੀਕਰਨ ਦਿੱਤੀ ਗਈ। ਦੱਸ ਦਈਏ ਕਿ ਮੈਲਬਰਨ ਰੈਨੇਗ੍ਰੇਡ ਦੇ ਸੇਲ ਦੇ ਉੱਤੇ ਪਏ ਹੋਣ ਦੇ ਚੱਲਦਿਆਂ ਇਹ ਖਬਰ ਸਾਹਮਣੇ ਆਈ ਹੈ। ਕ੍ਰਿਕਟ ਆਸਟ੍ਰੇਲੀਆ ਨੇ ਇਸ ਬਾਰੇ ਬਿਆਨ ਦਿੱਤਾ ਹੈ ਕਿ ਉਹ ਜਿਹੜਾ ਟੀ ਟਵੈਂਟੀ ਲੀਗ ਤੋਂ ਪਹਿਲਾਂ ਇਸ ਟੀ ਟਵੈਂਟੀ ਲੀਗ ਦੇ ਇਸ ਸਾਲ ਆਯੋਜਨ ਤੋਂ ਪਹਿਲਾਂ ਇਸ ਦਾ ਜਿਹੜਾ ਇਹ ਕਲੈਬਰੇਸ਼ਨਸ ਨੇ ਇਹ ਖਤਮ ਕਰ ਲਈਆਂ ਜਾਣਗੀਆਂ। ਇਸ ਦਰਮਿਆਨ ਪ੍ਰਾਈਵੇਟ ਇਨਵੈਸਟਮੈਂਟ ਨੂੰ ਹੋਰ ਆਸਟ੍ਰੇਲੀਆ ਦੇ ਵਿੱਚ ਵਧੇਰੇ ਉਤਸ਼ਾਹਿਤ ਕੀਤਾ ਜਾਏਗਾ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ। ਸੁਣਦੇ ਰਹੋ ਰੇਡੀਓ ਹਾਂਜੀ 1634 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ। ਧੰਨਵਾਦ।

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

ਵੈਲਕਮ ਵੈਲਕਮ ਜੀ ਵੈਲਕਮ ਰੇਡੀਓ ਹਾਂਜੀ 1674 AM ਦੇ ਉੱਤੇ ਖਬਰਾਂ ਦੇ ਸੈਗਮੈਂਟ ਤੋਂ ਬਾਅਦ ਮੈਂ ਗੌਤਮ ਕਪਿਲ ਤੁਹਾਡਾ ਸਵਾਗਤ ਕਰਦਾ ਜੀ। ਡਰਾਈਵ ਬੈਕ ਸ਼ੋਅ ਦੇ ਵਿੱਚ ਕੁਛ ਨਵੇਂ ਨਵੇਂ ਗਾਣੇ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ ਅਤੇ ਅੱਜ ਦੇ ਪ੍ਰੋਗਰਾਮ ਦੀ ਸਾਂਝ ਵੀ ਪਾਵਾਂਗੇ। ਅੱਜ ਦਾ ਸ਼ਾਮੀ ਪ੍ਰੋਗਰਾਮ 5 ਵਜੇ ਸ਼ੁਰੂ ਹੋ ਜਾਣਾ, ਉਦੋਂ ਤੱਕ ਬੈਕ ਟੂ ਬੈਕ

ਮੈਂ ਤਾਂ ਪਹਿਲਾਂ ਹੀ ਕਿਹਾ ਸੀਗਾ ਛਾ ਜਾਣਾ ਕੁੜੀ ਨੇ, ਸਮਝ ਨਹੀਂ ਰਹੀ ਹੈਗੀ ਪੰਜਾਬੀ ਇੰਡਸਟਰੀ ਇਹ ਇੱਥੋਂ ਕਿਤੇ ਬਾਹਰ ਜਾਣ ਦੀ ਕਾਬਲੀਅਤ ਰੱਖਦੀ ਹੈ। ਨੂਰ ਚਹਿਲ ਦਾ ਨਵਾਂ ਹਿੰਦੀ ਗਾਣਾ।

ਮੈਨੂੰ ਥੰਬਨੇਲ ਤੋਂ ਲੱਗਿਆ ਸੀਗਾ ਕਿ ਗਾਣਾ ਵਧੀਆ ਹੋਊਗਾ, ਮੈਂ ਤਾਂ ਕਰਕੇ ਚਲਾ ਲਿਆ। ਬਟ ਐਨੀਵੇਜ਼, ਅੱਜ ਗਾਣੇ ਕੋਈ ਬਹੁਤੇ ਵਧੀਆ ਹੈ ਨਹੀਂ, ਵੈਸੇ ਗਾਣਿਆਂ ਗੁਣਿਆਂ ਦੇ ਨਾਲ ਜੁੜਿਆ ਅਗਲਾ ਪ੍ਰੋਗਰਾਮ ਵੀ ਥੋੜ੍ਹੀ ਦੇਰ ਤੱਕ ਲੈ ਕੇ ਆਵਾਂਗੇ। ਪਰ ਫਿਲਹਾਲ ਤੁਸੀਂ ਰੇਡੀਓ ਹਾਂਜੀ 1674 ਐਮ 'ਤੇ ਬੈਕ ਟੂ ਬੈਕ ਡਰਾਈ ਬੈਕ ਸ਼ੋਅ ਸੁਣ ਰਹੇ ਹੈਗੇ ਹੋ। ਲਗਭਗ 10-15 ਮਿੰਟ ਕੁ ਆਪਾਂ ਬਿਤਾਏ ਹੈਗੇ ਨੇ, ਅਤੇ ਜੇ ਹੁਣ ਤੁਸੀਂ ਗਾਣੇ, ਮੈਨੂੰ ਲੱਗਿਆ ਕਿ ਢਿੱਲੇ ਢਿੱਲੇ ਜਿਹੇ ਹੋ ਗਏ ਗਾਣੇ, ਹੁਣ ਥੋੜ੍ਹਾ ਜਿਹਾ ਚੱਕ ਲਈਏ ਕੰਮ। ਫਿਲਮ ਦੇਖ ਕੇ ਆਏ ਹੋ ਜਾਂ ਦੇਖਣ, ਦੇਖ ਕੇ ਨਹੀਂ ਆਏ ਹੈਗੇ, ਦੇਖਣ ਜਾਣਾ ਹੈ ਤੁਸੀਂ ਹਲੇ ਓਬਵੀਅਸਲੀ, ਤਾਂ ਹੀ ਤੁਹਾਡੀ ਫੀਡਬੈਕ ਦੀ ਉਡੀਕ ਹੋਊਗੀ। ਬੋਲ ਭਾਵੇਂ ਨਾ ਬੋਲ, ਕਿਵੇਂ ਦੀ ਲੱਗੀ ਹੈਗੀ ਸਾਨੂੰ ਦੱਸਿਓ ਜ਼ਰੂਰ। ਜਦੋਂ ਵੀ ਤੁਸੀਂ ਦੇਖ ਕੇ ਆਓਗੇ ਤਾਂ ਫਿਰ ਬਾਅਦ ਦੇ ਵਿੱਚ ਆ ਕੇ ਮੈਸੇਜ ਜ਼ਰੂਰ ਭੇਜਿਓ 0472464174 ਦੇ ਉੱਤੇ ਜਾਂ facebook.com/ ਹਾਂਜੀ ਸਿਡਨੀ ਦੇ ਉੱਤੇ। ਬੋਲ ਭਾਵੇਂ ਨਾ ਬੋਲ ਦੇ ਟਾਈਟਲ ਟਰੈਕ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ, ਅਤੇ ਫਿਰ ਉਸ ਤੋਂ ਬਾਅਦ ਇੱਕ ਹੋਰ ਗਾਣਾ। ਬਸ ਮੈਨੂੰ ਬੜਾ ਅਜੀਬ ਜਿਹਾ ਲੱਗਿਆ ਕਿ ਬਹੁਤ ਸਾਰੇ ਪੋਡਕਾਸਟਾਂ 'ਚ ਅਮਰਿੰਦਰ ਗਿੱਲ ਦਾ ਭਤੀਜਾ, ਅਮਰਿੰਦਰ ਗਿੱਲ ਦਾ ਭਤੀਜਾ, ਇੱਦਾਂ ਹੀ ਕਾਤੇ ਸਿਦਕ ਦੀ ਆਪਣੀ ਵੀ ਇੱਕ ਆਈਡੈਂਟੀ ਹੈਗੀ ਹੈ, ਉਸ ਆਈਡੈਂਟੀ ਦੇ ਨਾਲ ਵੀ ਉਹਨੂੰ ਰਿਪ੍ਰਜੈਂਟ ਕੀਤਾ ਜਾ ਸਕਦਾ ਸੀ ਕਿਸੇ ਨਵੇਂ ਕਲਾਕਾਰ ਦੇ ਨਾਲ। ਗਲਤ ਹੈ, ਨੈਪੋਟਿਜ਼ਮ ਤਾਂ ਆਪ ਹੀ ਮੀਡੀਆ ਕਰ ਦਿੰਦਾ।

ਦੁੱਲੇ ਦਾ ਨਵਾਂ ਗਾਣਾ ਆਇਆ ਅਪੋਲੋ, ਟਾਈਟਲ ਥੋੜਾ ਡਿਫਰੈਂਟ ਲੱਗਦਾ ਤੇ ਦੁੱਲਾ ਤਾਂ ਵੈਸੇ ਹੀ ਗਾਣੇ ਬੜੇ ਡਿਫਰੈਂਟ ਲਿਖ ਕੇ ਲਿਆਂਦਾ ਹੈਗਾ, ਸੁਣ ਕੇ ਦੇਖਦੇ ਹਾਂ ਅੱਜ ਕੀ ਕਹਿੰਦੇ ਨੇ।

ਇਹ ਗੱਲ ਬਾਤ ਹੈ ਯਾਰ, ਦੁੱਲਾ ਜਦੋਂ ਵੀ ਗਾਣੇ ਲੈ ਕੇ ਆਉਂਦਾ ਤੁਸ ਵੱਖਰੇ ਜੇ, ਹੁਣ ਤਾਂ ਪੂਰੀ ਕਨਵਿਕਸ਼ਨ ਹੋ ਗਈ। ਵੈਸੇ ਪੂਰੀ EPO ਆਈ ਹੈ ਕੀ ਇਹ ਅਪੋਲੋ ਤਾਂ ਇਸ ਗਾਣੇ ਦਾ ਨਾਮ ਹੈ, EP ਦਾ ਪੂਰਾ ਨਾਮ ਕੀ ਹੈਗਾ ਮੈਨੂੰ ਆਈਡੀਆ ਨਹੀਂ। Let's see, but title bahut amazing hai ke ne, roz chalawange ek gaana।

ਇੰਡੀਆਜ਼ ਗੋਟ ਟੈਲੈਂਟ ਦੇ ਵਿੱਚ ਇੱਕ ਮੁੰਡਾ ਆਇਆ ਸੀ ਜੀਪੀ ਹੀਰਾ। ਮੈਂ ਦੇਖਿਆ ਉਹਨੇ ਆਪਣੇ ਯੂਟਿਊਬ ਚੈਨਲ ਤੋਂ, ਆਫੀਸ਼ੀਅਲ ਚੈਨਲ ਤੋਂ ਇੱਕ ਗਾਣਾ ਪਾ ਵੀ ਦਿੱਤਾ ਹੈ। ਵੈਸੇ ਲੇਟੈਂਟ ਦੇ ਵਿੱਚ ਇੰਨਾ ਮਸ਼ਹੂਰ ਹੋਇਆ ਨਾ ਹੋਵੇ, ਹੁਣ ਇਹ ਗਾਣਿਆਂ ਤੋਂ ਸ਼ਾਇਦ ਮਸ਼ਹੂਰ।

ਐਡੀ ਵੀ ਗੱਲ ਨਹੀਂ ਹੈਗੀ, ਠੀਕ ਠਾਕ ਹੈ ਜੀ। ਚਲੋ ਕੋਈ ਨਹੀਂ, ਆਪਾਂ ਲੈਂਦੇ ਹਾਂ ਜੀ ਇਜਾਜ਼ਤਾਂ ਅਤੇ ਹੁਣ ਅਗਲਾ ਸ਼ੋਅ ਤੁਹਾਡੇ ਤੱਕ ਲੈ ਕੇ ਆਉਂਦੇ ਹੈਗੇ। ਬਸ ਇਹ ਗੱਲ ਯਾਦ ਰੱਖਿਓ ਕਿ ਸਿਡਨੀ ਅਤੇ ਮੈਲਬਨ ਦੀਆਂ ਫ੍ਰੀਕੁਐਂਸੀਜ਼ ਹੁਣ ਅੱਡ ਅੱਡ ਹੋ ਜਾਣਗੀਆਂ। ਸੁਣਦੇ ਰਹੋ।

0: now the ultimate power in the universe.
1: Radio Haji 16748.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
5: ਥਿੰਕਿੰਗ ਆਫ ਬਿਲਡਿੰਗ ਯੋਰ ਡ੍ਰੀਮ ਹੋਮ? ਮੇਕ ਇਟ ਟਰੂਲੀ ਗ੍ਰੈਂਡ ਵਿਦ ਕੈਪਲਨ ਹੋਮਸ ਅਲਟੀਮੇਟ ਪ੍ਰੋਸਪੈਰਿਟੀ ਪੈਕੇਜ। ਗੈਟ ਟੌਪ 10 ਗ੍ਰੈਂਡ ਅਪਗ੍ਰੇਡਸ ਇਨ 1 ਅਨਬੀਟੇਬਲ ਪੈਕੇਜ ਪ੍ਰਾਈਸ, ਇਨਕਲੂਡਿੰਗ 3 ਮੀਟਰ ਗਰਾਊਂਡ ਫਲੋਰ ਸੀਲਿੰਗਸ, 2.7 ਮੀਟਰ ਟੌਪ ਫਲੋਰ ਸੀਲਿੰਗਸ, ਲਾਰਜ ਪੋਰਸਲਿਨ ਟਾਇਲਸ, ਪ੍ਰੀਮੀਅਮ ਟਿੰਬਰ ਲੁੱਕ ਫਲੋਰਿੰਗ, ਗ੍ਰਾਂਡ ਫੀਚਰ ਡੋਰਸ, ਸਟਾਈਲਿਸ਼ ਬਲੈਕ ਫਿਨਿਸ਼ਸ ਐਂਡ ਸਮਾਰਟ ਕੀਲੈਸ ਐਂਟਰੀ, ਪਲੱਸ ਅ ਲਾਈਫ ਟਾਈਮ ਸਟਰਕਚਰਲ ਗਾਰੰਟੀ। ਲਿਮਿਟਡ ਟਾਈਮ ਓਨਲੀ, ਵਿਜ਼ਿਟ ਕੈਪਲਨ ਹੋਮਸ ਆਨਲਾਈਨ ਔਰ ਵਨ ਆਫ ਆਰ ਡਿਸਪਲੇ ਹੋਮਸ ਇਨ ਸਿਡਨੀ। TNC ਸਪਲਾਈ, ਲਾਇਸੈਂਸ 184812।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
0: This station is now the ultimate power in the universe.
1: Radio Haji 16748.
2: ਸੁਣੋ ਜੀ, ਗੱਡੀ ਅਕਸ਼ਰ

ਹੈਗਾ ਟਾਈਮ ਹਲੇ ਹੈਗਾ ਇਸ ਕਰਕੇ ਕਾਹਨੂੰ ਹਲੇ ਆਪਾਂ ਸਵਿੱਚ ਕਰਨਾ ਮੈਂ ਸੋਚਿਆ ਕਿ ਇੱਕ ਦੋ ਗਾਣੇ ਹੋਰ ਤੁਹਾਨੂੰ ਸੁਣਾ ਦਈਏ ਤੇ ਆਹ ਕੀ ਹੈ ਕਹਿ ਜਾਏ ਇਹ ਗਾਣਾ ਯਾਰ ਇਸ ਹਫਤੇ ਜਾਂ ਲੰਘੇ ਹਫਤੇ ਦੇ ਵਿੱਚ ਹਸਲ ਦੇ ਅੰਦਰ ਹਰਮੀਤ ਨੇ ਤਾਂ ਵਧੀਆ ਗਾਇਆ ਹੀ ਗਾਇਆ ਪਰ ਕੁਛ ਖਾਸ ਹੋਰ ਕਮਾਲ ਹੋ ਨਹੀਂ ਸਕਿਆ ਹਾਂ ਇੱਕ ਮੁੰਡਾ ਧੜਕਣ ਜ਼ਰੂਰ ਹੈ ਜਿਹਨੇ ਪਿਛਲੀ ਵਾਰ ਫੈਨ ਹੋ ਗਈ ਗਾਣਾ ਬੜਾ ਵਧੀਆ ਨਿਭਾਇਆ ਸੀਗਾ ਅਤੇ ਉਹਦਾ ਇੱਕ ਗਾਣਾ ਹੋਰ ਇਸ ਵਾਰ ਆਇਆ ਹੈਗਾ ਉਹ ਵੀ ਸੁਣ ਲਓ ਤੁਸੀਂ ਕਿਤਾਬ ਫੈਨ ਹੋ ਗਈ ਵੀ ਤੁਹਾਨੂੰ ਸੁਣਾ ਦਿੰਦਾ ਜੇ ਹਰਿਆਣਵੀ ਸੁਣਨਾ ਹੀ ਆ ਤਾਂ ਆਹ ਕਿਹੜਾ ਆਹ ਕਾਹਤੇ ਸੁਣਨਾ ਇੱਕ ਹੋਰ ਹਰਿਆਣਵੀ ਸੁਣਾਉਣਾ ਤੁਹਾਨੂੰ ਪਰ ਇਹ ਮੁੰਡਾ ਕਮਾਲ ਕਰ ਰਿਹਾ ਕਮਾਲ ਇਸ ਕਰਕੇ ਕਰ ਰਿਹਾ ਕਿਉਂਕਿ ਹਰ ਇੱਕ ਲੈਂਗੁਏਜ ਟਰਾਈ ਕਰ ਰਿਹਾ ਪੰਜਾਬੀ 'ਚ ਵੀ ਗਾ ਰਿਹਾ ਹਰਿਆਣਵੀ 'ਚ ਵੀ ਗਾ ਰਿਹਾ ਇਹ ਮਰਾਠੀ ਵੀ ਵਰਤ ਰਿਹਾ ਹਿੰਦੀ ਔਰ ਇੰਗਲਿਸ਼ ਤਾਂ ਹੈਗੇ ਹੀ ਹੈਗੇ ਨੇ ਕੁਛ ਤਾਂ ਕਰ ਰਿਹਾ ਧੜਕਨ ਨੋਟਿਸ 'ਚ ਆਊਗਾ ਅੱਗੇ ਆਉਣ ਵਾਲੇ ਟਾਈਮ 'ਚ

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਵਾਗਤ ਜੀ ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਵਿੱਚ। ਵੈਸੇ ਤਾਂ ਬਹੁਤ ਕੁਝ ਹੋ ਰਿਹਾ ਪਿਛਲੇ ਪੰਜਾਂ ਕੁ ਦਿਨਾਂ ਦੇ ਵਿੱਚ, ਸੱਤਾਂ ਕੁ ਦਿਨਾਂ ਦੇ ਵਿੱਚ, ਦੁਨੀਆ ਭਰ ਦੇ ਵਿੱਚ ਬੜਾ ਕੁਝ ਹਰ ਰੋਜ਼ ਹੀ ਹੁੰਦਾ ਹੈਗਾ। ਸੋਚੀਦਾ ਹੈਗਾ ਕਿ ਕਿਹੜੇ ਮਸਲੇ ਦੇ ਉੱਤੇ ਗੱਲ ਕਰੀਏ, ਕਿਹਦੇ ਬਾਰੇ ਜਿਹੜੀ ਅੱਗੇ ਗੱਲ ਅੱਗੇ ਲੈ ਕੇ ਜਾਈਏ। ਸੋ ਬੜੇ ਸਾਰੇ ਮਸਲੇ ਜਿਹੜੇ ਨੇ ਉਹ ਰਹਿ ਵੀ ਜਾਂਦੇ ਨੇ ਇਨਸਾਈਟ ਰਿਪੋਰਟ ਦੇ ਵਿੱਚ। ਹਰ ਇੱਕ ਟੋਪਿਕ ਦੇ ਉੱਤੇ ਗੱਲ ਹੋਣੀ ਪੋਸੀਬਲ ਵੀ ਨਹੀਂ ਹੁੰਦੀ ਹੈਗੀ, ਪਰ ਦੋ ਇਸ਼ੂਜ਼ ਜਿਨ੍ਹਾਂ ਦੇ ਉੱਤੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਦੁਨੀਆ ਦਾ ਨਕਸ਼ਾ ਬਦਲ ਜਾਊਗਾ। ਸੋ ਉਹ ਦੋ ਇਸ਼ੂ ਵਾਕਈ ਇੱਕ ਤਾਂ ਨਕਸ਼ੇ ਦੇ ਨਾਲ ਹੀ ਜੁੜਿਆ ਹੋਇਆ, ਦੁਨੀਆ ਦਾ ਨਕਸ਼ਾ ਆਲਰੇਡੀ ਬਦਲ ਗਿਆ, ਉਹਦੇ 'ਤੇ ਗੱਲ ਕਰਾਂਗੇ। ਅਤੇ ਜਿਹੜੇ ਵੱਡੇ ਸੀ ਉਹ ਛੋਟੇ ਹੋ ਗਏ, ਜਿਹੜੇ ਛੋਟੇ ਸੀ ਉਹ ਵੱਡੇ ਹੋ ਗਏ, ਨਕਸ਼ਾ ਜਿਹੜਾ ਗੋਲ ਗੋਲ ਘੁੰਮਦਾ ਤੁਸੀਂ ਦੇਖਦੇ ਹੋ ਗਲੋਬ ਦੇ ਉੱਤੇ, ਉਹ ਹੁਣ ਕੁਛ ਹੋਰ ਹੋਏਗਾ ਆਉਣ ਵਾਲੇ ਸਾਲਾਂ ਦੇ ਵਿੱਚ, ਬਲਕਿ ਅਸਲੀਅਤ ਦੇ ਕਾਫੀ ਲਾਗੇ ਹੋਏਗਾ, ਕਿਉਂਕਿ ਹੁਣ ਤੱਕ ਤਾਂ ਨਕਲੀ ਉਹ ਨਕਸ਼ਾ ਦੇਖਦੇ ਰਹੇ ਹੈਗੇ ਆਪਾਂ। ਖੈਰ ਉਹ ਗੱਲ ਅੱਗੇ ਚੱਲ ਕੇ ਕਰਦੇ ਹਾਂ, ਔਰ ਦੂਜੇ ਨਕਸ਼ੇ ਦੀ ਗੱਲ ਜਿਹੜੀ ਹੈਗੀ ਉਹ ਜਰਮਨੀ ਤੋਂ ਸਾਹਮਣੇ ਆਈ। ਮੇਰੇ ਖਿਆਲ ਦੇ ਨਾਲ ਮੈਂ ਸ਼ਾਇਦ ਇੱਕ ਸਾਲ ਪਹਿਲਾਂ ਤੋਂ ਹੀ ਇਨਸਾਈਟ ਰਿਪੋਰਟ, ਉਦੋਂ ਨਿਊਜ਼ ਐਂਡ ਵਿਊਜ਼ ਰਿਪੋਰਟ ਇਹਦਾ ਸ਼ੋਅ ਦਾ ਨਾਮ ਸੀਗਾ, ਉਹਦੇ 'ਚ ਇਹ ਗੱਲ ਕਰ ਰਿਹਾ ਸੀਗਾ ਕਿ ਚਾਹੇ ਹੰਗਰੀ ਹੈ ਚਾਹੇ ਇਟਲੀ ਹੈ, ਜਿੱਥੇ ਜਿਹੜੀਆਂ ਗੌਰਮੈਂਟਸ ਬਦਲੀਆਂ ਨੇ, ਯੂਰਪ ਨੇ ਨਾ ਇੱਕ ਚਿਣਗਾਰੀ ਦਿੱਤੀ ਹੈ ਦੁਨੀਆ ਨੂੰ। ਚਾਹੇ ਫਰਾਂਸ ਦੀ ਕ੍ਰਾਂਤੀ ਦੀ ਗੱਲ ਕਰ ਲਓ, ਜਦੋਂ ਦੁਨੀਆ ਦੇ ਵਿੱਚ ਨਿਜ਼ਾਮ ਬਦਲਣ ਦੇ ਤਰੀਕੇ ਜਿਹੜੇ ਸੀਗੇ ਉਹ ਫਰਾਂਸ ਨੇ ਦਿੱਤੇ ਸੀ। ਚਾਹੇ ਵਰਲਡ ਵਾਰਸ ਦੀ ਗੱਲ ਕਰ ਲਓ, ਉਹ ਦੁਨੀਆ ਦੇ ਵਿੱਚ ਮਤਲਬ ਪੂਰੀ ਦੁਨੀਆ ਹੀ ਬਦਲ ਗਈ, ਚਾਹੇ ਪਹਿਲੀ ਅਤੇ ਦੂਸਰੀ ਆਲਮੀ ਜੰਗ ਸੀਗੀ, ਯੂਰਪ ਦੀਆਂ ਹੀ, ਸਾਰਾ ਕੁਛ ਯੂਰਪ ਤੋਂ ਹੀ ਹੁੰਦਾ, ਔਰ ਯੂਰਪ ਦੇ ਵਿੱਚੋਂ ਹੀ ਸ਼ੁਰੂਆਤ ਹੁੰਦੀ ਹੈ, ਯੂਰਪ ਹੀ ਅੰਤ ਕਰੂਗਾ, ਇਹ ਵੀ ਗੱਲ ਮੰਨ ਕੇ ਚੱਲਿਓ। ਯੂਰਪ ਦੇ ਵਿੱਚ ਹੁਣ ਕੁਛ ਐਸਾ ਹੋਇਆ, ਬਲਕਿ ਯੂਰਪ ਦੇ ਇੱਕ ਸਭ ਤੋਂ ਮਜ਼ਬੂਤ ਦੇਸ਼ ਅੱਜ ਦੀ ਤਰੀਕ ਦੇ ਵਿੱਚ, ਕਿਉਂਕਿ ਹੁਣ ਬ੍ਰੈਕਸਿਟ ਤੋਂ ਬਾਅਦ ਤਾਂ ਯੂਰਪੀ ਯੂਨੀਅਨ ਦਾ ਹਿੱਸਾ ਨਹੀਂ ਹੈਗਾ, ਹਾਂ ਯੂਰਪ ਦਾ ਹਿੱਸਾ ਬ੍ਰਿਟੇਨ ਜ਼ਰੂਰ ਹੈਗਾ, ਪਰ ਈਯੂ ਦੇ ਵਿੱਚ ਸਭ ਤੋਂ ਮਜ਼ਬੂਤ ਦੇਸ਼ ਹੈ, ਸਭ ਤੋਂ ਵੱਡਾ ਅਮੀਰ ਤਾਕਤਵਰ ਮੁਲਕ ਜਰਮਨੀ ਹੈ। ਔਰ ਜਰਮਨੀ ਪਿਛਲੇ ਕਈ ਸਾਲਾਂ ਤੋਂ, ਕਈ ਦਹਾਕਿਆਂ ਤੋਂ ਦੁਨੀਆ ਨੂੰ ਲੀਡ ਕਰਦਾ ਰਿਹਾ, ਬੀਟ ਟੈਕਨੋਲੋਜੀ, ਬੀਟ ਲੀਡਰਸ਼ਿਪ, ਬੀਟ ਐਨੀਥਿੰਗ, ਬੀਟ ਡਿਪਲੋਮੈਸੀ। ਜਰਮਨੀ ਨੇ ਬੜੀ ਤਰੀਕੇ ਦੇ ਨਾਲ ਅੱਗੇ ਚੱਲਿਆ ਹੈਗਾ। ਜਰਮਨੀ ਦੂਸਰੀ ਆਲਮੀ ਜੰਗ ਦਾ ਕਾਰਨ ਵੀ ਬਣਦਾ, ਪਰ ਉਸ ਤੋਂ ਬਾਅਦ ਜਰਮਨੀ ਆਪਣੀ ਇੱਕ ਇਮੇਜ ਕਲੀਨਿੰਗ ਦੇ ਵਿੱਚੋਂ ਵੀ ਗੁਜ਼ਰਦਾ ਹੈਗਾ। ਜਰਮਨੀ ਦੇ ਵਿੱਚ ਹੁਣ ਉਹ ਇਮੇਜ ਕਲੀਨਿੰਗ ਜਿਹੜੀ ਇੰਨੀ ਜ਼ਿਆਦਾ ਹੋ ਚੁੱਕੀ ਕਿ ਹੁਣ ਜਰਮਨੀ ਕੁਛ ਚੀਜ਼ਾਂ ਦਾ ਸੰਤਾਪ ਵੀ ਭੋਗ ਰਿਹਾ। ਉਦਾਹਰਣ ਦੇ ਤੌਰ ਦੇ ਉੱਤੇ, ਜਿਹੜੇ ਪਿਛਲੇ ਕੁਝ ਅਰਸਿਆਂ ਦੇ ਵਿੱਚ ਜਰਮਨੀ ਜਾਂ ਇਹਦੇ ਸਾਥੀ ਦੇਸ਼ਾਂ ਨੇ, ਅਮਰੀਕਾ ਅਤੇ ਦੂਸਰੇ ਦੇਸ਼ਾਂ ਨੇ ਇਕੱਠਿਆਂ ਨੇ ਰਲ ਕੇ ਦੁਨੀਆ ਭਰ 'ਚ ਜਿਹੜੀਆਂ ਤਬਾਹੀਆਂ ਮਚਾਈਆਂ ਸੀਗੀਆਂ, ਉਹਨਾਂ ਨੂੰ ਬਾਅਦ 'ਚ ਜਸਟੀਫਾਈ ਵੀ ਕੀਤਾ ਸੀ, ਔਰ ਫਿਰ ਬਾਅਦ ਦੇ ਵਿੱਚ ਉਹਨਾਂ ਤਬਾਹੀਆਂ ਦਾ ਹੁਣ ਅਸਰ ਇਹ ਹੋਇਆ ਕਿ ਉਹਨਾਂ ਨੂੰ ਮਾਈਗ੍ਰੈਂਟਸ ਨੂੰ ਸੱਦਣਾ ਪਿਆ, ਔਰ ਮਾਈਗ੍ਰੈਂਟਸ ਦਾ ਨੈਗੇਟਿਵ ਅਸਰ ਇਹ ਹੋਇਆ ਕਿ ਉੱਥੇ ਬਹੁਤ ਜ਼ਿਆਦਾ ਅਟੈਕ ਹੋਣ ਲੱਗ ਪਏ, ਟੈਰਰਿਸਟ ਹਮਲੇ ਹੋਣ ਲੱਗ ਪਏ, ਉੱਥੋਂ ਦਾ ਸਿਸਟਮ ਜਿਹੜਾ ਗੜਬੜਾ ਗਿਆ, ਉਹਨਾਂ ਕੰਟਰੀਜ਼ ਦੇ ਵਿੱਚ ਮਾਈਗ੍ਰੈਂਟਸ ਇੰਨੇ ਜ਼ਿਆਦਾ ਆ ਗਏ ਕਿ ਉਹ ਉਹਨਾਂ ਦੇ ਕਲਚਰ 'ਚ ਐਸਿਮੀਲੇਟ ਹੀ ਨਹੀਂ ਹੋ ਸਕੇ। ਜਰਮਨੀ ਦਾ ਆਪਣਾ ਇੱਕ ਵੱਖਰਾ ਕਲਚਰ ਹੈਗਾ। ਅਨਲਾਈਕ ਅਦਰ ਯੂਰੋਪੀਅਨ ਕੰਟਰੀਜ਼, ਜਰਮਨੀ ਵਾਜ਼ ਦੀ ਓਨਲੀ ਕੰਟਰੀ ਜਿਹਨੇ ਲੰਮੇ ਟਾਈਮ ਤੱਕ ਕਿਸੇ ਦੂਸਰੇ ਦੇਸ਼ ਦੇ ਵਿੱਚ ਕਬਜ਼ਾ ਉਵੇਂ ਨਹੀਂ ਲਿਆ ਜਾਂ ਉਵੇਂ ਰਾਜ ਨਹੀਂ ਕੀਤਾ ਜਿਵੇਂ ਫਰਾਂਸ ਨੇ ਕੀਤਾ, ਜਿਵੇਂ ਇੰਗਲੈਂਡ ਨੇ ਕੀਤਾ, ਜਿਵੇਂ ਸਪੇਨ ਨੇ ਕੀਤਾ, ਜਿਵੇਂ ਪੁਰਤਗਾਲ ਨੇ ਕੀਤਾ। ਜਰਮਨੀ ਔਨ ਦੀ ਅਦਰ ਹੈਂਡ ਥੋੜ੍ਹਾ ਡਿਫਰੈਂਟ ਤਰੀਕੇ ਦੀ, ਇੱਕ ਅੱਜ ਦੀ ਤਰੀਕ ਦੇ ਵਿੱਚ ਇੱਕ ਡਿਫਰੈਂਟ ਤਰੀਕੇ ਦੀ ਰਾਜਨੀਤੀ ਕਰਨ ਵਾਲੀ ਪ੍ਰਣਾਲੀ ਹੈ, ਇੱਕ ਡਿਫਰੈਂਟ ਕਿਸਮ ਦੀ ਇਕੋਨਮੀ ਹੈ, ਜਿਹਦੀਆਂ ਐਗਜ਼ਾਮਪਲਸ ਦਿੱਤੀਆਂ ਜਾਂਦੀਆਂ ਹੈਗੀਆਂ ਕਿ ਦੇਖੋ ਜੀ ਜਰਮਨੀ ਦੀ ਤਾਂ ਇਕੋਨਮੀ ਇੱਦਾਂ ਚੱਲ ਰਹੀ ਹੈ। ਔਰ ਦੁਨੀਆ ਦੀਆਂ ਟੌਪ 5 ਇਕੋਨਮੀਜ਼ ਦੇ ਵਿੱਚ, ਦੁਨੀਆ ਦੇ ਟੌਪ 5 ਮਜ਼ਬੂਤ ਦੇਸ਼ਾਂ ਦੇ ਵਿੱਚ ਜਰਮਨੀ ਦੀ ਸ਼ਮੂਲੀਅਤ ਹੁੰਦੀ ਹੈਗੀ। ਹੁਣ ਉੱਥੋਂ ਹੀ ਇਸੇ ਹੀ ਜਰਮਨੀ ਦੇ ਵਿੱਚ ਸੈਕਸਨੀ ਐਨਹੋਲਟ ਨਾਮ ਦੇ ਸੂਬਾ, ਦੋ ਸੂਬੇ ਨਹੀਂ ਹੈਗੇ, ਇੱਕੋ ਹੀ ਹੈ ਸਟੇਟ ਸੈਕਸਨੀ ਐਨਹੋਲਟ, ਉੱਥੇ ਇਲੈਕਸ਼ਨਸ ਹੋਈਆਂ, ਸਟੇਟ ਇਲੈਕਸ਼ਨਸ ਹੋਏ, ਔਰ ਮੈਂ ਪਿਛਲੇ ਇੱਕ ਡੇਢ ਸਾਲ ਦੇ ਵਿੱਚ ਬੜੀ ਵਾਰ ਦੱਸ ਚੁੱਕਿਆ ਕਿ ਉੱਥੇ AFD ਪਾਰਟੀ, ਜਿਹਨੂੰ ਅਲਟਰਨੇਟਿਵ ਫਾਰ ਜਰਮਨੀ ਕਹਿ ਦਿੱਤਾ ਜਾਂਦਾ, ਹਾਲਾਂਕਿ ਜਰਮਨ ਲੈਂਗੁਏਜ ਦੇ ਵਿੱਚ ਉਹਨੂੰ ਉਹਦਾ ਨਾਮ ਇਹ ਨਹੀਂ ਹੈਗਾ, ਮੇਰੇ ਤੋਂ ਖੈਰ ਗਲਤ ਲਿਆ ਜਾਣਾ ਇਹ ਨਾਮ, ਮੇਰੇ ਤੋਂ ਸਹੀ ਵੀ ਨਹੀਂ ਲਿਆ ਜਾਣਾ ਹੈਗਾ, ਅਲਟਰਨੇਟਿਵ ਫਾਰ ਜਰਮਨੀ ਇੰਗਲਿਸ਼ ਨੇਮ ਹੈ ਉਹਨਾਂ ਦਾ, ਲੈਟ ਮੀ ਸੀ ਮੈਂ ਜੇ ਉਹਦਾ ਜਰਮਨ ਨੇਮ ਪ੍ਰੋਨਾਊਂਸ, ਨਹੀਂ ਇਟਸ ਟਫ, ਸੋ ਰਹਿ ਨਹੀਂ ਦਿੰਦੇ ਆਪਾਂ AFD ਤੱਕ ਹੀ ਰਹਿੰਦੇ, ਡਚਸ ਲੈਂਡ ਸਮਥਿੰਗ ਕੁਛ ਕਹਿ ਲੈਂਦੇ ਹਾਂ ਉਹਨੂੰ, ਅਲਟਰਨੇਟਿਵ ਫਾਰ ਡਚਸ ਲੈਂਡ। ਐਨੀਵੇਜ਼, ਗੱਲ ਨਾਮ ਦੀ ਨਹੀਂ ਹੈਗੀ, ਗੱਲ ਕਾਮ ਦੀ ਹੈ। ਗੱਲ ਇੱਥੇ ਹੈ ਕਿ ਜਰਮਨੀ ਦੇ ਵਿੱਚ ਇਹ ਇੱਕ ਪਾਰਟੀ ਜਿਹੜੀ ਹੈ ਇਹ ਨੰਬਰ 1 'ਤੇ ਆ ਗਈ, ਮੈਂ ਇਹ ਨਹੀਂ ਕਹੂੰਗਾ ਕਿ ਸਰਕਾਰ ਬਣਾ ਗਈ, ਕਿਉਂਕਿ ਸਰਕਾਰ ਬਣਾਉਣ ਵਾਲੀਆਂ ਜਿੰਨੀਆਂ ਵੋਟਾਂ ਨੇ ਉਹਨਾਂ ਦੇ ਕੋਲ ਹੈ ਨਹੀਂ, ਪਰ ਬਹੁਮਤ ਜ਼ਰੂਰ ਹੈਗਾ, ਬਹੁਮਤ ਦੇ ਲਈ ਜਾਂ ਇੱਕ ਪੂਰਨ
ਬਹੁਮਤ ਦੇ ਲਈ 3 ਸੀਟਾਂ ਘੱਟ ਹੀ ਮਿਲੀਆਂ ਇਹਨਾਂ ਨੂੰ। ਹਾਲਾਂਕਿ ਇਹ ਗੱਠਜੋੜ ਦੇ ਵਿੱਚ ਆਉਣਗੇ, ਗੱਠਜੋੜ ਦਾ ਸਾਥੀ ਇਹ ਖੋਜਣਗੇ, ਸਰਕਾਰ ਚਲਾਉਣ ਦੀ ਕੋਸ਼ਿਸ਼ ਕਰਨਗੇ। ਸਭ ਤੋਂ ਵੱਡੀ ਪਾਰਟੀ ਤਾਂ ਇਹੀ ਹੈ, ਪਰ ਦੋਵਾਂ ਹੀ ਹਾਲਾਤਾਂ ਦੇ ਵਿੱਚ ਇਹਨਾਂ ਦਾ ਜਿਹੜਾ ਐਲਾਨਨਾਮਾ ਆਪਣੇ ਇੰਡੀਆ ਦੇ ਵਿੱਚ ਆਪਾਂ ਉਹਨੂੰ ਏਜੰਡਾ ਕਹਿ ਦਿੰਦੇ ਹਾਂ, ਜਾਂ ਘੋਸ਼ਣਾ ਪੱਤਰ ਜਾਂ ਐਲਾਨ ਪੱਤਰ ਜਾਂ ਜੋ ਵੀ ਤੁਸੀਂ ਉਹਨਾਂ ਨੂੰ ਇੱਕ ਕਹਿ ਸਕਦੇ ਹੋ ਕਿ ਪਾਰਟੀ ਨੇ ਕੀ ਪ੍ਰਪੋਜ਼ ਕੀਤਾ ਸੀਗਾ ਉਸ ਸਟੇਟ ਦੇ ਵੋਟਰਸ ਦੇ ਅੱਗੇ ਕਿ ਜੇ ਅਸੀਂ ਜਿੱਤ ਕੇ ਸੱਤਾ 'ਚ ਆ ਗਏ ਤਾਂ ਕੀ ਕਰਾਂਗੇ। ਕਿਉਂਕਿ ਜਰਮਨੀ ਦੀਆਂ ਜਿਹੜੀਆਂ ਮੇਨ ਸਟ੍ਰੀਮ ਪਾਰਟੀਆਂ ਨੇ ਉਹ ਇਸ ਪਾਰਟੀ ਦੇ ਨਾਲ ਕੰਮ ਕਰਨ ਤੋਂ ਇਨਕਾਰ ਕਰਦੀਆਂ ਰਹੀਆਂ ਪਿਛਲੇ ਕੁਝ ਚਿਰ ਤੋਂ, ਬਲਕਿ ਸੈਕਿੰਡ ਵਰਲਡ ਔਰ AFD ਪਾਰਟੀ ਕਾਫੀ ਹੱਦ ਤੱਕ ਹਿਟਲਰ ਦੇ ਜਿਹੜੇ ਵਿਚਾਰਕ ਨੇ ਉਹ ਇਹਦੇ 'ਚ ਸ਼ਾਮਲ ਨੇ। ਜਿਵੇਂ ਭਾਰਤ ਦੀ ਆਜ਼ਾਦੀ ਦੇ ਵੇਲੇ ਜਿਵੇਂ ਨਾਥੂ ਰਾਮ ਗੋਡਸੇ ਦੇ ਜਿਹੜੇ ਕੁਛ ਵਿਚਾਰਕ ਸੀਗੇ ਉਹ ਇੱਕ ਪਾਰਟੀ 'ਚ ਸ਼ਾਮਲ ਨੇ, ਐਕਸਟ੍ਰੀਮਿਸਟ ਪਾਰਟੀ ਹੈ ਨਾ ਉਹ ਵੀ, ਉੱਦਾਂ ਹੀ AFD ਦੇ ਵਿੱਚ ਵੀ ਐਕਸਟ੍ਰੀਮਿਸਟ ਪਾਰਟੀ ਹੈ, ਹਿਟਲਰ ਦੇ ਵਿਚਾਰਧਾਰਕ ਜਿਹੜੇ ਨੇ ਇਸ ਪਾਰਟੀ 'ਚ ਸ਼ਾਮਲ ਹੈਗੇ ਨੇ। ਔਰ ਸੈਕਿੰਡ ਵਰਲਡ ਵਾਰ ਤੋਂ ਬਾਅਦ ਸਾਰੀਆਂ ਹੀ ਵੈਸੇ ਐਕਸਟ੍ਰੀਮਿਸਟ ਪਾਰਟੀਆਂ ਆਈਆਂ ਨੇ ਇੱਥੇ, ਐਸੀ ਕੋਈ ਗੱਲ ਨਹੀਂ ਹੈਗੀ, ਪਰ ਉਹ ਐਕਸਟ੍ਰੀਮਿਸਟ ਪਾਰਟੀਆਂ ਇਸ ਪਾਰਟੀ ਤੋਂ ਦੂਰੀ ਰੱਖਦੀਆਂ ਨੇ। ਹੁਣ ਇਹਨੂੰ ਉਦਾਹਰਣ ਨੂੰ ਤੁਸੀਂ ਸਮਝਣਾ ਹੋਵੇ ਤਾਂ ਆਸਟ੍ਰੇਲੀਆ ਦੇ ਵਿੱਚ ਕਿ ਨੈਸ਼ਨਲ ਪਾਰਟੀ ਵੀ ਐਕਸਟ੍ਰੀਮ ਹੈਗੀ ਹੈ, ਲਿਬਰਲ ਪਾਰਟੀ ਵੀ ਹੈ, ਆਪਣੇ ਆਪ ਨੂੰ ਰਾਈਟ ਵਿੰਗਰ ਦੱਸਦੇ ਨੇ, ਬਟ ਸਟਿਲ ਦੇ ਵਾਂਟ ਟੂ ਕੀਪ ਅ ਡਿਸਟੈਂਸ, ਅ ਹੈਂਡਸ ਡਿਸਟੈਂਸ ਫਰੋਮ ਵਨ ਨੇਸ਼ਨ ਪਾਰਟੀ। ਇਹਦੇ 2-3 ਕਾਰਨ ਹੋ ਸਕਦੇ ਨੇ, ਅੱਜ ਦੀ ਤਰੀਕ 'ਚ ਤਾਂ ਇਹ ਹੈ ਉਹਨਾਂ ਨੂੰ ਇਹ ਲੱਗਦਾ ਕਿ ਵਨ ਨੇਸ਼ਨ ਉਹਨਾਂ ਨੂੰ ਖਾ ਜਾਏਗੀ। ਦੂਜਾ, ਉਹ ਕੁਛ ਉਹਨਾਂ ਵਿਚਾਰਧਾਰਾਵਾਂ ਦੇ ਨਾਲ ਵੀ ਸਹਿਮਤ ਨਹੀਂ ਹੈਗੇ ਜਿਹੜੀ ਵਨ ਨੇਸ਼ਨ ਪਾਰਟੀ 'ਚ ਵਨ ਪੋਲੀਟੀਕਲ ਪਰਸਨ ਦੀਆਂ ਵਿਚਾਰਧਾਰਾਵਾਂ ਨੇ, ਕਿਉਂਕਿ ਵਨ ਨੇਸ਼ਨ ਪਾਰਟੀ ਵਨ ਨੇਸ਼ਨ ਹੀ ਨਹੀਂ ਹੈ, ਵਨ ਪਰਸਨ ਪਾਰਟੀ ਵੀ ਹੈ, ਉਹ 'ਚ ਇੱਕ ਬੰਦਾ ਜਾਂ ਇੱਕ ਬੰਦੀ ਜਿਹੜੀ ਹੈਗੀ ਅੱਜ ਦੀ ਤਰੀਕ 'ਚ ਉਹ ਜੋ ਵੀ ਕਹਿ ਰਹੀ ਹੈਗੀ ਉਹੀ ਸਾਰਾ ਕੁਛ ਹੈ, ਸੇਮ AFD ਦੇ ਵਿੱਚ। ਹਾਲਾਂਕਿ AFD ਟੂ ਸਮ ਐਕਸਟੈਂਟ ਥੋੜ੍ਹੀ ਜਿਹੀ ਡੈਮੋਕ੍ਰੈਟਿਕ ਸਟਰਕਚਰ ਦੀ ਹੈਗੀ ਹੈ, ਅੱਜ ਦੀ ਤਰੀਕ ਦੇ ਵਿੱਚ AFD ਜਿਹੜੀ ਆ ਉਹ ਡੈਮੋਕ੍ਰੈਟਿਕ ਸਟਰਕਚਰ ਵੀ, ਖੈਰ ਮਤਲਬ ਬਹੁਤ ਵੱਡਾ ਨਾਮ ਹੋ ਜਾਣਾ, ਬਟ ਇਹਦੇ ਜਿਹੜੇ ਲੀਡਰਸ ਨੇ ਉਹ 2 ਨੇ, ਉਹ 1 ਨਹੀਂ ਹੈਗੇ, ਇੱਕ ਤਾਂ ਟੀਨੋ ਚਰੂਪਲਾ, ਇੱਕ ਐਲਾਈਸ ਫੇਡਲ। ਹੁਣ ਇਹ ਦੋਵੇਂ ਰਲ ਕੇ ਹੈਗੇ ਨੇ, ਫਿਰ ਇਹਦੇ 'ਚ ਡਿਪਟੀ ਲੀਡਰ ਵੀ ਹੈਗੇ ਨੇ, ਉਹ ਵੀ ਅਲੱਗ, ਸੋ ਕੁੱਲ ਮਿਲਾ ਕੇ ਇੱਕ ਬੰਦੇ ਦੀ ਵਿਚਾਰਧਾਰਾ ਨਹੀਂ ਹੈਗੀ। ਹਾਂ, ਟੀਨੋ ਜਿਹੜੇ ਚਰੂਪਲਾ ਨੇ ਅਤੇ ਐਲਾਈਸ ਹੈ, ਉਹ ਡੈਫੀਨੇਟਲੀ ਡਿਕਟੇਟਰ ਨੇ, ਪਰ ਡਿਕਟੇਟਰ ਇੱਕ ਬੰਦਾ ਹੋ ਸਕਦਾ, ਸੋ 2 ਬੰਦੇ ਇੱਕੋ ਹੀ ਉਹਦੇ 'ਤੇ ਚੱਲ ਰਹੇ ਨੇ। ਸ਼ੁਰੂਆਤ ਡੈਫੀਨੇਟਲੀ ਜਿਹੜੀ ਹੈ ਇੱਕ ਜਰਮਨ ਜਿਹੜੇ ਜਰਨਲਿਸਟ ਰਹਿ ਚੁੱਕੇ ਨੇ, ਲਾਇਰ ਰਹਿ ਚੁੱਕੇ ਨੇ, ਸ਼ੁਰੂਆਤ ਦੇ ਵਿੱਚ ਅਲੈਗਜ਼ੈਂਡਰ ਗੋਲੈਂਡਸ ਹੁੰਦੇ ਸੀਗੇ, ਅਤੇ ਉਹਨਾਂ ਨੇ ਹੀ ਸ਼ੁਰੂਆਤ ਕੀਤੀ ਸੀ, ਉਹਨਾਂ ਨੇ ਇਕੱਲਿਆਂ ਨੇ ਨਹੀਂ ਸੀ ਕੀਤੀ, ਉਹਨਾਂ ਨੇ ਰਲ ਕੇ ਸ਼ੁਰੂਆਤ ਕੀਤੀ ਸੀਗੀ ਬਰਨਾਰਡ ਲਿਊਕ ਦੇ ਨਾਲ, ਕੋਨਾਰਡ ਐਡਮ ਦੇ ਨਾਲ ਰਲ ਕੇ ਇਹਦੀ ਸ਼ੁਰੂਆਤ ਹੋਈ ਸੀ ਅੱਜ ਤੋਂ ਲਗਭਗ ਤੁਸੀਂ 13 ਸਾਲ ਪਹਿਲਾਂ ਕਹਿ ਲਓ, 2013 ਦੇ ਵਿੱਚ ਇਹ ਪਾਰਟੀ ਬਣੀ ਸੀ। ਉਦੋਂ ਇਹ ਪਾਰਟੀ ਜਿਹੜੀ ਸੀ ਕ੍ਰਿਸਚੀਅਨ ਡੈਮੋਕ੍ਰੈਟਿਕ ਯੂਨੀਅਨ ਆਫ ਜਰਮਨੀ ਦੇ ਵਿੱਚੋਂ ਟੁੱਟ ਕੇ ਬਣੀ ਸੀਗੀ, ਇਹ ਵੀ ਕੰਜ਼ਰਵੇਟਿਵ ਪਾਰਟੀ ਹੀ ਸੀ ਉਸ ਵਕਤ, ਪਰ ਉਹਦੇ 'ਚੋਂ ਟੁੱਟ ਕੇ ਜਿਹੜੀ AFD ਨੇ ਵਿਚਾਰਧਾਰਾ ਅਪਣਾਈ ਉਹ CDU ਦੇ ਨਾਲੋਂ ਵੀ ਜ਼ਿਆਦਾ ਤਿੱਖੀ ਵਿਚਾਰਧਾਰਾ ਸੀ, CDU ਤੋਂ ਵੀ ਜ਼ਿਆਦਾ ਉਹ ਸਖ਼ਤ ਵਿਚਾਰਾਂ ਵਾਲੇ ਸੀਗੇ, ਫਾਰ ਰਾਈਟ ਪੋਜੀਸ਼ਨ ਇਹ ਆਪਣੀ ਦੱਸਦੇ ਹੈਗੇ ਨੇ, ਸੋ ਫਾਰ ਰਾਈਟ ਪੋਜੀਸ਼ਨ ਦੇ ਵਿੱਚ ਇਹ ਕੰਮ ਕਰ ਰਹੇ ਸੀਗੇ। ਅਤੇ ਹੁਣ AFD ਦੀ ਇੱਕ ਇਤਿਹਾਸਕ ਜਿੱਤ ਤੋਂ ਬਾਅਦ ਜਰਮਨੀ ਦੇ ਸਿਰਫ ਇਸੇ ਇੱਕ ਸਟੇਟ ਦੇ ਵਿੱਚ ਨਹੀਂ, ਬਲਕਿ ਪੂਰੀ ਦੁਨੀਆ ਦੇ ਵਿੱਚ ਇੱਕ ਨਵੀਂ ਕਿਸਮ ਦੀ ਜਿਹੜੀ ਹੈ ਰਾਜਨੀਤੀ ਜਾਂ ਇੱਕ ਐਕਸਟ੍ਰੀਮ ਵਿਚਾਰਧਾਰਾ ਜਿਹੜੀ ਹੈ ਉਹਦੀ ਗੱਲ ਜਿਹੜੀ ਨਿਕਲੂਗੀ। ਅਮਰੀਕੀ ਰਾਸ਼ਟਰਪਤੀ ਨੇ ਵੀ ਵਧਾਈ ਦਿੱਤੀ ਹੈ ਟਰੁੱਥ ਸੋਸ਼ਲ ਤੋਂ, ਕਹਿੰਦੇ ਕਿ ਆਹ ਗੱਲ ਚੰਗੀ ਕੀਤੀ, ਅਤੇ ਉਹਨਾਂ ਨੇ ਮਤਲਬ ਆਪਣੇ ਉਹਦੇ 'ਤੇ ਪਾਇਆ ਕਿ AFD ਉਹ ਕ੍ਰੈਮਲਿਨ ਦੀ ਸਮਰਥਕ ਹੈ, ਅਤੇ ਕ੍ਰੈਮਲਿਨ ਯਾਨੀ ਕਿ ਰੂਸੀ ਰਾਸ਼ਟਰਪਤੀ, ਅਤੇ ਅਮਰੀਕੀ ਰਾਸ਼ਟਰਪਤੀ ਵਧਾਈ ਦੇ ਰਹੇ ਨੇ AFD ਨੂੰ, ਅਤੇ ਉਹ ਪਾਰਟੀ ਜਿਹੜੀ ਰੂਸ ਦੀ ਹਮਾਇਤੀ ਹੈ, ਇੱਕ ਤਾਂ ਉਹਦੇ ਤੋਂ ਮੈਨੂੰ ਇਹ ਨਹੀਂ ਪਤਾ ਚੱਲ ਰਿਹਾ ਕਿ ਅਮੈਰੀਕਾ ਕੀ ਖੱਟ ਕੇ ਲੈ ਕੇ ਜਾਏਗਾ ਜੇ AFD ਜਰਮਨੀ 'ਚ ਸੱਤਾ 'ਚ ਆ ਜਾਂਦੀ ਹੈ, ਕਿਉਂਕਿ ਜਦੋਂ ਤੱਕ ਹਾਲੇ ਇੰਨੀ ਛੇਤੀ ਇਲੈਕਸ਼ਨ ਨਹੀਂ ਹੋਣ ਲੱਗੀਆਂ ਜਰਮਨੀ 'ਚ, ਜਦੋਂ ਇਲੈਕਸ਼ਨ ਹੋਣਗੀਆਂ ਜਰਮਨੀ 'ਚ ਫੈਡਰਲ ਇਲੈਕਸ਼ਨ, ਅਤੇ ਉਦੋਂ ਤੱਕ ਤਾਂ ਟਰੰਪ ਸਾਹਿਬ ਵੀ ਓਕੇ ਟਾਟਾ ਬਾਏ ਬਾਏ ਕਰ ਚੁੱਕੇ ਹੋਣਗੇ, ਸੋ ਉਹਨਾਂ ਦਾ ਨਿੱਜੀ ਮੁਫਾਦ ਤਾਂ ਮੈਨੂੰ ਸਮਝ ਨਹੀਂ ਆ ਰਿਹਾ ਹੈਗਾ। ਹਾਂ, ਜੇ ਪੁਤਿਨ ਦੇ ਨਾਲ ਆੜੀ ਹੈਗੀ ਹੈ ਤਾਂ ਇੱਕ ਅਲੱਗ ਗੱਲ ਕਹਿ ਸਕਦੇ ਹਾਂ, ਪਰ ਚੀਨ ਖੁਸ਼ ਨਹੀਂ ਹੈਗਾ, ਚੀਨ ਬੜੇ ਬੈਲੈਂਸ ਤਰੀਕੇ ਦੇ ਨਾਲ ਇਹਨੂੰ ਦੇਖ ਰਿਹਾ। ਕਾਰਨ ਇਹ ਹੈ ਕਿ ਦੂਸਰੀ ਆਲਮੀ ਜੰਗ ਤੋਂ ਬਾਅਦ ਜਾਪਾਨ ਪਹਿਲੀ ਵਾਰ ਡਿਫੈਂਸਿਵ ਹੋਣਾ ਛੱਡ ਕੇ ਆਕ੍ਰਾਮਕ ਹੋ ਰਿਹਾ, ਅਤੇ ਜਾਪਾਨ ਆਪਣਾ
ਜਿਹੜਾ ਡਿਫੈਂਸ ਬਜਟ ਆ ਉਹ ਵਧਾ ਰਿਹਾ ਜਪਾਨ ਦੇ ਰੱਖਿਆ ਮੰਤਰਾਲੇ ਨੇ ਪਿਛਲੇ ਆਪਾਂ ਖਬਰਾਂ 'ਚ ਵੀ ਸ਼ੇਅਰ ਕੀਤਾ ਸੀ ਅਗਲੇ ਫਾਈਨੈਂਸ਼ੀਅਲ ਈਅਰ ਦੇ ਲਈ ਲਗਭਗ 9 trillion ਯੈਨ ਅਮਰੀਕੀ ਡਾਲਰ 'ਚ ਗੱਲ ਕਰੀਏ ਤਾਂ $57 billion ਡਾਲਰ ਦੀ ਮੰਗ ਕੀਤੀ ਹੈ ਕਿ ਇੰਨੇ ਪੈਸੇ ਖਰਚ ਦਿਉ ਅਤੇ ਡਿਫੈਂਸ ਨੂੰ ਹੋਰ ਮਜ਼ਬੂਤ ਕਰ ਦਿਉ ਅਤੇ ਸਾਲ ਦੇ ਅਖੀਰ ਤੱਕ 3 ਵੱਡੇ ਡਾਕੂਮੈਂਟਡ ਬਦਲਾਅ ਉਹਨਾਂ ਨੇ ਕਰ ਦੇਣੇ ਨੇ $10 trillion ਡਾਲਰ ਦਾ ਖਰਚਾ ਆ ਰਿਹਾ ਫਿਰ ਵੀ ਉਹਨਾਂ ਦੀ 3.5% ਦੀ GDP ਦੇ ਟਾਰਗੇਟ ਤੋਂ ਥੱਲੇ ਹੀ ਰਹਿਣਗੇ ਅਮਰੀਕਾ ਨੂੰ ਖੁਸ਼ ਕਰਨ ਦੇ ਲਈ ਕਰ ਰਿਹਾ ਜਾਪਾਨ ਜਾਂ ਕਿਵੇਂ ਕਰ ਰਿਹਾ ਨਹੀਂ ਪਤਾ ਪਰ ਮਤਲਬ ਸਾਫ਼ ਹੈ ਮਤਲਬ ਇਹ ਹੈ ਕਿ ਟਰੰਪ ਦੇ ਮਨ ਮੁਤਾਬਕ ਜਾਪਾਨ ਆਪਣੀ ਤਾਕਤ ਅੱਗੇ ਵਧਾ ਰਿਹਾ ਹੁਣ ਜੇ ਜਾਪਾਨ ਮਜ਼ਬੂਤ ਹੁੰਦਾ ਤਾਂ ਉਸਦਾ ਸਭ ਤੋਂ ਵੱਧ ਝਗੜਾ ਅੱਜ ਦੀ ਤਰੀਕ 'ਚ ਚੀਨ ਦੇ ਨਾਲ ਹੈ ਸਿਨਕਾਕੂ ਟਾਪੂ ਹੈ ਜਿਹੜਾ ਜਾਂ ਤਾਈਵਾਨ ਦਾ ਇਸ਼ੂ ਹੈ ਇਹਨਾਂ ਦੇ ਉੱਤੇ ਚੀਨ ਜਾਪਾਨ ਅਕਸਰ ਆਪਸ 'ਚ ਰਲਦੇ ਰਹਿੰਦੇ ਹੈਗੇ ਨੇ ਇਹਨਾਂ ਦੇ ਚੱਲਦੇ ਹੀ ਚੀਨ ਨੇ ਜਾਪਾਨ ਨੂੰ ਰੇਅਰ ਅਰਥ ਮਟੀਰੀਅਲ ਦੇਣ ਤੋਂ ਵੀ ਸਾਫ਼ ਹੀ ਮਨ੍ਹਾ ਕਰਤਾ ਸੀ ਦੋਹਾਂ ਦੇਸ਼ਾਂ 'ਚ ਤਣਾਤਣੀ ਚੱਲ ਰਹੀ ਹੈ ਨੋ ਡਾਊਟ ਡਿਪਲੋਮੈਟਿਕ ਰਿਲੇਸ਼ਨਸ ਕੋਈ ਬਹੁਤੇ ਵਧੀਆ ਸ਼ੇਪ ਦੇ ਵਿੱਚ ਨਹੀਂ ਚੱਲਦੇ ਚੀਨ ਦੇ ਲੋਕ ਜਾਪਾਨ ਦੇ ਲੋਕਾਂ ਤੋਂ ਨਫ਼ਰਤ ਵੀ ਕਰਦੇ ਨੇ ਜੇ ਤੁਸੀਂ ਉੱਥੋਂ ਦੇ ਮੂਲ ਰੂਪ ਦੇ ਲੋਕਾਂ ਦੇ ਬਾਰੇ ਗੱਲ ਕਰੋ ਵੈਸੇ ਵੀ ਜਾਪਾਨ ਦੇ ਲਈ ਚੀਨ ਦੇ ਵਾਸਤੇ ਕੋਈ ਜ਼ਿਆਦਾ ਪਿਆਰ ਹੈ ਨਹੀਂ ਜੈਪਨੀਜ਼ ਲੋਕ ਉਨੇ ਐਕਸਪ੍ਰੈਸਿਵ ਨਹੀਂ ਹੈਗੇ ਜਿੰਨੇ ਚਾਈਨੀਜ਼ ਲੋਕ ਹੈਗੇ ਨੇ ਬਟ ਜਾਪਾਨ ਦੇ ਵਿੱਚ ਵੀ ਕੋਈ ਦੇਖੋ ਬੇਸ਼ੱਕ ਹੀਰੋਸ਼ੀਮਾ ਨਾਗਾਸਾਕੀ ਅਮਰੀਕਾ ਨੇ ਕੀਤਾ ਹੋਵੇ ਜਾਪਾਨ ਦੀਆਂ ਪੁਰਾਣੀਆਂ ਜਿਹੜੀਆਂ ਪੁਸ਼ਤਾਂ ਨੇ ਉਹਨਾਂ ਦੇ ਵਿੱਚ ਅਮਰੀਕਾ ਦੇ ਲਈ ਨਫ਼ਰਤ ਜ਼ਰੂਰ ਸੀ ਪਰ ਜਿਹੜੀ ਮਾਡਰਨ ਪੀੜ੍ਹੀ ਹੈਗੀ ਹੈ ਜਿਹੜੇ ਜੈਨਜ਼ੀਜ਼ ਹੈਗੇ ਨੇ ਜਿਹੜੇ ਨਵੇਂ ਆ ਰਹੇ ਨੇ ਉਹ ਅੱਜ ਦੀ ਤਰੀਕ 'ਚ ਚਾਈਨਾ ਨੂੰ ਕੋਈ ਬਹੁਤਾ ਵਧੀਆ ਨਹੀਂ ਮੰਨਦੇ ਸੋ ਇਸ ਤਰੀਕੇ ਦੇ ਨਾਲ ਜਾਪਾਨ ਅਤੇ ਚੀਨ ਪਹਿਲਾਂ ਤੋਂ ਹੀ ਚਕੰਨੇ ਹੈਗੇ ਨੇ ਇੱਕ ਦੂਜੇ ਨੂੰ ਲੈ ਕੇ ਹੁਣ ਇਹਦੇ ਦਰਮਿਆਨ ਜੇ ਜਰਮਨੀ 'ਚ ਇੱਕ ਐਸੀ ਪਾਰਟੀ ਸੱਤਾ 'ਚ ਆਉਂਦੀ ਹੈ ਜਿਹੜੀ ਰੂਸ ਦੀ ਹਮਾਇਤੀ ਹੋਵੇ ਤਾਂ ਇਹਦੇ ਨਾਲ ਰੂਸ ਮਜ਼ਬੂਤ ਹੋਊਗਾ ਟਰੰਪ ਦੇ ਆਉਣ ਤੋਂ ਬਾਅਦ ਪਹਿਲੀ ਵਾਰ ਰੂਸ ਦੇ ਉੱਤੇ ਦਬਾਅ ਹੁਣ ਘੱਟ ਹੋਇਆ ਅਤੇ ਜੇ ਚੀਨ ਖੁਦ ਨੂੰ ਇੱਕ ਵਰਲਡ ਪਾਵਰ ਦਾ ਬਣਾ ਕੇ ਇੱਕ ਲੀਡਰ ਦੇ ਤੌਰ 'ਤੇ ਖੁਆਬ ਦੇਖ ਰਹੇ ਹੈ ਤਾਂ ਉਹਦੇ ਲਈ ਇਹ ਮਾੜੀ ਖਬਰ ਹੈ ਕਿਉਂਕਿ ਰੂਸ ਦੇ ਆਰਥਿਕ ਰੂਪ ਦੇ ਵਿੱਚ ਕਮਜ਼ੋਰ ਹੋਣ ਦਾ ਸਭ ਤੋਂ ਜ਼ਿਆਦਾ ਫਾਇਦਾ ਚਾਈਨਾ ਨੂੰ ਹੁੰਦਾ ਜੇ ਰੂਸ ਮਜ਼ਬੂਤ ਹੁੰਦਾ ਤਾਂ ਜ਼ਾਹਰ ਜੀ ਗੱਲ ਹੈ ਕਿ ਚਾਈਨਾ ਨੂੰ ਵੀ ਆਪਣੀ ਹਰ ਇੱਕ ਗੱਲ ਮਜ਼ਮਾਨ ਦੇ ਲਈ ਰਸ਼ੀਆ ਮਜ਼ਬੂਤ ਹੁੰਦਾ ਔਰ ਇਹਦਾ ਅਸਰ ਫਿਰ ਏਸ਼ੀਆ ਦੇ ਵਿੱਚ ਪੈਂਦਾ ਮਿਡਲ ਈਸਟ ਦੇ ਵਿੱਚ ਪੈਂਦਾ ਅਸੀਂ ਦੇਖਿਆ SCO ਸਮਿਟ ਦੇ ਵਿੱਚ ਰਸ਼ੀਆ ਦੇ ਪ੍ਰੈਜ਼ੀਡੈਂਟ ਦੀ ਐਤਕੀ ਮਤਲਬ ਬੋਡੀ ਲੈਂਗੁਏਜ ਹੀ ਕੁਛ ਡਿਫਰੈਂਟ ਸੀ ਜੋ ਹੁਣ ਤੱਕ ਡਿਫੈਂਸਿਵ ਮੋਡ ਦੇ ਵਿੱਚ ਗਏ ਹੋਏ ਸੀਗੇ ਉਹਦੇ 2-3 ਕਾਰਨ ਹੋ ਸਕਦੇ ਨੇ ਇੱਕ ਤਾਂ ਯੂਕਰੇਨ ਨੂੰ ਜਿਹੜੇ ਹੋਰ ਹਥਿਆਰ ਦੇਣ ਤੋਂ ਇੰਗਲੈਂਡ ਆਪਣਾ ਅਮੈਰੀਕਾ ਨੇ ਮਨ੍ਹਾ ਕਰਤਾ ਦੂਸਰਾ ਜਰਮਨੀ ਦੇ ਵਿੱਚ ਜਿਹੜੀ ਇੱਕ ਸਟੇਟ ਦੇ ਵਿੱਚ ਇਹ ਯਾਦ ਰੱਖਿਓ ਕਿ ਸਿਰਫ ਇੱਕ ਸਟੇਟ ਮੈਂ ਬਾਰ ਬਾਰ ਰੇਸ ਕਰਕੇ ਕਹਿ ਰਿਹਾ ਕਿ ਜਰਮਨੀ ਦੇ ਵਿੱਚ ਇਹ ਸਭ ਤੋਂ ਵੱਡੀ ਜਿਹੜੀ ਉਹ ਸਟੇਟ ਹੈਗੀ ਹੈ ਸੈਕਸਨੀ ਐਨਹਾਲਟਨ ਅਤੇ ਦੂਸਰੀ ਗੱਲ ਇਹ ਹੈਗੀ ਹੈ ਕਿ ਜੇ ਇਸ ਸਟੇਟ ਦੇ ਵਿੱਚ ਜਰਮਨੀ ਆ ਜਾਂਦਾ ਅੱਜ ਦੀ ਡੇਟ 'ਚ 16 ਸਟੇਟਾਂ ਨੇ ਉੱਥੇ ਵੈਸੇ ਬਟਨਬਰਗ ਦੇ ਵਿੱਚ ਵੀ ਇਹ ਹੈਗੇ ਨੇ AFD ਪਾਰਟੀ ਵਾਲੇ ਬਟਨਬਰਗ ਦੇ ਵਿੱਚ ਇਹਨਾਂ ਦੀਆਂ ਲਗਭਗ ਬਟਨਬਰਗ ਜਿਹੜੀ ਬੁਟਨਬਰਗ ਜਾਂ ਬੁਟਨ ਸਟੈਗ ਜਿਹਨੂੰ ਕਹਿ ਦਿੰਦੇ ਨੇ ਬੁਡਨ ਸਟੈਗ ਜਿਹੜੀ ਜਰਮਨੀ ਦੀ ਪਾਰਲੀਮੈਂਟ ਹੁੰਦੀ ਹੈ ਆਫਿਸ਼ੀਅਲ ਨੇਮ ਹੁੰਦਾ ਉਹਦਾ ਬੁਡਨ ਸਟੈਨ ਬੁਡਨ ਸਟੈਗ ਉਹਦੇ 'ਚ 151 ਮੈਂਬਰ ਹੈਗੇ ਨੇ ਟੋਟਲ ਅੱਜ ਦੀ ਡੇਟ 'ਚ ਅਤੇ ਉਹਦੇ 'ਚੋਂ ਉਹਦੇ 'ਚੋਂ ਜਿਹੜੇ ਹੁਣ AFD ਦੀ ਇੱਕ ਓਪਨਿੰਗ ਹੋ ਗਈ ਹੈ ਬੁਡਨ ਸਟੈਗ ਦੇ ਵਿੱਚ ਅਤੇ ਯੂਰਪੀ ਯੂਨੀਅਨ ਦੀ ਇੱਕ ਅਲੱਗ ਪਾਰਲੀਮੈਂਟ ਹੈਗੀ ਹੈ ਉਹਦੇ 'ਚ ਵੀ AFD ਦੇ ਮੈਂਬਰ ਜਾਣਗੇ ਪਲੱਸ ਇਹ ਜਿਹੜਾ ਕਹਿ ਰਹੇ ਸੀਗੇ ਕਿ ਹੰਗਰੀ ਦੇ ਵਿੱਚੋਂ ਜਿਹੜਾ ਪਿਛਲੇ ਜਿਹੜੇ ਪ੍ਰਾਈਮ ਮਿਨਿਸਟਰ ਸੀਗੇ ਨਾਮ ਹੀ ਮੇਰੇ ਦਿਮਾਗ 'ਚੋਂ ਨਿਕਲ ਗਿਆ ਜਿਹੜਾ ਹੰਗਰੀ ਦੇ ਵਿੱਚ ਇੱਕ ਕਿਸਮ ਦਾ ਫਾਰ ਰਾਈਟ ਜਿਹੜਾ ਇੱਕ ਰੀਜਨ ਸੀਗਾ ਉਹ ਖਤਮ ਹੋ ਗਿਆ ਇਟਲੀ ਦੇ ਵਿੱਚ ਜਾਰਜੀਆ ਮੈਲੋਨੀ ਓਨੀ ਫਾਰ ਰਾਈਟ ਜਾਂ ਓਨੀ ਐਕਸਟ੍ਰੀਮਿਸਟ ਨਹੀਂ ਰਹੀ ਉਹ ਥੋੜ੍ਹੀ ਜਿਹੀ ਸੈਂਟਰਲਿਸਟ ਹੋ ਰਹੇ ਹੈਗੇ ਨੇ ਇਸ ਕਰਕੇ ਹੁਣ ਯੂਰਪ ਨੂੰ ਇੱਕ ਲੋੜ ਸੀਗੀ ਕਿ ਕੋਈ ਇੱਕ ਐਸੀ ਜਿਹੜੀ ਪਾਰਟੀ ਆਵੇ ਜਿਹੜੀ ਉਹਨਾਂ ਨੂੰ ਲੀਡ ਕਰ ਸਕੇ ਸੈਕਸਨੀ ਐਨਹਾਲਟ 'ਚ ਜਾਂਦੇ ਨੇ ਅਤੇ ਫਿਰ ਗੁਆਂਢੀ ਸੂਬੇ ਸੈਕਸਨੀ ਦੇ ਵਿੱਚ ਵੀ ਦੇਖੋ 2 ਅਲੱਗ ਅਲੱਗ ਸਟੇਟਾਂ ਨੇ ਵੈਸੇ 16 ਸਟੇਟਾਂ ਨੇ ਸੈਕਸਨੀ ਐਨਹਾਲਟ ਇੱਕ ਅਲੱਗ ਸਟੇਟ ਹੈਗੀ ਹੈ ਸਟੈਸ਼ਨਸ ਵੀ ਇਹਨੂੰ ਕਹਿ ਲੈਂਦੇ ਹੈਗੇ ਨੇ ਜਰਮਨੀ ਲੈਂਗੁਏਜ 'ਚ ਸੈਕਸਨੀ ਇੱਕ ਅਲੱਗ ਸਟੇਟ ਹੈ ਉਹ ਗੁਆਂਢੀ ਸਟੇਟ ਹੈਗੀ ਹੈ ਉੱਥੇ ਵੀ ਇਹਦੇ ਅਸਰ ਦੇਖਣ ਨੂੰ ਮਿਲਣਗੇ ਫਿਰ ਲੋਅਰ ਸੈਕਸਨੀ ਦੇ ਵਿੱਚ ਦੇਖਣ ਨੂੰ ਮਿਲਣਗੇ ਅਤੇ ਉਹ ਜਿਵੇਂ ਕਹਿੰਦੇ ਹੁੰਦੇ ਆ ਨਾ ਕਿ ਹੌਲੀ ਹੌਲੀ ਅਸਰ ਵੱਧ ਰਿਹਾ ਅਤੇ ਫਿਰ ਇਸੇ ਤਰੀਕੇ ਦੇ ਨਾਲ ਵੱਡੀਆਂ ਸਟੇਟਸ ਜਿਹੜੀਆਂ ਬ੍ਰੈਂਡਨਬਰਗ 'ਚ ਜਾਊਗਾ ਬਰਲਿਨ ਬਰਲਿਨ ਦੀ ਆਪਣੀ ਇੱਕ ਬਰਲਿਨ ਵੈਸੇ ਰਾਜਧਾਨੀ ਹੈਗਾ ਪਰ ਬਰਲਿਨ ਦੀ ਆਪਣੀ ਸਿਟੀ ਸਟੇਟ ਵੀ ਹੈਗੀ ਹੈ ਉਹ ਇੱਕ ਅਲੱਗ
ਇੰਡੀਪੈਂਡੈਂਟ ਸਟੇਟ ਹੈ ਉੱਥੇ ਵੀ ਇਹਦਾ ਅਸਰ ਦੇਖਣ ਨੂੰ ਮਿਲੂਗਾ। ਮੁੱਕਦੀ ਗੱਲ ਇਹ ਹੈਗੀ ਹੈ ਕਿ ਜਰਮਨੀ ਅੱਜ ਦੀ ਤਰੀਕ ਦੇ ਵਿੱਚ ਇੱਕ ਸਿਆਸੀ ਦੁਰਾਹੇ ਦੇ ਉੱਤੇ ਖੜ੍ਹਾ ਹੈ। ਦੁਰਾਹਾ ਜਰਮਨੀ ਦੇ 80 ਸਾਲਾਂ ਦੇ ਲੋਕਤੰਤਰੀ ਇਤਿਹਾਸ ਦੇ ਵਿੱਚ ਇਹ ਘਟਨਾ ਜਿਹੜੀ ਹੈ ਇੱਕ ਗੰਭੀਰ ਸੰਕਟ ਵੀ ਬਣ ਸਕਦੀ ਹੈ ਔਰ ਜਰਮਨੀ ਦੀ ਦਸ਼ਾ ਅਤੇ ਦਿਸ਼ਾ ਵੀ ਬਦਲ ਸਕਦੀ ਹੈ। ਹੁਣ ਇਸ ਚੀਜ਼ ਨੂੰ ਸਮਝਿਓ ਜ਼ਰਾ ਕਿੱਦਾਂ। ਸੰਕਟ ਇਸ ਕਰਕੇ ਕਿਉਂਕਿ ਜਰਮਨੀ ਦੀ ਸਰਕਾਰ ਨਾ ਤਾਂ AFD ਦੇ ਨਾਲ ਚੱਲ ਸਕਦੀ ਹੈ ਨਾ ਉਹਨਾਂ ਤੋਂ ਬਿਨਾਂ। ਸੈਕਸਨਹਾਲਟ ਵੈਸੇ ਤਾਂ ਜੇ ਟੋਟਲ ਕੰਟਰੀ ਦੇ ਵੋਟਰਸ ਦੀ ਗਿਣਤੀ ਵੀ ਕੱਢ ਲਈਏ ਤਾਂ 3% ਵੋਟਰ ਨੇ, ਬਹੁਤ ਵੱਡੀ ਗਿਣਤੀ ਨਹੀਂ ਹੈਗੀ। ਪਰ ਇੱਥੇ ਦੇ ਵੋਟਰਸ ਹਮੇਸ਼ਾ ਜਿੱਦਾਂ ਆਪਾਂ ਕਹਿ ਲੈਂਦੇ ਹਾਂ ਕਿ ਪੰਜਾਬ ਮਿਸਾਲ ਦੇ ਦਿੰਦਾ ਬਾਕੀ ਦੇ ਇੰਡੀਆ ਨੂੰ, ਉਸੇ ਤਰੀਕੇ ਦੇ ਨਾਲ ਸੈਕਸਨਹਾਲਟ ਦੇ ਜਿਹੜਾ ਸਟੇਟ ਹੈ ਉਹ ਦੂਸਰੇ ਸੂਬਿਆਂ ਦੇ ਲਈ ਮਿਸਾਲ ਬਣਦਾ ਰਿਹਾ, ਅੱਗੇ ਨੂੰ ਵੀ ਬਣ ਜਾਏਗਾ। ਹੁਣ 2 ਹਫ਼ਤਿਆਂ 'ਚ ਮੈਕੋਲਨਬਰਗ ਦੇ ਵਿੱਚ ਵੀ, ਫਿਰ ਬਰਲਿਨ ਦੇ ਵਿੱਚ ਵੀ, ਹੌਲੀ ਹੌਲੀ ਇੱਦਾਂ ਕਰਕੇ ਇਲੈਕਸ਼ਨਸ ਹੋਣੀਆਂ ਨੇ। ਉੱਥੋਂ ਇਹ ਲਹਿਰ ਜਦੋਂ ਤੁਰਦੀ ਰਹੇਗੀ ਉੱਥੇ ਵੀ ਇਹਨਾਂ ਦੇ ਨਤੀਜਿਆਂ ਦਾ ਅਸਰ ਹੋਏਗਾ। ਕਰੀਬ 13 ਸਾਲ ਪਹਿਲਾਂ ਯੂਰੋ ਦੇ ਵਿਰੋਧੀ ਗੁੱਟ ਦੇ ਰੂਪ ਦੇ ਵਿੱਚ ਬਣੀ ਇਹ ਪਾਰਟੀ ਹੁਣ ਇੰਨੀ ਵੱਡੀ ਹੋ ਚੁੱਕੀ ਹੈ ਕਿ ਸਰਕਾਰ ਜਿੰਨੇ ਮਰਜ਼ੀ ਸੁਧਾਰਵਾਦੀ ਕਦਮ ਚੁੱਕ ਲਵੇ ਪਰ ਜਿਹੜੀ ਮਾਈਗ੍ਰੇਸ਼ਨ ਇੱਕ ਮਸਲਾ ਹੈਗਾ ਨਾ, ਉਸ ਮਸਲੇ 'ਤੇ ਜਿਸ ਤਰੀਕੇ ਦੇ ਨਾਲ AFD ਆਪਣੀ ਗੱਲ ਰੱਖਦੀ ਹੈ, ਉੱਥੋਂ ਦੇ ਲੋਕਲ ਲੋਕ ਇੰਨੇ ਖੁਸ਼ ਹੁੰਦੇ ਨੇ, ਇੰਨੀਆਂ ਤਾੜੀਆਂ ਮਾਰਦੇ ਨੇ ਕਿ ਦਫਾ ਕਰੋ ਤਰੱਕੀ। ਪਹਿਲਾਂ ਮਾਈਗ੍ਰੈਂਟਸ ਨੂੰ ਕਿਵੇਂ ਭਜਾਉਣਾ, ਉਹ AFD ਦੇ ਕੋਲ ਹੀ ਤਰੀਕਾ, ਵੀ ਜਿਵੇਂ ਉਹਨਾਂ ਦੇ ਕੋਲ ਨਾ ਕੋਈ ਜਿੰਨ ਹੁੰਦਾ ਚਿਰਾਗ ਦੇ ਵਿੱਚ ਲੁਕਿਆ ਹੋਇਆ, ਅਤੇ AFD ਘਸੂਗੀ ਅਤੇ ਉਹ ਜਿੰਨ ਬਾਹਰ ਆਊਗਾ ਅਤੇ ਮਾਈਗ੍ਰੈਂਟਸ ਨੂੰ ਸਾਰਿਆਂ ਨੂੰ ਚੱਕ ਕੇ ਉਹਨਾਂ ਦੇ ਦੇਸ਼ਾਂ ਦੇ ਵਿੱਚ ਛੱਡ ਦੇਗਾ ਜਾਂ ਜਰਮਨੀ 'ਚੋਂ ਘੱਟੋ ਘੱਟ ਬਾਹਰ ਕੱਢ ਦੇਗਾ। ਨੋਟ ਪੋਸੀਬਲ ਐਟ ਆਲ। ਜਰਮਨੀ ਲੈਂਡਲੌਕਡ ਕੰਟਰੀ ਹੈ, ਦੂਸਰੇ ਦੇਸ਼ਾਂ ਦੇ ਨਾਲ ਜੁੜਿਆ ਹੋਇਆ ਹੈਗਾ ਔਰ ਜਿਹੜਾ ਇੱਕ ਇਸ ਕਿਸਮ ਦੇ ਉੱਥੇ ਕੋਈ ਵੀ ਜਿਹੜੇ ਸਰਹੱਦੀ ਰੋਕਾਂ ਟੋਕਾਂ ਨਹੀਂ ਹੈਗੀਆਂ। ਸੋ ਨੋਟ ਪੋਸੀਬਲ। AFD ਨੇ ਜਿਹੜੇ ਸੁਪਨੇ ਦਿਖਾਏ ਨੇ ਉਹ ਪ੍ਰੈਕਟੀਕਲ ਨਹੀਂ ਹੈਗੇ, ਪਰ ਲੋਕ ਇਮੋਸ਼ਨਲ ਹੁੰਦੇ ਨੇ, ਵੋਟਰ ਇਮੋਸ਼ਨਲ ਹੁੰਦੇ ਨੇ। ਮੇਰੇ ਆਂਢ ਗੁਆਂਢ ਦੇ ਵਿੱਚ ਜੇ ਕਿਤੇ ਲੜਾਈਆਂ ਝਗੜੇ ਵੱਧ ਰਹੇ ਨੇ, ਗੰਦਗੀ ਵੱਧ ਰਹੀ ਹੈ, ਅਤੇ ਮੈਂ ਇੱਥੋਂ ਦਾ ਨੇਟਿਵ ਹੈਗਾ ਅਤੇ ਮੈਂ ਕਹੂੰਗਾ ਯਾਰ ਆਹ ਪ੍ਰਵਾਸੀਆਂ ਨੇ ਗੰਦ ਪਾਇਆ, ਇਹਨਾਂ ਨੂੰ ਭਜਾਓ। AFD ਕਹਿੰਦੀ ਅਸੀਂ ਭਜਾਉਂਦੇ ਹਾਂ। ਮੈਂ ਕਹੂੰਗਾ ਯਾਰ ਤੁਸੀਂ ਬੰਦੇ ਵਧੀਓ, ਬੇਸ਼ੱਕ ਮੈਨੂੰ ਲੋਕਲ ਗਵਰਨਮੈਂਟ ਜਿਹੜੀ ਹੈ ਉਹ ਮੇਰੀਆਂ ਵੈਲਫੇਅਰ ਸਕੀਮ ਚਲਾ ਰਹੀ ਹੈ, ਉਹਨਾਂ ਦੇ ਬੜੀ ਵਧੀਆ ਇੰਟੈਂਸ਼ਨ ਹੈਗੀਆਂ, ਆਈ ਡੋਂਟ ਕੇਅਰ, ਇਹਨਾਂ ਨੂੰ ਭਜਾਓ। ਉਹ ਤੋਂ ਇਲਾਵਾ ਯੂਰਪ ਯੂਕਰੇਨ ਦੇ ਉੱਤੇ ਜਿਹੜਾ ਰਸ਼ੀਆ ਨੇ ਅਟੈਕ ਕੀਤਾ ਸੀ ਉਹ ਉਸ ਮਸਲੇ ਦੇ ਉੱਤੇ AFD ਨੇ ਬੜੀ ਖੁੱਲ੍ਹ ਕੇ ਆਪਣੀ ਗੱਲ ਰੱਖੀ, ਹੁਣ ਤੱਕ ਕੋਈ ਨਹੀਂ ਕਰ ਸਕਿਆ। ਈਰਾਨ ਦੇ ਉੱਤੇ ਜਿਹੜੀ ਵਾਰ ਹੋਈ ਉਹਦੇ ਕਰਕੇ ਮਹਿੰਗਾਈ ਵਧੀ ਹੈ, ਇਹ ਗੱਲ AFD ਨੇ ਕੀਤੀ ਹੈ, ਇਹ ਗੱਲ ਵੀ ਜਿਹੜੇ ਉੱਥੋਂ ਦੇ ਲੋਕਾਂ ਨੂੰ ਚੰਗੀ ਲੱਗ ਰਹੀ ਹੈ। ਸੋ ਕੁਛ ਐਸੀਆਂ ਗੱਲਾਂ ਇਹ ਪਾਰਟੀ ਕਰ ਰਹੀ ਹੈਗੀ ਹੈ ਜਿਹਦੇ ਕਰਕੇ AFD ਉੱਥੋਂ ਦੇ ਆਮ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰਚਲਿਤ ਹੋ ਰਹੀ ਹੈ, ਮਸ਼ਹੂਰ ਹੋ ਰਹੀ ਹੈ। AFD ਕਰੀਬ 2 ਲੱਖ ਵੋਟਰਾਂ ਨੂੰ ਫਿਰ ਤੋਂ ਪੋਲਿੰਗ ਬੂਥਾਂ 'ਤੇ ਲਿਆਉਣ 'ਚ ਕਾਮਯਾਬ ਵੀ ਰਹੀ ਹੈ ਔਰ ਇਸੇ ਕਰਕੇ ਗੱਲ ਮੰਨੀ ਗਈ ਹੈ ਕਿ ਉੱਥੇ ਰਿਕਾਰਡ, ਜਰਮਨੀ 'ਚ ਆਸਟ੍ਰੇਲੀਆ ਦੀ ਤਰ੍ਹਾਂ ਕੰਪਲਸਰੀ ਵੋਟਿੰਗ ਨਹੀਂ ਹੁੰਦੀ, ਰਿਕਾਰਡ ਵੋਟਿੰਗ ਪਈ ਹੈ, 76% ਵੋਟਿੰਗ, ਔਰ AFD ਨੂੰ ਉਹਦਾ ਸਾਰਾ ਸਿਹਰਾ ਦਿੱਤਾ ਜਾ ਰਿਹਾ ਹੈਗਾ। ਇੱਕ ਤੀਸਰੀ ਚੀਜ਼ ਹੋਰ ਹੈ ਇਹਦੇ ਨਾਲ, ਉਹ ਇਹ ਹੈ ਕਿ AFD ਜੇ ਉੱਭਰਦੀ ਹੈ ਤਾਂ ਫਰਾਂਸ, ਇਟਲੀ, ਹੰਗਰੀ, ਸਪੇਨ, ਪੁਰਤਗਾਲ, ਇਹ ਗੱਲ ਤਾਂ ਹੈ ਨਹੀਂ ਕਿ ਇੱਥੇ ਐਕਸਟ੍ਰੀਮਿਸਟ ਪਾਰਟੀਆਂ ਨਹੀਂ ਹੈਗੀਆਂ। ਨਾਇਲ ਫਰਾਜ ਵਰਗੀ ਪਾਰਟੀ ਇੰਗਲੈਂਡ ਦੇ ਵਿੱਚ ਵੀ ਬੈਠੀ ਹੈ, ਹੁਣ ਉਹਨਾਂ ਨੂੰ ਵੀ ਇੱਕ ਮੌਕਾ ਮਿਲੇਗਾ, ਉਹਨਾਂ ਨੂੰ ਵੀ ਇੱਕ ਉੱਭਰ ਕੇ ਆਉਣ ਦਾ ਇੱਕ ਮੌਕਾ ਮਿਲੇਗਾ ਅਤੇ ਪਤਾ ਲੱਗੇਗਾ ਕਿ ਉਹਨਾਂ ਕੰਟਰੀਜ਼ ਦੇ ਵਿੱਚ ਵੀ ਇਹੋ ਜਿਹੀਆਂ ਕੱਟੜ ਪਾਰਟੀਆਂ ਜਿਹੜੀਆਂ ਨੇ ਉਹ ਅੱਗੇ ਆ ਸਕਦੀਆਂ ਨੇ। ਨਾ ਦਿਸ ਇਜ਼ 1 ਪਾਰਟ ਆਫ ਦੀ ਸਟੋਰੀ। ਜਿਹੜੀ ਦੂਜੀ ਖਬਰ ਮੈਂ ਸਾਂਝੀ ਕਰਨੀ ਸੀਗੀ ਇਹਦੇ 'ਤੇ ਹੋਰ ਵੀ ਇਹਦੇ ਆਫਟਰ ਇਫੈਕਟਸ ਨੇ, ਪਰ ਇਹਦੇ 'ਚ ਹੁਣ ਹੋਰ ਜਿੰਨਾ ਕੁ ਉਲਝਾਊਂਗਾ ਉਹ ਇਹ ਹੈ ਕਿ ਜਰਮਨੀ ਦੀ ਲੋਕਲ ਸਿਆਸਤ ਦੇ ਨਾਲ ਪ੍ਰੇਰਿਤ ਹੈਗੇ ਨੇ। ਮੋਟਾ ਮੋਟਾ ਜਿਹਾ ਇਹ ਸਮਝ ਕੇ ਚੱਲੋ ਕਿ ਜਰਮਨੀ 'ਚ ਜੋ ਹੋਇਆ ਉਹਨੂੰ ਆਸਟ੍ਰੇਲੀਆ 'ਚ ਬੈਠੇ ਵੀ ਲੋਕ ਦੇਖ ਰਹੇ ਨੇ, ਅਤੇ ਆਸਟ੍ਰੇਲੀਆ ਦੇ ਵੀ ਬਹੁਤ ਜ਼ਿਆਦਾ ਨੇਟਿਵ ਲੋਕ ਜਿਹੜੇ ਜਾਂ ਸੈਟਲਰਸ ਜਿਹੜੇ ਆਪਣੇ ਆਪ ਨੂੰ ਦੱਸਦੇ ਨੇ, ਦੇ ਕੁੱਡ ਬੀ ਦੇ ਕੁੱਡ ਗੈਟ ਇੰਸਪਾਇਰ ਫਰੋਮ AFD ਐਂਡ ਦੇ ਮੇ ਚੂਜ਼ ਐਨ ਅਲਟਰਨੇਟਿਵ ਇਨ ਆਸਟ੍ਰੇਲੀਅਨ ਪੋਲੀਟਿਕਸ, ਜੋ ਕਿ ਮੇਨ ਸਟ੍ਰੀਮ ਪਾਰਟੀਆਂ ਨਹੀਂ ਦੇ ਪਾ ਰਹੀਆਂ ਹੈਗੀਆਂ। ਬਾ ਇੰਨਾ ਕੁ ਇਸ਼ਾਰਾ। ਦੂਜੀ ਚੀਜ਼ ਸਾਲਾਂ ਤੋਂ ਜਿਹੜੀ ਦੂਸਰੀ ਖਬਰ ਹੈਗੀ ਹੈ ਨਕਸ਼ੇ ਦੇ ਨਾਲ ਜੁੜੀ ਹੋਈ।
ਦੁਨੀਆ ਦਾ ਨਜ਼ਰੀਆ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਈ ਸਾਲਾਂ ਤੋਂ। ਆਖਿਰਕਾਰ 4 ਸਪਤੰਬਰ ਨੂੰ, ਹੁਣ ਆ ਲੰਘੀ 4 ਸਪਤੰਬਰ ਨੂੰ, ਸੰਯੁਕਤ ਰਾਸ਼ਟਰ ਦੇ ਜਿਹੜਾ ਜਨਰਲ ਅਸੈਂਬਲੀ ਸੈਸ਼ਨ ਸੀ ਉਹ 'ਚ ਇੱਕ ਵੋਟਿੰਗ ਹੁੰਦੀ ਹੈ। 164 ਦੇਸ਼ਾਂ ਨੇ ਇੱਕ ਨਵੇਂ ਨਕਸ਼ੇ ਦੇ ਹੱਕ ਦੇ ਵਿੱਚ ਵੋਟਿੰਗ ਕੀਤੀ ਹੈ। ਇੱਕ ਦੇਸ਼ ਨੇ ਵਿਰੋਧ 'ਚ, ਉਹ ਇੱਕ ਦੇਸ਼ ਅਮਰੀਕਾ। ਇਹ ਤੋਂ ਇਲਾਵਾ 6 ਦੇਸ਼ ਇਸ ਵੋਟਿੰਗ ਦੇ ਵਿੱਚ ਆਏ ਹੀ ਨਹੀਂ। ਇਸ ਨਕਸ਼ੇ ਨੂੰ ਇਕੁਅਲ ਅਰਥ ਕਾਰਟੋਗ੍ਰਾਫਿਕ ਪ੍ਰੋਜੈਕਸ਼ਨ ਦੇ ਤੌਰ ਦੇ ਉੱਤੇ ਨਾਮ ਦਿੱਤਾ ਗਿਆ। ਇਕੁਅਲ ਅਰਥ ਮਤਲਬ ਜਿਹਦੀ ਜਿੰਨੀ ਜ਼ਮੀਨ ਹੈ ਓਨੀ ਹੀ ਬਰਾਬਰ ਦੱਸੀ ਜਾਵੇ। ਔਰ ਵੈਸੇ ਇਹਦੀ ਅਗਵਾਈ ਅਫਰੀਕਨ ਕੰਟਰੀਜ਼ ਨੇ ਕੀਤੀ ਹੈ, ਪਰ ਇਸ ਪ੍ਰਸਤਾਵ ਦੇ ਮੁਤਾਬਕ ਇਹ ਨਕਸ਼ਾ ਜਿਹੜਾ ਉਹ ਅਲੱਗ ਅਲੱਗ ਕੋਂਟੀਨੈਂਟਸ ਦੇ ਆਕਾਰ ਨੂੰ ਸਟੀਕ ਤਰੀਕੇ ਦੇ ਨਾਲ ਦਰਸਾਊਗਾ। ਯਾਨੀ ਕਿ ਪਹਿਲਾਂ ਜਿਹੜਾ ਨਕਸ਼ਾ ਦਿਖਾਇਆ ਜਾਂਦਾ ਸੀ, ਸਪੈਸ਼ਲੀ ਅਫਰੀਕਨ ਕੰਟਰੀਜ਼ ਦਾ ਇੱਕ ਜੁਆਇੰਟ ਨਕਸ਼ਾ, ਉਹ ਬੜਾ ਛੋਟਾ ਦਿਖਾ ਦਿੱਤਾ ਜਾਂਦਾ ਸੀ, ਉਹਨੂੰ ਹੁਣ ਰੀਅਲ ਸਾਈਜ਼ ਦਾ ਦਿਖਾਇਆ ਜਾਊਗਾ। ਵੈਸਟ ਅਫਰੀਕੀ ਦੇਸ਼ ਹੈਗਾ ਇੱਕ ਟੋਗੋ। ਟੋਗੋ ਨੇ ਯੂਨਾਈਟਿਡ ਨੇਸ਼ਨ 'ਚ ਇਹ ਗੱਲ ਕਹੀ ਕਿ ਦੁਨੀਆ ਦੇ ਨਕਸ਼ੇ ਸਾਡੀ ਸਮਝ ਨੂੰ ਆਕਾਰ ਦਿੰਦੇ ਨੇ, ਸਾਡੀ ਸਿੱਖਿਆ ਨੂੰ ਇੱਕ ਦਿਸ਼ਾ ਦਿੰਦੇ ਨੇ, ਸਾਡੀ ਕਲਪਨਾ ਅੱਗੇ ਵਧਾਉਂਦੇ ਨੇ, ਲੋਕਾਂ ਦੀ ਸੋਚ ਦੇ ਉੱਤੇ ਅਸਰ ਪਾਉਂਦੇ ਨੇ। ਅਤੇ ਜੇ ਨਕਸ਼ੇ ਹੀ ਸਹੀ ਨਾ ਹੋਣ ਤਾਂ ਸਾਡੇ ਗ੍ਰਹਿ ਦੀ, ਜਿਹੜਾ ਸਾਡਾ ਪਲੈਨਟ ਹੈ ਧਰਤੀ, ਉਹਦੀ ਇੱਕ ਗਲਤ ਇਮੇਜ ਪੇਸ਼ ਹੁੰਦੀ ਹੈ ਔਰ ਅਗਲੀਆਂ ਪੀੜ੍ਹੀਆਂ ਤੱਕ ਇਹਦੀ ਗਲਤ ਜਾਣਕਾਰੀ ਪਹੁੰਚੇਗੀ। ਸੋ ਟੋਗੋ ਦੀ ਇਹ ਯੋਜਨਾ ਹੈ ਕਿ ਇਸ ਸਾਲ ਦੇ ਅਖੀਰ ਤੱਕ ਆਪਣੇ ਸਕੂਲਾਂ ਦੇ ਵਿੱਚ ਇਸਤੇਮਾਲ ਹੋਣ ਵਾਲੇ ਸਾਰੇ ਪੁਰਾਣੇ ਨਕਸ਼ੇ ਉਹ ਬਦਲ ਦੇਣਗੇ। ਔਰ ਕਲੋਨਾਈਜੇਸ਼ਨ ਦਾ ਇੱਕ ਨਤੀਜਾ ਇਹ ਕਿਹਾ ਜਾ ਸਕਦਾ ਕਿ ਹੁਣ ਕਲੋਨਾਈਜੇਸ਼ਨ ਹੈ ਨਹੀਂ ਅਤੇ ਦੁਨੀਆ ਦੇ ਵਿੱਚ ਨਕਸ਼ੇ ਜਿਹੜੇ ਨੇ ਉਹ ਬਦਲਣੇ ਚਾਹੀਦੇ ਨੇ। ਔਰ ਇਹ ਨਵਾਂ ਪ੍ਰਸਤਾਵ ਦੇਸ਼ਾਂ ਨੂੰ ਸੰਨ 1569 'ਚ ਬਣਾਈ ਗਈ ਜਿਹੜੀ ਮਾਰਕੀਟੇਅਰ ਪ੍ਰੋਜੈਕਸ਼ਨ ਹੈ ਉਹਦੀ ਜਗ੍ਹਾ ਇਕੁਅਲ ਅਰਥ ਦਾ ਜਿਹੜਾ ਨਕਸ਼ਾ ਅਪਣਾਉਣ ਦੇ ਉੱਤੇ ਇੱਕ ਕਿਸਮ ਦਾ ਉਤਸ਼ਾਹਿਤ ਕਰੇਗਾ। ਬਾਕੀ ਅਪਣਾਉਣਾ ਨਹੀਂ, ਮੈਂ ਅਪਣਾਉਣਾ ਦੇਸ਼ਾਂ ਨੇ ਉਹ ਅਲੱਗ ਗੱਲ ਹੈ, ਬਟ ਆਈ ਵੁੱਡ ਲਵ ਟੂ ਸੀ ਦੀ ਰੀਅਲ ਮੈਪ ਆਫ ਵਰਲਡ। ਜੋ ਰੀਅਲ ਮੈਪ ਹੈ, ਜੇ ਆਸਟ੍ਰੇਲੀਆ ਉਹ ਦਿਖਾਵੇ, ਆਸਟ੍ਰੇਲੀਆ ਦੇ ਹਿੱਸੇ ਨੂੰ ਕੋਈ ਫਰਕ ਨਹੀਂ ਪੈਣ ਲੱਗਿਆ, ਪਰ ਇਸ ਦੁਨੀਆ ਦੇ ਨਕਸ਼ੇ ਦੇ ਉੱਤੇ ਜੋ ਚੀਜ਼ ਗਲਤ ਦੱਸੀ ਹੋਈ ਸੀਗੀ ਉਹ ਸਪੈਸ਼ਲੀ ਯੂਰਪ ਦੇ ਨਾਲ ਜੁੜੀ ਹੋਈ ਸੀਗੀ। ਮਾਰਕੀਟੇਅਰ ਮੈਪ ਜਿਹੜਾ ਸੀਗਾ ਜ਼ਮੀਨ ਦੇ ਆਕਾਰ ਦਾ ਕੋਣ ਕਿਵੇਂ ਬਣਦਾ ਉਹਨੂੰ ਦਿਖਾਉਂਦਾ। ਅਤੇ ਇਹ ਨਕਸ਼ਾ ਮਾਰਕੀਟੇਅਰ ਪ੍ਰੋਜੈਕਸ਼ਨ ਇਸ ਕਰਕੇ ਕਿਹਾ ਜਾਂਦਾ ਸੀਗਾ ਕਿਉਂਕਿ ਜਿਹੜੇ ਸਮੁੰਦਰੀ ਜਹਾਜ਼ ਉਦੋਂ ਚੱਲਦੇ ਹੁੰਦੇ ਸੀ ਪੁਰਾਣੇ ਸਮਿਆਂ 'ਚ, ਸੋ ਉਹਨਾਂ ਦੇ ਲਈ ਇਹ ਦੱਸ ਦਿੰਦਾ ਹੁੰਦਾ ਸੀਗਾ ਕਿ ਇੱਧਰ ਐਵੇਂ ਜਾਣਾ ਹੈ, ਆਹ ਉੱਤਰੀ ਧੁਰ ਹੈ, ਆਹ ਦੱਖਣੀ ਧੁਰ ਹੈ। ਔਰ ਉਹੀ ਵਜ੍ਹਾ ਸੀ ਕਿ ਪੁਰਾਣੇ ਨਕਸ਼ੇ 'ਚ ਜਿਹੜਾ ਗ੍ਰੀਨਲੈਂਡ ਸੀਗਾ ਉਹ ਜਿੰਨੀਆਂ ਅਫਰੀਕਨ ਕੰਟਰੀਜ਼ ਨੇ ਉਹ ਉਹਨਾਂ ਦੇ ਬਰਾਬਰ ਦਾ ਦਿਖਾਈ ਦਿੰਦਾ ਸੀ ਪੁਰਾਣੇ ਨਕਸ਼ੇ 'ਚ। ਗ੍ਰੀਨਲੈਂਡ ਐਜ਼ ਅ ਕੰਟਰੀ ਬਹੁਤ ਵੱਡਾ ਦਿਖਾਈ ਦਿੰਦਾ ਸੀਗਾ। ਅਸਲ ਦੇ ਵਿੱਚ ਗ੍ਰੀਨਲੈਂਡ ਜਿਹੜਾ ਐਡਾ ਵੱਡਾ ਨਹੀਂ ਹੈਗਾ, ਬਲਕਿ ਅਫਰੀਕਨ ਕੰਟਰੀਜ਼ ਨੂੰ ਜੇ ਆਪਸ 'ਚ ਜੋੜਦੀ ਏ ਤਾਂ ਉਹ ਗ੍ਰੀਨਲੈਂਡ ਤੋਂ ਛੋਟੀਆਂ ਨਹੀਂ ਬਲਕਿ 14 ਗੁਣਾ ਵੱਡੀਆਂ ਨੇ। ਇਹ ਇੱਕ ਬਹੁਤ ਵੱਡੀ ਗਲਤੀ ਹੈ। ਉਦਾਹਰਨ ਦਿੰਦਾ, ਗ੍ਰੀਨਲੈਂਡ ਦਾ ਟੋਟਲ ਲੈਂਡ ਏਰੀਆ ਜਿਹੜਾ ਹੈਗਾ ਉਹ 21,66,086 ਕਿਲੋਮੀਟਰ ਹੈ, 21,66,000। ਦੂਜੇ ਪਾਸੇ ਅਫਰੀਕਾ ਦਾ ਟੋਟਲ ਏਰੀਆ ਜਿਹੜਾ ਹੈਗਾ ਉਹ 3,03,65,000 ਕਿਲੋਮੀਟਰ ਹੈ। ਸੋ 21 ਲੱਖ ਤੇ ਕਿੱਥੇ 3 ਕਰੋੜ, ਅਤੇ 3 ਕਰੋੜ ਤੋਂ ਵੀ ਉੱਪਰ 3 ਲੱਖ। ਸੋ ਇਹ ਬਹੁਤ ਵੱਡਾ ਇੱਕ ਡਿਫਰੈਂਸ ਸੀਗਾ। ਫਰਾਂਸ ਨੇ ਇਹਦੀ ਹਮਾਇਤ ਕੀਤੀ ਔਰ ਬਲਕਿ ਆਹ ਲੰਘਿਆ ਜਿਹੜਾ ਫਰਾਈਡੇ ਸੀ ਉਦਨ ਫਰਾਂਸ ਨੇ ਇਹ ਵੀ ਕਿਹਾ ਕਿ ਮਾਰਕੀਟੇਅਰ ਪ੍ਰੋਜੈਕਸ਼ਨ ਨੂੰ ਉਹ ਵੀ ਛੱਡ ਦੇਣਗੇ। ਫਰਾਂਸ ਦੇ ਫੋਰਨ ਮਿਨਿਸਟਰ ਨੇ ਕਿਹਾ ਕਿ ਨਵਾਂ ਨਕਸ਼ੇ ਜਿੱਦਾਂ ਅਫਰੀਕਾ ਜਾਂ ਜਿੱਦਾਂ ਲੈਟਿਨ ਅਮੈਰੀਕਾ ਜਾਂ ਜਿੱਦਾਂ ਏਸ਼ੀਆ ਦੀ ਤੁਲਨਾ ਦੇ ਵਿੱਚ ਜਿੱਦਾਂ ਵੀ ਉਹ ਬਹੁਤ ਵੱਡੇ ਵੱਡੇ ਦਿਖਾਏ ਜਾਂਦੇ ਨੇ ਕਿ ਰਸ਼ੀਆ ਐਡਾ ਵੱਡਾ ਹੈ, ਗ੍ਰੀਨਲੈਂਡ ਐਡਾ ਵੱਡਾ ਹੈ, ਅਮੈਰੀਕਾ ਐਡਾ ਵੱਡਾ ਹੈ, ਉਹ ਗਲਤ ਹੈ ਧਾਰਨਾ, ਇੱਦਾਂ ਨਹੀਂ ਹੋਣਾ ਚਾਹੀਦਾ ਹੈਗਾ। ਔਰ ਇਸ ਨਕਸ਼ੇ ਦੀ ਹਮਾਇਤ ਕਰ ਰਹੇ ਔਨਲਾਈਨ ਕੈਂਪੇਨ ਗਰੁੱਪ ਹੈਸ਼ਟੈਗ ਕਰੈਕਟ ਦੀ ਮੈਪ ਦਾ ਕਹਿਣਾ ਹੈ ਕਿ ਹੁਣ ਅਮਰੀਕਾ, ਚਾਈਨਾ, ਇੰਡੀਆ, ਜਾਪਾਨ, ਮੈਕਸੀਕੋ, ਯੂਰਪ ਦੇ ਇੱਕ ਬਹੁਤ ਵੱਡੇ ਹਿੱਸੇ ਨੂੰ ਅਫਰੀਕਾ ਦੇ ਅੰਦਰ ਤੁਸੀਂ ਸਮਾਇੰਦਾ ਹੋਇਆ ਦੇਖ ਸਕਦੇ ਹੋ। ਉਸ ਤੋਂ ਬਾਅਦ ਵੀ ਜ਼ਮੀਨ ਬਚ ਜਾਏਗੀ, ਮਤਲਬ ਕੈਨ ਯੂ ਇਮੈਜਿਨ। ਹੁਣ ਤੱਕ ਤਾਂ ਨਕਸ਼ੇ ਦੇ ਵਿੱਚ ਅਸੀਂ ਇਹ ਦੇਖ ਰਹੇ ਸੀਗੇ ਕਿ ਅਫਰੀਕਾ ਐਡਾ ਕੁ ਹੈਗਾ ਕਿ ਚਾਈਨਾ ਅਤੇ ਇੰਡੀਆ ਜੇ ਆਪਸ 'ਚ ਰਲ ਜਾਂਦੇ ਨੇ ਅਤੇ ਅਮਰੀਕਾ ਵੀ ਜੇ ਉਹਦੇ 'ਚ ਆ ਜਾਂਦਾ ਤਾਂ ਅਫਰੀਕਾ ਦਾ ਮੁਕਾਬਲਾ ਨਹੀਂ। ਪਰ ਰੀਅਲ ਮੈਪ ਐਡਾ ਕਿ ਅਮਰੀਕਾ, ਚਾਈਨਾ, ਇੰਡੀਆ ਤਾਂ ਬਹੁਤ ਅਲੱਗ ਗੱਲ, ਯੂਰਪ ਵੀ ਪੂਰਾ ਵਿੱਚ ਫਸਾ ਦਿਉ ਨਾ ਅਫਰੀਕਨ ਕੋਂਟੀਨੈਂਟ ਦੇ, ਅਤੇ ਉੱਤੋਂ ਮੈਕਸੀਕੋ ਵੀ ਫਸਾ ਦਿਉ, ਅਤੇ ਥੋੜ੍ਹਾ ਜਿਹਾ ਛੋਟਾ ਜਿਹਾ ਜਾਪਾਨ ਵੀ ਆਏ ਜਿਵੇਂ
ਧਨੀਆ ਪਾਉਂਦੇ ਹੁੰਦੇ ਹਾਂ ਦਾਲ ਦੇ ਉੱਤੇ, ਉਹ ਵੀ ਸੁੱਟ ਦਿਓ ਤਾਂ ਵੀ ਅਫਰੀਕਾ ਦੇ ਵਿੱਚ ਜ਼ਮੀਨ ਬਚੀ ਰਹਿ ਜਾਏਗੀ। ਹਾਲਾਂਕਿ ਯੂਨਾਈਟਿਡ ਨੇਸ਼ਨ ਦਾ ਇਹ ਵੋਟ ਕਾਨੂੰਨੀ ਰੂਪ ਦੇ ਵਿੱਚ ਕਿਸੇ ਵੀ ਕੰਟਰੀ ਨੂੰ ਮਜਬੂਰ ਨਹੀਂ ਕਰਦਾ ਕਿ ਉਹ ਨਵਾਂ ਨਕਸ਼ਾ ਅਪਣਾਉਣ, ਪਰ ਹਾਂ ਫਰਾਂਸ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਜਿਹੜੇ ਏਰੀਅਲ ਨੈਵੀਗੇਸ਼ਨ ਹੈ ਜਾਂ ਇਨਫੈਕਟ ਸਮੁੰਦਰੀ ਨੈਵੀਗੇਸ਼ਨ ਵੀ ਹੈ, ਉਹਦੇ ਲਈ ਮਰਕਟੇਅਰ ਪ੍ਰੋਜੈਕਸ਼ਨ ਦਾ ਇਸਤੇਮਾਲ ਜਿਹੜਾ ਉਹ ਹਾਲੇ ਜਾਰੀ ਰੱਖੋ। ਸਕੂਲੀ ਐਜੂਕੇਸ਼ਨ ਦੇ ਲਈ ਜਾਂ ਹੋਰ ਤਰੀਕਿਆਂ ਦੇ ਲਈ ਤੁਸੀਂ ਇਹ ਨਵਾਂ ਇਕੁਅਲ ਅਰਥ ਵਾਲਾ ਜਿਹੜਾ ਨਕਸ਼ਾ ਉਹ ਅਪਣਾ ਲਓ। ਇਸ ਪ੍ਰਸਤਾਵ ਦੇ ਵਿੱਚ ਮੈਂ ਖਬਰ ਦੀ ਸ਼ੁਰੂਆਤ 'ਚ ਇੱਕ ਗੱਲ ਕਹੀ ਸੀ ਕਿ ਅਮਰੀਕਾ ਨੇ ਉਲਟ ਵੋਟ ਕੀਤੀ ਹੈ। ਅਮਰੀਕਾ ਦਾ ਇਹ ਤਰਕ ਸੀਗਾ ਕਿ ਨਵਾਂ ਨਕਸ਼ਾ ਇੱਕ ਸਿਰਫ ਇੱਕ ਏਜੰਡਾ ਪੇਸ਼ ਕਰਦਾ ਹੈ, ਕੌਮਾਂਤਰੀ ਸ਼ਾਂਤੀ ਜਾਂ ਸੰਬੰਧਾਂ ਦੇ ਲਈ ਧਿਆਨ ਭਟਕਾਉਂਦਾ ਹੈ। ਹੁਣ ਅਮਰੀਕਾ ਸ਼ਾਂਤੀ ਦੀ ਗੱਲ ਕਰ ਰਿਹਾ। ਵੈਸੇ ਮੈਂ ਇਸ ਸ਼ੋਅ ਦੇ ਵਿੱਚ ਜੋਕ ਲੈਂਦਾ ਨਹੀਂ ਹੈਗਾ, ਪਰ ਅਮਰੀਕਾ ਨੇ ਜੋ ਯੂਨਾਈਟਿਡ ਨੇਸ਼ਨ 'ਚ ਕਿਹਾ ਉਹ ਕਿਸੇ ਜੋਕ ਤੋਂ ਘੱਟ ਵੀ ਨਹੀਂ ਹੈਗਾ। ਅਮਰੀਕਾ ਸ਼ਾਂਤੀ ਦੀ ਗੱਲ ਕਹਿ ਕੇ ਕਹਿ ਰਿਹਾ ਹੈ ਕਿ ਇਸ ਨਕਸ਼ੇ ਨੇ ਧਿਆਨ ਭਟਕਾ ਦੇਣਾ, ਸੋ ਇਸ ਕਰਕੇ ਇਹਦੇ 'ਤੇ ਧਿਆਨ ਨਾ ਦਿਓ। ਅਸਲ ਗੱਲ ਇਹ ਹੈਗੀ ਹੈ ਕਿ ਇਸ ਨਕਸ਼ੇ ਦੇ ਨਾਲ ਯੂਰਪ ਦੀ ਸਾਖ ਨੂੰ, ਅਮਰੀਕਾ ਦੀ ਸਾਖ ਨੂੰ ਇੱਕ ਬਹੁਤ ਵੱਡਾ ਧੱਕਾ ਲੱਗਣਾ। ਇਸੇ ਕਰਕੇ ਐਸਟੋਨੀਆ, ਜਾਰਜੀਆ, ਲਿਥੂਨੀਆ, ਸਰਬੀਆ, ਯੂਕਰੇਨ ਵਰਗੇ ਯੂਰਪੀ ਦੇਸ਼ਾਂ ਨੇ ਤਾਂ ਇਹਦੇ ਤੋਂ ਦੂਰੀ ਵੀ ਬਣਾ ਕੇ ਰੱਖੀ ਹੈ। ਬਟ ਉਹ ਤੋਂ ਉਲਟ ਭਾਰਤ ਨੇ ਪਹਿਲਾਂ ਇਹ ਨਕਸ਼ਾ ਐਕਸੈਪਟ ਕਰ ਲਿਆ ਸੀ, ਫਿਰ ਬਾਅਦ ਦੇ ਵਿੱਚ ਇਹਦੇ ਖਿਲਾਫ ਬੋਲਣ ਲੱਗ ਗਏ। ਉਹ ਵੀ ਮੈਂ ਤੁਹਾਨੂੰ ਗੱਲ ਦੱਸ ਦਿੰਦਾ। ਅਸਲ 'ਚ ਜਿਹੜੇ 164 ਦੇਸ਼ਾਂ ਨੇ ਇਹਦੀ ਹਮਾਇਤ ਕੀਤੀ ਹੈ, ਫਰਾਂਸ, ਬ੍ਰਿਟੇਨ, ਆਸਟ੍ਰੇਲੀਆ, ਇੰਡੀਆ, ਇਹਦੇ ਤੋਂ ਬਾਅਦ ਇੱਕ ਵਿਵਾਦ ਇਹ ਖੜ੍ਹਾ ਹੋਇਆ ਕਿ ਜਦੋਂ ਤੁਸੀਂ ਟੋਟਲ ਜਿਹੜੀ ਇੱਕ ਡੈਫੀਨੇਸ਼ਨ ਹੈਗੀ ਹੈ ਅਰਥ ਦੀ ਉਹਦੀ ਗੱਲ ਕਰਦੇ ਹੋ ਤਾਂ ਉਹਦੇ ਤਾਂ ਹੱਕ 'ਚ ਹੈਗਾ ਭਾਰਤ, ਪਰ ਜਦੋਂ ਇਸ ਨਕਸ਼ੇ ਨੂੰ ਅਲੱਗ ਅਲੱਗ ਕੰਟਰੀਜ਼ ਦੀ ਬਾਰਡਰਸ ਡਿਫਾਈਨ ਕਰਕੇ ਦਿਖਾਇਆ ਜਾਂਦਾ, ਉੱਥੇ ਭਾਰਤ ਨੂੰ ਇਤਰਾਜ਼ ਹੈ। ਕਿਉਂਕਿ ਜਿਹੜੀ ਇੰਡੀਆ ਦੀ ਬਾਰਡਰ ਡਿਫਾਈਨ ਕੀਤੀ ਗਈ ਹੈ ਇਸ ਨਕਸ਼ੇ ਦੇ ਵਿੱਚ, ਉਹ 'ਚ ਜੰਮੂ ਕਸ਼ਮੀਰ ਦੇ ਕੁਛ ਹਿੱਸੇ ਪਾਕਿਸਤਾਨ ਅਤੇ ਚਾਈਨਾ ਦੇ ਦਿਖਾਏ ਗਏ ਨੇ। ਇਸ ਨਕਸ਼ੇ ਨੂੰ ਵਿਵਾਦ ਦੇ ਤੌਰ ਦੇ ਉੱਤੇ ਇੰਡੀਆ ਦੇ ਹੁਣ ਵਿਦੇਸ਼ ਮਹਿਕਮੇ ਨੇ ਜਾਰੀ ਕਰਦਿਆਂ ਕਿਹਾ ਕਿ ਜੰਮੂ ਕਸ਼ਮੀਰ ਅਤੇ ਲੱਦਾਖ ਇੰਡੀਆ ਦਾ ਏਰੀਆ ਨੇ। ਨਕਸ਼ਾ ਬੇਸ਼ੱਕ ਉਹਨਾਂ ਨੇ ਪਹਿਲਾਂ ਯੂਨਾਈਟਿਡ ਨੇਸ਼ਨ 'ਚ ਉਹਨਾਂ ਨੇ ਪ੍ਰਪੋਜ਼ਲ ਦੀ ਹਮਾਇਤ ਕੀਤੀ ਸੀ, ਪਰ ਉਹ ਜਿਹੜਾ ਸੀ ਉਹ ਟੋਟਲ ਬਾਉਂਡਰੀ ਦੀ ਗੱਲ ਸੀ, ਯਾਨੀ ਮਹਾਂਦੀਪ ਕਿੱਥੋਂ ਕਿੱਥੇ ਤੱਕ ਹੋਣ। ਉਹ 'ਚ ਠੀਕ ਹੈ ਕਿ ਇੱਕ ਅਫਰੀਕਨ ਕੰਟੀਨੈਂਟ ਇੱਕ ਵੱਡਾ ਹੋਣਾ ਚਾਹੀਦਾ, ਉਹ ਠੀਕ ਹੈ, ਪਰ ਜਦੋਂ ਤੁਸੀਂ ਕਿਸੇ ਕੰਟਰੀ ਪਰਟੀਕੁਲਰ ਦੀ ਬਾਉਂਡਰੀ ਨੂੰ ਡਿਫਾਈਨ ਕਰਦੇ ਹੋ, ਉੱਥੇ ਇਸ ਨਕਸ਼ੇ ਦੇ ਵਿੱਚ ਵਿਵਾਦ ਇੰਡੀਆ ਨੇ ਖੜ੍ਹਾ ਕੀਤਾ ਹੈ। ਉੱਥੇ ਇਹ ਗੱਲ ਕਹੀ ਹੈਗੀ ਹੈ ਕਿ ਉਹ ਬਰਾਬਰਤਾ ਨਹੀਂ ਦਿਖਦਾ ਹੈਗਾ, ਉਹਦੇ 'ਚ ਇੰਡੀਆ ਦੇ ਵੀ ਪੂਰੇ ਤੱਥ ਹੋਣੇ ਚਾਹੀਦੇ ਨੇ। ਹੁਣ ਮਰਕਟੇਅਰ ਮੈਪ ਜਿਹੜਾ ਉਹ ਇੱਕ ਬਹੁਤ, ਉਹਦੇ ਬਾਰੇ ਵੀ ਥੋੜ੍ਹਾ ਜਿਹਾ ਮੈਂ ਤੁਹਾਨੂੰ ਇਤਿਹਾਸ ਦੱਸ ਦਿੰਦਾ, ਸਮਾਂ ਹੈਗਾ ਅਤੇ ਮੈਂ ਥੋੜ੍ਹਾ ਜਿਹਾ ਹਿਸਟਰੀ ਦੇ ਵਿੱਚ ਲੈ ਕੇ ਜਾਣਾ ਚਾਹੁੰਦਾ। ਮਰਕਟੇਅਰ ਜਿਹੜਾ ਮੈਪ ਹੈ ਉਹਨੂੰ ਦੁਨੀਆ ਦੇ ਵਿੱਚ ਗਲੋਬਲ ਮੈਪ ਦੇ ਤੌਰ 'ਤੇ ਆਪਾਂ ਮੰਨਦੇ ਹੈਗੇ। ਅੱਜ ਦੀ ਤਰੀਕ 'ਚ ਦੁਨੀਆ ਦਾ ਜਿਹੜਾ ਨਕਸ਼ਾ ਤੁਸੀਂ ਦੇਖਦੇ ਹੋ ਇਹ ਅਸਲ 'ਚ 1569 ਸਾਲ 1569 'ਚ ਬੈਲਜੀਅਮ ਦੇ ਫਲੈਮਿਸ਼ ਏਰੀਆ ਦੇ ਵਿੱਚ ਰਹਿਣ ਵਾਲੇ ਜੈਰਾਰਡਸ ਮਰਕਟੇਅਰ ਨੇ ਬਣਾਇਆ ਸੀ। ਯੂਨੀਵਰਸਿਟੀ ਕਾਲਜ ਲੰਡਨ ਦੇ ਵਿੱਚ ਕਾਰਟੋਗ੍ਰਾਫੀ ਦੇ ਪ੍ਰੋਫੈਸਰ ਜੇਮਸ ਚਸ਼ਮਾਇਰ ਦੇ ਮੁਤਾਬਕ ਇਸ ਮੈਪ ਨੂੰ, ਉਹ ਜਿਹੜਾ 1569 'ਚ ਬਣਾਇਆ ਗਿਆ ਸੀ, ਉਹਨੂੰ ਬਣਾਉਣ ਦਾ ਮੇਨ ਮੋਟਿਵ ਇਹੀ ਸੀ ਕਿ ਜਿਹੜੇ ਯੂਰਪ ਦੇ ਵਿੱਚੋਂ ਕਿਸ਼ਤੀਆਂ ਦੇ ਉੱਤੇ ਜਿਹੜੇ ਦੁਨੀਆ ਦਾ ਕਬਜ਼ਾ ਲੈਣ ਦੇ ਲਈ ਨਿਕਲਦੇ ਮਲਾਹ ਸੀਗੇ ਜਾਂ ਟ੍ਰੇਡ ਕਰਨ ਦੇ ਨਾਲ ਨਿਕਲਦੇ ਜਿਹੜੇ ਲੋਕ ਸੀ, ਉਹਨਾਂ ਨੂੰ ਇੱਕ ਰਾਹ ਦੱਸਿਆ ਜਾ ਸਕੇ ਕਿ ਨੌਰਥ ਦੇ ਵਿੱਚ ਜਾਊਂਗੇ ਤਾਂ ਇੱਕ ਲੈਂਡ ਇੱਦਾਂ ਦੀ ਤੁਹਾਨੂੰ ਦਿਖੂਗੀ ਜਿੱਥੇ ਤੁਸੀਂ ਰੁਕ ਸਕਦੇ ਹੋ, ਉਹਨੂੰ ਗ੍ਰੀਨ ਲੈਂਡ ਕਹਿੰਦੇ ਆ। ਹਾਲਾਂਕਿ ਉੱਥੇ ਬਰਫ਼ ਹੀ ਬਰਫ਼ ਹੈ, ਗ੍ਰੀਨ ਉੱਥੇ ਕੁਛ ਹੈ ਨਹੀਂ, ਪਰ ਉਹਨੂੰ ਵੱਡਾ ਕਰਕੇ ਇਸ ਕਰਕੇ ਯੂਰਪ ਦੇ ਮਲਾਹਾਂ ਨੂੰ ਦਿਖਾਇਆ ਗਿਆ ਸੀ ਕਿਉਂਕਿ ਯੂਰਪ ਤੋਂ ਬਾਅਦ ਸਭ ਤੋਂ ਵੱਡਾ ਲੈਂਡ ਸਾਈਜ਼ ਉਹੀ ਸੀ। ਅਫਰੀਕਾ ਵਾਲੇ ਪਾਸੇ ਉਹਨਾਂ ਦਾ ਜਾਣ ਦਾ ਕੋਈ ਮਕਸਦ ਨਹੀਂ ਸੀ ਅਤੇ ਅਫਰੀਕਾ ਨੂੰ ਕ੍ਰੋਸ ਕਰਨ ਦਾ ਵੀ ਕੋਈ ਮਕਸਦ ਨਹੀਂ ਸੀ। ਇਸ ਕਰਕੇ ਅਫਰੀਕਾ ਦੀ ਬਜਾਏ ਜਿਹੜੇ ਵਿਚਕਾਰੋਂ ਰਸਤੇ, ਸਮੁੰਦਰੀ ਰਸਤੇ ਨਿਕਲਦੇ ਸੀ ਉਹ ਦਿਖਾਏ ਜਾਣੇ ਸੀਗੇ। ਅਫਰੀਕਾ ਨੂੰ ਕੋਈ ਖਾਸ ਤਰਜੀਹ ਨਹੀਂ ਦਿੱਤੀ। ਦੂਸਰੀ ਗੱਲ, ਅਫਰੀਕਨ ਕੰਟਰੀਜ਼ ਦਾ ਉਸ ਵਕਤ ਉਹਨਾਂ ਪ੍ਰਭਾਵ ਵੀ ਨਹੀਂ ਸੀ। ਅਤੇ ਤੀਸਰੀ ਗੱਲ, ਅਫਰੀਕਨ ਕੰਟਰੀਜ਼ ਨੂੰ ਡਿਪਲੋਮੈਟਿਕਲੀ ਜਾਂ ਐਂ ਕਹਿ ਲਓ ਕਿ ਜਾਣ ਬੁੱਝ ਕੇ ਵੀ ਛੋਟਾ ਦੁਨੀਆ ਨੇ ਇਸ ਕਰਕੇ ਕਰਕੇ ਦਿਖਾਇਆ ਕਿਉਂਕਿ ਉਹਨਾਂ ਨੂੰ ਇੱਕ ਥਰਡ ਵਰਲਡ ਕੰਟਰੀਜ਼ ਦਾ ਇੱਕ ਫੀਲਿੰਗ ਜਿਹੜੀ ਉਹ ਦਿੱਤੀ ਜਾ ਸਕੇ ਕਿ ਤੁਸੀਂ ਤਾਂ ਕਟੇ ਵੱਡੇ ਹੋਏ ਹੋ, ਤੁਹਾਡਾ ਕੀ ਹੈ।
ਬੇਸ਼ੱਕ ਤੁਹਾਡਾ ਲੈਂਡ ਸਾਈਜ਼ ਬਹੁਤ ਵੱਡਾ ਹੋਏਗਾ, ਬਟ ਹੂ ਕੇਅਰਸ। ਸੋ ਇਹ ਨਕਸ਼ਾ ਇਸ ਮਕਸਦ ਦੇ ਨਾਲ ਬਣਾਇਆ ਗਿਆ ਸੀਗਾ ਕਿ ਉਹ ਕੰਮ ਚੰਗੀ ਤਰ੍ਹਾਂ ਕਰਦਾ ਸੀਗਾ ਮਲਾਹਾਂ ਦੇ ਲਈ। ਸਮਤਲ ਨਕਸ਼ੇ ਦੇ ਉੱਤੇ ਜਿਹੜੇ ਕੋਨ ਨੇ ਉਹ ਸਹੀ ਰੱਖਣ ਦੇ ਲਈ ਮਰਕਟੇਰ ਮੈਪ ਨੂੰ ਫੋਲੋ ਕੀਤਾ ਜਾਂਦਾ ਸੀਗਾ ਕਿ ਆਹ ਭੁਮੱਧ ਰੇਖਾ ਹੋ ਗਈ, ਇਹ ਤੋਂ ਉੱਪਰ ਆ ਨੌਰਦਰਨ, ਆ ਸਦਰਨ ਹੈਮਿਸਫੇਅਰ, ਆ ਵੈਸਟਰਨ ਏਰੀਆ, ਇਹ ਤੁਹਾਡੀ ਕੈਂਸੇਰੀਅਨ ਲਾਈਨ ਹੋ ਗਈ, ਇੱਧਰ ਤੁਹਾਡਾ ਵੈਸਟ ਹੋ ਗਿਆ, ਇੱਦਾਂ ਕਰਕੇ। ਸੋ ਅੱਗੇ ਵਧਣ ਤੋਂ ਜਿਹੜਾ ਇਹ ਨਕਸ਼ੇ ਨੇ ਇਹਨਾਂ ਦੇ ਬਾਰੇ ਥੋੜ੍ਹਾ ਜਿਹਾ ਮੈਂ ਇੱਕ ਤੁਹਾਨੂੰ ਦੱਸ ਦਿੰਦਾ ਕਿ ਭੁਮੱਧ ਰੇਖਾ 0 degree ਲੈਟੀਟਿਊਡ ਦੇ ਉੱਤੇ ਸਥਿਤ ਇੱਕ ਕਾਲਪਨਿਕ ਰੇਖਾ ਹੈ, ਅਸਲ 'ਚ ਨਹੀਂ ਹੈ ਕੋਈ, ਬਟ ਇਸ ਨਕਸ਼ੇ ਦੇ ਮੁਤਾਬਕ ਕਿ ਧਰਤੀ ਦਾ ਇੱਕ ਨੌਰਥ ਪਾਰਟ ਹੈ, ਇੱਕ ਸਾਊਥ ਹੈ, ਇੱਕ ਈਸਟ ਹੈ, ਇੱਕ ਵੈਸਟ ਹੈ, ਆਹ ਜਿਹੜਾ ਮਿਡ ਪਾਰਟ ਹੈ ਜਿਹਨੂੰ 0 degree ਕਹਿ ਲੈਂਦੇ ਹਾਂ,

ਨਹੀਂ ਸੀਗੀ ਜਿਹੜੀ ਧਰਤੀ ਨੂੰ ਨੌਰਥ ਅਤੇ ਸਾਊਥ ਦੇ ਵਿੱਚ ਵੰਡਦੀ ਹੈ। ਇਹ ਤੋਂ ਇਲਾਵਾ ਜਿਹੜੇ ਨੌਰਥ ਪਾਰਟ ਦੇ ਵਿੱਚ ਉਹਨੂੰ ਉੱਤਰੀ ਧੁਰਾ ਕਹਿ ਦਿੰਦੇ ਆ, ਸਾਊਥ ਦੇ ਵਿੱਚ ਦੱਖਣੀ ਧੁਰਾ, ਆਸਟ੍ਰੇਲੀਆ ਦੱਖਣੀ ਧੁਰੇ 'ਚ ਆ ਜਾਂਦਾ ਹੈ, ਦੱਖਣੀ ਸਦਰਨ ਹੈਮੀਸਫੇਅਰ ਆਪਾਂ ਕਹਿ ਲੈਂਦੇ। ਸੋ ਮਾਰਕੀਟੇਅਰ ਵੱਲੋਂ ਜਿਹੜਾ ਬਣਾਇਆ ਗਿਆ ਨਕਸ਼ਾ ਸੀ ਉਹ 'ਚ ਧਰਤੀ ਦੀ ਗੋਲਾਈ ਨੂੰ ਇੱਦਾਂ ਦਿਖਾਇਆ ਗਿਆ ਸੀਗਾ ਕਿ ਭੁਮੱਧ ਰੇਖਾ ਦੇ ਨੇੜੇ ਦੇਸ਼ ਅਸਲ ਦੇ ਵਿੱਚ ਆਪਣੇ ਆਕਾਰ ਤੋਂ ਕਾਫੀ ਛੋਟੇ ਦਿਖਾਈ ਦਿੰਦੇ ਨੇ। ਉੱਥੇ ਹੀ ਜਿਹੜੇ ਉੱਥੋਂ ਦੂਰ ਦੂਰ ਜਾਂਦੇ ਨੇ, ਜਿਵੇਂ ਅਮੈਰੀਕਾ ਬਹੁਤ ਵੱਡਾ ਦਿਖਾਤਾ, ਹੈ ਨਾ, ਜਪਾਨ ਐਵੇਂ ਦਿਖਾਤਾ, ਹਾਲਾਂਕਿ ਜਪਾਨ ਓਡਾ ਵੱਡਾ ਨਹੀਂ ਹੈਗਾ, ਜਿਹੜੇ ਅਫਰੀਕਾ ਦੇ ਕੁਛ ਕੰਟਰੀਜ਼ ਤੋਂ ਵੀ ਉਹਨਾਂ ਨੂੰ ਕੁਛ ਵੱਡਾ ਦਿਖਾ ਦਿੱਤਾ ਗਿਆ। ਐਸਾ ਇਸ ਕਰਕੇ ਨਹੀਂ ਹੁੰਦਾ ਕਿਉਂਕਿ ਧਰਤੀ ਗੋਲ, ਬੇਸਿਕਲੀ ਧਰਤੀ ਨੂੰ ਮਾਰਕੀਟੇਅਰ ਨਕਸ਼ੇ ਦੇ ਨਾਲ ਨਹੀਂ, ਅੱਜ ਦੀ ਤਰੀਕ ਦੇ ਵਿੱਚ ਸੈਟੇਲਾਈਟਸ ਦੇ ਜ਼ਰੀਏ ਜਿਹੜਾ ਸਮਝਣਾ, ਗੂਗਲ ਮੈਪਸ ਦੇ ਜ਼ਰੀਏ ਸਮਝਣਾ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਉਹ ਐਗਜ਼ੈਕਟ ਤਸਵੀਰ ਪੇਸ਼ ਕਰਦੇ ਨੇ। ਅਤੇ ਜਦੋਂ ਤੁਸੀਂ ਉੱਪਰੋਂ ਦੇਖਦੇ ਹੋ ਪੁਲਾੜ ਦੇ ਵਿੱਚੋਂ ਧਰਤੀ ਨੂੰ, ਤਾਂ ਤੁਹਾਨੂੰ ਸੋਚਣ 'ਤੇ ਤੁਸੀਂ ਮਜਬੂਰ ਹੋਵੋਗੇ ਕਿ ਇਹ ਐਡਾ ਵੱਡਾ ਲੈਂਡ ਸਾਈਜ਼ ਕਿਹੜਾ। ਫਿਰ ਤੁਹਾਨੂੰ ਪਤਾ ਲੱਗੂਗਾ ਕਿ ਅਫਰੀਕਾ ਜਿਹੜਾ ਨਕਸ਼ੇ ਦੇ ਵਿੱਚ ਤੁਸੀਂ ਗਲਤ ਦੇਖਦੇ ਰਹੇ ਹੈਗੇ, ਉਹਨੂੰ ਹੀ ਹੁਣ ਠੀਕ ਕਰਨ ਦੀ ਇਹ ਗੱਲ ਕਹੀ ਗਈ ਹੈ, ਔਰ ਇਹ ਪਿਛਲੇ ਲੰਮੇ ਟਾਈਮ ਤੋਂ ਚੱਲ ਰਹੀ ਹੈ। ਇਨਫੈਕਟ 2018 'ਚ ਕਾਰਟੋਗ੍ਰਾਫਰਸ ਦੀ ਇੱਕ ਟੀਮ ਬਣੀ ਸੀਗੀ ਜਿਨ੍ਹਾਂ ਨੂੰ ਇੱਕ ਪ੍ਰੋਜੈਕਟ ਦਿੱਤਾ ਗਿਆ ਸੀ ਇਕੁਅਲ ਅਰਥ, ਉਸੇ ਪ੍ਰੋਜੈਕਟ ਨੂੰ ਹੁਣ ਯੂਨਾਈਟਿਡ ਨੇਸ਼ਨ ਦੇ ਵਿੱਚ ਰੱਖਿਆ ਗਿਆ ਸੀਗਾ। 1963 ਦੇ ਵਿੱਚ ਰੋਬਿਨਸਨ ਪ੍ਰੋਜੈਕਸ਼ਨ ਤੋਂ ਇਹ ਪ੍ਰੇਰਿਤ ਸੀ। ਰੋਬਿਨਸਨ ਪ੍ਰੋਜੈਕਸ਼ਨ ਇੱਕ ਐਸਾ ਮੈਪ ਸੀ ਜਿਹਦੀ ਧਰਤੀ ਦੀ, ਜਿੱਥੇ ਧਰਤੀ ਦੀ ਸਤ੍ਹਾ ਨੂੰ ਇੱਕੋ ਹੀ ਵਾਰ 'ਚ ਦੇਖਿਆ ਜਾ ਸਕੇ, ਯਾਨੀ ਕਿ ਆਪਾਂ ਗੋਲ ਧਰਤੀ ਹੈ ਨਾ, ਪਰ ਗੋਲ ਧਰਤੀ ਨੂੰ ਜੇ ਤੁਸੀਂ ਚਪਟੀ ਕਰ ਦਿਉ, ਇੱਦਾਂ ਸੱਜਿਓਂ ਖੱਬਿਓਂ ਫੜ ਕੇ ਖਿੱਚ ਦਿਉ, ਤੁਸੀਂ ਸਟ੍ਰੈਚ ਕਰ ਦਿਉ, ਤਾਂ ਧਰਤੀ ਕਿੱਦਾਂ ਦੀ ਦਿਖੇਗੀ, ਉਹਨੂੰ ਰੋਬਿਨਸਨ ਪ੍ਰੋਜੈਕਸ਼ਨ ਕਹਿੰਦੇ ਨੇ। ਉਹ ਮਾਰਕੀਟੇਅਰ ਪ੍ਰੋਜੈਕਸ਼ਨ ਤੋਂ ਬਿਲਕੁਲ ਅੱਡ ਹੈ। ਮਾਰਕੀਟੇਅਰ ਪ੍ਰੋਜੈਕਸ਼ਨ ਦੇ ਵਿੱਚ ਧਰਤੀ ਨੂੰ ਗੋਲ ਕਰਕੇ ਦੇਖ ਕੇ ਸਮਝਿਆ ਜਾਂਦਾ ਹੈਗਾ, ਭੁਮੱਧ ਰੇਖਾ ਦੇ ਸੈਂਟਰ ਦੇ ਵਿੱਚੋਂ 0 degree ਤੋਂ ਸਮਝਿਆ ਜਾਂਦਾ। ਰੋਬਿਨਸਨ ਪ੍ਰੋਜੈਕਸ਼ਨ ਬਿਲਕੁਲ ਡਿਫਰੈਂਟ ਹੈ, ਉਹ 'ਚ ਰੀਅਲ ਜਿਹੜੀ ਰਿਐਲਿਟੀ ਹੈਗੀ ਹੈ ਲੈਂਡ ਸਾਈਜ਼ ਦੀ, ਉਸ ਤਰੀਕੇ ਦੇ ਨਾਲ ਦੇਖਣਾ। ਔਰ ਇਹਦੇ ਚੱਲਦਿਆਂ ਹੀ ਜਿਹੜੀਆਂ ਇਹ, ਵੈਸੇ ਹੋਰ ਬਹੁਤ ਸਾਰੇ ਮੈਪਸ ਆਏ ਨੇ, ਇੱਕ ਪੀਟਰਸ ਮੈਪਸ ਆਇਆ, ਇੱਕ ਹੋਰ, ਮੈਂ ਕਈ ਸਾਰੇ ਮੈਪਸ ਦੇ ਬਾਰੇ ਪੜ੍ਹ ਰਿਹਾ ਸੀਗਾ। ਰਸ਼ੀਆ ਨੇ ਆਪਣਾ ਪੀਟਰਸ ਮੈਪ, ਜਰਮਨੀ ਨੇ ਬਣਾਇਆ, ਰਸ਼ੀਆ ਨੇ ਆਪਣਾ ਬਣਾਇਆ ਸੀ, ਅਮੈਰੀਕਾ ਨੇ ਵੀ ਆਪਣਾ ਇੱਕ ਮੈਪ ਤਿਆਰ ਕੀਤਾ ਸੀਗਾ, ਬਟ ਫਿਰ ਵੀ ਸਾਰੇ ਹੀ ਹੁਣ ਤੱਕ ਲੈ ਦੇ ਕੇ ਮਾਰਕੀਟੇਅਰ ਪ੍ਰੋਜੈਕਸ਼ਨ ਦੇ ਨਾਲ ਆਲੇ ਦੁਆਲੇ ਹੀ ਤੁਰ ਰਹੇ ਸੀਗੇ। ਖੈਰ ਹੁਣ ਇੱਕ ਨਵੀਂ ਸ਼ੁਰੂਆਤ ਹੋਈ ਹੈ, ਦੁਨੀਆ ਦਾ ਨਕਸ਼ਾ ਬਦਲੂਗਾ ਆਈ ਹੋਪ, ਅਤੇ ਇਹ ਇੱਕ ਚੰਗੀ ਗੱਲ ਹੈਗੀ ਹੈ, ਕਿਉਂਕਿ ਸਾਨੂੰ ਇਤਿਹਾਸ ਦੇ ਵਿੱਚ ਹੁਣ ਤੱਕ ਜੋ ਗਲਤ ਪੜ੍ਹਦੇ ਰਹੇ ਸੀਗੇ ਇਤਿਹਾਸ ਦੇ ਵਿੱਚ ਨਹੀਂ ਬਲਕਿ ਭੂਗੋਲ ਦੇ ਵਿੱਚ, ਉਹ ਸਾਰਾ ਕੁਝ ਹੁਣ ਠੀਕ ਸਮਝਣ ਲੱਗਾਂਗੇ। ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਵਿੱਚ ਨਹੀਂ ਦਿਓ ਇਜਾਜ਼ਤ, ਧੰਨਵਾਦ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184812.
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 192 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
3: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
3: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
4: ਰੇਡੀਓ ਹਾਂਜੀ 1674

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਹਸਾਉਣ ਦਾ ਅਤੇ ਚੁਟਕਲੇ ਸੁਣਨ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਬੱਚੇ ਸਾਡੇ ਨਾਲ ਆ ਚੁੱਕੇ ਨੇ ਚੁਟਕਲੇ ਸੁਣਾਉਣ ਦੇ ਲਈ। ਮੇਰੇ ਨਾਲ ਸੰਦਲੀ ਪਹੁੰਚ ਚੁੱਕੇ ਨੇ ਸੁੱਖ ਪਰਮਾਰ।
4: ਰੇਡੀਓ ਹਾਂਜੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਕੇ ਸੁੱਖ ਪਰਮਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਅਦਾਬ, ਨਮਸਕਾਰ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅਤੇ ਮੰਗਲਵਾਰ ਦੀ ਇਹ ਸੋਹਣੀ ਜਿਹੀ ਨਿੱਘੀ ਜਿਹੀ ਧੁੱਪ ਵਾਲੀ ਸਵੇਰ ਦਾ ਮਾਣ ਰਹੇ ਹੋਵੋਗੇ। ਆਨੰਦ ਆਨੰਦ ਮਨਾਉਣ ਦੇ ਲਈ ਬੱਚੇ ਆ ਚੁੱਕੇ ਆ। ਦੇਖਦੇ ਹਾਂ ਸਾਨੂੰ ਪਹਿਲਾਂ ਹਸਾਉਣ ਦੇ ਲਈ ਕੌਣ ਆਇਆ ਹੈ।
3: ਬਿਲਕੁਲ ਜੀ, ਤੇ ਸਭ ਤੋਂ ਪਹਿਲਾਂ ਅਰਨਮ ਤੁਹਾਡੀ ਵਾਰੀ ਆ, ਤੁਸੀਂ ਰੈਡੀ ਹੋ ਥੋੜਾ ਜਿਹਾ ਤੇ ਫਿਰ ਆਪਾਂ ਬਾਕੀਆਂ ਦੇ ਵੀ ਨਾਂ ਦੱਸਦੇ ਹਾਂ। ਸਤਿ ਸ਼੍ਰੀ ਅਕਾਲ ਅਰਨਮ, ਤੁਸੀਂ ਆਉਣ ਰਹੋ ਤੇ ਉਸ ਤੋਂ ਬਾਅਦ ਮੰਨਤ ਫਤਿਹ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਅਰਨਮ।
5: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ।
4: ਸਤਿ ਸ਼੍ਰੀ ਅਕਾਲ, ਕਿੱਦਾਂ ਹਾਲ ਚਾਲ ਆ?
5: ਵਧੀਆ, ਤੁਹਾਡਾ ਕੀ ਹਾਲ ਆ?
3: ਸਾਡਾ ਵੀ ਠੀਕ ਆ,
4: ਹਾਲ ਬਹੁਤ ਵਧੀਆ ਆ।
3: ਤਿਆਰ ਨਹੀਂ ਹੋਇਆ ਹਲੇ ਲੱਗਦਾ ਮੁੰਡਾ?
5: ਤਿਆਰ ਹੋ ਗਿਆ ਮੈਂ ਦੇ।
3: ਓਹੋ, ਪਟਕਾ ਬੰਨ ਲਿਆ?
5: ਹਾਂਜੀ।
3: ਨਹੀਂ ਯਾਰ,
4: ਬ੍ਰੇਕਫਾਸਟ ਕਰ ਲਿਆ?
5: ਹਾਂਜੀ।
3: ਉਹ ਨਹੀਂ ਯਾਰ,
4: ਸ਼ੂਜ਼ ਨਹੀਂ ਪਾਏ। ਮੈਂ ਵੀ ਕਹਾਂ ਕੁਛ ਤਾਂ ਗੱਲ ਹੈਗੀ ਆ।
5: ਨਹੀਂ।
4: ਹਾਂ, ਸ਼ੂਜ਼ ਵੀ ਪਾ ਲਏ? ਦੇਖੋ ਮੈਂ ਤਾਂ ਹੁਣ ਮਨਾ ਲਿਆ, ਹੁਣ ਤੁਸੀਂ ਆਪਣਾ ਮਨਾ ਲਓ। ਮੈਂ ਹੁਣ ਨੀ, ਇੰਨਾ ਧੱਕਾ ਨੀ ਮੈਂ ਕਰ ਸਕਦੀ ਨਿਆਣਿਆਂ ਨਾਲ।
5: 6 ਵਜੇ ਉੱਠਿਆ ਹਾਂ ਮੈਂ।
3: ਗੁੱਡ ਗੁੱਡ ਗੁੱਡ, ਵੈਰੀ ਨਾਈਸ। ਕੀ ਕੀਤਾ 6 ਵਜੇ ਉੱਠ ਕੇ?
5: ਫਿਰ
4: ਆਪਾਂ ਤਾਂ ਉਹੀ ਮੂਵੀਜ਼ ਦੇਖੀਆਂ ਨਾ ਜਿਹਦੇ ਵਿੱਚ ਚੜੇਲ ਹੁੰਦੀ ਆ, ਜਦੋਂ ਫੋਟੋ ਖਿੱਚਦੇ ਆ ਉਹ ਹੁੰਦੀ ਨੀ, ਫਿਰ ਉੱਥੋਂ ਉਹਨਾਂ ਨੂੰ ਸਮਝ ਲੱਗਦੀ ਆ ਕਿ ਉਹ ਤਾਂ ਚੜੇਲ ਆ।
3: ਇਹ ਕੰਮ ਖਰਾਬ ਹੋ ਗਿਆ।
4: ਹਾਂ,
3: ਕਿਹੜੀ ਵੇਖ ਸਕਦੇ ਆ ਪਰ ਉਹਦੀ ਫੋਟੋ ਨੀ ਖਿੱਚ ਸਕਦੇ। ਕਿਸੇ ਦੀ ਗਰਲਫ੍ਰੈਂਡ
4: ਕਿਹੜੀ
3: ਚੀਜ਼ ਆ ਸੁਪਨਾ? ਚੀਜ਼ ਥੋੜੀ ਹੁਣ ਨੈਕਸਟ ਸਾਡੇ ਨਾਲ ਨੇ ਮੰਨਤ ਤੇ ਫਤਿਹ, ਤੇ ਉਸ ਤੋਂ ਬਾਅਦ ਫਿਰ ਯੁਵਰਾਜ ਤੁਸੀਂ ਰੈਡੀ ਰਹੋ। ਹਾਂਜੀ ਮੰਨਤ ਫਤਿਹ, ਤੁਸੀਂ ਆਉਣੇ ਰਹੋ।
4: ਸਤਿ ਸ੍ਰੀ ਅਕਾਲ ਮੰਨਤ ਜੀ, ਨਾਲੇ ਫਤਿਹ ਜੀ।
5: ਸਤਿ ਸ੍ਰੀ ਅਕਾਲ ਅੰਕਲ ਜੀ,
4: ਨਾਲੇ
5: ਆਂਟੀ ਜੀ। ਸਤਿ ਸ੍ਰੀ ਅਕਾਲ,
4: ਕੀ ਹਾਲ ਚਾਲ? ਮੈਂ ਠੀਕ ਆ, ਤੁਸੀਂ ਠੀਕ ਹੋ? ਹਾਏ
3: ਮੰਨਤ, ਕੀ ਹੋ ਗਿਆ ਅੱਜ? ਹਾਸਾ ਕਿੱਥੇ
4: ਗਿਆ? ਮੰਨਤ ਵੱਡੀ ਹੋ ਗਈ ਆ।
3: ਵੱਡੀ ਹੋ ਗਈ? ਨਹੀਂ, ਬਿਜ਼ੀ ਹੁੰਦੀ ਆ।
4: ਕਿੱਥੇ ਬਿਜ਼ੀ ਆ ਮੰਨਤ?
3: ਹੈ ਮੰਨਤ?
5: ਨਹੀਂ, ਬਿਜ਼ੀ ਥੋੜੀ।
3: ਹਾਂ,
4: ਲੇਜ਼ੀ ਹੋ ਗਈ ਆ, ਟੀਨ ਹੋਣ ਵਾਲੀ ਆ ਨਾ।
5: ਨਹੀਂ,
3: ਲੇਜ਼ੀ ਤੇ ਨਹੀਂ ਗਈ।
5: ਐਕਚੁਅਲੀ ਯਾ, ਮੈਂ ਹੈਗੀ ਆ ਲੇਜ਼ੀ ਥੋੜੀ, ਜ਼ਿਆਦਾਤਰ ਤਾਂ ਮੇਰੇ ਕੰਮ ਜਿਵੇਂ ਪਾਣੀ ਮਾੜੇ ਲੈਣ ਨੂੰ, ਜੋ ਅਸੀਂ ਸਪੈਸ਼ਲੀ ਜੋ ਟੀਵੀ ਦੇਖਦੇ ਆ ਉਹ ਤਾਂ ਮੈਂ ਫਤਿਹ ਨਹੀਂ ਕਹਿੰਦੀ, ਬਟ ਜਦੋਂ ਇਹਨੇ ਉਧਰ ਨੂੰ ਪੈਂਟਰੀ ਨੂੰ ਜਾਂਦਾ ਨਾ, ਕਿਉਂਕਿ ਕਈ ਵਾਰ ਇਹਨੂੰ ਭੁੱਖ ਲੱਗ ਜਾਂਦੀ ਹੈ ਉਧਰ ਨੂੰ ਜਾਂਦਾ, ਮੈਂ ਕਹਿੰਦੀ ਹਾਂ ਫਤਿਹ ਮੇਰੇ ਲਈ ਪਾਣੀ ਵੀ ਨਾਲ ਲੈ ਆਈ।
3: ਅੱਛਾ ਫਿਰ ਲੈ ਆਉਂਦਾ?
5: ਹਾਂਜੀ
3: ਹਾਂ,
4: ਤੇ ਕੀ ਕਿਸੇ ਨੂੰ ਲੜਾਈ ਕਰਾਉਂਦੇ ਆ ਲੈ ਆਉਂਦਾ
3: ਬੀਬਾ ਫਿਰ ਤੇ
4: ਹਾਂ ਬਹੁਤ
5: ਹਾਂਜੀ
3: ਬਹੁਤ ਰੇਅਰ ਆ। ਪਰ ਤੁਸੀਂ ਤੇ ਨਹੀਂ ਹੈਲਪ ਹੁਲਪ ਕਰਦੇ ਹੁੰਦੇ? ਕਰਦੇ ਹੁੰਦੇ ਤੁਸੀਂ ਵੀ?
5: ਕਰਦੀ ਹੁੰਦੀ ਆ, ਪਰ ਮੰਮਾ ਨੇ ਤਾਂ ਇੱਕ ਤਰ੍ਹਾਂ ਨਾਲ ਮੇਰੀ ਪੱਕੀ ਡਿਊਟੀ ਡਿਸ਼ ਵਾਸ਼ਰ ਦੀ ਲਾਤੀ।
3: ਆਹਾਂ ਕੀ
5: ਡਿਸ਼ ਵਾਸ਼ਰ ਦੇ ਵਿੱਚ ਭਾਂਡੇ ਸਾਰੇ ਕੱਢਣੇ ਜਦੋਂ ਉਹ ਬੰਦ ਹੋ ਗਿਆ।
3: ਅੱਛਾ ਸਿਰਫ ਕੱਢਣੇ, ਲਾਉਣੇ ਨਹੀਂ?
4: $100 ਮਿਲਦੇ ਆ ਘੰਟੇ ਦੇ ਡਿਸ਼ ਵਾਸ਼ਰਿੰਗ ਕਰਨ ਵਾਲਿਆਂ ਨੂੰ, ਪਤਾ ਤੈਨੂੰ?
3: ਤੇ ਮੰਨ ਤੇ ਜ਼ਿਆਦਾ ਲੈਂਦੀ ਸਗੋਂ।
4: ਤੇ ਹੋਰ ਕੀ,
3: ਮਹਿੰਗੇ
5: ਮੰਮਾ ਤਾਂ ਮੈਨੂੰ $10 ਦਿੰਦੇ ਮਹੀਨੇ ਦੇ।
3: ਨਹੀਂ ਤੇ ਤੁਸੀਂ ਜਿਹੜੇ ਇੰਨੇ ਇੰਨੇ ਸੋਹਣੇ ਸੋਹਣੇ ਤੁਸੀਂ ਜਿਹੜੀਆਂ ਡਰੈਸਾਂ ਲੈਂਦੇ ਜੇ ਇੰਨੀਆਂ ਸੋਹਣੀਆਂ ਸੋਹਣੀਆਂ, ਤੇ ਹੋਰ ਤੁਸੀਂ ਗਿਫਟ ਲੈਂਦੇ ਜੇ ਉਹ।
4: ਮੰਮਾ ਰੋਜ਼ ਆਪਣੀ ਗੱਡੀ ਵਿੱਚ ਸਕੂਲ ਛੱਡ ਕੇ ਆਉਂਦੇ ਆ, ਨਹੀਂ ਤੇ ਤੁਰ ਕੇ ਜਾਓ।
3: ਮੰਮਾ ਆਪਣਾ ਸੂਟ ਵੀ ਦੇ ਦਿੰਦੇ ਹੁਣ ਤੇ ਪਾਉਣ ਨੂੰ?
4: ਇਹ ਧੱਕੇ ਨਾਲ ਲੈਂਦੀ ਹੁੰਦੀ ਆ?
3: ਨਹੀਂ ਨਹੀਂ,
5: ਮੰਮਾ ਮੈਨੂੰ ਦਿੰਦੇ ਹੀ ਨਹੀਂ।
4: ਸੂਟਾਂ ਬਾਰੇ ਨੀ ਕੁਛ ਵੀ ਕਹਿਣਾ, ਇਹ ਗੱਲ ਗਲਤ ਹੋ ਜਾਣੀ।
3: ਸੁਣਾਓਗੇ ਫਿਰ?
5: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
3: ਹਾਂਜੀ ਹੱਸੀਏ।
4: ਚੁਟਕਲਾ ਚੁਟਕਲਾ ਚੁਟਕਲਾ ਚੁਟਕਲਾ ਚੁਟਕਲਾ।
3: ਹਾਂਜੀ,
5: ਇੱਕ ਵਾਰੀ ਪੱਪੂ ਦਾ ਆਪਰੇਸ਼ਨ ਹੁੰਦਾ ਤੇ ਪੱਪੂ ਕਹਿੰਦਾ, ਡਾਕਟਰ ਸਾਹਿਬ ਹੁਣ ਮੈਂ ਪੂਰਾ ਠੀਕ ਹਾਂ, ਹੁਣ ਮੈਂ ਜਾ ਸਕਦਾ ਘਰੇ। ਤੇ ਪੂਰੇ ਉਹ ਬਾਹਰ ਜਾਈ, ਡਾਕਟਰ ਸਾਹਿਬ ਤੱਕ ਤਾਂ
3: ਧਰਤੀ ਤੇ ਰਹਿ ਗਏ। ਇੱਧਰ ਆਓ ਯਾਰ। ਥੈਂਕ ਯੂ ਮੰਨਾ, ਗੱਲ
5: ਕਰ ਲੋ।
3: ਹਾਂਜੀ
4: ਹਾਂਜੀ,
3: ਮੁੰਡੇ ਓਦਾਂ ਨਾ ਹੈਲਪ ਕਰ ਹੀ ਦਿੰਦੇ ਆ ਨਾ, ਕੁੜੀਆਂ ਕੁੜੀਆਂ ਨੀ ਕਰਦੀਆਂ ਹਨਾ ਫਤਿਹ? ਕੀ ਲਿਆਊਗਾ ਫਿਰ ਐਕਟਿਵ ਫਤਿਹ? ਅੱਜ ਕੀ ਸੁਣਾਊਗਾ?
5: ਅੱਜ ਮੈਂ ਸੁਣਾਉਂਗਾ ਇੱਕ ਬਰਜਾਤਾ ਜਿਹੜੀ ਮੈਂ ਆਪ ਬਣਾਈ ਆ।
4: ਓਏ ਹੋਏ, ਫਿਰ ਤਾਂ ਅਸੀਂ ਹਾਰ ਜਾਂਦੇ ਪਹਿਲਾਂ ਹੀ।
3: ਨਹੀਂ ਨਹੀਂ, ਮੈਂ ਬੁੱਝ ਲੈਣੀ ਅੱਜ।
4: ਫਿਰ ਫਾਈਨ ਕਿਹਨੂੰ ਲੱਗਣਾ?
5: ਮੱਲਾ ਜਿਹਨੇ ਬੁੱਝੀ।
4: ਓਕੇ,
5: ਜੇ ਨਾ ਬੁੱਝੀ ਤੇ ਜਿਹਨੇ ਬੁੱਝੀ, ਜਿਹੜਾ ਮਰਜ਼ੀ ਕੋਈ ਕਰ ਲੇ ਤੇ ਫਾਈਨ ਤਾਂ ਪੈਣਾ।
4: ਜੋ ਮਰਜ਼ੀ ਕਰ ਲਓ, ਫਾਈਨ ਤਾਂ ਦੇਣਾ ਹੀ ਪੈਣਾ। ਇਸ ਲਈ ਕੁਛ ਨਾ ਕਰੋ, ਫਿਰ ਨਹੀਂ ਫਾਈਨ ਦੇਣਾ ਪੈਣਾ।
5: ਮੈਂ
4: ਲਾ ਲਿਆ ਪਰ ਐਪਲ ਨੀ। ਪਰ ਖਾਣ ਵਾਲੀ ਚੀਜ਼ ਕਿਹੜੀ? ਏਦਾਂ ਦੀ
3: ਮੈਂ ਲਾ ਲਿਆ ਪਰ ਐਪਲ ਨੀ, ਤੇ ਮੈਂ ਖਾਣ ਵਾਲੀ ਚੀਜ਼ਾਂ ਪਰ ਮੈਂ ਕੇਕ ਨੀ, ਹੈਨਾ?
5: ਨੂੰ ਦੇਣਾ ਇਹ ਖਾਣ ਵਾਲੀ ਚੀਜ਼ ਨੀ ਗੀ, ਨਾਲ ਖਾਈਦੀ ਆ ਚੀਜ਼ਾਂ ਨਾ।
4: ਅਚਾਰ
5: ਨਹੀਂ,
4: ਇੰਡੀਅਨ ਚੀਜ਼ਾਂ ਦਾ ਖਾਈਦੀ ਆ ਕਿ ਗੋਰੀਆਂ ਚੀਜ਼ਾਂ?
3: ਗਾਜਰ, ਗਾਜਰ
5: ਕੋਈ ਵੀ,
4: ਸੈਲਡ
5: ਵੀ, ਗਲਤ
4: ਸੈਲਡ
5: ਨਹੀਂ,
3: ਖੀਰਾ
5: ਗਲਤ,
4: ਖੀਰ
3: ਲਾਲ ਚੀਜ਼ ਆ, ਲਾਲ ਚੀਜ਼ ਆ,
4: ਚੀਜ਼ ਲਾ ਲਿਆ ਉਹ,
3: ਹਾਂ ਨਾਲ ਖਾਈਦੀ ਆ।
4: ਮਿਰਚ,
3: ਟਮਾਟਰ ਨਹੀਂ, ਲਾਲ ਮਿਰਚ
4: ਨਹੀਂ, ਨਹੀਂ ਟਮਾਟਰ
5: ਨਹੀਂ,
3: ਓਕੇ
5: ਨਹੀਂ,
3: ਨਾਲ ਖਾਈਦੀ
4: ਆ। ਲਾਲ ਚੀਜ਼ ਕਿਹੜੀ ਖਾਈਦੀ? ਲਾਲ ਚੀਜ਼
3: ਅੱਛਾ, ਹਾਰ ਗਏ।
4: ਮੈਂ ਤੇਰੇ ਕੁੱਟਣਾ ਦੇਖੀ ਕਿਦਾਂ ਆ ਗਿਆ।
3: ਇਹ ਪਤਾ ਹਾਂ ਇਹ ਸੁਖਵਿੰਦਰ ਆਂਟੀ ਨੇ ਤੇ ਗੁਰਜੀਤ ਆਂਟੀ ਨੇ ਦਿੱਤਾ ਸੀ ਆਨਸਰ।
4: ਮੈਂ ਪੁੱਛਿਆ ਵੀ ਇੰਡੀਅਨ ਚੀਜ਼ਾਂ ਨਾਲ ਖਾਈਦੀ ਰੋਟੀ ਨਾਲ ਤੇ ਕਹਿੰਦਾ ਹਾਂ ਤੇ ਮੈਂ ਕਿਹਾ ਟਮਾਟੋ ਤੇ ਫਿਰ ਤੁਸੀਂ ਏਦਾਂ ਕਹਿ ਸਕਦੇ ਸੀ ਨਾ ਕਿ ਹਾਂ ਟਮਾਟੋ ਪਰ ਉਹਨੂੰ ਹੋਰ ਕੁਛ ਕਰੀਦਾ ਆ
3: ਨਹੀਂ ਪ੍ਰੋਸੈਸਡ
4: ਟਮਾਟੋ
3: ਟਮਾਟੋ ਹੋਰ ਚੀਜ਼ ਆ ਪਰ ਇਹਦਾ ਆਨਸਰ ਪਤਾ ਮੇਰੀ ਗੱਲ ਸੁਣ ਆਂਟੀਆਂ ਨੇ ਆਨਸਰ ਦਿੱਤਾ ਜੀ
4: ਇਹਨਾਂ ਲਾਫ ਆਈ
5: ਕੱਲ ਮੈਂ ਇੱਕ ਵੱਡੀ ਲੈ ਕੇ ਆਉਣਾ ਤੇ ਕਿਸੇ ਤੋਂ ਨੀ ਵੱਡੀ ਆਣੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ
4: ਡਾਲਰ ਦਾ ਫਾਈਨ ਕਿਹੜੇ ਆਂਟੇ ਨੂੰ
3: ਥੈਂਕ ਯੂ ਥੈਂਕ ਯੂ ਥੈਂਕ
5: ਯੂ ਦੋਨਾਂ ਨੂੰ
3: ਦੋਵਾਂ ਹੀ ਆਂਟੀਆਂ ਨੂੰ
4: ਦੋਨੇ ਕਿਹੜੀਆਂ ਆ
3: ਗੁਰਜੀਤ ਆਂਟੀ ਤੇ ਸੁਖਵਿੰਦਰ ਆਂਟੀ ਗੁਰਜੀਤ
4: ਆਂਟੀ ਨੂੰ ਵੀ ਨਾਲ ਦੱਸਿਆ
5: ਕਿ ਹਾਂ ਤੁਹਾਨੂੰ ਪਤਾ ਮੰਮਾ ਦੇ ਫੇਵਰਿਟ ਕਮਲ ਹੀਰ ਤੇ ਸੀ ਟਾਈਮ ਉਹਨਾਂ ਦੇ ਸ਼ੋਅ 'ਚ ਚੱਲੇ ਆ
3: ਚਲੋ ਠੀਕ ਆ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ
4: ਉਹ ਬਾਕੀ ਵੀ ਹੈਗੇ
3: ਮਗਰ ਨੈਕਸਟ ਸਾਡੇ ਨਾਲ ਨੇ ਯੁਵਰਾਜ ਤੇ ਯੁਵਰਾਜ ਤੋਂ ਬਾਅਦ ਤੇਗ ਤੁਸੀਂ ਰੈਡੀ ਰਹੋ ਸਤਿ ਸ੍ਰੀ ਅਕਾਲ ਯੁਵਰਾਜ
5: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ
4: ਸਤਿ ਸ੍ਰੀ ਅਕਾਲ ਯੁਵਰਾਜ ਤਿਆਰ ਹੋ ਪੂਰੇ 100%
5: ਹਾਂਜੀ ਮੈਂ ਅੱਜ ਮੇਰੀ ਦੀਦੀ ਛੱਡ ਰਹੀ ਹੈ ਸਕੂਲ
3: ਅੱਛਾ ਅੱਜ ਫਿਰ ਟਾਈਮ ਨਾਲ ਹੀ ਹੈ
4: ਦੀਦੀ ਨੇ ਲਾਇਆ ਹੋਣਾ ਕੰਮ ਤੇ ਦੜਾ ਦੜਾ ਕੇ
3: ਆਹੋ
5: ਕਿਉਂਕਿ ਆ ਮੇਰੀ ਦੀਦੀ ਨਹੀਂ ਤਾਂ ਵਿਹਲੀ ਬੰਦੇ ਆ ਕਰੇ ਇਸ ਲਈ ਪਾਪਾ
4: ਨੇ ਇਹ ਜਿਹੜੇ ਵੱਡੇ ਆ ਇਹ ਪੇਰੈਂਟਸ ਨੂੰ ਹਮੇਸ਼ਾ ਵਿਹਲੇ ਕਿਉਂ ਲੱਗਦੇ ਆ ਮੈਨੂੰ ਸਮਝ ਨਹੀਂ ਲੱਗਦੀ
3: ਹਾਂ ਨਹੀਂ ਉਹ ਤਾਂ ਛੱਡਣ ਚੱਲੀ ਆ ਵੀ ਉਹ ਵਿਹਲੀ ਰਹਿੰਦੀ ਆ ਹਾਂ
4: ਵਿਹਲੀ ਰਹਿੰਦੀ ਆ ਤੇ ਯੂ ਵੀ ਕਿੰਨਾ ਫਨ ਹੁੰਦਾ ਨਾ ਮੈਂ ਕਈ ਬੱਚਿਆਂ ਨੂੰ ਦੇਖਦੀ ਆ ਜਿਨ੍ਹਾਂ ਦੇ ਵੱਡੇ ਭੈਣ ਭਰਾ ਉਹਨਾਂ ਨੂੰ ਸਕੂਲੇ ਛੱਡਣ ਆਉਂਦੇ ਆ ਮੈਨੂੰ ਏਦਾਂ ਲੱਗਦਾ ਵੀ ਇਹ ਫਨ ਆ
3: ਅੱਛਾ ਕਿਹਦੇ ਲਈ
4: ਦੋਨਾਂ ਲਈ
5: ਮੇਰੇ ਲਈ ਨਹੀਂ ਫਨ ਹੈਗਾ ਕਿਉਂਕਿ ਮੇਰੀ ਦੀਦੀ ਰੈਸਪੀ ਤੇ ਚਲਾਉਂਦੀ ਆ ਇਸ ਲਈ ਇੰਨਾ ਹੌਲੀ ਚਲਾਉਂਦੀ ਆ ਵੀ ਮੈਨੂੰ 5-6 ਮਿੰਟ ਤਾਂ ਸਕੂਲੋਂ ਪਹੁੰਚਣ 'ਚ ਹੀ ਲੱਗ ਜਾਂਦੇ
4: ਇਹੀ ਤਾਂ ਫਨ ਆ ਇਹੀ ਤਾਂ ਫਨ ਆ ਵੀ ਤੁਸੀਂ ਗਾਣੇ ਲਾਉਂਦੇ ਹੋ ਗੱਡੀ ਵਿੱਚ
5: ਨਹੀਂ ਕਿਉਂਕਿ ਮੈਨੂੰ ਕਾਲੀ ਹੁੰਦੀ ਆ ਵੀ ਮੈਂ ਸਕੂਲੇ ਜਾਣਾ ਵਾ
4: ਬੇਚਾਰਾ ਤਾਂ ਇਹੀ ਆ ਸਾਰੇ ਘਰ 'ਚ ਬੇਚਾਰਾ ਯੂ ਵੀ ਆ ਬਾਕੀ ਸਾਰੇ ਠੀਕ ਆ
3: ਹਾਂ ਨਹੀਂ ਨਾਲੇ ਇਹ ਵੀ ਪੰਗਾ ਵਾ ਨਾ ਉਹ ਉਹਨੂੰ 5 ਮਿੰਟ ਪਹਿਲਾਂ 10 ਮਿੰਟ ਪਹਿਲਾਂ ਤੁਰਨ ਵੀ ਨਹੀਂ ਦਿੰਦੇ ਦੀਦੀ ਵੈਸੇ ਵੀ ਦੀਦੀ ਲੇਟ ਕਰਾ ਦਿੰਦੀ ਆ
4: ਹਾਂ
3: ਮੰਮਾ ਟਾਈਮ ਦੇ ਨਾਲ ਟਿਫਨ ਨਹੀਂ ਪੈਕ ਕਰਦੀ
5: ਪਾਪਾ
4: ਇੱਥੇ ਬੈਠ ਕੇ ਫੋਨ ਚਲਾਈ ਜਾਂਦੇ ਆ ਉਹ ਲੇਟ ਕਰਦੇ ਇੱਦਾਂ ਕਹੀਦਾ ਹੁੰਦਾ ਆ ਸਾਰੇ ਭੇਦ ਖੋਲੀ ਦੇ ਆ ਪੁੱਤ ਅੱਧੇ ਨਹੀਂ ਖੋਲੀ ਦੇ
3: ਮੁੰਡੇ ਨੂੰ ਲੇਟ ਕਰਾ ਦਿੰਦੇ ਆ ਗੱਲ ਕੁੱਲ ਮਿਲਾ ਕੇ
4: ਹੁਣ ਨਹੀਂ ਲੇਟ ਹੁੰਦਾ ਏ
5: ਨਹੀਂ ਮੇਰੇ ਪਾਪਾ ਫੋਨ ਨਹੀਂ ਦੇਖਦੇ ਮੇਰੇ ਪਾਪਾ ਉਹ ਕੰਮ ਕਰਦੇ ਆ ਲੈਪਟਾਪ
3: ਉਹ ਆਪਣਾ ਕੰਮ ਵੇਖਦੇ
4: ਮੈਂ ਵੀ ਇੱਦਾਂ ਹੀ ਕਹਿੰਦੀ ਹੁੰਦੀ ਆ ਮੈਂ ਜਵਾਬ ਦਿੰਦੀ ਆ
3: ਕੀ ਸੁਣਾਓਗੇ ਫਿਰ
5: ਇੱਕ ਚੁਟਕਲਾ
3: ਓਕੇ
5: ਇੱਕ ਵਾਰੀ ਗੱਗੂ ਆਪਦੇ ਭੈਣ ਨੂੰ ਕਹਿੰਦਾ ਵੀ ਤੂੰ ਮੈਨੂੰ ਬਲੌਕ ਕਿਉਂ ਕੀਤਾ ਤੇ ਫਿਰ ਉਹਦੀ ਭੈਣ ਕਹਿੰਦੀ ਵੀ ਫਿਰ ਤੂੰ ਮੈਨੂੰ ਮੋਟੀ ਕਿਹਾ ਸੀ ਤੇ ਫਿਰ ਗੱਗੂ ਕਹਿੰਦਾ ਵੀ ਫਿਰ ਮੈਨੂੰ ਬਲੌਕ ਕਰਨ ਨਾਲ ਤੂੰ ਪਤਲੀ ਹੋ ਗਈ
4: ਤੇ ਗੱਗੂ ਬੇਹੋਸ਼ ਨੀ ਗੱਗੂ ਦੀ ਭੈਣ ਬੇਹੋਸ਼ ਆ ਜਿਹੜਾ ਪੱਪੂ ਤੋਂ ਬਿਨਾਂ ਨਾ ਇੱਕ ਗੱਗੂ ਐਡ ਹੋਇਆ ਇਹ ਤਾਂ ਮਜ਼ਾ ਸੀਗਾ
3: ਹਾਂ ਗੱਗੂ ਨਾ ਹੋ ਗਿਆ ਓਜ਼ੈਂਪਿਕ ਹੋ ਗਿਆ ਥੈਂਕ ਯੂ ਥੈਂਕ ਯੂ
4: ਥੈਂਕ ਯੂ ਯੂ ਵੀ
5: ਮੇਰੀ ਦੀਦੀ ਵੀ ਸੁਣਾਓ
4: ਜ਼ਰੂਰ ਜ਼ਰੂਰ
3: ਚਲਾਉਂਦੇ ਚਲਾਉਂਦੇ ਸੁਣਾਓਗੀ ਦੀਦੀ
4: ਹਜੇ ਗਈ ਨੀ ਕਰ
5: ਅੰਕਲ ਜੀ ਤੇ ਸਤ ਦੀਦੀ
3: ਸਤਿ ਸ੍ਰੀ ਅਕਾਲ
4: ਯਸ਼ਿਕਾ ਕਿੱਦਾਂ ਹਾਲ ਚਾਲ ਆ
5: ਮੇਰਾ ਠੀਕ ਹੈ ਤੁਹਾਡਾ ਕੀ ਹਾਲ ਆ
3: ਤੁਹਾਡਾ ਵੀ ਵਧੀਆ
4: ਸਾਡਾ ਵਧੀਆ ਥੋੜਾ ਜਿਹਾ ਕੋਈ ਗੱਲ ਨਹੀਂ ਯਾਰ
3: ਥੋੜਾ ਟਾਈਮ ਨਾ ਪਹੁੰਚਾ ਦੇ ਤੇ ਮੁੰਡੇ ਨੂੰ
4: ਸਪੀਡ ਦੇ 45 ਚਲਾ ਲਿਆ ਕਰੋ 40 ਨਾ ਚਲਾਇਆ ਕਰੋ
3: ਹੈ ਤੁਸੀਂ ਮੁੰਡੇ ਨੂੰ ਰੋਜ਼ ਲੇਟ ਕਰਾ ਦਿੰਦੇ ਤੁਸੀਂ ਘਰੋਂ ਵੀ ਬਾਹਰੋਂ ਵੀ
5: ਨਹੀਂ ਨਹੀਂ ਇਹਨੂੰ ਇਹਨੂੰ ਏਦਾਂ ਲੱਗ ਮੈਂ ਪੰਜਾਬ ਦੀ ਸਪੀਡ ਤੇ ਅਗਰ 45-46 ਤੇ ਵੀ ਲੈ ਜਾਊਂਗੀ ਅੱਗੇ ਜਾਈ ਜਾਂਦੀ ਤੂੰ ਹੌਲੀ ਪਹੁੰਚਾਉਂਦੀ ਇਹਦੀ ਅੱਖਾਂ ਸਪੀਡੋਮੀਟਰ ਤੇ ਹੀ ਹੁੰਦੀਆਂ ਜਦੋਂ ਮੇਰੇ ਨਾਲ ਬੈਠਦਾ।
3: ਹਾਂ ਨਹੀਂ ਘਰੋਂ ਫਿਰ ਲੇਟ ਕਰਾ ਦਿੰਦੇ ਨਾ ਤੁਸੀਂ ਉਹਨੂੰ, ਉਹਦਾ ਮਕਸਦ ਇਹ ਆ ਵੀ ਮੈਨੂੰ ਘਰੋਂ
5: ਆਪ ਹੀ ਖੇਲਦਾ ਰਹਿੰਦਾ।
3: ਅੱਛਾ ਨਹੀਂ ਪਰ ਉਹ ਤੇ ਕਹਿੰਦਾ ਵੀ ਪਾਪਾ ਹੀ ਲੇਟ ਕਰਾ ਦਿੰਦੇ ਆ ਮੈਨੂੰ ਜਾਂ ਦੀਦੀ ਕਰਾਉਂਦੀ ਆ।
4: ਉਹ ਤਾਂ ਪੂਰੀਆਂ ਸ਼ਿਕਾਇਤਾਂ ਲੱਗ ਗਿਆ
3: ਸਿਰਫ ਮੰਮਾ ਆ ਜਿਹੜੀ ਟਾਈਮ ਨਾਲ ਪੈਕ ਕਰ ਦਿੰਦੀ।
5: ਪਤਨੀ ਇੰਗਲਿਸ਼ ਦੀ ਬੁੱਕ ਲੈ ਕੇ ਆਈ ਘਰੇ ਤੇ ਪਤੀ ਨੂੰ ਪੁੱਛਦੀ ਆ ਕੰਪਲੀਟ ਤੇ ਫਿਨਿਸ਼ ਦਾ ਕੀ ਅੰਤਰ ਆ, ਤੇ ਪਤੀ ਕਹਿੰਦਾ ਇਹ ਤਾਂ ਬਹੁਤ ਆਸਾਨ ਆ, ਜਦੋਂ ਆਪਣਾ ਵਿਆਹ ਹੋਇਆ ਸੀਗਾ ਨਾ ਮੇਰੀ ਲਾਈਫ ਤੇਰੀ ਲਾਈਫ ਕੰਪਲੀਟ ਹੋ ਗਈ ਤੇ ਮੇਰੀ ਲਾਈਫ ਫਿਨਿਸ਼ ਹੋ ਗਈ।
3: ਥੈਂਕ ਯੂ ਜੈਸ਼ਿਕਾ,
4: ਥੈਂਕ ਯੂ ਜੈਸ਼ਿਕਾ,
5: ਥੈਂਕ ਯੂ, ਹੈਵ ਅ ਨਾਈਸ ਡੇ,
3: ਥੈਂਕ
4: ਯੂ, ਬਾਏ।
3: ਨੈਕਸਟ ਸਾਡੇ ਨਾਲ ਆ ਤੇਗ ਤੇ ਉਸ ਤੋਂ ਬਾਅਦ ਫਿਰ ਸਾਡੇ ਨਾਲ ਹੋਊਗੀ ਅਸੀਂ। ਸਤਿ ਸ਼੍ਰੀ ਅਕਾਲ ਤੇ।
5: ਅੱਜ ਮੈਂ ਸੁਣਾਂਗੀ ਇੱਕ ਵਜਾਇਤ। ਨਜ਼ਰ ਵਿੱਚ ਹਰੀ ਅੰਦਰ ਖੂਨ ਨਾਲ ਭਰੀ।
3: ਅੱਛਾ, ਨਜ਼ਰ ਵਿੱਚ ਹਰੀ ਤੇ ਅੰਦਰ ਖੂਨ ਨਾਲ ਭਰੀ।
5: ਹਾਂਜੀ।
3: ਓ ਡਰੀ ਕਿ ਨਹੀਂ ਡਰੀ?
5: ਨਹੀਂ
3: ਡਰੀ। ਓਕੇ, ਇਹ ਤੇ ਕੋਈ ਚੀਜ਼ ਲੱਗਦੀ ਆ ਜਿਹੜੀ
4: ਜਿਹੜੀ ਬਾਹਰੋਂ ਹਰੀ ਆ ਤੇ ਵਿੱਚੋਂ ਲਾ ਲਿਆ। ਹੈ ਫਰੂਟ ਲੱਗਦਾ ਮੈਨੂੰ ਕੋਈ।
3: ਅੱਛਾ,
5: ਨਹੀਂ ਫਰੂਟ ਨਹੀਂ ਆਏਗਾ।
4: ਸਬਜ਼ੀ?
3: ਫਰੂਟ ਤੇ ਨਹੀਂ ਤਾਂ ਹੁੰਦਾ ਕੋਈ?
5: ਨਹੀਂ। ਹਾਂ, ਸਬਜ਼ੀ ਨਹੀਂ ਆਏਗਾ।
4: ਸਬਜ਼ੀ ਵੀ ਨਹੀਂ ਹੈਗਾ, ਫਰੂਟ ਵੀ ਨਹੀਂ ਹੈਗਾ, ਚਾਹ ਵਿੱਚ ਪਾਉਣ ਵਾਲੀ ਚੀਜ਼ ਵੀ ਨਹੀਂ ਹੈਗਾ ਕਿਉਂਕਿ ਉਹ ਅੰਦਰੋਂ ਕਾਲੀ ਆ।
3: ਬਾਹਰੋਂ ਹਰੀ ਤੇ ਅੰਦਰੋਂ ਖੂਨ ਦੇ ਨਾਲ ਭਰੀ। ਜਿਹਨੇ ਹਰੇ ਰੰਗ ਦਾ ਸੂਟ ਪਾਇਆ। ਵਟਸਐਪ? ਵਟਸਐਪ ਖੂਨ ਨਾ ਭਰਿਆ, ਕੁਛ ਵੀ ਹੋ ਸਕਦਾ ਵਿੱਚ।
4: ਕਲੂ ਦੇ ਦੋ ਚਲੋ ਇੱਕ, ਫੇਰ ਹਾਰੀਏ ਫਟਾਫਟ ਅਸੀਂ।
3: ਹਰੀ?
4: ਹਰੀ
3: ਹਰੀ
4: ਲਾਲ ਪਰੀ
3: ਮਹਿੰਦੀ ਸਾਨੂੰ ਦੱਸਿਆ ਜਸਵਾਲ ਅੰਕਲ ਨੇ, ਜੇ ਫਾਈਨ ਫੂਨ ਪਾਉਣਾ ਤੇ ਪਾ ਲਓ,
4: ਇਹਨਾਂ ਨੂੰ ਪਾਓ ਫਾਈਨ।
3: ਥੈਂਕ ਯੂ। ਤੇ ਪਰ ਆ ਵੀ ਹੋ ਸਕਦਾ ਸੀ ਨਾ, ਹਰਚੰਦ ਢਿੱਲੋਂ ਜੀ ਵੀ ਕਹਿੰਦੇ ਨੇ ਵਾਟਰਮੈਲਨ, ਇਹ ਵੀ ਹੋ ਸਕਦਾ, ਵਾਟਰਮੈਲਨ ਵੀ ਹੋ ਸਕਦਾ,
4: ਵਾਟਰਮੈਲਨ ਵੀ ਹੋ ਸਕਦਾ, ਬਾਹਰੋਂ ਹਰਾ ਤੇ ਅੰਦਰੋਂ ਲਾਲ।
3: ਪਰ ਇਹ ਫੀਮੇਲ ਹੀ ਨਾ,
5: ਪਰ ਉਹਦੇ ਵਿੱਚ ਖੂਨ ਨਹੀਂ ਹੁੰਦਾ,
3: ਪਰ ਉਹ ਰੈੱਡ ਹੁੰਦਾ ਨਾ।
5: ਹਾਂਜੀ ਰੈੱਡ ਹੁੰਦਾ, ਪਰ ਰੈੱਡ ਖੂਨ ਨਹੀਂ ਹੁੰਦਾ।
3: ਅੱਛਾ, ਤੁਸੀਂ ਮੰਨਦੇ ਹੋ, ਤੁਸੀਂ ਕਿਤੇ ਦਵਿੰਦਰ ਕੋਏ ਨੂਰ ਦਾ ਗਾਣਾ ਤੇ ਨਹੀਂ ਸੁਣ ਲਿਆ, ਦਿਲ ਦੇ ਖੂਨ ਦੀ ਮਹਿੰਦੀ ਦਿੰਦੇ ਜ਼ਖਮ ਉੱਤੇ ਲਾਉਣ ਲਈ?
4: ਤੁਸੀਂ ਬੜੇ ਸੈਡ ਸੌਂਗ ਸੁਣੇ ਹੋ, ਕਿਹੜੇ ਕੀ ਚੱਕਰ ਹੈ?
3: ਥੈਂਕ ਯੂ ਤੇ,
5: ਥੈਂਕ ਯੂ, ਹੈਵ ਅ ਨਾਈਸ ਡੇ, ਬਾਏ
4: ਬਾਏ ਬਾਏ ਤੇ,
3: ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ। ਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ।
5: ਸਤਿ ਸ਼੍ਰੀ ਅਕਾਲ ਜੀ, ਤੇ ਸਟੂਡੈਂਟ ਸੀ,
3: ਗੁੱਡ ਮਾਰਨਿੰਗ ਟੀਚਰ, ਹਾਊ
5: ਆਰ ਯੂ, ਤੁਸੀਂ ਕਿਵੇਂ ਹੋ?
4: ਅਸੀਂ ਬਹੁਤ ਵਧੀਆ, ਆਮ ਫਾਈਨ, ਥੈਂਕ ਯੂ।
5: ਮੈਂ ਵੀ ਗੁੱਡ ਹੈ।
4: ਵਟਸਐਪ ਬ੍ਰੋ,
5: ਪਤਾ ਕੀ?
3: ਹਾਂਜੀ,
4: ਵਟਸਐਪ ਬ੍ਰੋ,
5: ਮੈਂ ਆਪਣੇ ਮੰਮਾ ਤੋਂ ਭੱਜ ਕੇ ਨਾ ਰੂਮ ਚ ਬੈਠੀ।
3: ਅੱਛਾ ਕਿਉਂ ਓਕੇ ਕੀ ਗੱਲ
4: ਕੀ ਹੋਇਆ
3: ਮਮਾ ਫਿਰ ਗੱਲਾਂ ਕਰਨ ਨਹੀਂ ਨਾ ਦਿੰਦੇ ਸਾਰੀਆਂ
5: ਹੁਣ ਨਾ ਪਤਾ ਲੱਗ ਗਿਆ
3: ਮਮਾ ਸਾਰੀਆਂ ਨਹੀਂ ਨਾ ਗੱਲਾਂ ਕਰਨ ਦਿੰਦੇ ਤਾਂ ਕਰਕੇ
4: ਮਮਾ ਕੀ ਕਹਿੰਦੇ ਸਾਰਾ ਕੁਝ ਨਹੀਂ ਦੱਸਣਾ ਤੁਸੀਂ ਸਾਨੂੰ ਅਲੱਗ ਫੋਨ ਕਰ ਲਿਆ ਕਰੋ ਕੋਈ ਨੀ ਵਾਧੂ ਟਾਈਮ ਹੁੰਦਾ ਸਾਡੇ ਕੋਲ
3: ਹੋਰ ਫਿਰ ਤਿਆਰ ਹੋ ਗਏ ਹੋ ਕੀ ਪਾਇਆ ਅੱਜ
5: ਬਸ ਇੱਕ ਯੂਨੀਫਾਰਮ ਲੰਚ ਬਾਕਸ ਹੈਗਾ ਲਾਸਟ
3: ਅੱਛਾ
4: ਕੀ ਲੈ ਕੇ ਜਾਣਾ ਅੱਜ ਲੰਚ ਬਾਕਸ ਵਿੱਚ ਚਲੋ ਅਸੀਂ ਸਾਨੂੰ ਇਹ ਦੱਸੂਗੇ ਜੀ
5: ਲੰਚ ਬਾਕਸ ਵਿੱਚ ਰਾਈਸ
4: ਆ
5: ਪਾਲਕ ਦੇ ਪੱਤੇ
4: ਪਾਲਕ ਦੇ ਪੱਤੇ
5: ਵੱਡਾ ਹੀ ਦੱਸੋ ਕੀ ਮਨਾ ਸੁਣ ਵਸੇ ਅੱਜ ਮੈਂ ਕੋਈ ਮੇਰੇ ਚ ਤਿੰਨ ਚੀਜ਼ਾਂ ਲੰਚ ਬਾਕਸ ਚ ਨਾ ਤਾਂ ਕੋ ਮੈਂ ਦੀ ਸਬਜ਼ੀ ਤੇ ਦਹੀਂ ਮੈਂ ਫਿਨਿਸ਼ ਕਰੂੰ ਫਿਨਿਸ਼ ਨਹੀਂ ਕਰ ਸਕਦੀ ਸਕੂਲ ਚ ਫਿਰ ਮੇਰੇ
3: ਕਿਉਂ ਨਹੀਂ ਫਿਨਿਸ਼ ਕਰ ਸਕਦੀ
5: ਪੰਜ ਡੱਬੇ ਹੋਣਗੇ
3: ਬੜੀ ਬੀਬੀ ਕੁੜੀ ਆ ਫਿਰ ਤੇ ਬੜਾ ਹੈਲਦੀ ਹੈਲਦੀ ਲੈ ਕੇ ਜਾਂਦੇ ਤੁਸੀਂ
4: ਤੇ ਹੋਰ ਕੀ
3: ਮਮਾ ਐਵੇਂ ਕਹੀ ਜਾਂਦੇ ਖਾਂਦੀ ਨੀ ਆ
5: ਇੱਕ ਹੀ ਅਨਹੈਲਦੀ ਖਾਂਦੀ
3: ਸੋਸ
5: ਕਦੇ ਕੁਛ ਕਦੇ ਕਦੇ ਮੈਂ ਖਾਣੀ ਕਦੇ ਕਦੇ ਮੈਂ ਨਹੀਂ ਖਾਂਦੀ
3: ਕੀ
4: ਉਹ ਕੀ ਆ ਚੋਕਲੇਟ ਥੋੜੇ ਚੀਜ਼ਾਂ
3: ਚੋਕਲੇਟ ਬਿਸਕਿਟ ਚਿਪਸ ਪੀਜ਼ਾ
4: ਪੈਂਟਰੀ ਬੜੀ ਪਈ ਆ ਸਾਡੀ
3: ਕੁੱਟ ਕੁੱਟ ਖਾਂਦੀ ਆ
4: ਕੁੱਟ ਖਾਂਦੀ ਆ ਨਹੀਂ ਨਹੀਂ ਅਸੀਂ ਇਸ ਤਾਂ ਬੀਬੀ ਇਹਨੂੰ ਨਹੀਂ ਕੋਈ ਕੁੱਟ ਸਕਦਾ
3: ਅੱਛਾ
5: ਨਹੀਂ ਮੈਨੂੰ ਪਾਲਕ ਪੱਤੇ ਵਧੀਆ ਲੱਗਦੇ
4: ਵਧੀਆ ਲੱਗਦੇ ਆ ਕਿ ਨਹੀਂ ਲੱਗਦੇ ਪਤਾ ਕੀ ਆਸੀਸ ਜਿਹੜੀ ਚੀਜ਼ ਵਧੀਆ ਨੀ ਨਾ ਲੱਗਦੀ ਜਦੋਂ ਤੁਸੀਂ ਖਾਣੀ ਹੋਵੇ ਨਾ ਤੁਸੀਂ ਇਹ ਸੋਚੋ ਕਿ ਇਹ ਬਹੁਤ ਸਵਾਦ ਆ ਦੇਖੀ ਕਿੰਨੀ ਸਵਾਦ ਲੱਗਣੀ ਆ
3: ਜਿਹੜੀ ਵਧੀਆ ਨੀ ਨਾ ਲੱਗਦੀ ਉਹ ਵਧੀਆ ਹੁੰਦੀ ਆ
4: ਹਾਂ ਉਹਨੂੰ ਇਹ ਸੋਚ ਕੇ ਖਾਓ ਕਿ ਇਹ ਬਹੁਤ ਸਵਾਦ ਆ ਸਵਾਦ ਲਾ ਲਾ ਕੇ ਖਾਵੇ ਨਾ ਕੋਈ ਚੀਜ਼ ਤੇ ਇੰਨੀ ਯੰਮੀ ਲੱਗਦੀ ਨਾ ਫਿਰ
3: ਠੀਕ ਆ ਸਵਾਦ ਸੌਸ ਲੈ ਉਹ ਨਾਲ
5: ਮੈਂ ਇੱਕ ਵਾਰੀ ਆਲਰੇਡੀ ਟ੍ਰਾਈ ਕਰਦਾ
3: ਹਾਂ
5: ਲੂਣ ਪੈਂਦਾ
4: ਜਦੋਂ ਸਬਜ਼ੀ ਵਿੱਚ ਮਿਰਚ ਜ਼ਿਆਦਾ ਹੋਵੇ ਤੇ ਨਾਲ ਦਹੀਂ ਖਾਈਦਾ ਆ ਫਿਰ ਕੌੜੀ ਨਹੀਂ ਲੱਗਦੀ ਉਹ ਤੇ ਹੋਰ ਕੀ ਇੱਕ
5: ਸਬਜ਼ੀ
3: ਸਹੀ ਮੰਮਾ ਤਰੀਕੇ ਤੇ ਸਾਰੇ ਹੁੰਦੇ ਆ ਤਰੀਕੇ ਤੇ ਸਭ ਹੁੰਦੇ ਆ ਚਲੋ ਬੋਲੀ ਸੁਣਾਓ ਫਿਰ ਅੱਜ ਕਿਹੜੀ ਕੀ ਸੁਣਾਓਗੇ ਸੋਰੀ
5: ਬੋਲੀ
3: ਓਕੇ
5: ਮਾਮੀ ਨੱਚੇ ਮਾਸੀ ਨੱਚੇ ਮਾਮੀ ਨੱਚੇ ਮਾਸੀ ਨੱਚੇ ਸੀਸ ਬੋਲਿਆ ਪਾਵੇ ਅਸੀਸ ਬੋਲਿਆ ਪਾਵੇ ਨਿਬੂਆ
3: ਨਿਬੂਆ ਨਿਬੂਆ
4: ਐਂ
3: ਦੜੰਗੇ ਲਾਵੇ ਨਿਬੂਆ ਐਂ ਦੜੰਗੇ ਲਾਵੇ ਨਿਬੂਆ ਐਂ ਦੜੰਗੇ ਲਾਵੇ
4: ਮੈਂ ਹੁਣ ਅਸੀਸ ਦੇ ਭੂਆ ਨੂੰ ਭੇਜੂ ਇਹ
3: ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਰੇ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ
5: ਹੁਣ
4: ਭੂਆ ਮਨਾਉਣੀ ਵੀ ਆ
5: ਮੈਨੂੰ ਮੰਮਾ ਤੋਂ ਪਰਾ ਜਾਣਾ
3: ਇੱਕ ਤੇ ਜਿੱਥੇ ਮੈਂ ਜਾਣੀ ਆ ਮੰਮਾ ਆ ਜਾਂਦੇ
5: ਮੈਂ
3: ਵਾਪਸ ਜਾਊਂਗੀ ਜਿੱਥੋਂ ਮੈਂ ਆਈ ਆ ਓਕੇ ਸੋਫੇ ਤੇ ਸੋਫੇ ਤੇ ਅੱਛਾ
5: ਜੇ ਤੁਸੀਂ ਮੰਨਤ ਫਤਿਹ ਨੂੰ ਮਿਡਲ ਚ ਲੈ ਰਹੇ ਹੋ ਨਾ ਫਿਰ ਮੈਨੂੰ ਬਸ ਉਹਨਾਂ ਤੋਂ ਪਹਿਲਾਂ ਲੈ ਲਓ
3: ਅੱਛਾ ਉਹਨਾਂ ਤੋਂ ਵੀ ਪਹਿਲਾਂ ਓਕੇ ਓਕੇ ਠੀਕ ਆ ਤੇ ਜੇ ਤੁਹਾਨੂੰ ਹੋਰ ਥੋੜਾ ਲੇਟ ਕਰਦੀ ਹੈ
4: ਸਿੱਧਾ ਕਹਿ ਅਰਨਵ ਤੋਂ ਪਹਿਲਾਂ ਲੈ ਲਿਆ ਕਰੋ ਮੈਨੂੰ ਹੈ
3: ਤੁਹਾਨੂੰ ਤੁਹਾਨੂੰ ਰਾਤ ਨੂੰ ਨਾ ਮੈਂ ਕਰ ਲਿਆ ਕਰਾਂ ਗੱਲ ਤੁਹਾਡੇ ਨਾਲ ਸੌਣ ਤੋਂ ਪਹਿਲਾਂ ਕਰ ਲਿਆ ਕਰੋ ਤੁਸੀਂ
4: ਜਾਂ ਉੱਠਦੇ ਸਾਰ ਹੀ ਕਰ ਲਿਆ ਕਰੀਏ
3: ਆਹੋ ਬਰੱਸ਼ ਕਰਨ ਲੱਗਿਆ ਕਰ ਲਿਆ ਕਰੋ
4: ਹੋਰ ਕੀ ਪੰਜ ਸਾਢੇ ਪੰਜ ਅਸੀਂ ਫੋਨ ਲਾ ਲਿਆ ਕਰਾਂਗੇ ਤੁਸੀਂ ਆਰਾਮ ਨਾਲ ਵਿਹਲੇ ਤੇ ਬਾਅਦ ਚ ਸੌਂਓ ਜਦੋਂ ਮਰਜ਼ੀ ਸਕੂਲ ਜਾਇਓ
3: ਹੋਰ ਉੱਠਣ ਤੋਂ ਪਹਿਲਾਂ ਕਰ ਲਿਆ ਕਰੋ
5: ਰੀਜ਼ਨ
4: ਦੋ ਫੇਰ ਅਸੀਂ ਉੱਤੇ ਕੰਮ ਕਰਾਂਗੇ ਪਹਿਲਾਂ ਤੁਹਾਨੂੰ ਦੱਸੋ ਕਾਰਨ ਕੀ ਹੈ
5: ਮੈਂ ਸਕੂਲ ਪਹੁੰਚ ਜਾਣੀ ਤੇ ਮੈਂ ਸਕੂਲ ਚ ਅੰਦਰ ਜਾਣਾ
4: ਜਾਓ ਹੁਣ ਗੱਡੀ ਚ ਬੈਠੋ ਤੇ ਭੱਜ ਜਾਓ ਉਤਰ ਜਾਓ ਫਟਾਫਟ
3: ਹਾਂ ਉਹ ਨਾ ਹੋਵੇ ਹੁਣ ਮੰਮਾ ਅਜੇ ਫੇਰ ਪਿੱਛੇ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਓਕੇ ਬਾਏ
5: ਬਾਏ ਬਸ ਮਿਡਲ ਚ ਲਾਈਕ ਫਿਊ ਪੀਪਲ ਮੈਨੂੰ ਪਹਿਲਾਂ ਲੈ ਲੈ
4: ਉਹ ਭਾਈ ਮੈਂ ਤੁਹਾਨੂੰ ਕੱਲ ਹੱਲੇ ਤੁਹਾਡੇ ਮਗਰ ਪਏ ਆ
3: ਕੱਲ ਤੁਹਾਨੂੰ ਮੈਂ ਉੱਠਣ ਤੋਂ ਪਹਿਲਾਂ ਲੈ ਲਾਂਗਾ
5: ਠੀਕ ਆ ਠੀਕ ਆ ਜੋ ਵੀ ਕਰਨਾ ਕਰ ਲਓ ਬਾਏ ਬਾਏ ਓਕੇ
4: ਕਰੋ ਜੋ ਮਰਜੀ ਆ ਤੁਸੀਂ ਕਿਹੜਾ ਮੰਨਣਾ ਕਿਸੇ ਦੀ ਗੱਲ ਨੂੰ
3: ਇਹ ਤੇ ਕੁੜੀ ਹੌਲੀ ਹੌਲੀ ਮੰਮਾ ਤੋਂ ਕਮਾਂਡ ਲੈ ਰਹੀ ਹੈ ਹੌਲੀ ਹੌਲੀ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਕੌਣ ਹੈ ਨੈਕਸਟ ਸਾਡੇ ਨਾਲ ਹੈ ਤਵਨੀਤ ਸਤਿ ਸ਼੍ਰੀ ਅਕਾਲ ਤਵਨੀਤ ਤੁਸੀਂ ਆਉਣੇ ਰਹੋ
4: ਸਾਡਾ ਹਾਲ ਬਹੁਤ ਵਧੀਆ ਕੀ ਸੁਣਾਉਂਗੇ ਫਿਰ ਅੱਜ ਵਧੀਆ ਹਾਲ ਦੇ ਨਾਲ
5: ਕੌਣ
4: ਮਤਲਬ ਸਰਦਾਰ ਜੀ ਹੋ
3: ਨਹੀਂ ਐਸ਼ਲੀਨ ਹੈਗੇ ਐਸ਼ਲੀਨ
4: ਹੈਗੇ ਆ ਤੁਸੀਂ
3: ਕਿੰਨੇ ਸਾਲਾਂ ਦੇ ਅੱਜ ਅੱਜ ਕਿੰਨੇ ਸਾਲਾਂ ਦੇ ਓਕੇ ਓਕੇ ਓਕੇ ਅੱਜ ਕਿੰਨੇ ਕਿਲੋ
5: ਪਤਾ ਨਹੀਂ
3: ਕਿੰਨੇ ਤੁਹਾਨੂੰ ਪਤਾ ਨਹੀਂ ਕਿੰਨੇ ਕਿਲੋ ਦੇ ਹੋ
5: ਨਹੀਂ
4: 28
5: ਹਾਂਜੀ
3: 28 ਕਿਲੋ
4: ਹਾਂ
5: 28 ਕਿਲੋ ਲੱਗਦਾ 28 ਤੋਂ
4: 30 ਹਾਂ ਜੇ ਉਹ 8 ਸਾਲਾਂ ਦੇ ਆ ਫਿਰ ਉਹ 28 ਦੇ ਅਰਾਊਂਡ ਆ
3: ਹਾਂ ਨਹੀਂ
4: ਨਹੀਂ ਉਹਨਾਂ ਦੀ ਹਾਈਟ ਦੇ ਹਿਸਾਬ ਨਾਲ ਉਹਨਾਂ ਦਾ ਇੰਨਾ ਕੀ ਵੇਟ ਆ ਜਦੋਂ ਮੰਮਾ ਸਕੇਲ ਤੇ ਚੜਦੇ ਸਵੇਰ ਨੂੰ ਤੁਸੀਂ ਨੀ ਦੇਖਦੇ ਆਪਣਾ ਭਾਰ
3: ਦੇਖਦੇ ਵੀਰ ਜੀ ਤੇ ਤੁਸੀਂ ਸੇਮ ਹੈਗੇ
4: ਨਹੀਂ ਵੀਰ ਜੀ ਤਾਂ ਹੋਗੇ 20-22 ਕਿਲੋ ਦੇ
3: ਨਹੀਂ ਨਹੀਂ
5: ਵੀਰ ਜੀ
3: 25
5: ਅਰਾਊਂਡ
3: ਹੈਗਾ
5: ਓਕੇ
4: ਵੀਰ
3: ਜੀ ਵੀ ਬਿਗ ਗਿਆ
5: ਇੱਕ ਪਲੇਟ 12 ਗਲਾਸ ਤੇ 3 ਚਮਚੇ
3: ਅੱਛਾ ਇੱਕ ਪਲੇਟ ਚ 12 ਗਲਾਸ ਤੇ
4: 3 ਕਿੰਨੇ ਵਜੇ ਆ
3: ਪੁੰਜੇ ਸੁੱਟ ਕੇ ਖਾਣ ਵਾਲਾ ਹੁੰਦਾ
4: ਖਾਣ ਵਾਲੀ ਚੀਜ਼ ਨੀ ਹੈ ਦੇਖਣ ਵਾਲੀ ਚੀਜ਼ ਆ
5: ਤੇ ਤੁਹਾਨੂੰ ਪਤਾ ਲੱਗ ਗਿਆ ਤੁਸੀਂ ਟਾਈਮ ਕਿਆ
3: ਨਹੀਂ ਅੱਛਾ ਟਾਈਮ ਆ
4: ਓਕੇ ਓਕੇ ਇਹ ਹਾਰ ਗਿਆ ਇਹ ਹਾਰ ਗਿਆ
3: ਓਕੇ ਓਕੇ ਓਕੇ ਓਕੇ ਤੇ ਘੜੀ ਸੀ ਓਕੇ ਘੜੀ ਕੀ ਕਰ ਘੜੀ
5: ਟਾਈਮ ਜਿੰਨਾ ਚੈੱਕ ਕਰਦਾ ਕਲਾਕ
4: ਘੜੀ
3: ਕਲਾਕ
4: ਘੜੀ
3: ਓਕੇ ਮੈਨੂੰ ਲੱਗਾ ਚੌਲ ਘੜੀ
5: ਗਾ ਗਾ ਤੋਂ
3: ਹਾਂਜੀ
4: ਕੱਗਾ ਤੋਂ
5: ਕੱਗਾ ਤੋਂ
3: ਓ ਨਾਈਸ ਨਾਈਸ ਨਾਈਸ ਨਾਈਸ ਸਾਡੇ ਕੋਲੇ ਇੱਕ ਅੰਕਲ ਹੈਗਾ ਉਹ ਕੜੀ ਚ ਪਕੌੜੇ ਵੇਖ ਕੇ ਟਾਈਮ ਦੱਸ ਦਿੰਦਾ
5: ਉਹ ਵਾਲੀ ਕੜੀ ਨਹੀਂ ਕਲਾਕ
3: ਨਹੀਂ ਉਹ ਹੋਰ ਵਾਲੀ
4: ਉਹ ਕੜੀ ਖਾਣ ਵਾਲੀ ਕੜੀ ਵਿੱਚ ਪਕੌੜੇ ਦੇਖ ਕੇ ਕਹਿੰਦੇ ਟਾਈਮ ਦੱਸ ਦਿੰਦੇ ਆ ਉਹ
3: ਟਾਈਮ ਦੱਸ ਦਿੰਦੇ ਥੈਂਕ ਯੂ
5: ਬੇਸਨ ਦੀ ਕੜੀ
3: ਹਾਂ ਬੇਸਨ ਦੀ ਕੜੀ ਹਾਂ
5: ਬੇਸਨ
4: ਸਭ ਪਤਾ ਇਹਨਾਂ ਨੂੰ ਬੇਸਨ ਦੀ ਕੜੀ
3: ਇਹ ਸਭ ਪੜੇ ਪੜਾਏ ਆ
4: ਤੇ ਹੋਰ ਕੀ
3: ਹੈਲੋ
5: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ
4: ਸਤਿ ਸ਼੍ਰੀ ਅਕਾਲ ਤਵਲੀਨ ਜੀ ਕਿੱਦਾਂ ਹਾਲ ਚਾਲ
5: ਮੇਰਾ ਠੀਕ ਹੈ ਤੁਹਾਡਾ ਕੀ ਹਾਲ ਹੈ
4: ਸਾਡਾ ਹਾਲ ਬਹੁਤ ਵਧੀਆ ਰੈਡੀ ਹੋ ਗਏ ਹੋ
5: ਹਾਂਜੀ ਤੇ ਤੁਸੀਂ ਤਵਨੀਲ ਕਿਹਾ ਮੈਂ ਤਵਨੀਤ ਹੈਗੀ
4: ਮੈਂ ਕੀ ਕਿਹਾ ਤਵਨੀਤ ਉਹ ਨੱਕ ਬੰਦ ਆ
3: ਕਹਿੰਦੇ ਨੱਕ ਬੰਦ ਆ
4: ਮੈਂ ਕਿਹਾ ਤਵਨੀਤ
3: ਛਿੱਕ
4: ਚੁੱਕ ਫਸੀ ਹੋਣੀ ਕਿਤੇ ਨੱਕ ਚ
3: ਹਾਂਜੀ
4: ਤੇ ਕੀ ਸੋਚੋਗੇ
3: ਅੱਜ ਬਗਾਟਾ ਹਾਰ ਗਏ
5: ਹਾਂਜੀ ਹਾਂ ਮੈਂ ਲਾ ਰਹੀ ਸੀ ਤੇ ਮੰਮਾ ਐਸ਼ ਤੇ ਵੀਰ ਜੀ ਪੁਗਾਟਾ ਕਰ ਲਿਆ ਮੇਰੇ ਤੋਂ ਬਗੈਰ
4: ਦੋ ਜਣਿਆਂ ਦਾ ਕਿੱਦਾਂ ਹੁੰਦਾ
3: ਨਹੀਂ ਉਹ ਮੰਮਾ ਤਵਨੀਤ ਐਕਟ ਕੀਤਾ ਹੋਗਾ ਨਾ ਮੰਮਾ ਤਵਨੀਤ ਬਣ ਗਏ ਹੋਣੇ
4: ਨਹੀਂ ਤਾਂ ਤਾਂ ਹੀ ਮੰਮਾ ਤਾਂ ਮੰਮਾ ਨੂੰ ਨਾ ਕਰਨ ਦਿਆ ਕਰੋ ਮੰਮੀ ਹਾਰ ਜਾਂਦੀਆਂ
5: ਨਹੀਂ
3: ਨਹੀਂ ਠੀਕ ਆ ਰੋਜ਼ ਹੋਈ ਵੀ ਲੈਂਦੀ ਪਹਿਲਾਂ ਵਾਰੀ
4: ਹੈ ਇਹ ਫਿਰ ਚਲਾਕੀ ਕਰਦੀ ਹੋਣੀ ਪਕਾਟੇ
3: ਸਭ ਤੋਂ ਲਾਸਟ ਤੇ ਵੀਰ ਜੀ ਆਉਂਦਾ ਜ਼ਿਆਦਾ
4: ਵੀਰ ਜੀ ਨੂੰ ਕਿਉਂ ਸੁੱਖ ਆਂਟੀ ਨੂੰ ਫੋਨ ਕਰੇ ਤੇ ਆ ਮੈਂ ਟ੍ਰਿਕ ਦੱਸੂੰਗੀ ਕਿੱਦਾਂ ਜਿੱਤੀ ਦਾ ਉਹ ਜਦੋਂ ਉਦੋਂ ਪਕਾਟਾ ਕਰਦੇ ਨਾ ਹੱਥ ਉੱਪਰ ਹੀ ਰੱਖੀ ਦਾ ਜਦ ਤੱਕ ਬਾਕੀਆਂ ਦਾ ਥੱਲੇ ਨਹੀਂ ਆ ਜਾਵੇ
3: ਇਹਨਾਂ ਨੂੰ ਨਾ ਦੱਸੋ ਤੁਸੀਂ ਇਹ ਸਿੱਖੇ ਸਿਖਾਏ
5: ਮੰਮਾ ਨੂੰ ਪਤਾ ਲੱਗ ਜਾਂਦਾ ਫਿਰ ਸਾਡੀ ਲੜਾਈ ਹੋ ਜਾਂਦੀ
3: ਹਾਂ ਵੇਖਿਆ
4: ਓਕੇ
3: ਕੀ ਸੁਣਾਓਗੇ ਫਿਰ ਅੱਜ
5: ਇੱਕ ਬੋਲੀ ਜਿਹਦਾ ਪਡੈਡਾ ਨੇ ਬਣਾਈ ਹੈ
3: ਹਾਂਜੀ
5: ਬਾਰੀ ਬਸੀ ਖਤਨ ਗਈ ਸੀ ਖਤ ਕੇ ਲੈਂਦੀ ਪੁੱਖ ਅੱਗੇ ਬੁੱਝੋ ਕੀ ਹੈ
3: ਹੈ
4: ਆ ਗਈ ਸੁੱਖ ਸੁੱਖ
3: ਇਹਦੇ ਚਾਹੀਦਾ ਸੀ ਤਵਨੀਤ ਬਟਨ ਕਿਆ ਸੀ ਬਾਰੀ ਬਸੀ ਕੱਟ ਕੇ ਲਿਆਂਦੀ ਭੁੱਖ ਲਿਆਓ ਚੌਲ ਕੜੀ ਆ ਗਈ ਸੁੱਖ ਲਿਆਓ ਚੌਲ ਕੜੀ
4: ਪਕੌੜਿਆਂ ਵਾਲੀ ਬੇਸਣ ਵਾਲੀ
3: ਥੈਂਕ ਯੂ ਥੈਂਕ ਯੂ ਥੈਂਕ ਯੂ
4: ਥੈਂਕ ਯੂ ਤਵਨੀਤ
5: ਥੈਂਕ ਯੂ ਬਾਏ ਵੀਜੀ ਬਿਜ਼ੀ ਹੈ
3: ਐਵੇਂ ਬਿਜ਼ੀ ਹੈ ਲਿਆਓ ਕਰਾਓ ਗੱਲ ਤੁਸੀਂ ਬਿਜ਼ੀ ਹੈ ਇੱਥੇ
5: ਬਿਜ਼ੀ ਹੈ ਬਿਜ਼ੀ
4: ਨਹੀਂ ਨਹੀਂ ਨਹੀਂ ਉਹ ਬਿਜ਼ੀ ਡਿਫਰੈਂਟ ਜਗ੍ਹਾ ਤੇ ਲੱਗਦੇ ਮੈਨੂੰ ਜਿੱਥੇ ਫੋਨ ਨਹੀਂ ਪਹੁੰਚ ਸਕਦਾ
3: ਨਹੀਂ ਇੱਥੇ ਹੁੰਦਾ ਵਾ ਲੱਗੇ ਹੁੰਦਾ ਵਾ ਇਹ ਟ੍ਰਿਕ ਕਰ ਜਾਂਦੀਆਂ
5: ਦੂਰ ਹੈਗਾ ਮੰਮਾ ਨੂੰ ਪੁੱਛ ਲੋ
3: ਹਾਂ ਮੰਮਾ ਕਹਿਣਗੇ ਫੇਰ ਅਸੀਂ ਮੰਨ ਲਾਂਗੇ
5: ਮੰਮਾ ਕੋ
4: ਐਸ਼ਲਿਨ ਬਣਨ ਲੱਗੀ ਮੰਮਾ
3: ਹੈ
4: ਐਸ਼ਲਿਨ ਬਣੂਗੀ ਹੁਣ ਮੰਮਾ
5: ਵੀਰ ਜੀ ਦੋ ਨੰਬਰ ਚ ਹੈ
4: ਦੇਖਿਆ ਮੈਂ ਕਿਹਾ ਸੀ ਨਾ ਵੀਰ ਜੀ ਉਸ ਜਗ੍ਹਾ ਤੇ ਆ ਜਿਸ ਜਗ੍ਹਾ ਤੇ ਫੋਨ ਨਹੀਂ ਜਾ ਸਕਦਾ
3: ਚਲੋ ਠੀਕ ਆ ਥੈਂਕ ਯੂ ਥੈਂਕ ਯੂ ਥੈਂਕ ਯੂ ਤੁਮਨੀ
5: ਸਤਿ
4: ਸ਼੍ਰੀ ਅਕਾਲ ਕੀ ਫਾਇਦਾ ਹੋਇਆ ਪਗਾਟਾ ਕਰਨ ਦਾ
3: 67 ਥੈਂਕ ਯੂ
4: 67
3: ਨਹੀਂ ਇਹ ਕੁੜੀਆਂ ਨਾ ਅਕਸਰ ਕਰ ਜਾਂਦੀਆਂ ਉਹਦੇ ਨਾਲ ਧੱਕਾ ਲਾ ਉਹ ਕਹਿੰਦਾ ਮੈਂ ਪਿੱਛੇ ਖਲੋਤਾ ਹੁੰਦਾ ਤੇ ਕਹਿ ਦਿੰਦੀਆਂ ਵਾ ਵੀ ਉਹ ਬਿਜ਼ੀ ਆ
4: ਹਾਂ ਜਾਂ ਉਹਨੂੰ ਬਾਹਰ ਭੇਜ ਦਿੰਦੀ ਆ
3: ਤੇ ਨੈਕਸਟ ਸਾਡੇ ਨਾਲ ਨੇ ਡਡਵਾਲ ਸਾਹਿਬ ਸਤਿ ਸ਼੍ਰੀ ਅਕਾਲ ਸੁਖਨ ਕੀ ਹਾਲ ਆ
5: ਸਤਿ
3: ਸ੍ਰੀ ਅਕਾਲ
4: ਡਡਵਾਲ ਸਾਹਿਬ, ਕਿੱਦਾਂ ਹਾਲ ਚਾਲ?
5: ਠੀਕ।
3: ਕੀ ਕਰਦੇ ਸੀ?
5: ਗੇਮਾਂ ਖੇਡਦੇ ਸੀ
4: ਸਵੇਰੇ।
3: ਉਹ ਬਰਥਡੇ ਤੇ ਇੰਨੀਆਂ ਗੇਮਾਂ ਮਿਲੀਆਂ, ਸਵੇਰੇ ਸਵੇਰੇ ਖੇਡੀ ਜਾਂਦੇ।
5: ਹਾਂਜੀ, ਬਸ ਅਸੀਂ ਉੱਧਰ ਦੀ ਗਏ ਹਜੇ।
3: ਅੱਛਾ, ਕਿੱਧਰ?
5: ਸੈਟਰਡੇ ਜਾਣਾ ਵਾ।
3: ਕਿੱਥੇ?
5: ਬਰਥਡੇ ਤੇ।
3: ਕਿੱਥੇ ਜਾਣਾ ਵਾ?
5: ਗੁਰਨਾਰ ਦੇ ਘਰ।
4: ਗੁਰਨਾਰ ਦੇ ਘਰ ਜਾਣਾ ਉਹਨਾਂ ਨੇ।
3: ਗਏ ਕਿਉਂ ਨਹੀਂ? ਬਰਥਡੇ ਤੇ ਲੰਘ ਗਿਆ
4: ਤੇ ਗੁਰਨਾਰ ਗਈ ਸੀ।
3: ਅੱਛਾ, ਸੈਟਰਡੇ ਨੂੰ ਪਾਰਟੀ ਆ।
5: ਹਾਂਜੀ।
3: ਓਕੇ, ਫਿਰ ਕੀ ਖਾਣਾ ਉੱਥੇ?
4: ਗੱਲ ਦੱਸਣੀ ਆ।
3: ਅੱਛਾ
4: ਸਾਹਿਬ ਨੇ ਇੱਕ ਗੱਲ
3: ਕਿਹੜੀ ਕਿਹੜੀ? ਹਾਂਜੀ,
5: ਪਤਾ ਮੈਨੂੰ ਬਟ ਨਹੀਂ ਪਤਾ।

0: ਪੱਥਰ ਸੁੱਟ ਦੇ ਪਾਣੀ ਉੱਪਰ ਆਉਂਦਾ ਪੀ ਕੇ ਉੱਡ ਜਾਂਦੇ
1: ਉਹ ਵਿਚਾਰੇ ਕਹਾਂ ਆ
2: ਰਾਜਾ ਰਾਣੀ ਕਹਾਣੀ
1: ਪਾਣੀ ਦੀ ਬੋਤਲ ਜੈਲੀਆਂ
2: ਸਬਜ਼ੀ
1: ਸੈਲਡ
0: ਰੋਟੀਆਂ ਨਾਲ ਕੀ ਲੈ ਕੇ ਜਾਂਦੇ ਤੁਸੀਂ ਚੱਲ ਹਾਰ ਗਏ ਅਸੀਂ
1: ਪਨੀਰ ਦੀ ਸਬਜ਼ੀ
2: ਆਂਡਾ
1: ਓਹ ਨੋ ਸਾਨੂੰ ਪਤਾ ਸੀ
0: ਇਹ ਤੇ ਬੜਾ ਯਾਰ ਈਜ਼ੀ ਸੀ ਤੇ ਸਾਨੂੰ ਪਤਾ ਹੀ ਨਹੀਂ ਲੱਗਾ
2: ਹਾਂ ਈਜ਼ੀ
1: ਤੇ ਹੋਰ ਕੀ
0: ਹੁਣ ਅਸੀਂ ਯਾਦ ਰੱਖਾਂਗੇ ਆਂਡੇ ਵਾਲੀ ਗੱਲ ਅੱਜ ਸਾਨੂੰ ਤੁਸੀਂ ਨਾ ਟ੍ਰਿਕ ਕਰਤਾ
2: ਫੋਟੋ ਭੇਜਦੇ ਹੋ ਜਿਹੜਾ ਤੁਸੀਂ ਸਾਡੇ ਨਾਲ ਭੇਜਿਆ
0: ਅੱਛਾ ਜਿਹੜੀ ਫੋਟੋ ਖਿੱਚੀ ਸੀ ਓਕੇ ਓਕੇ ਠੀਕ ਆ ਠੀਕ ਆ ਮੈਂ ਵੀਰੇ ਨੂੰ
2: ਕਹੂੰਗਾ
0: ਹਾਂਜੀ ਹਾਂਜੀ
1: ਕਰਾ ਦੋ ਵੀਰ ਨਾਲ ਗੱਲ
2: ਸਤਿ ਸ਼੍ਰੀ ਅਕਾਲ
1: ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਹਾਲ ਚਾਲ ਆ
0: ਕੀ ਹਾਲ ਠੀਕ ਠਾਕ ਆ ਹੋਰ ਅੱਜ ਫਿਰ ਲੇਟ ਹੋ ਗਏ ਸਕੂਲ ਤੋਂ
2: ਮੈਂ ਸਕੂਲ ਤੇ
0: ਫਿਰ ਤੁਰ ਕੇ ਆਉਂਦਾ ਵਾ ਨਾਲੇ ਕਹਿੰਦੇ ਗੱਡੀ ਤੇ ਆਏ ਆ ਗੱਡੀ
1: ਰੋਡ ਕੇ ਲੈ ਕੇ ਆਉਂਦੇ ਹੁਣੇ ਗੱਡੀ
0: ਨਹੀਂ ਨਹੀਂ ਗੱਡੀ ਚਲਾ ਲੈਂਦਾ ਵਾ ਮੈਨੂੰ ਲੱਗਦਾ ਲੈਗੋ ਦੀ ਗੱਡੀ ਬਣਾਈ ਉਹਨੇ
1: ਗੱਡੀ ਜੜਾ ਕੇ ਲੈ ਕੇ ਆਉਂਦੇ ਹੁਣ
0: ਲੈਗੋ ਗੱਡੀ ਚ ਆਉਂਦੇ ਆ ਡਡਵਾਲ ਬ੍ਰਦਰਸ
1: ਹੈਂ
0: ਸੋਹਣੇ ਸੋਹਣੇ ਸੋਹਣੇ ਸੋਹਣੇ ਸਰਦਾਰ ਪਟਕੇ ਬੰਨ ਕੇ ਆਉਂਦੇ ਆ ਡਿਗ ਡਿਗ ਡਿਗ ਡਿਗ ਡਿਸ਼ ਡਿਸ਼ ਕਰਦੇ ਹੈਂ ਜਾਂ ਫਿਰ ਮੋਟਰਸਾਈਕਲ ਰੱਖਿਆ ਹੋਣਾ
1: ਗੋਲਡ ਖਾ ਕੇ ਆਏ ਉੱਥੇ
0: ਲੱਭ ਕੇ ਆਏ ਗੋਲਡ ਲੱਭ ਕੇ ਆਏ ਲੱਭਿਆ ਸੀ ਬਾਹਰ ਗੋਲ
1: ਉਹ ਜਾਲੀ ਜਿਹੀ ਚ ਪਾ ਕੇ ਲੱਭਿਆ ਨੀ ਤੁਸੀਂ
0: ਟਰਾਈ ਕੀਤਾ
1: ਓਹੋ ਚਲੋ ਕੋਈ ਗੱਲ ਨੀ
0: ਟਰਾਈ ਕੀਤਾ ਸੀ ਵੈਸੇ ਓਕੇ ਚਲੋ ਕੋਈ ਨੀ ਉਹ ਸ਼ੀਸ਼ੀ ਜੀ ਲੈ ਆਈਦੀ ਹੁੰਦੀ ਗੋਲਡ ਤੁਹਾਨੂੰ ਇਧਰੋਂ ਲੈ ਦਿੰਦੇ ਆ ਕੀ ਸੁਣਾਓਗੇ ਫਿਰ ਅੱਜ
2: ਬੁਝਾ ਰਹੇ ਤੇ
0: ਹਾਂਜੀ
1: ਆਉਣ ਦਿਓ ਫਿਰ
2: ਉਹ ਸਿੱਧਾ ਵੀ ਜਾਂਦਾ ਵਾ ਰਾਈਟ ਵੀ ਜਾਂਦਾ ਲੈਫਟ ਵੀ ਜਾਂਦਾ ਪਿੱਛੇ ਵੀ ਜਾਂਦਾ ਬਟ ਉਹ ਇੱਕ ਸਪੋਟ ਤੋਂ ਹਿੱਲਦਾ ਨਹੀਂ
0: ਆਹਾ
1: ਹੈ
0: ਇਹ ਕੌਣ ਹੈ
1: ਇਹ ਤਾਂ ਕੋਈ ਕੈਮਰਾ ਜਿਹਾ ਲੱਗਦਾ ਰੋਡ ਤੇ ਲੱਗਾ ਹੈ
0: ਆਹਾ ਇਹ ਕੀ ਚੀਜ਼ ਹੋਈ ਭਲਾ
1: ਹੈ ਕੈਮਰਾ
2: ਨਹੀਂ
0: ਸਿੱਧਾ ਵੀ ਜਾਂਦਾ ਵਾ ਪੁੱਠਾ ਵੀ ਜਾਂਦਾ ਵਾ ਉੱਤੇ ਵੀ ਜਾਂਦਾ
1: ਥੱਲੇ ਸੱਜੇ ਖੱਬੇ ਸਭ ਕੁਝ
0: ਇਹਦੇ ਸੁੱਖ ਨਹੀਂ ਲੱਗਦਾ ਮੈਨੂੰ
1: ਹਾਂ
0: ਇਹ ਸਾਰੇ ਪਾਸੇ ਚੱਲ ਜਾਂਦਾ
1: ਪਰ ਹਿੱਲਦਾ ਨਹੀਂ ਉੱਥੇ ਖੜਾ ਹੈ ਆਪਣੀ ਜਗ੍ਹਾ ਤੇ
0: ਇਹ ਟ੍ਰਿਕ ਕਰ ਦਿੰਦਾ ਬੜੇ ਬੜੇ ਵੱਡੇ
1: ਨਿਗਾ
0: ਗੱਡੀ ਲੱਗਦੀ ਮੈਨੂੰ
2: ਨਿਗਾ ਲੱਗਦੀ ਆ
0: ਟ੍ਰੀ ਜਦੋਂ ਹਵਾ ਆਉਂਦੀ ਆ
1: ਇਹਨੂੰ ਪੁੱਛ ਲਓ ਪਹਿਲਾਂ,
0: ਜਦੋਂ ਹਵਾ ਆਉਂਦੀ ਤੇ ਉਦੋਂ ਟ੍ਰੀ ਵੀ ਏਦਾਂ ਹੀ ਕਰਦੀ,
1: ਸੱਜੇ ਖੱਬੇ ਸਾਰੇ ਪਾਸੇ ਜਾਂਦੀ ਆ।

0: Angie. Yay! Thank you, Kia. Sukhan.
1: Kia.
0: Tree.
1: Achha, tree? Okay. Thank you. Thank you, Sahib.
2: Welcome.
1: Thank you.
0: Bye-bye.
1: Thank you. The next Sunday. Oh, AM, thank you. ਤੇ ਵੀਰ ਜੀ ਆ ਗਏ ਮੇਰੇ ਹਿਸਾਬ ਦੇ ਨਾਲ ਹਨਾ ਤੇ ਹਾਂਜੀ ਵੀਰ ਜੀ ਕੀ ਹਾਲ ਚਾਲ ਨੇ
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ
0: ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ ਕਿੱਦਾਂ ਹਾਲ ਚਾਲ
3: ਠੀਕ ਆ ਬਹੁਤ ਵਧੀਆ
0: ਕੀ ਕਰਦੇ ਸੀ ਦੱਸ ਨਹੀਂ ਸਕਦੇ
3: ਬੈਠੇ
0: ਜਦੋਂ ਫੋਨ ਕੱਟਿਆ ਉਦੋਂ ਕੀ ਕਰਦੇ ਸੀ
1: ਨਾ ਨਾ ਇਦਾਂ ਨਹੀਂ
3: ਮੈਂ ਟਾਇਲਟ ਗਏ ਸੀ
0: ਓਕੇ
1: ਮੈਂ ਦੱਸਾਂ ਕੀ ਕਰਦੇ ਸੀ
3: ਹਾਂਜੀ
1: ਹੈਂ

0: ਬੱਲੇ ਸ਼ਾਹ
1: ਜਿੰਦਾਬਾਦ ਸਰਦਾਰ ਜੀ ਜਿੰਦਾਬਾਦ
2: ਕੁੱਲ ਮਿਲਾ ਕੇ ਸਰਦਾਰ ਜੀ ਤੁਸੀਂ ਜਿੰਦਾਬਾਦ
1: ਜਿੰਦਾਬਾਦ ਜਿੰਦਾਬਾਦ
2: ਸਰਦਾਰ ਜੀ ਜਿੰਦਾਬਾਦ
0: ਜਿੰਦਾਬਾਦ
2: ਓ ਥੈਂਕ ਯੂ ਸਰਦਾਰ ਜੀ
1: ਸਰਦਾਰ ਜੀ
2: ਸਰਦਾਰ ਜੀ ਅੱਜ ਕੱਲ ਸਾਡੀ ਸਭ ਤੋਂ ਵੱਧ ਪ੍ਰਮੋਸ਼ਨ ਸਰਦਾਰ ਜੀ ਤੁਸੀਂ ਕਰਦੇ ਹੋ
1: ਤੇ ਹੋਰ ਕੀ
2: ਜਿੰਦਾਬਾਦ
1: ਜਿੰਦਾਬਾਦ
0: ਹਾਂਜੀ
2: ਕੀ ਹਾਲ ਚਾਲ ਨੇ ਫਿਰ
0: ਠੀਕ
2: ਪਹੁੰਚ ਗਏ ਹੋ ਬ੍ਰਿਜ ਤੋਂ ਥੱਲੇ ਜਾ ਰਹੇ ਓਕੇ ਵੀ ਕਰ ਰਹੇ ਹੁਣ ਵੀ
0: ਹਾਂਜੀ
2: ਤੇ ਕੀ ਸੁਣਾਓਗੇ ਫਿਰ ਬ੍ਰਿਜ
0: ਤੋਂ ਗੱਡੀ ਚਲਾ ਲੇ
2: ਡੈਡਾ
1: ਡੈਡਾ ਗੱਡੀ ਚਲਾ
2: ਡੈਡਾ ਕੇ ਮੰਮਾ ਮਮਾ ਪਿੱਛੇ ਬੈਠੇ ਓਕੇ ਮਮਾ ਵੀ ਅੱਜ ਸਕੂਲ ਚੱਲੇ ਅੱਛਾ ਮਮਾ ਛੱਡਣ ਜਾ ਰਹੇ ਓਕੇ ਇਹਨਾਂ ਨੇ ਫਿਰ ਨਾ ਵੀਰ ਜੀ ਨੂੰ ਛੱਡ ਦੇਣਾ ਸਕੂਲ ਮਮਾ ਡੈਡੀ ਨੇ ਤੇ ਉਹਨਾਂ ਨੇ ਫਿਰ ਜਾਣਾ ਆਈਸ ਕ੍ਰੀਮ ਖਾਣ ਨਾ
1: ਕਾਫੀ
2: ਵੀਰ ਜੀ ਨੂੰ ਸਾਰਾ ਪਤਾ ਵਾ
1: ਵੀਰ ਜੀ ਨੂੰ ਸਕੂਲੇ ਛੱਡ ਕੇ ਤੇ ਮੰਮਾ ਪਾਪਾ ਨੇ ਜਾਣਾ ਕੱਲਿਆਂ ਨੇ ਆਈਸ ਕ੍ਰੀਮ ਖਾਣ
0: ਹਾਂਜੀ
2: ਵੀਰ ਜੀ ਨੂੰ ਕੋਈ ਪਰਵਾਹ ਨਹੀਂ ਆ
1: ਚਲੋ ਪੜੋ ਤੁਸੀਂ ਮੰਮਾ ਪਾਪਾ ਆਈਸ ਕ੍ਰੀਮ ਖਾਓਗੇ ਅੰਮੀ ਅੰਮੀ
2: ਕੀ ਸੁਣਾਓਗੇ
0: ਕੀ
2: ਸੁਣਾਓਗੇ
0: ਤੇ ਤੁਹਾਨੂੰ ਪੁੱਛਣਾ ਨਹੀਂ
2: ਜਿਹਨੂੰ ਅਸਰ ਪੈਣ ਡਿਆ ਹੋਵੇ ਕੰਮ ਜੀ ਹਾਂਜੀ ਪੁੱਛਣਾ ਨਹੀਂ ਨਹੀਂ ਕਿਸੇ ਨੂੰ ਨਹੀਂ ਪੁੱਛਣਾ ਆਂਟੀ ਨੂੰ ਪੁੱਛਣਾ ਵਾ ਪੁੱਛੋ ਪੁੱਛੋ ਆਂਟੀ ਬੁੱਝ ਲੈਂਦੀ ਹੁੰਦੀ ਆਂਟੀ ਭਰਾ
1: ਨਹੀਂ ਗੱਲ ਪੁੱਛਣ ਲੱਗੇ
2: ਅੱਛਾ ਅੱਛਾ
1: ਗੱਲ ਕੇ ਬਜ਼ਾਰਤ
2: ਹਾਂਜੀ
1: ਤੁਸੀਂ
2: ਤਾਂ ਬਾਬਾ ਧਿਆਨ ਰੱਖਦੇ ਹੋ
0: ਬੱਸ ਖਰਾਬ ਸੀ
2: ਅੱਛਾ ਖਰਾਬ ਕਿੱਥੇ ਕਿੱਥੇ ਖਰਾਬ ਸੀ ਅੱਜ
1: ਮੈਂ ਵੀ ਜਦੋਂ ਆਉਂਦੀ ਸੀ ਨਾ ਉਦੋਂ ਵੀ ਦੋ ਗੱਡੀਆਂ ਇੱਕ ਦੂਜੇ ਚ ਵੱਜੀਆਂ ਸੀ ਤੇ ਇੱਕ ਗੱਡੀ ਚੋਂ ਬਹੁਤ ਧੂਆਂ ਨਿਕਲਦਾ ਸੀ ਹੋਰ ਕੀ
2: ਓਹੋ
1: ਜੇ ਮੈਂ ਫੂਕਾ ਮਾਰਨ ਲੱਗ ਜਾਂਦੀ ਤੇ ਫਿਰ ਤੇ ਮੈਂ ਇੱਥੇ ਰੇਡੀਓ ਤੇ ਲੇਟ ਹੋ ਜਾਣਾ ਸੀ ਤੁਹਾਡੇ ਨਾਲ ਗੱਲ ਕਿੱਦਾਂ ਕਰਦੀ ਫਿਰ ਮੈਂ ਹਨਾ ਫਿਰ ਮੈਂ ਤਾਂ ਹੁਣ ਮੈਂ ਜਾਂਦੀ ਹੋਈ ਰਾਜ ਫੂਕਾ ਮਾਰੂੰਗੀ ਕੋਈ ਨੀ
2: ਕੀ ਸੁਣਾਓਗੇ ਫਿਰ ਬੁਝਾਲਤ
0: ਇੱਕ ਬੁਝਾਲਤ
2: ਹਾਂਜੀ ਹਾਂਜੀ
0: ਇੱਕ ਮਹਿਲ ਵਿੱਚ ਚਾਲੀ ਚੋਰ ਬੁੱਥਾ ਕਾਲਾ ਤੇ ਪੂਛ ਚਿੱਟੀ
2: ਹਾਂ ਇੱਕ ਮਹਿਲ ਚ ਚਾਲੀ
1: ਚੋਰ
2: ਤੇ ਬੁੱਥਾ ਕਾਲਾ
0: ਬੁੱਥਾ ਕਾਲਾ ਵਿੱਚ ਪੂਛ ਚਿੱਟੀ
2: ਪੂਛ ਚਿੱਟੀ
1: ਪੂਛ ਚਿੱਟੀ
2: ਪੂਛ ਚਿੱਟੀ ਇਹ ਯਾਰ ਬੜੀ ਔਖੀ ਆ
1: ਇਹ ਤਾਂ ਕੋਈ ਕਾਲਾ ਬੋਲਦ ਲੱਗਦਾ ਫਿਰ
2: ਇਹ ਤਾਂ ਬੜੀ ਔਖੀ ਆ
1: ਹਾਂ ਇਹ ਤਾਂ ਅਸੀਂ ਹਾਰ ਗਏ
2: ਹਾਰ ਗਏ ਯਾਰ ਸਰਦਾਰ ਜੀ ਸਭ ਤੋਂ ਔਖੀ ਸੁਣਾਈ
1: ਕੈਂਡਲ ਚਲਾਉਂਦੇ
2: ਸਹੀ ਗੱਲ ਹੈ ਸਹੀ
1: ਗੱਲ ਹੈ
2: ਜਿਹੜੀ ਮੰਮਾ ਲਾ ਕੇ ਸੁੱਟ ਦਿੰਦੇ ਆ
0: ਮੰਮਾ ਜਿੰਦਾਬਾਦ ਮੰਮਾ ਹਿੰਦੀ ਛੱਤ ਤੇ ਵੱਜਾ ਸੀ
2: ਸਰਦਾਰ ਜੀ ਚੱਕ ਦੇ ਫਟੇ ਥੈਂਕ ਯੂ ਸਰਦਾਰ ਜੀ
0: ਸਰਦਾਰ ਜੀ ਬੱਲੇ ਬੱਲੇ
2: ਥੈਂਕ ਯੂ
0: ਸਰਦਾਰ ਜੀ ਜਿੰਦਾਬਾਦ ਸਰਦਾਰ ਜੀ ਅਮਰੇਡੀਓ ਹਾਂਜੀ
1: ਜਿੰਦਾਬਾਦ
2: ਸਰਦਾਰ ਜੀ ਓਕੇ ਰਿਪੋਰਟ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਜੀ ਇਹ ਜੀ ਸਾਡੇ ਸਰਦਾਰ ਜੀ ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲਈਏ ਪਰ ਉਸ ਤੋਂ ਪਹਿਲਾਂ ਕੁਛ ਮੈਸੇਜ ਵੇਖ ਲੈਂਦੇ ਹਾਂ ਧੰਨਵਾਦ ਜੀ ਤੁਹਾਡਾ ਲੱਕੀ ਆਸੀ ਜੀ ਕਹਿੰਦੇ ਨੇ ਕਿ ਜਿਸ ਦੀ ਪਤਨੀ ਟੀਚਰ ਹੈ ਸਮਝੋ ਉਸ ਦਾ ਖੇਲ ਖਤਮ ਕਿਉਂ ਨਾ ਤਾਂ ਉਹ ਦਿਮਾਗ ਦੇ ਨਾਲ ਜਿੱਤ ਸਕਦਾ ਤੇ ਨਾ ਹੀ ਉਹ ਜ਼ਬਾਨ ਦੇ ਨਾਲ ਮੇਰੀ ਵੀ ਯਾਰ ਟੀਚਰ ਹੈ ਹੈਪੀ ਮੈਡਮ ਦੇ ਥੈਂਕ ਯੂ ਜੀ ਰੋਹਿਤ ਕੁਮਾਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕੁਲਵੀਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਮਿਹਰ ਭਰਿਆ ਹੱਥ ਰੱਖੇ ਸਾਰਿਆਂ ਦੇ ਉੱਤੇ ਮਾਨ ਸਾਹਿਬ ਧੰਨਵਾਦ ਤੁਹਾਡਾ ਅਤੇ ਹਰਮਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਹਿਬ ਤੰਦਰੁਸਤ ਰਹਿਣ ਚੜ੍ਹਦੀ ਕਲਾ ਚ ਰਹਿਣ ਰਕੇਸ਼ ਕੁਮਾਰ ਜੀ ਕਹਿੰਦੇ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਸਭ ਹੱਸਦੇ ਵੱਸਦੇ ਰਹਿਣ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਮਨੋ ਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ ਬਲਜੀਤ ਵਾਲੀਆ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਬਹੁਤ ਸ਼ੁਕਰੀਆ ਗੁਰਸੇਵਕ ਸਿੰਘ ਸਿੱਧੂ ਜੀ ਵਿਨੀਪੈਕ ਤੋਂ ਅਤੇ ਗੁਰਸੇਵਕ ਸੁਖਦੀਪ ਸਿੰਘ ਘੁੰਮਣ ਜੀ ਧੰਨਵਾਦ ਜੀ ਤੁਹਾਡਾ ਅਤੇ ਕਹਿੰਦੇ ਕਿ ਅੱਜ ਦੀ ਕਹਾਣੀ ਵਧੀਆ ਲੱਗੀ ਅਤੇ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਦੇਸ਼ ਬੰਧੂ ਭਾਰਦਵਾਜ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਕਹਿੰਦੇ ਨੇ ਕਿ ਆਪ ਸਭ ਕਾ ਮੰਗਲਵਾਰ ਕੀ ਮੰਗਲ ਕਾਮਨਾ ਕਰਦੇ ਹਾਂ ਥੈਂਕ ਯੂ ਜੀ ਸਾਰੇ ਪਰਿਵਾਰ ਲਈ ਸਤਿ ਸ਼੍ਰੀ ਅਕਾਲ ਭੇਜਦੇ ਨੇ ਮਨਿੰਦਰ ਕੌਰ ਰੱਖੜਾ ਜੀ ਅਤੇ ਰਜਿੰਦਰ ਬਾਵਾ ਜੀ ਮੰਗਲਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਕਹਿੰਦੇ ਕਿ ਖੁਸ਼ ਤੰਦਰੁਸਤ ਚੜ੍ਹਦੀ ਕਲਾ ਦੀ ਜ਼ਿੰਦਗੀ ਜੀਓ ਬੱਬੂ ਮੀਤ ਜੀ ਗੁਰਦੀਪ ਦਿਓਲ ਜੀ ਅਤੇ ਰਾਜਾ ਸੰਧੂ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹੱਸਦੇ ਖੇਡਦੇ ਰਹੋ ਅਤੇ ਅੱਜ ਰੇਟ ਆ ਗਿਆ ਸੁੱਖ ਜੀ ਥੱਲੇ ਲੈ ਲਓ ਫਿਰ ਅੱਜ ਸੋਨਾ ਤੁਸੀਂ
1: 185
2: ਹਾਂਜੀ
1: 185 ਕਿੰਨਾ ਅੱਜ
2: ਇਹ ਨੌਪਰੀ ਜੀ ਕਹਿੰਦੇ ਨੇ 187 187 ਦੇ ਨਾਲ ਆਪਾਂ ਲੈਂਦੇ ਹਾਂ ਇਜਾਜ਼ਤ ਰਾਜ ਜੀ ਧੰਨਵਾਦ ਤੁਹਾਡਾ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਚ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME Advisor.
5: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184-812.
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-180-492-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ।
6: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
7: ਉਹ ਜੋ ਹੁਕਮ ਮੇਰੀ ਸਰਕਾਰ।
6: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
7: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
6: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
7: ਆਹੋ ਜੀ ਆਹੋ,
6: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
8: ਹਾਂਜੀ ਰੇਡੀਓ,
9: ਰੇਡੀਓ ਹਾਂਜੀ 1674। ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਜਦੋਂ ਇੱਕ ਆਦਮੀ ਲਗਭਗ 25 ਸਾਲਾਂ ਦਾ ਸੀ ਤਾਂ ਉਸਦੀ ਪਤਨੀ ਦੀ ਮੌਤ ਹੋ ਗਈ। ਲੋਕਾਂ ਨੇ ਦੂਸਰੇ ਵਿਆਹ ਦੀ ਸਲਾਹ ਦਿੱਤੀ, ਪਰ ਉਸਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਸਦੇ ਕੋਲ ਘਰਵਾਲੀ ਵੀ ਆ ਤੇ ਰੱਬ ਦੀ ਦਿੱਤੀ ਦਾਤ ਇੱਕ ਪੁੱਤਰ ਵੀ ਆ, ਤੇ ਉਹਦੇ ਨਾਲ ਉਹ ਸਾਰੀ ਉਮਰ ਆਰਾਮ ਦੇ ਨਾਲ ਕੱਟ ਲੂਗਾ। ਜਦੋਂ ਪੁੱਤਰ ਵੱਡਾ ਹੋ ਗਿਆ, ਸਾਰਾ ਕਾਰੋਬਾਰ ਪੁੱਤਰ ਦੇ ਹਵਾਲੇ ਕਰ ਦਿੱਤਾ। ਬੜੀ ਸੋਹਣੀ ਜ਼ਿੰਦਗੀ ਚੱਲਦੀ ਰਹੀ। ਕਈ ਵਾਰ ਉਹ ਆਪਣੇ ਦੋਸਤਾਂ ਦੇ ਦਫ਼ਤਰ ਦੇ ਵਿੱਚ ਬੈਠ ਕੇ ਖੂਬ ਸੋਹਣਾ ਸਮਾਂ ਬਿਤਾਉਂਦਾ, ਗੱਲਾਂ ਬਾਤਾਂ ਮਾਰਦਾ, ਗੱਪ ਸ਼ੱਪ ਹੁੰਦੀ। ਆਖਿਰਕਾਰ ਬੇਟੇ ਦਾ ਵਿਆਹ ਕਰ ਦਿੱਤਾ। ਬੇਟੇ ਦੇ ਵਿਆਹ ਤੋਂ ਬਾਅਦ ਉਹ ਹੋਰ ਪੱਕਾ ਹੋ ਗਿਆ। ਸਾਰਾ ਦਿਨ ਉਹ ਘਰ ਤੋਂ ਬਾਹਰ ਆਪਣੇ ਕੰਮ ਕਾਰ ਕਰਦਾ ਰਹਿੰਦਾ ਤੇ ਘਰ ਹੁਣ ਸਾਰਾ ਉਹਨੇ ਨੂੰਹ ਦੇ ਹਵਾਲੇ ਕਰ ਦਿੱਤਾ। ਸ਼ਾਇਦ ਇਸੇ ਦਿਨ ਦਾ ਉਹ ਇੰਤਜ਼ਾਰ ਕਰ ਰਿਹਾ ਸੀ ਇਸ ਘਰ ਦੇ ਵਿੱਚ ਕੋਈ ਔਰਤ ਆਵੇ ਤੇ ਸਾਰੇ ਘਰ ਨੂੰ ਬੜੇ ਸੋਹਣੇ ਤਰੀਕੇ ਦੇ ਨਾਲ, ਸੁਚੱਜੇ ਤਰੀਕੇ ਦੇ ਨਾਲ ਸਾਂਭਲੇ। ਬੇਟੇ ਦੇ ਵਿਆਹ ਦੇ ਲਗਭਗ ਹੁਣ 1 ਸਾਲ ਹੋ ਗਏ ਨੇ। 1 ਸਾਲ ਬਾਅਦ ਉਹ ਇੱਕ ਜਗ੍ਹਾ ਦੇ ਉੱਤੇ ਖਾਣਾ ਖਾ ਰਹੇ ਸਨ। ਬੇਟਾ ਵੀ ਦਫ਼ਤਰ ਤੋਂ ਦੁਪਹਿਰ ਦਾ ਖਾਣਾ ਖਾਣ ਦੇ ਲਈ ਆਇਆ ਸੀ। ਹੱਥ ਧੋ ਕੇ ਉਹ ਵੀ ਖਾਣ ਦੀ ਤਿਆਰੀ ਕਰ ਰਿਹਾ ਸੀ ਕਿ ਅਚਾਨਕ ਕੰਨੀ ਆਵਾਜ਼ ਪਈ। ਉਸਨੇ ਸੁਣਿਆ ਕਿ ਪਿਤਾ ਜੀ ਨੇ ਨੂੰਹ ਨੂੰ ਭੋਜਨ ਦੇ ਨਾਲ ਅੱਜ ਦਹੀਂ ਨਹੀਂ ਦਿੱਤਾ। ਨੂੰਹ ਨੇ ਉੱਤਰ ਦਿੱਤਾ, ਅੱਜ ਘਰ ਵਿੱਚ ਦਹੀਂ ਨਹੀਂ ਆ। ਖਾਣਾ ਖਾਣ ਤੋਂ ਬਾਅਦ ਪਿਤਾ ਜੀ ਵਾਪਸ ਚਲੇ ਗਏ ਆਪਣੇ ਦਫ਼ਤਰ ਦੇ ਸਾਥੀਆਂ ਦੇ ਕੋਲ। ਥੋੜ੍ਹੀ ਦੇਰ ਬਾਅਦ ਪੁੱਤਰ ਆਪਣੀ ਪਤਨੀ ਦੇ ਨਾਲ ਖਾਣਾ ਖਾਣ ਦੇ ਲਈ ਬੈਠਾ। ਭੋਜਨ ਨਾਲ ਭਰਪੂਰ ਉਸ ਥਾਲੀ ਦੇ ਵਿੱਚ ਇੱਕ ਦਹੀਂ ਦਾ ਕੱਪ ਵੀ ਸੀ। ਬੇਟੇ ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਖਾਣਾ ਖਾਣ ਤੋਂ ਬਾਅਦ ਉਹ ਖੁਦ ਵੀ ਦਫ਼ਤਰ ਚਲਾ ਗਿਆ। ਕੁਝ ਦਿਨਾਂ ਬਾਅਦ ਪੁੱਤਰ ਨੇ ਆਪਣੇ ਪਿਤਾ ਨੂੰ ਕਿਹਾ, ਪਾਪਾ ਅੱਜ ਤੁਹਾਨੂੰ ਅਦਾਲਤ ਜਾਣਾ, ਥੋੜ੍ਹਾ ਸਮਾਂ ਕੱਢ ਲਿਓ, ਅੱਜ ਤੁਸੀਂ ਵਿਆਹ ਕਰਵਾਉਣ ਜਾ ਰਹੇ ਹੋ। ਪਿਤਾ ਨੇ ਹੈਰਾਨ ਹੋ ਕੇ ਪੁੱਤਰ ਵੱਲ ਵੇਖਿਆ ਅਤੇ ਕਿਹਾ, ਬੇਟਾ ਕੀ ਤੈਨੂੰ ਪਤਨੀ ਦੀ ਕੋਈ ਗੱਲ ਬੁਰੀ ਲੱਗੀ ਆ? ਬੇਟਾ ਨਹੀਂ, ਕੀ ਤੈਨੂੰ ਲੱਗਦਾ ਹੈ ਕਿ ਮੈਨੂੰ ਘਰਵਾਲੀ ਦੀ ਜ਼ਰੂਰਤ ਹੈ? ਮੈਂ ਤੈਨੂੰ ਬਹੁਤ ਪਿਆਰ ਕਰਦਾ ਪੁੱਤਰ, ਅਤੇ ਸ਼ਾਇਦ ਤੁਹਾਨੂੰ ਮਾਂ ਦੀ ਜ਼ਰੂਰਤ ਵੀ ਨਹੀਂ, ਅਤੇ ਫਿਰ ਦੂਸਰਾ ਵਿਆਹ ਕਿਉਂ ਮੈਂ ਕਰਾਵਾਂ? ਨਾ ਮੈਨੂੰ ਘਰਵਾਲੀ ਦੀ ਲੋੜ, ਨਾ ਤੈਨੂੰ ਦੂਜੀ ਮਾਂ ਦੀ ਲੋੜ। ਅਤੇ ਪੁੱਤ ਨੇ ਕਿਹਾ, ਪਿਤਾ ਜੀ ਨਾ ਤਾਂ ਮੈਂ ਤੁਹਾਡੇ ਲਈ ਮਾਂ ਲਿਆਵਾਂਗਾ ਅਤੇ ਨਾ ਹੀ ਪਤਨੀ ਲਿਆਵਾਂਗਾ ਤੁਹਾਡੇ ਲਈ, ਮੈਂ ਤੁਹਾਡੇ ਲਈ ਸਿਰਫ ਦਹੀਂ ਦਾ ਪ੍ਰਬੰਧ ਕਰ ਰਿਹਾ। ਕੱਲ੍ਹ ਤੋਂ ਮੈਂ ਤੁਹਾਡੀ ਨੂੰ ਦੋਵੇਂ ਜਾਣੇ ਇੱਕ ਮਕਾਨ ਲੈ ਕੇ ਕਿਰਾਏ ਦੇ ਉੱਤੇ ਰਵਾਂਗੇ। ਤੁਹਾਡੇ ਦਫ਼ਤਰ ਦੇ ਵਿੱਚ ਇੱਕ ਕਰਮਚਾਰੀ ਦੇ ਵਜੋਂ ਮੈਂ ਤਨਖਾਹ ਲੈ ਕੇ ਕੰਮ ਕਰੂੰਗਾ, ਅਤੇ ਜੋ ਤੁਹਾਡੀ ਨੂੰਹ ਨੂੰ ਦਹੀਂ ਦੀ ਕੀਮਤ ਨਹੀਂ ਨਾ ਪਤਾ, ਸਮਾਂ ਆਉਣ ਤੋਂ ਪਹਿਲਾਂ ਉਹਨੂੰ ਦਹੀਂ ਦੀ ਕੀਮਤ ਪਤਾ ਲੱਗ ਜੇ। ਇਹ ਕਹਾਣੀ ਲਿਖੀ ਸੀ ਜੱਟ ਸਾਹਿਬ ਨੇ ਅਤੇ ਸਾਡੇ ਤੱਕ ਇਹ ਪਹੁੰਚਾਈ ਸੁਖਦੀਪ ਸਿੰਘ ਘੁੰਮਣੋਰਾ ਨੇ। ਸਾਡੇ ਘਰ ਦੇ ਵਿੱਚ ਨਿੱਕੀਆਂ ਨਿੱਕੀਆਂ ਕਈ ਵਾਰੀ ਚੀਜ਼ਾਂ ਵਾਪਰਦੀਆਂ ਅਤੇ ਨਿੱਕੀਆਂ ਨਿੱਕੀਆਂ ਪਤਾ ਨਹੀਂ ਕਦੋਂ ਵੱਡੀਆਂ ਹੋ ਜਾਂਦੀਆਂ। ਕਈ ਵਾਰੀ ਤਾਂ ਆਪਾਂ ਇਹਨਾਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਕੇ ਉੱਦਾਂ ਹੀ ਚੱਲਦੇ ਰਹਿੰਦੇ ਹਾਂ, ਪਰ ਕਈ ਵਾਰੀ ਕੋਈ ਇੱਕ ਵਾਰੀ ਵੀ ਅੰਡਰਲਾਈਨ ਕਰਦੇ ਤਾਂ ਫਿਰ ਉਹ ਤੁਹਾਨੂੰ ਚੁੱਭਦੀਆਂ ਨੇ। ਪਰਿਵਾਰ ਦੇ ਵਿੱਚ ਸਿਰਫ ਵੱਡਿਆਂ ਦੀ ਜ਼ਿੰਮੇਵਾਰੀ ਨਹੀਂ ਹੁੰਦੀ, ਕਹਿੰਦੇ ਨੇ ਕਿ ਹਰ ਇੱਕ ਛੋਟੇ ਤੋਂ ਛੋਟੇ ਜੀ ਦੀ ਵੀ ਕਿਸੇ ਨਾ ਕਿਸੇ ਤਰ੍ਹਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਜਦੋਂ ਸੋਚਣ ਸਮਝਣ ਜੋਗਾ ਹੋ ਜੇ। ਅਤੇ ਜੇ ਸਾਰੇ ਇੱਕ ਦੂਸਰੇ ਦੀ ਸਮਝਣ ਅਤੇ ਫਿਰ ਇਹ ਸਮੱਸਿਆ ਛੋਟੀਆਂ ਰਹਿ ਜਾਂਦੀਆਂ ਨੇ, ਫਿਰ ਵੱਡੀਆਂ ਨਹੀਂ ਬਣਦੀਆਂ। ਅਤੇ ਜੇ ਆਪਾਂ ਇਹ ਸੋਚੀਏ ਕਿ ਕੋਈ ਇੱਕ ਜਣਾ ਹੀ ਸਾਰਿਆਂ ਦਾ ਖਿਆਲ ਰੱਖੇ, ਜਿੱਦਾਂ ਕਿ ਰੱਖਦਾ ਆ ਰਿਹਾ, ਕੋਈ ਇੱਕ ਜਣਾ ਹੀ ਕਮਾਵੇ ਅਤੇ ਦੂਸਰੇ ਬਹਿ ਕੇ ਖਾਣ, ਅਤੇ ਹਾਂ ਜੇ ਵੱਧ ਜਣੇ ਕਮਾ ਵੀ ਰਹੇ ਨੇ ਅਤੇ ਇੱਕ ਜਣਾ ਉਹ ਕਮਾਈ ਆਪਣਾ ਫਰਜ਼ ਸਮਝ ਕੇ ਕਰਦਾ ਰਹੇ ਅਤੇ ਦੂਸਰਾ ਅਹਿਸਾਨ, ਇੱਦਾਂ ਫਿਰ ਗੱਡੀ ਨਹੀਂ ਚੱਲਦੀ। ਘਰ ਦੇ ਵਿੱਚ ਹਰ ਇੱਕ ਸ਼ੈ ਦਾ ਧਿਆਨ ਹਰ ਇੱਕ ਵਿਅਕਤੀ ਨੂੰ ਰੱਖਣਾ ਪਊਗਾ ਕਿ ਇਹਦੀ ਕਿੱਥੇ ਕਿੰਨੀ ਥਾਂ ਬਣਦੀ ਹੈ। ਕਈ ਵਾਰੀ ਆਪਾਂ ਇਹ ਚੀਜ਼ ਭੁੱਲ ਜਾਂਦੇ ਹਾਂ ਕਿ ਸਾਡੇ ਮਾਪਿਆਂ ਨੇ ਸਾਡੇ ਲਈ ਕੀ ਕੁਛ ਗਵਾਇਆ ਆਪਣੀ ਜ਼ਿੰਦਗੀ ਦੇ ਵਿੱਚ, ਕੀ ਕੁਛ ਉਹ ਹੋਰ ਕਰ ਸਕਦੇ ਸੀ, ਪਰ ਸਾਨੂੰ ਪਾਲਣ ਪੋਸ਼ਣ ਦੇ ਲਈ ਸਾਡੀ ਪੜ੍ਹਾਈ ਦੇ ਉੱਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੇ ਨਹੀਂ ਕੀਤੀਆਂ, ਜਿਹੜੀਆਂ ਉਹਨਾਂ ਦਾ ਮਨ ਸੀ ਕਰਨ ਦਾ। ਉਸ ਤੋਂ ਬਾਅਦ ਫਿਰ ਛੋਟਿਆਂ ਦੀ ਵਾਰੀ ਆਉਂਦੀ ਹੈ। ਅਤੇ ਵੈਸੇ ਤਾਂ ਕੁੱਲ ਮਿਲਾ ਕੇ ਕਹਿੰਦੇ ਨੇ ਕਿ ਤੁਹਾਡੇ ਬੱਚੇ ਦੇ ਵਿੱਚ ਤੁਹਾਡੇ ਹੀ ਸੰਸਕਾਰ ਹੁੰਦੇ ਨੇ, ਜੋ ਤੁਸੀਂ ਬੱਚੇ ਨੂੰ ਸਿਖਾਇਆ ਜਾਂ ਇੱਦਾਂ ਕਹਿ ਲਓ ਕਿ ਜੋ ਤੁਸੀਂ ਬੱਚੇ ਦੇ ਸਾਹਮਣੇ ਕੀਤਾ ਉਹੀ ਬੱਚਾ ਸਿੱਖਦਾ। ਆਪਾਂ ਬੜੀ ਵਾਰੀ ਕਹਿ ਦਿੰਦੇ ਹਾਂ ਕਿ ਉਹ ਨੂੰਹ ਆਈ ਅਤੇ ਉਹ ਘਰ ਦੇ ਵਿੱਚ ਖਲਾਰਾ ਪੈ ਗਿਆ, ਉਹ ਇੱਦਾਂ ਹੋ ਗਿਆ, ਉਹਨੇ ਘਰ ਸਾਰਾ ਖੇਰੂੰ ਖੇਰੂੰ ਕਰ ਦਿੱਤਾ, ਪਰ ਕਹਿੰਦੇ ਨੇ ਕਿ ਇਹ ਬਿਲਕੁਲ ਵੀ ਨਹੀਂ ਹੁੰਦਾ ਜੇਕਰ ਤੁਹਾਡੇ ਘਰ ਦੀਆਂ ਨੀਹਾਂ ਮਜ਼ਬੂਤ ਹੋਣ। ਜੇ ਤੁਸੀਂ ਆਪਣੇ ਬੱਚੇ ਦਾ ਪਾਲਣ ਪੋਸ਼ਣ ਠੀਕ ਤਰੀਕੇ ਦੇ ਨਾਲ ਕੀਤਾ, ਜੋ ਤੁਸੀਂ ਬੱਚੇ ਨੂੰ ਆਪ ਕਰਕੇ ਵਿਖਾਇਆ ਉਹੀ ਬੱਚਾ ਕਰੂਗਾ। ਜੇ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਗਲਤੀ ਕਿਸੇ ਛੱਡੀ ਹੈ, ਕਿਤੇ ਉਣਤਾਈ ਛੱਡੀ ਹੈ, ਤਾਂ ਫਿਰ ਜ਼ਰੂਰ ਤੁਹਾਡੇ ਬੱਚਿਆਂ ਦੇ ਵਿੱਚ ਵੀ ਉਹ ਸਾਫ਼ ਦਿਖਾਈ ਦੇ ਦੂਗੀ। ਉਪਰਾ ਜੀ ਜਦੋਂ ਤੁਹਾਡੇ ਘਰ ਦੇ ਵਿੱਚ ਆਉਂਦਾ ਤਾਂ ਉਹਨੂੰ ਤੁਹਾਡੇ ਘਰ ਦੇ ਅਨੁਸਾਰ ਢਲਣ ਦੇ ਲਈ ਮਜਬੂਰ ਹੋ ਜਾਣਾ ਪੈਂਦਾ ਜੇਕਰ ਤੁਹਾਡੇ ਸੰਸਕਾਰ ਮਜ਼ਬੂਤ ਹੋਣ, ਜੇਕਰ ਤੁਹਾਡੀ ਨੀਂਹ ਮਜ਼ਬੂਤ ਹੋਵੇ। ਸੋ ਇਸ ਕਰਕੇ ਜਿਹਨੇ ਤੁਹਾਡੇ ਘਰ ਦੇ ਵਿੱਚ ਆਉਣਾ ਵਾ, ਜਾਣੀ ਕਿ ਨੂੰਹ, ਉਹਦੇ ਬਾਰੇ ਬਹੁਤਾ ਸੋਚਣ ਦੀ ਲੋੜ ਨਹੀਂ ਹੁੰਦੀ। ਲੋੜ ਹੁੰਦੀ ਹੈ ਕਿ ਆਪਣੇ ਪੁੱਤ ਨੂੰ ਤੁਸੀਂ ਕਿੱਦਾਂ ਦੀ ਪਰਵਰਿਸ਼ ਦੇਣੀ ਆ, ਅਤੇ ਪਰਵਰਿਸ਼ ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਬੱਚੇ ਦੇ ਜੰਮਣ ਤੋਂ ਵੀ ਪਹਿਲਾਂ। ਤੇ ਨਾਲ ਪੈਰਲਰ ਸਾਡੀ ਜ਼ਿੰਮੇਵਾਰੀ ਹੋ ਜਾਂਦੀ ਹੈ ਕਿ ਜਿਹੜੀ ਆਪਾਂ ਧੀ ਘਰ ਦੇ ਵਿੱਚ ਪਾਲ ਰਹੇ ਹਾਂ ਉਹਨੂੰ ਵੀ ਆਪਾਂ ਕਿੱਦਾਂ ਦੀ ਪਰਵਰਿਸ਼ ਦੇਣੀ। ਮਸਲਾ ਸਿਰਫ ਇੱਥੇ ਦਹੀਂ ਦਾ ਨਹੀਂ, ਦਹੀਂ ਤਾਂ ਸਿਰਫ ਇੱਕ ਨਾ ਮਾਤਰ, ਇੱਕ ਸਮਝਾਉਣ ਦਾ ਸ਼ਾਇਦ ਤਰੀਕਾ, ਮਸਲੇ ਤਾਂ ਕਈ ਹੋਰ ਵੀ ਵੱਡੇ ਹੋ ਜਾਂਦੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਇੱਕ ਵਾਰੀ ਫਿਰ ਤੋਂ ਘੁੰਮਣ ਸਾਹਿਬ ਦਾ ਧੰਨਵਾਦ, ਅਤੇ ਤੁਹਾਡੇ ਕੋਲ ਵੀ ਹੋਵੇ ਕੋਈ ਇੱਦਾਂ ਦੀ ਕਹਾਣੀ ਤਾਂ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਸਾਡੇ ਫੇਸਬੁੱਕ ਪੇਜ ਦੇ ਉੱਤੇ, ਅਤੇ ਜਾਂ ਫਿਰ ਸਾਨੂੰ ਤੁਸੀਂ ਵਟਸਐਪ ਦੇ ਉੱਤੇ ਸਾਂਝੇ ਕਰ ਸਕਦੇ ਹੋ। ਧੰਨਵਾਦ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਵਾਗਤ ਜੀ ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਵਿੱਚ। ਵੈਸੇ ਤਾਂ ਬਹੁਤ ਕੁਛ ਹੋ ਰਿਹਾ ਪਿਛਲੇ ਪੰਜਾਂ ਕੁ ਦਿਨਾਂ ਦੇ ਵਿੱਚ, ਸੱਤਾਂ ਕੁ ਦਿਨਾਂ ਦੇ ਵਿੱਚ ਦੁਨੀਆ ਭਰ ਦੇ ਵਿੱਚ ਬੜਾ ਕੁਛ, ਹਰ ਰੋਜ਼ ਹੀ ਹੁੰਦਾ ਹੈਗਾ। ਸੋਚੀਦਾ ਹੈਗਾ ਕਿ ਕਿਹੜੇ ਮਸਲੇ ਦੇ ਉੱਤੇ ਗੱਲ ਕਰੀਏ, ਕਿਹਦੇ ਬਾਰੇ ਜਿਹੜੀ ਅੱਗੇ ਗੱਲ ਅੱਗੇ ਲੈ ਕੇ ਜਾਈਏ। ਸੋ ਬੜੇ ਸਾਰੇ ਮਸਲੇ ਜਿਹੜੇ ਨੇ ਉਹ ਰਹਿ ਵੀ ਜਾਂਦੇ ਨੇ ਇਨਸਾਈਟ ਰਿਪੋਰਟ ਦੇ ਵਿੱਚ, ਹਰ ਇੱਕ ਟੋਪਿਕ ਦੇ ਉੱਤੇ ਗੱਲ ਹੋਣੀ ਪੋਸੀਬਲ ਵੀ ਨਹੀਂ ਹੁੰਦੀ ਹੈਗੀ। ਪਰ ਦੋ ਇਸ਼ੂਜ਼ ਜਿਨ੍ਹਾਂ ਦੇ ਉੱਤੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਦੁਨੀਆ ਦਾ ਨਕਸ਼ਾ ਬਦਲ ਜਾਊਗਾ। ਸੋ ਉਹ ਦੋ ਇਸ਼ੂ ਵਾਕਈ ਇੱਕ ਤਾਂ ਨਕਸ਼ੇ ਦੇ ਨਾਲ ਹੀ ਜੁੜਿਆ ਹੋਇਆ, ਦੁਨੀਆ ਦਾ ਨਕਸ਼ਾ ਆਲਰੇਡੀ ਬਦਲ ਗਿਆ, ਉਹਦੇ 'ਤੇ ਗੱਲ ਕਰਾਂਗੇ। ਅਤੇ ਜਿਹੜੇ ਵੱਡੇ ਸੀ ਉਹ ਛੋਟੇ ਹੋ ਗਏ, ਜਿਹੜੇ ਛੋਟੇ ਸੀ ਉਹ ਵੱਡੇ ਹੋ ਗਏ, ਨਕਸ਼ਾ ਜਿਹੜਾ ਗੋਲ ਗੋਲ ਘੁੰਮਦਾ ਤੁਸੀਂ ਦੇਖਦੇ ਹੋ ਗਲੋਬ ਦੇ ਉੱਤੇ, ਉਹ ਹੁਣ ਕੁਛ ਹੋਰ ਹੋਏਗਾ ਆਉਣ ਵਾਲੇ ਸਾਲਾਂ ਦੇ ਵਿੱਚ, ਬਲਕਿ ਅਸਲੀਅਤ ਦੇ ਕਾਫੀ ਲਾਗੇ ਹੋਏਗਾ, ਕਿਉਂਕਿ ਹੁਣ ਤੱਕ ਤਾਂ ਨਕਲੀਓ ਨਕਸ਼ਾ ਦੇਖਦੇ ਰਹੇ ਹੈਗੇ ਆਪਾਂ। ਖੈਰ ਉਹ ਗੱਲ ਅੱਗੇ ਚੱਲ ਕੇ ਕਰਦੇ ਹਾਂ, ਔਰ ਦੂਜੇ ਨਕਸ਼ੇ ਦੀ ਗੱਲ ਜਿਹੜੀ ਹੈਗੀ ਉਹ ਜਰਮਨੀ ਤੋਂ ਸਾਹਮਣੇ ਆਈ। ਮੇਰੇ ਖਿਆਲ ਦੇ ਨਾਲ ਮੈਂ ਸ਼ਾਇਦ ਇੱਕ ਸਾਲ ਪਹਿਲਾਂ ਤੋਂ ਹੀ ਇਨਸਾਈਟ ਰਿਪੋਰਟ, ਉਦੋਂ ਨਿਊਜ਼ ਐਂਡ ਵਿਊਜ਼ ਰਿਪੋਰਟ ਇਹਦਾ ਸ਼ੋਅ ਦਾ ਨਾਮ ਸੀਗਾ, ਉਹਦੇ 'ਚ ਇਹ ਗੱਲ ਕਰ ਰਿਹਾ ਸੀਗਾ ਕਿ ਚਾਹੇ ਹੰਗਰੀ ਹੈ ਚਾਹੇ ਇਟਲੀ ਹੈ, ਜਿੱਥੇ ਜਿਹੜੀਆਂ ਗੌਰਮੈਂਟਸ ਬਦਲੀਆਂ ਨੇ, ਯੂਰਪ ਨੇ ਨਾ ਇੱਕ ਚਿਣਗਾਰੀ ਦਿੱਤੀ ਹੈ ਦੁਨੀਆ ਨੂੰ। ਚਾਹੇ ਫਰਾਂਸ ਦੀ ਕ੍ਰਾਂਤੀ ਦੀ ਗੱਲ ਕਰ ਲਓ, ਜਦੋਂ ਦੁਨੀਆ ਦੇ ਵਿੱਚ ਨਿਜ਼ਾਮ ਬਦਲਣ ਦੇ ਤਰੀਕੇ ਜਿਹੜੇ ਸੀਗੇ ਉਹ ਫਰਾਂਸ ਨੇ ਦਿੱਤੇ ਸੀ, ਚਾਹੇ ਵਰਲਡ ਵਾਰਸ ਦੀ ਗੱਲ ਕਰ ਲਓ, ਉਹ ਦੁਨੀਆ ਦੇ ਵਿੱਚ ਮਤਲਬ ਪੂਰੀ ਦੁਨੀਆ ਹੀ ਬਦਲ ਗਈ, ਚਾਹੇ ਪਹਿਲੀ ਅਤੇ ਦੂਸਰੀ ਆਲਮੀ ਜੰਗ ਸੀਗੀ, ਯੂਰਪ ਦੀਆਂ ਹੀ, ਸਾਰਾ ਕੁਛ ਯੂਰਪ ਤੋਂ ਹੀ ਹੁੰਦਾ, ਔਰ ਯੂਰਪ ਦੇ ਵਿੱਚੋਂ ਹੀ ਸ਼ੁਰੂਆਤ ਹੁੰਦੀ ਹੈ, ਯੂਰਪ ਹੀ ਅੰਤ ਕਰੂਗਾ, ਇਹ ਵੀ ਗੱਲ ਮੰਨ ਕੇ ਚੱਲਿਓ। ਯੂਰਪ ਦੇ ਵਿੱਚ ਹੁਣ ਕੁਛ ਐਸਾ ਹੋਇਆ, ਬਲਕਿ ਯੂਰਪ ਦੇ ਇੱਕ ਸਭ ਤੋਂ ਮਜ਼ਬੂਤ ਦੇਸ਼ ਅੱਜ ਦੀ ਤਰੀਕ ਦੇ ਵਿੱਚ, ਕਿਉਂਕਿ ਹੁਣ ਬ੍ਰੈਕਸਿਟ ਤੋਂ ਬਾਅਦ ਤਾਂ ਯੂਰਪੀ ਯੂਨੀਅਨ ਦਾ ਹਿੱਸਾ ਨਹੀਂ ਹੈਗਾ, ਹਾਂ ਯੂਰਪ ਦਾ ਹਿੱਸਾ ਬ੍ਰਿਟੇਨ ਜ਼ਰੂਰ ਹੈਗਾ, ਪਰ ਈਯੂ ਦੇ ਵਿੱਚ ਸਭ ਤੋਂ ਮਜ਼ਬੂਤ ਦੇਸ਼, ਸਭ ਤੋਂ ਵੱਡਾ ਅਮੀਰ ਤਾਕਤਵਰ ਮੁਲਕ ਜਰਮਨੀ ਹੈ। ਔਰ ਜਰਮਨੀ ਪਿਛਲੇ ਕਈ ਸਾਲਾਂ ਤੋਂ, ਕਈ ਦਹਾਕਿਆਂ ਤੋਂ ਦੁਨੀਆ ਨੂੰ ਲੀਡ ਕਰਦਾ ਰਿਹਾ, ਬੀਟ ਟੈਕਨੋਲੋਜੀ, ਬੀਟ ਲੀਡਰਸ਼ਿਪ, ਬੀਟ ਐਨੀਥਿੰਗ, ਬੀਟ ਡਿਪਲੋਮੈਸੀ। ਜਰਮਨੀ ਨੇ ਬੜੀ ਤਰੀਕੇ ਦੇ ਨਾਲ ਅੱਗੇ ਚੱਲੇ ਹੈਗਾ। ਜਰਮਨੀ ਦੂਸਰੀ ਆਲਮੀ ਜੰਗ ਦਾ ਕਾਰਨ ਵੀ ਬਣਦਾ, ਪਰ ਉਸ ਤੋਂ ਬਾਅਦ ਜਰਮਨੀ ਆਪਣੀ ਇੱਕ ਇਮੇਜ ਕਲੀਨਿੰਗ ਦੇ ਵਿੱਚੋਂ ਵੀ ਗੁਜ਼ਰਦਾ ਹੈਗਾ। ਜਰਮਨੀ ਦੇ ਵਿੱਚ ਹੁਣ ਉਹ ਇਮੇਜ ਕਲੀਨਿੰਗ ਜਿਹੜੀ ਇੰਨੀ ਜ਼ਿਆਦਾ ਹੋ ਚੁੱਕੀ ਕਿ ਹੁਣ ਜਰਮਨੀ ਕੁਛ ਚੀਜ਼ਾਂ ਦਾ ਸੰਤਾਪ ਵੀ ਭੋਗ ਰਿਹਾ। ਉਦਾਹਰਣ ਦੇ ਤੌਰ ਦੇ ਉੱਤੇ ਜਿਹੜੇ ਪਿਛਲੇ ਕੁਝ ਅਰਸਿਆਂ ਦੇ ਵਿੱਚ ਜਰਮਨੀ ਜਾਂ ਇਹਦੇ ਸਾਥੀ ਦੇਸ਼ਾਂ ਨੇ, ਅਮਰੀਕਾ ਅਤੇ ਦੂਸਰੇ ਦੇਸ਼ਾਂ ਨੇ ਇਕੱਠਿਆਂ ਨੇ ਰਲ ਕੇ ਦੁਨੀਆ ਭਰ 'ਚ ਜਿਹੜੀਆਂ ਤਬਾਹੀਆਂ ਮਚਾਈਆਂ ਸੀਗੀਆਂ, ਉਹਨਾਂ ਨੂੰ ਬਾਅਦ 'ਚ ਜਸਟੀਫਾਈ ਵੀ ਕੀਤਾ ਸੀ, ਔਰ ਫਿਰ ਬਾਅਦ ਦੇ ਵਿੱਚ ਉਹਨਾਂ ਤਬਾਹੀਆਂ ਦਾ ਹੁਣ ਅਸਰ ਇਹ ਹੋਇਆ ਕਿ ਉਹਨਾਂ ਨੂੰ ਮਾਈਗ੍ਰੈਂਟਸ ਨੂੰ ਸੱਦਣਾ ਪਿਆ, ਔਰ ਮਾਈਗ੍ਰੈਂਟਸ ਦਾ ਨੈਗੇਟਿਵ ਅਸਰ ਇਹ ਹੋਇਆ ਕਿ ਉੱਥੇ ਬਹੁਤ ਜ਼ਿਆਦਾ ਅਟੈਕ ਹੋਣ ਲੱਗ ਪਏ, ਟੈਰਰਿਸਟ ਹਮਲੇ ਹੋਣ ਲੱਗ ਪਏ, ਉੱਥੋਂ ਦਾ ਸਿਸਟਮ ਜਿਹੜਾ ਗੜਬੜਾ ਗਿਆ, ਉਹਨਾਂ ਕੰਟਰੀਜ਼ ਦੇ ਵਿੱਚ ਮਾਈਗ੍ਰੈਂਟਸ ਇੰਨੇ ਜ਼ਿਆਦਾ ਆ ਗਏ ਕਿ ਉਹਨਾਂ ਦੇ ਕਲਚਰ 'ਚ ਐਸਿਮੀਲੇਟ ਹੀ ਨਹੀਂ ਹੋ ਸਕੇ। ਜਰਮਨੀ ਦਾ ਆਪਣਾ ਇੱਕ ਵੱਖਰਾ ਕਲਚਰ ਹੈਗਾ। ਅਨਲਾਈਕ ਅਦਰ ਯੂਰੋਪੀਅਨ ਕੰਟਰੀਜ਼, ਜਰਮਨੀ ਵਾਜ਼ ਦੀ ਓਨਲੀ ਕੰਟਰੀ ਜਿਹਨੇ ਲੰਮੇ ਟਾਈਮ ਤੱਕ ਕਿਸੇ ਦੂਸਰੇ ਦੇਸ਼ ਦੇ ਵਿੱਚ ਕਬਜ਼ਾ ਉਵੇਂ ਨਹੀਂ ਲਿਆ ਜਾਂ ਉਵੇਂ ਰਾਜ ਨਹੀਂ ਕੀਤਾ ਜਿਵੇਂ ਫਰਾਂਸ ਨੇ ਕੀਤਾ, ਜਿਵੇਂ ਇੰਗਲੈਂਡ ਨੇ ਕੀਤਾ, ਜਿਵੇਂ ਸਪੇਨ ਨੇ ਕੀਤਾ, ਜਿਵੇਂ ਪੁਰਤਗਾਲ ਨੇ ਕੀਤਾ। ਜਰਮਨੀ ਔਨ ਦੀ ਅਦਰ ਹੈਂਡ ਥੋੜ੍ਹਾ ਡਿਫਰੈਂਟ ਤਰੀਕੇ ਦੀ, ਇੱਕ ਅੱਜ ਦੀ ਤਰੀਕ ਦੇ ਵਿੱਚ ਇੱਕ ਡਿਫਰੈਂਟ ਤਰੀਕੇ ਦੀ ਰਾਜਨੀਤੀ ਕਰਨ ਵਾਲੀ ਪ੍ਰਣਾਲੀ ਹੈ, ਇੱਕ ਡਿਫਰੈਂਟ ਕਿਸਮ ਦੀ ਇਕੋਨਮੀ ਹੈ, ਜਿਹਦੀਆਂ ਐਗਜ਼ਾਮਪਲਸ ਦਿੱਤੀਆਂ ਜਾਂਦੀਆਂ ਹੈਗੀਆਂ ਕਿ ਦੇਖੋ ਜੀ ਜਰਮਨੀ ਦੀ ਤਾਂ ਇਕੋਨਮੀ ਇੱਦਾਂ ਚੱਲ ਰਹੀ ਹੈ। ਔਰ ਦੁਨੀਆ ਦੀਆਂ ਟੌਪ 5 ਇਕੋਨਮੀਜ਼ ਦੇ ਵਿੱਚ, ਦੁਨੀਆ ਦੇ ਟੌਪ 5 ਮਜ਼ਬੂਤ ਦੇਸ਼ਾਂ ਦੇ ਵਿੱਚ ਜਰਮਨੀ ਦੀ ਸ਼ਮੂਲੀਅਤ ਹੁੰਦੀ ਹੈਗੀ। ਹੁਣ ਉੱਥੋਂ ਹੀ ਇਸੇ ਹੀ ਜਰਮਨੀ ਦੇ ਵਿੱਚ ਸੈਕਸਨੀ ਐਨਹੋਲਟ ਨਾਮ ਦੇ ਸੂਬਾ ਹੈ, ਦੋ ਸੂਬੇ ਨਹੀਂ ਹੈਗੇ, ਇੱਕੋ ਹੀ ਹੈ ਸਟੇਟ ਸੈਕਸਨੀ ਐਨਹੋਲਟ, ਉੱਥੇ ਇਲੈਕਸ਼ਨਸ ਹੋਈਆਂ, ਸਟੇਟ ਇਲੈਕਸ਼ਨਸ ਹੋਏ, ਔਰ ਮੈਂ ਪਿਛਲੇ ਇੱਕ ਡੇਢ ਸਾਲ ਦੇ ਵਿੱਚ ਬੜੀ ਵਾਰ ਦੱਸ ਚੁੱਕਿਆ ਕਿ ਉੱਥੇ AFD ਪਾਰਟੀ, ਜਿਹਨੂੰ ਅਲਟਰਨੇਟਿਵ ਫਾਰ ਜਰਮਨੀ ਕਹਿ ਦਿੱਤਾ ਜਾਂਦਾ, ਹਾਲਾਂਕਿ ਜਰਮਨ ਲੈਂਗੁਏਜ ਦੇ ਵਿੱਚ ਉਹਨੂੰ ਉਹਦਾ ਨਾਮ ਇਹ ਨਹੀਂ ਹੈਗਾ, ਮੇਰੇ ਤੋਂ ਖੈਰ ਗਲਤ ਲਿਆ ਜਾਣਾ ਇਹ ਨਾਮ, ਮੇਰੇ ਤੋਂ ਸਹੀ ਵੀ ਨਹੀਂ ਲਿਆ ਜਾਣਾ ਹੈਗਾ, ਅਲਟਰਨੇਟਿਵ ਫਾਰ ਜਰਮਨੀ ਇੰਗਲਿਸ਼ ਨੇਮ ਹੈ ਉਹਨਾਂ ਦਾ, ਲੈਟ ਮੀ ਸੀ ਮੈਂ ਜੇ ਉਹਦਾ ਜਰਮਨ ਨੇਮ ਪ੍ਰੋਨਾਊਂਸ, ਨਹੀਂ ਇਟਸ ਟਫ, ਸੋ ਰਹਿ ਨਹੀਂ ਦਿੰਦੇ ਆਪਾਂ, AFD ਤੱਕ ਹੀ ਰਹਿੰਦੇ ਹਾਂ, ਡਚਸਟਲੈਂਡ ਸਮਥਿੰਗ ਕੁਛ ਕਹਿ ਲੈਂਦੇ ਹਾਂ ਉਹਨੂੰ, ਅਲਟਰਨੇਟਿਵ ਫਾਰ ਡਚਸਟਲੈਂਡ। ਐਨੀਵੇਜ਼, ਗੱਲ ਨਾਮ ਦੀ ਨਹੀਂ ਹੈਗੀ, ਗੱਲ ਕਾਮ ਦੀ ਹੈ। ਗੱਲ ਇੱਥੇ ਹੈ ਕਿ ਜਰਮਨੀ ਦੇ ਵਿੱਚ ਇਹ ਇੱਕ ਪਾਰਟੀ ਜਿਹੜੀ ਹੈ ਇਹ ਨੰਬਰ 1 'ਤੇ ਆ ਗਈ, ਮੈਂ ਨਹੀਂ ਕਹੂੰਗਾ ਕਿ ਸਰਕਾਰ ਬਣਾ ਗਈ, ਕਿਉਂਕਿ ਸਰਕਾਰ ਬਣਾਉਣ ਵਾਲੀਆਂ ਜਿੰਨੀਆਂ ਵੋਟਾਂ ਨੇ ਉਹਨਾਂ ਦੇ ਕੋਲ ਹੈ ਨਹੀਂ, ਪਰ ਬਹੁਮਤ ਜ਼ਰੂਰ ਹੈਗਾ, ਬਹੁਮਤ ਦੇ ਲਈ ਜਾਂ ਇੱਕ ਪੂਰਨ
ਬਹੁਮਤ ਦੇ ਲਈ 3 ਸੀਟਾਂ ਘੱਟ ਹੀ ਮਿਲੀਆਂ ਇਹਨਾਂ ਨੂੰ। ਹਾਲਾਂਕਿ ਗਠਜੋੜ ਦੇ ਵਿੱਚ ਆਉਣਗੇ, ਗਠਜੋੜ ਦਾ ਸਾਥੀ ਇਹ ਖੋਜਣਗੇ, ਸਰਕਾਰ ਚਲਾਉਣ ਦੀ ਕੋਸ਼ਿਸ਼ ਕਰਨਗੇ। ਸਭ ਤੋਂ ਵੱਡੀ ਪਾਰਟੀ ਤਾਂ ਇਹੀ ਹੈ, ਪਰ ਦੋਵਾਂ ਹੀ ਹਾਲਾਤਾਂ ਦੇ ਵਿੱਚ ਇਹਨਾਂ ਦਾ ਜਿਹੜਾ ਐਲਾਨਨਾਮਾ ਆਪਣੇ ਇੰਡੀਆ ਦੇ ਵਿੱਚ ਆਪਾਂ ਉਹਨੂੰ ਏਜੰਡਾ ਕਹਿ ਦਿੰਦੇ ਹਾਂ, ਜਾਂ ਘੋਸ਼ਣਾ ਪੱਤਰ ਜਾਂ ਐਲਾਨ ਪੱਤਰ ਜਾਂ ਜੋ ਵੀ ਤੁਸੀਂ ਉਹਨਾਂ ਨੂੰ ਇੱਕ ਕਹਿ ਸਕਦੇ ਹੋ ਕਿ ਪਾਰਟੀ ਨੇ ਕੀ ਪ੍ਰਪੋਜ਼ ਕੀਤਾ ਸੀਗਾ ਉਸ ਸਟੇਟ ਦੇ ਵੋਟਰਸ ਦੇ ਅੱਗੇ ਕਿ ਜੇ ਅਸੀਂ ਜਿੱਤ ਕੇ ਸੱਤਾ 'ਚ ਆ ਗਏ ਤਾਂ ਕੀ ਕਰਾਂਗੇ। ਕਿਉਂਕਿ ਜਰਮਨੀ ਦੀਆਂ ਜਿਹੜੀਆਂ ਮੇਨ ਸਟ੍ਰੀਮ ਪਾਰਟੀਆਂ ਨੇ ਉਹ ਇਸ ਪਾਰਟੀ ਦੇ ਨਾਲ ਕੰਮ ਕਰਨ ਤੋਂ ਇਨਕਾਰ ਕਰਦੀਆਂ ਰਹੀਆਂ ਪਿਛਲੇ ਕੁਝ ਚਿਰ ਤੋਂ। ਬਲਕਿ ਸੈਕਿੰਡ ਵਰਲਡ ਔਰ AFD ਪਾਰਟੀ ਕਾਫੀ ਹੱਦ ਤੱਕ ਹਿਟਲਰ ਦੇ ਜਿਹੜੇ ਵਿਚਾਰਕ ਨੇ ਉਹ ਇਹਦੇ 'ਚ ਸ਼ਾਮਲ ਨੇ। ਜਿਵੇਂ ਭਾਰਤ ਦੀ ਆਜ਼ਾਦੀ ਦੇ ਵੇਲੇ ਜਿਵੇਂ ਨਾਥੂ ਰਾਮ ਗੋਡਸੇ ਦੇ ਜਿਹੜੇ ਕੁਛ ਵਿਚਾਰਕ ਸੀਗੇ ਉਹ ਇੱਕ ਪਾਰਟੀ 'ਚ ਸ਼ਾਮਲ ਨੇ, ਐਕਸਟ੍ਰੀਮਿਸਟ ਪਾਰਟੀ ਹੈ ਨਾ ਉਹ ਵੀ, ਉੱਦਾਂ ਹੀ AFD ਦੇ ਵਿੱਚ ਵੀ ਐਕਸਟ੍ਰੀਮਿਸਟ ਪਾਰਟੀ ਹੈ, ਹਿਟਲਰ ਦੇ ਵਿਚਾਰਧਾਰਕ ਜਿਹੜੇ ਨੇ ਇਸ ਪਾਰਟੀ 'ਚ ਸ਼ਾਮਲ ਹੈਗੇ ਨੇ। ਔਰ ਸੈਕਿੰਡ ਵਰਲਡ ਵਾਰ ਤੋਂ ਬਾਅਦ ਸਾਰੀਆਂ ਹੀ ਵੈਸੇ ਐਕਸਟ੍ਰੀਮਿਸਟ ਪਾਰਟੀਆਂ ਆਈਆਂ ਨੇ ਇੱਥੇ, ਐਸੀ ਕੋਈ ਗੱਲ ਨਹੀਂ ਹੈਗੀ, ਪਰ ਉਹ ਐਕਸਟ੍ਰੀਮਿਸਟ ਪਾਰਟੀਆਂ ਇਸ ਪਾਰਟੀ ਤੋਂ ਦੂਰੀ ਰੱਖਦੀਆਂ ਨੇ। ਹੁਣ ਇਹਨੂੰ ਉਦਾਹਰਣ ਨੂੰ ਤੁਸੀਂ ਸਮਝਣਾ ਹੋਵੇ ਤਾਂ ਆਸਟ੍ਰੇਲੀਆ ਦੇ ਵਿੱਚ ਕਿ ਨੈਸ਼ਨਲ ਪਾਰਟੀ ਵੀ ਐਕਸਟ੍ਰੀਮ ਹੈਗੀ ਹੈ, ਲਿਬਰਲ ਪਾਰਟੀ ਵੀ ਹੈ, ਆਪਣੇ ਆਪ ਨੂੰ ਰਾਈਟ ਵਿੰਗਰ ਦੱਸਦੇ ਨੇ, ਬਟ ਸਟਿਲ ਦੇ ਵਾਂਟ ਟੂ ਕੀਪ ਅ ਡਿਸਟੈਂਸ, ਅ ਹੈਂਡਸ ਡਿਸਟੈਂਸ ਫਰੋਮ ਵਨ ਨੇਸ਼ਨ ਪਾਰਟੀ। ਇਹਦੇ ਦੋ ਤਿੰਨ ਕਾਰਨ ਹੋ ਸਕਦੇ ਨੇ, ਅੱਜ ਦੀ ਤਰੀਕ 'ਚ ਤਾਂ ਇਹ ਹੈ ਉਹਨਾਂ ਨੂੰ ਇਹ ਲੱਗਦਾ ਕਿ ਵਨ ਨੇਸ਼ਨ ਉਹਨਾਂ ਨੂੰ ਖਾ ਜਾਏਗੀ। ਦੂਜਾ, ਉਹ ਕੁਛ ਉਹਨਾਂ ਵਿਚਾਰਧਾਰਾਵਾਂ ਦੇ ਨਾਲ ਵੀ ਸਹਿਮਤ ਨਹੀਂ ਹੈਗੇ ਜਿਹੜੀ ਵਨ ਨੇਸ਼ਨ ਪਾਰਟੀ 'ਚ ਵਨ ਪੋਲੀਟੀਕਲ ਪਰਸਨ ਦੀਆਂ ਵਿਚਾਰਧਾਰਾਵਾਂ ਨੇ, ਕਿਉਂਕਿ ਵਨ ਨੇਸ਼ਨ ਪਾਰਟੀ ਵਨ ਨੇਸ਼ਨ ਹੀ ਨਹੀਂ ਹੈ, ਵਨ ਪਰਸਨ ਪਾਰਟੀ ਵੀ ਹੈ। ਉਹ 'ਚ ਇੱਕ ਬੰਦਾ ਜਾਂ ਇੱਕ ਬੰਦੀ ਜਿਹੜੀ ਹੈਗੀ ਅੱਜ ਦੀ ਤਰੀਕ 'ਚ ਉਹ ਜੋ ਵੀ ਕਹਿ ਰਹੀ ਹੈਗੀ ਉਹੀ ਸਾਰਾ ਕੁਛ ਹੈ, ਸੇਮ AFD ਦੇ ਵਿੱਚ। ਹਾਲਾਂਕਿ AFD ਟੂ ਸਮ ਐਕਸਟੈਂਟ ਥੋੜ੍ਹੀ ਜਿਹੀ ਡੈਮੋਕ੍ਰੈਟਿਕ ਸਟਰਕਚਰ ਦੀ ਹੈਗੀ ਹੈ, ਅੱਜ ਦੀ ਤਰੀਕ ਦੇ ਵਿੱਚ AFD ਜਿਹੜੀ ਆ ਉਹ ਡੈਮੋਕ੍ਰੈਟਿਕ ਸਟਰਕਚਰ ਵੀ ਖੈਰ ਮਤਲਬ ਬਹੁਤ ਵੱਡਾ ਨਾਮ ਹੋ ਜਾਣਾ, ਬਟ ਇਹਦੇ ਜਿਹੜੇ ਲੀਡਰਸ ਨੇ ਉਹ ਦੋ ਨੇ, ਉਹ ਇੱਕ ਨਹੀਂ ਹੈਗੇ। ਇੱਕ ਤਾਂ ਟੀਨੋ ਚਰੂਪਲਾ, ਇੱਕ ਐਲਾਈਸ ਫੇਡਲ। ਹੁਣ ਇਹ ਦੋਵੇਂ ਰਲ ਕੇ ਹੈਗੇ ਨੇ, ਫਿਰ ਇਹਦੇ 'ਚ ਡਿਪਟੀ ਲੀਡਰ ਵੀ ਹੈਗੇ ਨੇ, ਉਹ ਵੀ ਅਲੱਗ। ਸੋ ਕੁੱਲ ਮਿਲਾ ਕੇ ਇੱਕ ਬੰਦੇ ਦੀ ਵਿਚਾਰਧਾਰਾ ਨਹੀਂ ਹੈਗੀ। ਹਾਂ, ਟੀਨੋ ਜਿਹੜੇ ਚਰੂਪਲਾ ਨੇ ਅਤੇ ਐਲਾਈਸ ਹੈ, ਉਹ ਡੈਫੀਨੇਟਲੀ ਡਿਕਟੇਟਰ ਨੇ, ਪਰ ਡਿਕਟੇਟਰ ਇੱਕ ਬੰਦਾ ਹੋ ਸਕਦਾ। ਸੋ ਦੋ ਬੰਦੇ ਇੱਕੋ ਹੀ ਉਹਦੇ 'ਤੇ ਚੱਲ ਰਹੇ ਨੇ। ਸ਼ੁਰੂਆਤ ਡੈਫੀਨੇਟਲੀ ਜਿਹੜੀ ਹੈ ਇੱਕ ਜਰਮਨ ਜਿਹੜੇ ਜਰਨਲਿਸਟ ਰਹਿ ਚੁੱਕੇ ਨੇ, ਲਾਇਰ ਰਹਿ ਚੁੱਕੇ ਨੇ, ਸ਼ੁਰੂਆਤ ਦੇ ਵਿੱਚ ਅਲੈਗਜ਼ੈਂਡਰ ਗੋਲੈਂਡਸ ਹੁੰਦੇ ਸੀਗੇ, ਅਤੇ ਉਹਨਾਂ ਨੇ ਹੀ ਸ਼ੁਰੂਆਤ ਕੀਤੀ ਸੀ। ਉਹਨਾਂ ਨੇ ਇਕੱਲਿਆਂ ਨੇ ਨਹੀਂ ਸੀ ਕੀਤੀ, ਉਹਨਾਂ ਨੇ ਰਲ ਕੇ ਸ਼ੁਰੂਆਤ ਕੀਤੀ ਸੀਗੀ ਬਰਨਾਰਡ ਲਿਊਕ ਦੇ ਨਾਲ, ਕੋਨਾਰਡ ਐਡਮ ਦੇ ਨਾਲ ਰਲ ਕੇ ਇਹਦੀ ਸ਼ੁਰੂਆਤ ਹੋਈ ਸੀ ਅੱਜ ਤੋਂ ਲਗਭਗ ਤੁਸੀਂ 13 ਸਾਲ ਪਹਿਲਾਂ ਕਹਿ ਲਓ, 2013 ਦੇ ਵਿੱਚ ਇਹ ਪਾਰਟੀ ਬਣੀ ਸੀ। ਉਦੋਂ ਇਹ ਪਾਰਟੀ ਜਿਹੜੀ ਸੀ ਕ੍ਰਿਸਚੀਅਨ ਡੈਮੋਕ੍ਰੈਟਿਕ ਯੂਨੀਅਨ ਆਫ ਜਰਮਨੀ ਦੇ ਵਿੱਚੋਂ ਟੁੱਟ ਕੇ ਬਣੀ ਸੀਗੀ। ਇਹ ਵੀ ਕੰਜ਼ਰਵੇਟਿਵ ਪਾਰਟੀ ਹੀ ਸੀ ਉਸ ਵਕਤ, ਪਰ ਉਹਦੇ 'ਚੋਂ ਟੁੱਟ ਕੇ ਜਿਹੜੀ AFD ਨੇ ਵਿਚਾਰਧਾਰਾ ਅਪਣਾਈ ਉਹ CDU ਦੇ ਨਾਲੋਂ ਵੀ ਜ਼ਿਆਦਾ ਤਿੱਖੀ ਵਿਚਾਰਧਾਰਾ ਸੀ, CDU ਤੋਂ ਵੀ ਜ਼ਿਆਦਾ ਉਹ ਸਖ਼ਤ ਵਿਚਾਰਾਂ ਵਾਲੇ ਸੀਗੇ, ਫਾਰ ਰਾਈਟ ਪੋਜੀਸ਼ਨ ਇਹ ਆਪਣੀ ਦੱਸਦੇ ਹੈਗੇ ਨੇ। ਸੋ ਫਾਰ ਰਾਈਟ ਪੋਜੀਸ਼ਨ ਦੇ ਵਿੱਚ ਇਹ ਕੰਮ ਕਰ ਰਹੇ ਸੀਗੇ, ਅਤੇ ਹੁਣ AFD ਦੀ ਇੱਕ ਇਤਿਹਾਸਕ ਜਿੱਤ ਤੋਂ ਬਾਅਦ ਜਰਮਨੀ ਦੇ ਸਿਰਫ ਇਸੇ ਇੱਕ ਸਟੇਟ ਦੇ ਵਿੱਚ ਨਹੀਂ ਬਲਕਿ ਪੂਰੀ ਦੁਨੀਆ ਦੇ ਵਿੱਚ ਇੱਕ ਨਵੀਂ ਕਿਸਮ ਦੀ ਜਿਹੜੀ ਹੈ ਰਾਜਨੀਤੀ ਜਾਂ ਇੱਕ ਐਕਸਟ੍ਰੀਮ ਵਿਚਾਰਧਾਰਾ ਜਿਹੜੀ ਹੈ ਉਹਦੀ ਗੱਲ ਜਿਹੜੀ ਨਿਕਲੂਗੀ। ਅਮਰੀਕੀ ਰਾਸ਼ਟਰਪਤੀ ਨੇ ਵੀ ਵਧਾਈ ਦਿੱਤੀ ਹੈ ਟਰੁੱਥ ਸੋਸ਼ਲ ਤੋਂ, ਕਹਿੰਦੇ ਕਿ ਆਹ ਗੱਲ ਚੰਗੀ ਕੀਤੀ, ਅਤੇ ਉਹਨਾਂ ਨੇ ਮਤਲਬ ਆਪਣੇ ਉਹਦੇ 'ਤੇ ਪਾਇਆ ਕਿ AFD ਉਹ ਕ੍ਰੈਮਲਿਨ ਦੀ ਸਮਰਥਕ ਹੈ, ਅਤੇ ਕ੍ਰੈਮਲਿਨ ਯਾਨੀ ਕਿ ਰੂਸੀ ਰਾਸ਼ਟਰਪਤੀ, ਅਤੇ ਅਮਰੀਕੀ ਰਾਸ਼ਟਰਪਤੀ ਵਧਾਈ ਦੇ ਰਹੇ ਨੇ AFD ਨੂੰ, ਅਤੇ ਉਹ ਪਾਰਟੀ ਜਿਹੜੀ ਰੂਸ ਦੀ ਹਮਾਇਤੀ ਹੈ ਇੱਕ ਤਾਂ ਉਹਦੇ ਤੋਂ ਮੈਨੂੰ ਇਹ ਨਹੀਂ ਪਤਾ ਚੱਲ ਰਿਹਾ ਕਿ ਅਮੈਰੀਕਾ ਕੀ ਖੱਟ ਕੇ ਲੈ ਕੇ ਜਾਏਗਾ ਜੇ AFD ਜਰਮਨੀ 'ਚ ਸੱਤਾ 'ਚ ਆ ਜਾਂਦੀ ਹੈ। ਕਿਉਂਕਿ ਜਦੋਂ ਤੱਕ ਹਾਲੇ ਇੰਨੀ ਛੇਤੀ ਇਲੈਕਸ਼ਨ ਨਹੀਂ ਹੋਣ ਲੱਗੀਆਂ ਜਰਮਨੀ 'ਚ, ਜਦੋਂ ਇਲੈਕਸ਼ਨ ਹੋਣਗੀਆਂ ਜਰਮਨੀ 'ਚ ਫੈਡਰਲ ਇਲੈਕਸ਼ਨ, ਅਤੇ ਉਦੋਂ ਤੱਕ ਤਾਂ ਟਰੰਪ ਸਾਹਿਬ ਵੀ ਓਕੇ ਟਾਟਾ ਬਾਏ ਬਾਏ ਕਰ ਚੁੱਕੇ ਹੋਣਗੇ। ਸੋ ਉਹਨਾਂ ਦਾ ਨਿੱਜੀ ਮੁਫਾਦ ਤਾਂ ਮੈਨੂੰ ਸਮਝ ਨਹੀਂ ਆ ਰਿਹਾ ਹੈਗਾ। ਹਾਂ, ਜੇ ਪੁਤਿਨ ਦੇ ਨਾਲ ਆੜੀ ਹੈਗੀ ਹੈ ਤਾਂ ਇੱਕ ਅਲੱਗ ਗੱਲ ਕਹਿ ਸਕਦੇ ਹਾਂ, ਪਰ ਚੀਨ ਖੁਸ਼ ਨਹੀਂ ਹੈਗਾ। ਚੀਨ ਬੜੇ ਬੈਲੈਂਸ ਤਰੀਕੇ ਦੇ ਨਾਲ ਇਹਨੂੰ ਦੇਖ ਰਿਹਾ। ਕਾਰਨ ਇਹ ਹੈ ਕਿ ਦੂਸਰੀ ਆਲਮੀ ਜੰਗ ਤੋਂ ਬਾਅਦ ਜਾਪਾਨ ਪਹਿਲੀ ਵਾਰ ਡਿਫੈਂਸਿਵ ਹੋਣਾ ਛੱਡ ਕੇ ਆਕ੍ਰਾਮਕ ਹੋ ਰਿਹਾ, ਅਤੇ ਜਾਪਾਨ ਆਪਣਾ
ਜਿਹੜਾ ਡਿਫੈਂਸ ਬਜਟ ਆ ਉਹ ਵਧਾ ਰਹੇ ਆ ਜਪਾਨ ਦੇ ਰੱਖਿਆ ਮੰਤਰਾਲੇ ਨੇ ਪਿਛਲੇ ਆਪਾਂ ਖ਼ਬਰਾਂ 'ਚ ਵੀ ਸ਼ੇਅਰ ਕੀਤਾ ਸੀ ਅਗਲੇ ਫਾਈਨੈਂਸ਼ੀਅਲ ਈਅਰ ਦੇ ਲਈ ਲਗਭਗ 9 ਟ੍ਰਿਲੀਅਨ ਯੈਨ ਅਮਰੀਕੀ ਡਾਲਰ 'ਚ ਗੱਲ ਕਰੀਏ ਤਾਂ $57 ਬਿਲੀਅਨ ਡਾਲਰ ਦੀ ਮੰਗ ਕੀਤੀ ਹੈ ਕਿ ਇੰਨੇ ਪੈਸੇ ਖਰਚ ਦਿਉ ਅਤੇ ਡਿਫੈਂਸ ਨੂੰ ਹੋਰ ਮਜ਼ਬੂਤ ਕਰ ਦਿਉ ਅਤੇ ਸਾਲ ਦੇ ਅਖੀਰ ਤੱਕ 3 ਵੱਡੇ ਡਾਕੂਮੈਂਟਡ ਬਦਲਾਅ ਉਹਨਾਂ ਨੇ ਕਰ ਦੇਣੇ ਨੇ 10 ਟ੍ਰਿਲੀਅਨ ਡਾਲਰ ਦਾ ਖਰਚਾ ਆ ਰਿਹਾ ਫਿਰ ਵੀ ਉਹਨਾਂ ਦੀ 3.5% ਦੀ GDP ਦੇ ਟਾਰਗੇਟ ਤੋਂ ਥੱਲੇ ਹੀ ਰਹਿਣਗੇ ਅਮਰੀਕਾ ਨੂੰ ਖੁਸ਼ ਕਰਨ ਦੇ ਲਈ ਕਰ ਰਿਹਾ ਜਾਪਾਨ ਜਾਂ ਕਿਵੇਂ ਕਰ ਰਿਹਾ ਨਹੀਂ ਪਤਾ ਪਰ ਮਤਲਬ ਸਾਫ਼ ਹੈ ਮਤਲਬ ਇਹ ਹੈ ਕਿ ਟਰੰਪ ਦੇ ਮਨ ਮੁਤਾਬਕ ਜਾਪਾਨ ਆਪਣੀ ਤਾਕਤ ਅੱਗੇ ਵਧਾ ਰਿਹਾ ਹੁਣ ਜੇ ਜਾਪਾਨ ਮਜ਼ਬੂਤ ਹੁੰਦਾ ਤਾਂ ਉਸਦਾ ਸਭ ਤੋਂ ਵੱਧ ਝਗੜਾ ਅੱਜ ਦੀ ਤਰੀਕ 'ਚ ਚੀਨ ਦੇ ਨਾਲ ਹੈ ਸਿਨਕਾਕੂ ਟਾਪੂ ਹੈ ਜਿਹੜਾ ਜਾਂ ਤਾਈਵਾਨ ਦਾ ਇਸ਼ੂ ਹੈ ਇਹਨਾਂ ਦੇ ਉੱਤੇ ਚੀਨ ਜਾਪਾਨ ਅਕਸਰ ਆਪਸ 'ਚ ਰਲਦੇ ਰਹਿੰਦੇ ਹੈਗੇ ਨੇ ਇਹਨਾਂ ਦੇ ਚੱਲਦੇ ਹੀ ਚੀਨ ਨੇ ਜਾਪਾਨ ਨੂੰ ਰੇਅਰ ਅਰਥ ਮੈਟੀਰੀਅਲ ਦੇਣ ਤੋਂ ਵੀ ਸਾਫ਼ ਹੀ ਮਨ੍ਹਾ ਕਰਤਾ ਸੀ ਦੋਹਾਂ ਦੇਸ਼ਾਂ 'ਚ ਤਣਾਤਣੀ ਚੱਲ ਰਹੀ ਹੈ ਨੋ ਡਾਊਟ ਡਿਪਲੋਮੈਟਿਕ ਰਿਲੇਸ਼ਨਸ ਕੋਈ ਬਹੁਤ ਵਧੀਆ ਸ਼ੇਪ ਦੇ ਵਿੱਚ ਨਹੀਂ ਚੱਲਦੇ ਚੀਨ ਦੇ ਲੋਕ ਜਾਪਾਨ ਦੇ ਲੋਕਾਂ ਤੋਂ ਨਫ਼ਰਤ ਵੀ ਕਰਦੇ ਨੇ ਜੇ ਤੁਸੀਂ ਉੱਥੋਂ ਦੇ ਮੂਲ ਰੂਪ ਦੇ ਲੋਕਾਂ ਦੇ ਬਾਰੇ ਗੱਲ ਕਰੋ ਵੈਸੇ ਵੀ ਜਾਪਾਨ ਦੇ ਲਈ ਚੀਨ ਦੇ ਵਾਸਤੇ ਕੋਈ ਜ਼ਿਆਦਾ ਪਿਆਰ ਹੈ ਨਹੀਂ ਜੈਪਨੀਜ਼ ਲੋਕ ਉਨੇ ਐਕਸਪ੍ਰੈਸਿਵ ਨਹੀਂ ਹੈਗੇ ਜਿੰਨੇ ਚਾਈਨੀਜ਼ ਲੋਕ ਹੈਗੇ ਨੇ ਬਟ ਜਾਪਾਨ ਦੇ ਵਿੱਚ ਵੀ ਕੋਈ ਦੇਖੋ ਬੇਸ਼ੱਕ ਹੀਰੋਸ਼ੀਮਾ ਨਾਗਾਸਾਕੀ ਅਮਰੀਕਾ ਨੇ ਕੀਤਾ ਹੋਵੇ ਜਾਪਾਨ ਦੀਆਂ ਪੁਰਾਣੀਆਂ ਜਿਹੜੀਆਂ ਪੁਸ਼ਤਾਂ ਨੇ ਉਹਨਾਂ ਦੇ ਵਿੱਚ ਅਮਰੀਕਾ ਦੇ ਲਈ ਨਫ਼ਰਤ ਜ਼ਰੂਰ ਸੀ ਪਰ ਜਿਹੜੀ ਮਾਡਰਨ ਪੀੜ੍ਹੀ ਹੈਗੀ ਹੈ ਜਿਹੜੇ ਜੈਨਜ਼ੀਜ਼ ਹੈਗੇ ਨੇ ਜਿਹੜੇ ਨਵੇਂ ਆ ਰਹੇ ਨੇ ਉਹ ਅੱਜ ਦੀ ਤਰੀਕ 'ਚ ਚਾਈਨਾ ਨੂੰ ਕੋਈ ਬਹੁਤਾ ਵਧੀਆ ਨਹੀਂ ਮੰਨਦੇ ਸੋ ਇਸ ਤਰੀਕੇ ਦੇ ਨਾਲ ਜਾਪਾਨ ਅਤੇ ਚੀਨ ਪਹਿਲਾਂ ਤੋਂ ਹੀ ਚਕੰਨੇ ਹੈਗੇ ਨੇ ਇੱਕ ਦੂਜੇ ਨੂੰ ਲੈ ਕੇ ਹੁਣ ਇਹਦੇ ਦਰਮਿਆਨ ਜੇ ਜਰਮਨੀ 'ਚ ਇੱਕ ਐਸੀ ਪਾਰਟੀ ਸੱਤਾ 'ਚ ਆਉਂਦੀ ਹੈ ਜਿਹੜੀ ਰੂਸ ਦੀ ਹਮਾਇਤੀ ਹੋਵੇ ਤਾਂ ਇਹਦੇ ਨਾਲ ਰੂਸ ਮਜ਼ਬੂਤ ਹੋਊਗਾ ਟਰੰਪ ਦੇ ਆਉਣ ਤੋਂ ਬਾਅਦ ਪਹਿਲੀ ਵਾਰ ਰੂਸ ਦੇ ਉੱਤੇ ਦਬਾਅ ਹੁਣ ਘੱਟ ਹੋਇਆ ਅਤੇ ਜੇ ਚੀਨ ਖੁਦ ਨੂੰ ਇੱਕ ਵਰਲਡ ਪਾਵਰ ਦਾ ਬਣਾ ਕੇ ਇੱਕ ਲੀਡਰ ਦੇ ਤੌਰ 'ਤੇ ਖੁਆਬ ਦੇਖ ਰਹੇ ਆ ਤਾਂ ਉਹਦੇ ਲਈ ਇਹ ਮਾੜੀ ਖਬਰ ਹੈ ਕਿਉਂਕਿ ਰੂਸ ਦੇ ਆਰਥਿਕ ਰੂਪ ਦੇ ਵਿੱਚ ਕਮਜ਼ੋਰ ਹੋਣ ਦਾ ਸਭ ਤੋਂ ਜ਼ਿਆਦਾ ਫਾਇਦਾ ਚਾਈਨਾ ਨੂੰ ਹੁੰਦਾ ਜੇ ਰੂਸ ਮਜ਼ਬੂਤ ਹੁੰਦਾ ਤਾਂ ਜ਼ਾਹਰ ਜਿਹੀ ਗੱਲ ਹੈ ਕਿ ਚਾਈਨਾ ਨੂੰ ਵੀ ਆਪਣੀ ਹਰ ਇੱਕ ਗੱਲ ਮਜ਼ਮਾਨ ਦੇ ਲਈ ਰਸ਼ੀਆ ਮਜ਼ਬੂਤ ਹੁੰਦਾ ਔਰ ਇਹਦਾ ਅਸਰ ਫਿਰ ਏਸ਼ੀਆ ਦੇ ਵਿੱਚ ਪੈਂਦਾ ਮਿਡਲ ਈਸਟ ਦੇ ਵਿੱਚ ਪੈਂਦਾ ਅਸੀਂ ਦੇਖਿਆ SCO ਸਮਿਟ ਦੇ ਵਿੱਚ ਰਸ਼ੀਆ ਦੇ ਪ੍ਰੈਜ਼ੀਡੈਂਟ ਦੀ ਐਤਕੀ ਮਤਲਬ ਬੋਡੀ ਲੈਂਗੁਏਜ ਹੀ ਕੁਛ ਡਿਫਰੈਂਟ ਸੀ ਜੋ ਹੁਣ ਤੱਕ ਡਿਫੈਂਸਿਵ ਮੋਡ ਦੇ ਵਿੱਚ ਗਏ ਹੋਏ ਸੀਗੇ ਉਹਦੇ 2-3 ਕਾਰਨ ਹੋ ਸਕਦੇ ਨੇ ਇੱਕ ਤਾਂ ਯੂਕਰੇਨ ਨੂੰ ਜਿਹੜੇ ਹੋਰ ਹਥਿਆਰ ਦੇਣ ਤੋਂ ਇੰਗਲੈਂਡ ਆਪਣਾ ਅਮੈਰੀਕਾ ਨੇ ਮਨ੍ਹਾ ਕਰਤਾ ਦੂਸਰਾ ਜਰਮਨੀ ਦੇ ਵਿੱਚ ਜਿਹੜੀ ਇੱਕ ਸਟੇਟ ਦੇ ਵਿੱਚ ਇਹ ਯਾਦ ਰੱਖਿਓ ਕਿ ਸਿਰਫ ਇੱਕ ਸਟੇਟ ਮੈਂ ਬਾਰ ਬਾਰ ਰੇਸ ਕਰਕੇ ਕਹਿ ਰਿਹਾ ਕਿ ਜਰਮਨੀ ਦੇ ਵਿੱਚ ਇਹ ਸਭ ਤੋਂ ਵੱਡੀ ਜਿਹੜੀ ਉਹ ਸਟੇਟ ਹੈਗੀ ਹੈ ਸੈਕਸਨੀ ਹਾਲਟਨ ਅਤੇ ਦੂਸਰੀ ਗੱਲ ਇਹ ਹੈਗੀ ਹੈ ਕਿ ਜੇ ਇਸ ਸਟੇਟ ਦੇ ਵਿੱਚ ਜਰਮਨੀ ਆ ਜਾਂਦਾ ਅੱਜ ਦੀ ਡੇਟ 'ਚ 16 ਸਟੇਟਾਂ ਨੇ ਉੱਥੇ ਵੈਸੇ ਬਟਨਬਰਗ ਦੇ ਵਿੱਚ ਵੀ ਇਹ ਹੈਗੇ ਨੇ AFD ਪਾਰਟੀ ਵਾਲੇ ਬਟਨਬਰਗ ਦੇ ਵਿੱਚ ਇਹਨਾਂ ਦੀਆਂ ਲਗਭਗ ਬਟਨਬਰਗ ਜਿਹੜੀ ਬਟਨਬਰਗ ਜਾਂ ਬਟਨ ਸਟੈਗ ਜਿਹਨੂੰ ਕਹਿ ਦਿੰਦੇ ਨੇ ਬੁਡਨ ਸਟੈਗ ਜਿਹੜੀ ਜਰਮਨੀ ਦੀ ਪਾਰਲੀਮੈਂਟ ਹੁੰਦੀ ਹੈ ਆਫਿਸ਼ੀਅਲ ਨੇਮ ਹੁੰਦਾ ਉਹਦਾ ਬੁਡਨ ਸਟੈਂਡ ਬੁਡਨ ਸਟੈਗ ਉਹਦੇ 'ਚ 151 ਮੈਂਬਰ ਹੈਗੇ ਨੇ ਟੋਟਲ ਅੱਜ ਦੀ ਡੇਟ 'ਚ ਅਤੇ ਉਹਦੇ 'ਚੋਂ ਉਹਦੇ 'ਚੋਂ ਜਿਹੜੇ ਹੁਣ AFD ਦੀ ਇੱਕ ਓਪਨਿੰਗ ਹੋ ਗਈ ਹੈ ਬੁਡਨ ਸਟੈਗ ਦੇ ਵਿੱਚ ਅਤੇ ਯੂਰਪੀ ਯੂਨੀਅਨ ਦੀ ਇੱਕ ਅਲੱਗ ਪਾਰਲੀਮੈਂਟ ਹੈਗੀ ਹੈ ਉਹਦੇ 'ਚ ਵੀ AFD ਦੇ ਮੈਂਬਰ ਜਾਣਗੇ ਪਲੱਸ ਇਹ ਜਿਹੜਾ ਕਹਿ ਰਹੇ ਸੀਗੇ ਕਿ ਹੰਗਰੀ ਦੇ ਵਿੱਚੋਂ ਜਿਹੜਾ ਪਿਛਲੇ ਜਿਹੜੇ ਪ੍ਰਾਈਮ ਮਿਨਿਸਟਰ ਸੀਗੇ ਨਾਮ ਹੀ ਮੇਰੇ ਦਿਮਾਗ 'ਚੋਂ ਨਿਕਲ ਗਿਆ ਜਿਹੜਾ ਹੰਗਰੀ ਦੇ ਵਿੱਚ ਇੱਕ ਕਿਸਮ ਦਾ ਫਾਰ ਰਾਈਟ ਜਿਹੜਾ ਇੱਕ ਰੀਜਨ ਸੀਗਾ ਉਹ ਖਤਮ ਹੋ ਗਿਆ ਇਟਲੀ ਦੇ ਵਿੱਚ ਜਾਰਜੀਆ ਮੇਲੋਨੀ ਓਨੀ ਫਾਰ ਰਾਈਟ ਜਾਂ ਓਨੀ ਐਕਸਟ੍ਰੀਮਿਸਟ ਨਹੀਂ ਰਹੀ ਉਹ ਥੋੜ੍ਹੀ ਜਿਹੀ ਸੈਂਟਰਲਿਸਟ ਹੋ ਰਹੇ ਹੈਗੇ ਨੇ ਇਸ ਕਰਕੇ ਹੁਣ ਯੂਰਪ ਨੂੰ ਇੱਕ ਲੋੜ ਸੀਗੀ ਕਿ ਕੋਈ ਇੱਕ ਐਸੀ ਜਿਹੜੀ ਪਾਰਟੀ ਆਵੇ ਜਿਹੜੀ ਉਹਨਾਂ ਨੂੰ ਲੀਡ ਕਰ ਸਕੇ ਸੈਕਸਨੀ ਅਨਹਾਲ 'ਚ ਜਾਂਦੇ ਨੇ ਅਤੇ ਫਿਰ ਗੁਆਂਢੀ ਸੂਬੇ ਸੈਕਸਨੀ ਦੇ ਵਿੱਚ ਵੀ ਦੇਖੋ ਦੋ ਅਲੱਗ ਅਲੱਗ ਸਟੇਟਾਂ ਨੇ ਵੈਸੇ 16 ਸਟੇਟਾਂ ਨੇ ਸੈਕਸਨੀ ਅਨਹਾਲ ਇੱਕ ਅਲੱਗ ਸਟੇਟ ਹੈਗੀ ਹੈ ਸੈਸ਼ਨਸ ਵੀ ਇਹਨੂੰ ਕਹਿ ਲੈਂਦੇ ਹੈਗੇ ਨੇ ਜਰਮਨੀ ਲੈਂਗੁਏਜ 'ਚ ਸੈਕਸਨੀ ਇੱਕ ਅਲੱਗ ਸਟੇਟ ਹੈ ਉਹ ਗੁਆਂਢੀ ਸਟੇਟ ਹੈਗੀ ਹੈ ਉੱਥੇ ਵੀ ਇਹਦੇ ਅਸਰ ਦੇਖਣ ਨੂੰ ਮਿਲਣਗੇ ਫਿਰ ਲੋਅਰ ਸੈਕਸਨੀ ਦੇ ਵਿੱਚ ਦੇਖਣ ਨੂੰ ਮਿਲਣਗੇ ਅਤੇ ਉਹ ਜਿਵੇਂ ਕਹਿੰਦੇ ਹੁੰਦੇ ਆ ਨਾ ਕਿ ਹੌਲੀ ਹੌਲੀ ਅਸਰ ਵੱਧ ਰਿਹਾ ਫਿਰ ਇਸੇ ਤਰੀਕੇ ਦੇ ਨਾਲ ਵੱਡੀਆਂ ਸਟੇਟਸ ਜਿਹੜੀਆਂ ਬ੍ਰੈਂਡਨਬਰਗ 'ਚ ਜਾਊਗਾ ਬਰਲਿਨ ਦੀ ਆਪਣੀ ਇੱਕ ਬਰਲਿਨ ਵੈਸੇ ਰਾਸਤਾ ਨਹੀਂ ਹੈਗਾ ਪਰ ਬਰਲਿਨ ਦੀ ਆਪਣੀ ਸਿਟੀ ਸਟੇਟ ਵੀ ਹੈਗੀ ਹੈ ਉਹ ਇੱਕ ਅਲੱਗ ਇੰਡੀਪੈਂਡੈਂਟ ਸਟੇਟ ਹੈ
ਉੱਥੇ ਵੀ ਇਹਦਾ ਅਸਰ ਦੇਖਣ ਨੂੰ ਮਿਲੂਗਾ। ਮੁੱਕਦੀ ਗੱਲ ਇਹ ਹੈਗੀ ਹੈ ਕਿ ਜਰਮਨੀ ਅੱਜ ਦੀ ਤਰੀਕ ਦੇ ਵਿੱਚ ਇੱਕ ਸਿਆਸੀ ਦੁਰਾਹੇ ਦੇ ਉੱਤੇ ਖੜਾ ਹੈ। ਦੁਰਾਹਾ ਜਰਮਨੀ ਦੇ 80 ਸਾਲਾਂ ਦੇ ਲੋਕਤੰਤਰੀ ਇਤਿਹਾਸ ਦੇ ਵਿੱਚ ਇਹ ਘਟਨਾ ਜਿਹੜੀ ਹੈ ਇੱਕ ਗੰਭੀਰ ਸੰਕਟ ਵੀ ਬਣ ਸਕਦੀ ਹੈ ਔਰ ਜਰਮਨੀ ਦੀ ਦਸ਼ਾ ਅਤੇ ਦਿਸ਼ਾ ਵੀ ਬਦਲ ਸਕਦੀ ਹੈ। ਹੁਣ ਇਸ ਚੀਜ਼ ਨੂੰ ਸਮਝਿਓ ਜ਼ਰਾ ਕਿੱਦਾਂ। ਸੰਕਟ ਇਸ ਕਰਕੇ ਕਿਉਂਕਿ ਜਰਮਨੀ ਦੀ ਸਰਕਾਰ ਨਾ ਤਾਂ AFD ਦੇ ਨਾਲ ਚੱਲ ਸਕਦੀ ਹੈ ਨਾ ਉਹਨਾਂ ਤੋਂ ਬਿਨਾਂ। ਸੈਕਸਨ-ਐਨਹਾਲਟ ਵੈਸੇ ਤਾਂ ਜੇ ਟੋਟਲ ਕੰਟਰੀ ਦੇ ਵੋਟਰਸ ਦੀ ਗਿਣਤੀ ਵੀ ਕੱਢ ਲਈਏ ਤਾਂ 3% ਵੋਟਰ ਨੇ, ਬਹੁਤ ਵੱਡੀ ਗਿਣਤੀ ਨਹੀਂ ਹੈਗੀ। ਪਰ ਇੱਥੇ ਦੇ ਵੋਟਰਸ ਹਮੇਸ਼ਾ ਜਿੱਦਾਂ ਆਪਾਂ ਕਹਿ ਲੈਂਦੇ ਹਾਂ ਕਿ ਪੰਜਾਬ ਮਿਸਾਲ ਦੇ ਦਿੰਦਾ ਬਾਕੀ ਦੇ ਇੰਡੀਆ ਨੂੰ, ਉਸੇ ਤਰੀਕੇ ਦੇ ਨਾਲ ਸੈਕਸਨ-ਐਨਹਾਲਟ ਦੇ ਜਿਹੜਾ ਸਟੇਟ ਹੈ ਉਹ ਦੂਸਰੇ ਸੂਬਿਆਂ ਦੇ ਲਈ ਮਿਸਾਲ ਬਣਦਾ ਰਿਹਾ, ਅੱਗੇ ਨੂੰ ਵੀ ਬਣ ਜਾਏਗਾ। ਹੁਣ 2 ਹਫ਼ਤਿਆਂ 'ਚ ਮੈਕੋਲਨਬਰਗ ਦੇ ਵਿੱਚ ਵੀ, ਫਿਰ ਬਰਲਿਨ ਦੇ ਵਿੱਚ ਵੀ, ਹੌਲੀ ਹੌਲੀ ਇੱਦਾਂ ਕਰਕੇ ਇਲੈਕਸ਼ਨਸ ਹੋਣੀਆਂ ਨੇ। ਉੱਥੋਂ ਇਹ ਲਹਿਰ ਜਦੋਂ ਤੁਰਦੀ ਰਹੇਗੀ ਉੱਥੇ ਵੀ ਇਹਨਾਂ ਦੇ ਨਤੀਜਿਆਂ ਦਾ ਅਸਰ ਹੋਏਗਾ। ਕਰੀਬ 13 ਸਾਲ ਪਹਿਲਾਂ ਯੂਰੋ ਦੇ ਵਿਰੋਧੀ ਗੁੱਟ ਦੇ ਰੂਪ ਦੇ ਵਿੱਚ ਬਣੀ ਇਹ ਪਾਰਟੀ ਹੁਣ ਇੰਨੀ ਵੱਡੀ ਹੋ ਚੁੱਕੀ ਹੈ ਕਿ ਸਰਕਾਰ ਜਿੰਨੇ ਮਰਜ਼ੀ ਸੁਧਾਰਵਾਦੀ ਕਦਮ ਚੁੱਕ ਲਵੇ ਪਰ ਜਿਹੜੀ ਮਾਈਗ੍ਰੇਸ਼ਨ ਇੱਕ ਮਸਲਾ ਹੈਗਾ ਨਾ, ਉਸ ਮਸਲੇ 'ਤੇ ਜਿਸ ਤਰੀਕੇ ਦੇ ਨਾਲ AFD ਆਪਣੀ ਗੱਲ ਰੱਖਦੀ ਹੈ, ਉੱਥੋਂ ਦੇ ਲੋਕਲ ਲੋਕ ਇੰਨੇ ਖੁਸ਼ ਹੁੰਦੇ ਨੇ, ਇੰਨੀਆਂ ਤਾੜੀਆਂ ਮਾਰਦੇ ਨੇ ਕਿ ਦਫ਼ਾ ਕਰੋ ਤਰੱਕੀ। ਪਹਿਲਾਂ ਮਾਈਗ੍ਰੈਂਟਸ ਨੂੰ ਕਿਵੇਂ ਭਜਾਉਣਾ, ਉਹ AFD ਦੇ ਕੋਲ ਹੀ ਤਰੀਕਾ ਵੀ, ਜਿਵੇਂ ਉਹਨਾਂ ਦੇ ਕੋਲ ਨਾ ਕੋਈ ਜਿੰਨ ਹੁੰਦਾ ਚਿਰਾਗ ਦੇ ਵਿੱਚ ਲੁਕਿਆ ਹੋਇਆ, ਅਤੇ AFD ਘਸੂਗੀ ਅਤੇ ਉਹ ਜਿੰਨ ਬਾਹਰ ਆਊਗਾ ਅਤੇ ਮਾਈਗ੍ਰੈਂਟਸ ਨੂੰ ਸਾਰਿਆਂ ਨੂੰ ਚੱਕ ਕੇ ਉਹਨਾਂ ਦੇ ਦੇਸ਼ਾਂ ਦੇ ਵਿੱਚ ਛੱਡ ਦੇਗਾ ਜਾਂ ਜਰਮਨੀ 'ਚੋਂ ਘੱਟੋ ਘੱਟ ਬਾਹਰ ਕੱਢ ਦੇਗਾ। ਨੋਟ ਪੋਸੀਬਲ ਐਟ ਆਲ। ਜਰਮਨੀ ਲੈਂਡਲੌਕਡ ਕੰਟਰੀ ਹੈ, ਦੂਸਰੇ ਦੇਸ਼ਾਂ ਦੇ ਨਾਲ ਜੁੜਿਆ ਹੋਇਆ ਹੈਗਾ ਔਰ ਜਿਹੜਾ ਇੱਕ ਇਸ ਕਿਸਮ ਦੇ ਉੱਥੇ ਕੋਈ ਵੀ ਜਿਹੜੇ ਸਰਹੱਦੀ ਰੋਕਾਂ ਟੋਕਾਂ ਨਹੀਂ ਹੈਗੀਆਂ। ਸੋ ਨੋਟ ਪੋਸੀਬਲ। AFD ਨੇ ਜਿਹੜੇ ਸੁਪਨੇ ਦਿਖਾਏ ਨੇ ਉਹ ਪ੍ਰੈਕਟੀਕਲ ਨਹੀਂ ਹੈਗੇ, ਪਰ ਲੋਕ ਇਮੋਸ਼ਨਲ ਹੁੰਦੇ ਨੇ, ਵੋਟਰ ਇਮੋਸ਼ਨਲ ਹੁੰਦੇ ਨੇ। ਮੇਰੇ ਆਂਢ ਗੁਆਂਢ ਦੇ ਵਿੱਚ ਜੇ ਕਿਤੇ ਲੜਾਈਆਂ ਝਗੜੇ ਵੱਧ ਰਹੇ ਨੇ, ਗੰਦਗੀ ਵੱਧ ਰਹੀ ਹੈ, ਅਤੇ ਮੈਂ ਇੱਥੋਂ ਦਾ ਨੇਟਿਵ ਹੈਗਾ ਅਤੇ ਮੈਂ ਕਹੂੰਗਾ ਯਾਰ ਆਹ ਪ੍ਰਵਾਸੀਆਂ ਨੇ ਗੰਦ ਪਾਇਆ, ਇਹਨਾਂ ਨੂੰ ਭਜਾਓ। AFD ਕਹਿੰਦੀ ਅਸੀਂ ਭਜਾਉਂਦੇ ਹਾਂ, ਮੈਂ ਕਹੂੰਗਾ ਯਾਰ ਤੁਸੀਂ ਬੰਦੇ ਵਧੀਆ, ਬੇਸ਼ੱਕ ਮੈਨੂੰ ਲੋਕਲ ਗੌਰਮੈਂਟ ਜਿਹੜੀ ਹੈ ਉਹ ਮੇਰੀਆਂ ਵੈਲਫੇਅਰ ਸਕੀਮ ਚਲਾ ਰਹੀ ਹੈ, ਉਹਨਾਂ ਦੇ ਬੜੀ ਵਧੀਆ ਇੰਟੈਂਸ਼ਨ ਹੈਗੀਆਂ, ਆਈ ਡੋਂਟ ਕੇਅਰ, ਇਹਨਾਂ ਨੂੰ ਭਜਾਓ। ਉਹ ਤੋਂ ਇਲਾਵਾ ਯੂਰਪ ਯੂਕਰੇਨ ਦੇ ਉੱਤੇ ਜਿਹੜਾ ਰਸ਼ੀਆ ਨੇ ਅਟੈਕ ਕੀਤਾ ਸੀ ਉਹ ਉਸ ਮਸਲੇ ਦੇ ਉੱਤੇ AFD ਨੇ ਬੜੀ ਖੁੱਲ੍ਹ ਕੇ ਆਪਣੀ ਗੱਲ ਰੱਖੀ, ਹੁਣ ਤੱਕ ਕੋਈ ਨਹੀਂ ਕਰ ਸਕਿਆ। ਈਰਾਨ ਦੇ ਉੱਤੇ ਜਿਹੜੀ ਵਾਰ ਹੋਈ ਉਹਦੇ ਕਰਕੇ ਮਹਿੰਗਾਈ ਵਧੀ ਹੈ, ਇਹ ਗੱਲ AFD ਨੇ ਕੀਤੀ ਹੈ, ਇਹ ਗੱਲ ਵੀ ਜਿਹੜੇ ਉੱਥੋਂ ਦੇ ਲੋਕਾਂ ਨੂੰ ਚੰਗੀ ਲੱਗ ਰਹੀ ਹੈ। ਸੋ ਕੁਛ ਐਸੀਆਂ ਗੱਲਾਂ ਇਹ ਪਾਰਟੀ ਕਰ ਰਹੀ ਹੈਗੀ ਹੈ ਜਿਹਦੇ ਕਰਕੇ AFD ਉੱਥੋਂ ਦੇ ਆਮ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰਚਲਿਤ ਹੋ ਰਹੀ ਹੈ, ਮਸ਼ਹੂਰ ਹੋ ਰਹੀ ਹੈ। AFD ਕਰੀਬ 2 ਲੱਖ ਵੋਟਰਾਂ ਨੂੰ ਫਿਰ ਤੋਂ ਪੋਲਿੰਗ ਬੂਥਾਂ 'ਤੇ ਲਿਆਉਣ 'ਚ ਕਾਮਯਾਬ ਵੀ ਰਹੀ ਹੈ ਔਰ ਇਸੇ ਕਰਕੇ ਗੱਲ ਮੰਨੀ ਗਈ ਹੈ ਕਿ ਉੱਥੇ ਰਿਕਾਰਡ, ਜਰਮਨੀ 'ਚ ਆਸਟ੍ਰੇਲੀਆ ਦੀ ਤਰ੍ਹਾਂ ਕੰਪਲਸਰੀ ਵੋਟਿੰਗ ਨਹੀਂ ਹੁੰਦੀ, ਰਿਕਾਰਡ ਵੋਟਿੰਗ ਪਈ ਹੈ, 76% ਵੋਟਿੰਗ, ਔਰ AFD ਨੂੰ ਉਹਦਾ ਸਾਰਾ ਸਿਹਰਾ ਦਿੱਤਾ ਜਾ ਰਿਹਾ ਹੈਗਾ। ਤੀਸਰੀ ਚੀਜ਼ ਹੋਰ ਹੈ ਇਹਦੇ ਨਾਲ, ਉਹ ਇਹ ਹੈ ਕਿ AFD ਜੇ ਉੱਭਰਦੀ ਹੈ ਤਾਂ ਫਰਾਂਸ, ਇਟਲੀ, ਹੰਗਰੀ, ਸਪੇਨ, ਪੁਰਤਗਾਲ, ਇਹ ਗੱਲ ਤਾਂ ਹੈ ਨਹੀਂ ਕਿ ਇੱਥੇ ਐਕਸਟ੍ਰੀਮਿਸਟ ਪਾਰਟੀਆਂ ਨਹੀਂ ਹੈਗੀਆਂ। ਨਾਇਲ ਫਰਾਜ ਵਰਗੀ ਪਾਰਟੀ ਇੰਗਲੈਂਡ ਦੇ ਵਿੱਚ ਵੀ ਬੈਠੀ ਹੈ, ਹੁਣ ਉਹਨਾਂ ਨੂੰ ਵੀ ਇੱਕ ਮੌਕਾ ਮਿਲੇਗਾ, ਉਹਨਾਂ ਨੂੰ ਵੀ ਇੱਕ ਉੱਭਰ ਕੇ ਆਉਣ ਦਾ ਇੱਕ ਮੌਕਾ ਮਿਲੇਗਾ ਅਤੇ ਪਤਾ ਲੱਗੇਗਾ ਕਿ ਉਹਨਾਂ ਕੰਟਰੀਜ਼ ਦੇ ਵਿੱਚ ਵੀ ਇਹੋ ਜਿਹੀਆਂ ਕੱਟੜ ਪਾਰਟੀਆਂ ਜਿਹੜੀਆਂ ਨੇ ਉਹ ਅੱਗੇ ਆ ਸਕਦੀਆਂ ਨੇ। ਨਾ ਦਿਸ ਇਜ਼ 1 ਪਾਰਟ ਆਫ ਦੀ ਸਟੋਰੀ। ਜਿਹੜੀ ਦੂਜੀ ਖਬਰ ਮੈਂ ਸਾਂਝੀ ਕਰਨੀ ਸੀਗੀ ਇਹਦੇ 'ਤੇ ਹੋਰ ਵੀ ਇਹਦੇ ਆਫਟਰ ਇਫੈਕਟਸ ਨੇ, ਪਰ ਇਹਦੇ 'ਚ ਹੁਣ ਹੋਰ ਜਿੰਨਾ ਕੁ ਉਲਝਾਊਂਗਾ ਉਹ ਇਹ ਹੈ ਕਿ ਜਰਮਨੀ ਦੀ ਲੋਕਲ ਸਿਆਸਤ ਦੇ ਨਾਲ ਪ੍ਰੇਰਿਤ ਹੈਗੇ ਨੇ। ਮੋਟਾ ਮੋਟਾ ਜਿਹਾ ਇਹ ਸਮਝ ਕੇ ਚੱਲੋ ਕਿ ਜਰਮਨੀ 'ਚ ਜੋ ਹੋਇਆ ਉਹਨੂੰ ਆਸਟ੍ਰੇਲੀਆ 'ਚ ਬੈਠੇ ਵੀ ਲੋਕ ਦੇਖ ਰਹੇ ਨੇ, ਅਤੇ ਆਸਟ੍ਰੇਲੀਆ ਦੇ ਵੀ ਬਹੁਤ ਜ਼ਿਆਦਾ ਨੇਟਿਵ ਲੋਕ ਜਿਹੜੇ ਜਾਂ ਸੈਟਲਰਸ ਜਿਹੜੇ ਆਪਣੇ ਆਪ ਨੂੰ ਦੱਸਦੇ ਨੇ, ਦੇ ਕੁੱਡ ਬੀ ਦੇ ਕੁੱਡ ਗੈਟ ਇੰਸਪਾਇਰ ਫਰੋਮ AFD ਐਂਡ ਦੇ ਮੇ ਚੂਜ਼ ਐਨ ਅਲਟਰਨੇਟਿਵ ਇਨ ਆਸਟ੍ਰੇਲੀਅਨ ਪੋਲੀਟਿਕਸ, ਜੋ ਕਿ ਮੇਨ ਸਟ੍ਰੀਮ ਪਾਰਟੀਆਂ ਨਹੀਂ ਦੇ ਪਾ ਰਹੀਆਂ ਹੈਗੀਆਂ। ਬਾ ਇੰਨਾ ਕੁ ਇਸ਼ਾਰਾ। ਦੂਜੀ ਚੀਜ਼ ਸਾਲਾਂ ਤੋਂ ਜਿਹੜੀ ਦੂਸਰੀ ਖਬਰ ਹੈਗੀ ਹੈ ਨਕਸ਼ੇ ਦੇ ਨਾਲ ਜੁੜੀ ਹੋਈ।
ਦੁਨੀਆ ਦਾ ਨਜ਼ਰੀਆ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਈ ਸਾਲਾਂ ਤੋਂ। ਆਖਿਰਕਾਰ 4 ਸਪਤੰਬਰ ਨੂੰ, ਹੁਣ ਆ ਲੰਘੀ 4 ਸਪਤੰਬਰ ਨੂੰ, ਸੰਯੁਕਤ ਰਾਸ਼ਟਰ ਦੇ ਜਿਹੜਾ ਜਨਰਲ ਅਸੈਂਬਲੀ ਸੈਸ਼ਨ ਸੀ ਉਹ 'ਚ ਇੱਕ ਵੋਟਿੰਗ ਹੁੰਦੀ ਹੈ। 164 ਦੇਸ਼ਾਂ ਨੇ ਇੱਕ ਨਵੇਂ ਨਕਸ਼ੇ ਦੇ ਹੱਕ ਦੇ ਵਿੱਚ ਵੋਟਿੰਗ ਕੀਤੀ ਹੈ। ਇੱਕ ਦੇਸ਼ ਨੇ ਵਿਰੋਧ 'ਚ, ਉਹ ਇੱਕ ਦੇਸ਼ ਅਮਰੀਕਾ। ਇਹ ਤੋਂ ਇਲਾਵਾ 6 ਦੇਸ਼ ਇਸ ਵੋਟਿੰਗ ਦੇ ਵਿੱਚ ਆਏ ਹੀ ਨਹੀਂ। ਇਸ ਨਕਸ਼ੇ ਨੂੰ ਇਕੁਅਲ ਅਰਥ ਕਾਰਟੋਗ੍ਰਾਫਿਕ ਪ੍ਰੋਜੈਕਸ਼ਨ ਦੇ ਤੌਰ ਦੇ ਉੱਤੇ ਨਾਮ ਦਿੱਤਾ ਗਿਆ। ਇਕੁਅਲ ਅਰਥ ਮਤਲਬ ਜਿਹਦੀ ਜਿੰਨੀ ਜ਼ਮੀਨ ਆ ਓਨੀ ਹੀ ਬਰਾਬਰ ਦੱਸੀ ਜਾਵੇ। ਔਰ ਵੈਸੇ ਇਹਦੀ ਅਗਵਾਈ ਅਫਰੀਕਨ ਕੰਟਰੀਜ਼ ਨੇ ਕੀਤੀ ਹੈ, ਪਰ ਇਸ ਪ੍ਰਸਤਾਵ ਦੇ ਮੁਤਾਬਕ ਇਹ ਨਕਸ਼ਾ ਜਿਹੜਾ ਉਹ ਅਲੱਗ ਅਲੱਗ ਕੋਂਟੀਨੈਂਟਸ ਦੇ ਆਕਾਰ ਨੂੰ ਸਟੀਕ ਤਰੀਕੇ ਦੇ ਨਾਲ ਦਰਸਾਊਗਾ। ਯਾਨੀ ਕਿ ਪਹਿਲਾਂ ਜਿਹੜਾ ਨਕਸ਼ਾ ਦਿਖਾਇਆ ਜਾਂਦਾ ਸੀ, ਸਪੈਸ਼ਲੀ ਅਫਰੀਕਨ ਕੰਟਰੀਜ਼ ਦਾ ਇੱਕ ਜੁਆਇੰਟ ਨਕਸ਼ਾ, ਉਹ ਬੜਾ ਛੋਟਾ ਦਿਖਾ ਦਿੱਤਾ ਜਾਂਦਾ ਸੀ, ਉਹਨੂੰ ਹੁਣ ਰੀਅਲ ਸਾਈਜ਼ ਦਾ ਦਿਖਾਇਆ ਜਾਊਗਾ। ਵੈਸਟ ਅਫਰੀਕੀ ਦੇਸ਼ ਹੈਗਾ ਇੱਕ ਟੋਗੋ। ਟੋਗੋ ਨੇ ਯੂਨਾਈਟਿਡ ਨੇਸ਼ਨ 'ਚ ਇਹ ਗੱਲ ਕਹੀ ਕਿ ਦੁਨੀਆ ਦੇ ਨਕਸ਼ੇ ਸਾਡੀ ਸਮਝ ਨੂੰ ਆਕਾਰ ਦਿੰਦੇ ਨੇ, ਸਾਡੀ ਸਿੱਖਿਆ ਨੂੰ ਇੱਕ ਦਿਸ਼ਾ ਦਿੰਦੇ ਨੇ, ਸਾਡੀ ਕਲਪਨਾ ਅੱਗੇ ਵਧਾਉਂਦੇ ਨੇ, ਲੋਕਾਂ ਦੀ ਸੋਚ ਦੇ ਉੱਤੇ ਅਸਰ ਪਾਉਂਦੇ ਨੇ। ਅਤੇ ਜੇ ਨਕਸ਼ੇ ਹੀ ਸਹੀ ਨਾ ਹੋਣ ਤਾਂ ਸਾਡੇ ਗ੍ਰਹਿ ਦੀ, ਜਿਹੜਾ ਸਾਡਾ ਪਲੈਨਟ ਹੈ ਧਰਤੀ, ਉਹਦੀ ਇੱਕ ਗਲਤ ਇਮੇਜ ਪੇਸ਼ ਹੁੰਦੀ ਹੈ ਔਰ ਅਗਲੀਆਂ ਪੀੜ੍ਹੀਆਂ ਤੱਕ ਇਹਦੀ ਗਲਤ ਜਾਣਕਾਰੀ ਪਹੁੰਚੇਗੀ। ਸੋ ਟੋਗੋ ਦੀ ਇਹ ਯੋਜਨਾ ਹੈ ਕਿ ਇਸ ਸਾਲ ਦੇ ਅਖੀਰ ਤੱਕ ਆਪਣੇ ਸਕੂਲਾਂ ਦੇ ਵਿੱਚ ਇਸਤੇਮਾਲ ਹੋਣ ਵਾਲੇ ਸਾਰੇ ਪੁਰਾਣੇ ਨਕਸ਼ੇ ਉਹ ਬਦਲ ਦੇਣਗੇ। ਔਰ ਕਲੋਨਾਈਜੇਸ਼ਨ ਦਾ ਇੱਕ ਨਤੀਜਾ ਇਹ ਕਿਹਾ ਜਾ ਸਕਦਾ ਕਿ ਹੁਣ ਕਲੋਨਾਈਜੇਸ਼ਨ ਹੈ ਨਹੀਂ ਅਤੇ ਦੁਨੀਆ ਦੇ ਵਿੱਚ ਨਕਸ਼ੇ ਜਿਹੜੇ ਨੇ ਉਹ ਬਦਲਣੇ ਚਾਹੀਦੇ ਨੇ। ਔਰ ਇਹ ਨਵਾਂ ਪ੍ਰਸਤਾਵ ਦੇਸ਼ਾਂ ਨੂੰ ਸੰਨ 1569 'ਚ ਬਣਾਈ ਗਈ ਜਿਹੜੀ ਮਰਕਟੇਅਰ ਪ੍ਰੋਜੈਕਸ਼ਨ ਹੈ ਉਹਦੀ ਜਗ੍ਹਾ ਇਕੁਅਲ ਅਰਥ ਦਾ ਜਿਹੜਾ ਨਕਸ਼ਾ ਅਪਣਾਉਣ ਦੇ ਉੱਤੇ ਇੱਕ ਕਿਸਮ ਦਾ ਉਤਸ਼ਾਹਿਤ ਕਰੇਗਾ। ਬਾਕੀ ਅਪਣਾਉਣਾ ਨਹੀਂ ਅਪਣਾਉਣਾ ਦੇਸ਼ਾਂ ਨੇ ਉਹ ਅਲੱਗ ਗੱਲ ਹੈ, ਬਟ ਆਈ ਵੁੱਡ ਲਵ ਟੂ ਸੀ ਦੀ ਰੀਅਲ ਮੈਪ ਆਫ ਵਰਲਡ। ਜੋ ਰੀਅਲ ਮੈਪ ਹੈ, ਜੇ ਆਸਟ੍ਰੇਲੀਆ ਉਹ ਦਿਖਾਵੇ, ਆਸਟ੍ਰੇਲੀਆ ਦੇ ਹਿੱਸੇ ਨੂੰ ਕੋਈ ਫਰਕ ਨਹੀਂ ਪੈਣ ਲੱਗਿਆ, ਪਰ ਇਸ ਦੁਨੀਆ ਦੇ ਨਕਸ਼ੇ ਦੇ ਉੱਤੇ ਜੋ ਚੀਜ਼ ਗਲਤ ਦੱਸੀ ਹੋਈ ਸੀਗੀ ਉਹ ਸਪੈਸ਼ਲੀ ਯੂਰਪ ਦੇ ਨਾਲ ਜੁੜੀ ਹੋਈ ਸੀਗੀ। ਮਰਕਟੇਅਰ ਮੈਪ ਜਿਹੜਾ ਸੀਗਾ ਜ਼ਮੀਨ ਦੇ ਆਕਾਰ ਦਾ ਕੋਣ ਕਿਵੇਂ ਬਣਦਾ ਉਹਨੂੰ ਦਿਖਾਉਂਦਾ। ਅਤੇ ਇਹ ਨਕਸ਼ਾ ਮਰਕਟੇਅਰ ਪ੍ਰੋਜੈਕਸ਼ਨ ਇਸ ਕਰਕੇ ਕਿਹਾ ਜਾਂਦਾ ਸੀਗਾ ਕਿਉਂਕਿ ਜਿਹੜੇ ਸਮੁੰਦਰੀ ਜਹਾਜ਼ ਉਦੋਂ ਚੱਲਦੇ ਹੁੰਦੇ ਸੀ ਪੁਰਾਣੇ ਸਮਿਆਂ 'ਚ, ਸੋ ਉਹਨਾਂ ਦੇ ਲਈ ਇਹ ਦੱਸ ਦਿੰਦਾ ਹੁੰਦਾ ਸੀਗਾ ਕਿ ਇੱਧਰ ਐਵੇਂ ਜਾਣਾ ਹੈ, ਆਹ ਉੱਤਰੀ ਧੁਰ ਹੈ, ਆਹ ਦੱਖਣੀ ਧੁਰ ਹੈ। ਔਰ ਇਹੀ ਵਜ੍ਹਾ ਸੀ ਕਿ ਪੁਰਾਣੇ ਨਕਸ਼ੇ 'ਚ ਜਿਹੜਾ ਗ੍ਰੀਨਲੈਂਡ ਸੀਗਾ ਉਹ ਜਿੰਨੀਆਂ ਅਫਰੀਕਨ ਕੰਟਰੀਜ਼ ਨੇ ਉਹ ਉਹਨਾਂ ਦੇ ਬਰਾਬਰ ਦਾ ਦਿਖਾਈ ਦਿੰਦਾ ਸੀ ਪੁਰਾਣੇ ਨਕਸ਼ੇ 'ਚ। ਗ੍ਰੀਨਲੈਂਡ ਐਜ਼ ਆ ਕੰਟਰੀ ਬਹੁਤ ਵੱਡਾ ਦਿਖਾਈ ਦਿੰਦਾ ਸੀਗਾ। ਅਸਲ ਦੇ ਵਿੱਚ ਗ੍ਰੀਨਲੈਂਡ ਜਿਹੜਾ ਐਡਾ ਵੱਡਾ ਨਹੀਂ ਹੈਗਾ, ਬਲਕਿ ਅਫਰੀਕਨ ਕੰਟਰੀਜ਼ ਨੂੰ ਜੇ ਆਪਸ 'ਚ ਜੋੜ ਦਈਏ ਤਾਂ ਉਹ ਗ੍ਰੀਨਲੈਂਡ ਤੋਂ ਛੋਟੀਆਂ ਨਹੀਂ ਬਲਕਿ 14 ਗੁਣਾ ਵੱਡੀਆਂ ਨੇ। ਇਹ ਇੱਕ ਬਹੁਤ ਵੱਡੀ ਗਲਤੀ ਹੈ। ਉਦਾਹਰਨ ਦਿੰਦਾ, ਗ੍ਰੀਨਲੈਂਡ ਦਾ ਟੋਟਲ ਲੈਂਡ ਏਰੀਆ ਜਿਹੜਾ ਹੈਗਾ ਉਹ 21,66,086 ਕਿਲੋਮੀਟਰ ਹੈ, 21,66,000। ਦੂਜੇ ਪਾਸੇ ਅਫਰੀਕਾ ਦਾ ਟੋਟਲ ਏਰੀਆ ਜਿਹੜਾ ਹੈਗਾ ਉਹ 3,03,65,000 ਕਿਲੋਮੀਟਰ ਹੈ। ਸੋ 21 ਲੱਖ ਤੇ ਕਿੱਥੇ 3 ਕਰੋੜ, ਅਤੇ 3 ਕਰੋੜ ਤੋਂ ਵੀ ਉੱਪਰ 3 ਲੱਖ। ਸੋ ਇਹ ਬਹੁਤ ਵੱਡਾ ਇੱਕ ਡਿਫਰੈਂਸ ਸੀਗਾ। ਫਰਾਂਸ ਨੇ ਇਹਦੀ ਹਮਾਇਤ ਕੀਤੀ ਔਰ ਬਲਕਿ ਆ ਲੰਘਿਆ ਜਿਹੜਾ ਫਰਾਈਡੇ ਸੀ ਉਦਨ ਫਰਾਂਸ ਨੇ ਇਹ ਵੀ ਕਿਹਾ ਕਿ ਮਰਕਟੇਅਰ ਪ੍ਰੋਜੈਕਸ਼ਨ ਨੂੰ ਉਹ ਵੀ ਛੱਡ ਦੇਣਗੇ। ਫਰਾਂਸ ਦੇ ਫੋਰਨ ਮਿਨਿਸਟਰ ਨੇ ਕਿਹਾ ਕਿ ਨਵਾਂ ਨਕਸ਼ੇ ਜਿੱਦਾਂ ਅਫਰੀਕਾ ਜਾਂ ਜਿੱਦਾਂ ਲੈਟਿਨ ਅਮੈਰੀਕਾ ਜਾਂ ਜਿੱਦਾਂ ਏਸ਼ੀਆ ਦੀ ਤੁਲਨਾ ਦੇ ਵਿੱਚ ਜਿੱਦਾਂ ਵੀ ਉਹ ਬਹੁਤ ਵੱਡੇ ਵੱਡੇ ਦਿਖਾਏ ਜਾਂਦੇ ਨੇ ਕਿ ਰਸ਼ੀਆ ਐਡਾ ਵੱਡਾ ਹੈ, ਗ੍ਰੀਨਲੈਂਡ ਐਡਾ ਵੱਡਾ ਹੈ, ਅਮੈਰੀਕਾ ਐਡਾ ਵੱਡਾ ਹੈ, ਉਹ ਗਲਤ ਹੈ ਧਾਰਨਾ, ਇੱਦਾਂ ਨਹੀਂ ਹੋਣਾ ਚਾਹੀਦਾ ਹੈਗਾ। ਔਰ ਇਸ ਨਕਸ਼ੇ ਦੀ ਹਮਾਇਤ ਕਰ ਰਹੇ ਔਨਲਾਈਨ ਕੈਂਪੇਨ ਗਰੁੱਪ ਹੈਸ਼ਟੈਗ ਕਰੈਕਟ ਦੀ ਮੈਪ ਦਾ ਕਹਿਣਾ ਹੈ ਕਿ ਹੁਣ ਅਮਰੀਕਾ, ਚਾਈਨਾ, ਇੰਡੀਆ, ਜਾਪਾਨ, ਮੈਕਸੀਕੋ, ਯੂਰਪ ਦੇ ਇੱਕ ਬਹੁਤ ਵੱਡੇ ਹਿੱਸੇ ਨੂੰ ਅਫਰੀਕਾ ਦੇ ਅੰਦਰ ਤੁਸੀਂ ਸਮਾਇੰਦਾ ਹੋਇਆ ਦੇਖ ਸਕਦੇ ਹੋ। ਉਸ ਤੋਂ ਬਾਅਦ ਵੀ ਜ਼ਮੀਨ ਬਚ ਜਾਏਗੀ, ਮਤਲਬ ਕੈਨ ਯੂ ਇਮੈਜਿਨ। ਹੁਣ ਤੱਕ ਤਾਂ ਨਕਸ਼ੇ ਦੇ ਵਿੱਚ ਅਸੀਂ ਇਹ ਦੇਖ ਰਹੇ ਸੀਗੇ ਕਿ ਅਫਰੀਕਾ ਐਡਾ ਕੁ ਹੈਗਾ ਕਿ ਚਾਈਨਾ ਅਤੇ ਇੰਡੀਆ ਜੇ ਆਪਸ 'ਚ ਰਲ ਜਾਂਦੇ ਨੇ ਅਤੇ ਅਮਰੀਕਾ ਵੀ ਜੇ ਉਹਦੇ 'ਚ ਆ ਜਾਂਦਾ ਤਾਂ ਅਫਰੀਕਾ ਦਾ ਮੁਕਾਬਲਾ ਨਹੀਂ। ਪਰ ਰੀਅਲ ਮੈਪ ਐਡਾ ਕਿ ਅਮਰੀਕਾ, ਚਾਈਨਾ, ਇੰਡੀਆ ਤਾਂ ਬਹੁਤ ਅਲੱਗ ਗੱਲ, ਯੂਰਪ ਵੀ ਪੂਰਾ ਵਿੱਚ ਫਸਾ ਦਿਉ ਨਾ ਅਫਰੀਕਨ ਕੋਂਟੀਨੈਂਟ ਦੇ, ਅਤੇ ਉੱਤੋਂ ਮੈਕਸੀਕੋ ਵੀ ਫਸਾ ਦਿਉ, ਅਤੇ ਥੋੜ੍ਹਾ ਜਿਹਾ ਛੋਟਾ ਜਿਹਾ ਜਾਪਾਨ ਵੀ ਆਏ ਜਿਵੇਂ
ਧਨੀਆ ਪਾਉਂਦੇ ਹੁੰਦੇ ਆ ਦਾਲ ਦੇ ਉੱਤੇ, ਉਹ ਵੀ ਸਿੱਟ ਦਿਉ ਤਾਂ ਵੀ ਅਫਰੀਕਾ ਦੇ ਵਿੱਚ ਜ਼ਮੀਨ ਬਚੀ ਰਹਿ ਜਾਏਗੀ। ਹਾਲਾਂਕਿ ਯੂਨਾਈਟਿਡ ਨੇਸ਼ਨ ਦਾ ਇਹ ਵੋਟ ਕਾਨੂੰਨੀ ਰੂਪ ਦੇ ਵਿੱਚ ਕਿਸੇ ਵੀ ਕੰਟਰੀ ਨੂੰ ਮਜਬੂਰ ਨਹੀਂ ਕਰਦਾ ਕਿ ਉਹ ਨਵਾਂ ਨਕਸ਼ਾ ਅਪਣਾਉਣ, ਪਰ ਹਾਂ ਫਰਾਂਸ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਜਿਹੜੇ ਏਰੀਅਲ ਨੈਵੀਗੇਸ਼ਨ ਹੈ ਜਾਂ ਇਨਫੈਕਟ ਸਮੁੰਦਰੀ ਨੈਵੀਗੇਸ਼ਨ ਵੀ ਹੈ ਉਹਦੇ ਲਈ ਮਾਰਕਿਟ ਏਅਰ ਪ੍ਰੋਜੈਕਸ਼ਨ ਦਾ ਇਸਤੇਮਾਲ ਜਿਹੜਾ ਉਹ ਹਾਲੇ ਜਾਰੀ ਰੱਖੋ। ਸਕੂਲੀ ਐਜੂਕੇਸ਼ਨ ਦੇ ਲਈ ਜਾਂ ਹੋਰ ਤਰੀਕਿਆਂ ਦੇ ਲਈ ਤੁਸੀਂ ਇਹ ਨਵਾਂ ਇਕੁਅਲ ਅਰਥ ਵਾਲਾ ਜਿਹੜਾ ਨਕਸ਼ਾ ਉਹ ਅਪਣਾ ਲਓ। ਇਸ ਪ੍ਰਸਤਾਵ ਦੇ ਵਿੱਚ ਮੈਂ ਖਬਰ ਦੀ ਸ਼ੁਰੂਆਤ 'ਚ ਇੱਕ ਗੱਲ ਕਹੀ ਸੀ ਕਿ ਅਮਰੀਕਾ ਨੇ ਉਲਟ ਵੋਟ ਕੀਤੀ ਹੈ। ਅਮਰੀਕਾ ਦਾ ਇਹ ਤਰਕ ਸੀਗਾ ਕਿ ਨਵਾਂ ਨਕਸ਼ਾ ਇੱਕ ਸਿਰਫ ਇੱਕ ਏਜੰਡਾ ਪੇਸ਼ ਕਰਦਾ, ਕੌਮਾਂਤਰੀ ਸ਼ਾਂਤੀ ਜਾਂ ਸੰਬੰਧਾਂ ਦੇ ਲਈ ਧਿਆਨ ਭਟਕਾਉਂਦਾ। ਹੁਣ ਅਮਰੀਕਾ ਸ਼ਾਂਤੀ ਦੀ ਗੱਲ ਕਰ ਰਿਹਾ। ਵੈਸੇ ਮੈਂ ਇਸ ਸ਼ੋਅ ਦੇ ਵਿੱਚ ਜੋਕ ਲੈਂਦਾ ਨਹੀਂ ਹੈਗਾ, ਪਰ ਅਮਰੀਕਾ ਨੇ ਜੋ ਯੂਨਾਈਟਿਡ ਨੇਸ਼ਨ 'ਚ ਕਿਹਾ ਉਹ ਕਿਸੇ ਜੋਕ ਤੋਂ ਘੱਟ ਵੀ ਨਹੀਂ ਹੈਗਾ। ਅਮਰੀਕਾ ਸ਼ਾਂਤੀ ਦੀ ਗੱਲ ਕਹਿ ਕੇ ਕਹਿ ਰਿਹਾ ਕਿ ਇਸ ਨਕਸ਼ੇ ਨੇ ਧਿਆਨ ਭਟਕਾ ਦੇਣਾ, ਸੋ ਇਸ ਕਰਕੇ ਇਹਦੇ 'ਤੇ ਧਿਆਨ ਨਾ ਦਿਉ। ਅਸਲ ਗੱਲ ਇਹ ਹੈਗੀ ਹੈ ਕਿ ਇਸ ਨਕਸ਼ੇ ਦੇ ਨਾਲ ਯੂਰਪ ਦੀ ਸਾਖ ਨੂੰ, ਅਮਰੀਕਾ ਦੀ ਸਾਖ ਨੂੰ ਇੱਕ ਬਹੁਤ ਵੱਡਾ ਧੱਕਾ ਲੱਗਣਾ। ਇਸੇ ਕਰਕੇ ਐਸਟੋਨੀਆ, ਜਾਰਜੀਆ, ਲਿਥੂਨੀਆ, ਸਰਬੀਆ, ਯੂਕਰੇਨ ਵਰਗੇ ਯੂਰਪੀ ਦੇਸ਼ਾਂ ਨੇ ਤਾਂ ਇਹਦੇ ਤੋਂ ਦੂਰੀ ਵੀ ਬਣਾ ਕੇ ਰੱਖੀ ਹੈ। ਬਟ ਉਹ ਤੋਂ ਉਲਟ ਭਾਰਤ ਨੇ ਪਹਿਲਾਂ ਇਹ ਨਕਸ਼ਾ ਐਕਸੈਪਟ ਕਰ ਲਿਆ ਸੀ, ਫਿਰ ਬਾਅਦ ਦੇ ਵਿੱਚ ਇਹਦੇ ਖਿਲਾਫ ਬੋਲਣ ਲੱਗ ਗਏ, ਉਹ ਵੀ ਮੈਂ ਤੁਹਾਨੂੰ ਗੱਲ ਦੱਸ ਦਿੰਦਾ। ਅਸਲ 'ਚ ਜਿਹੜੇ 164 ਦੇਸ਼ਾਂ ਨੇ ਇਹਦੀ ਹਮਾਇਤ ਕੀਤੀ ਹੈ, ਫਰਾਂਸ, ਬ੍ਰਿਟੇਨ, ਆਸਟ੍ਰੇਲੀਆ, ਇੰਡੀਆ, ਇਹਦੇ ਤੋਂ ਬਾਅਦ ਇੱਕ ਵਿਵਾਦ ਇਹ ਖੜ੍ਹਾ ਹੋਇਆ ਕਿ ਜਦੋਂ ਤੁਸੀਂ ਟੋਟਲ ਜਿਹੜੀ ਇੱਕ ਡੈਫੀਨੇਸ਼ਨ ਹੈਗੀ ਹੈ ਅਰਥ ਦੀ ਉਹਦੀ ਗੱਲ ਕਰਦੇ ਹੋ ਤਾਂ ਉਹਦੇ ਤਾਂ ਹੱਕ 'ਚ ਹੈਗਾ ਭਾਰਤ, ਪਰ ਜਦੋਂ ਇਸ ਨਕਸ਼ੇ ਨੂੰ ਅਲੱਗ ਅਲੱਗ ਕੰਟਰੀਜ਼ ਦੀ ਬਾਰਡਰਸ ਡਿਫਾਈਨ ਕਰਕੇ ਦਿਖਾਇਆ ਜਾਂਦਾ ਉੱਥੇ ਭਾਰਤ ਨੂੰ ਇਤਰਾਜ਼ ਹੈ, ਕਿਉਂਕਿ ਜਿਹੜੀ ਇੰਡੀਆ ਦੀ ਬਾਰਡਰ ਡਿਫਾਈਨ ਕੀਤੀ ਗਈ ਹੈ ਇਸ ਨਕਸ਼ੇ ਦੇ ਵਿੱਚ, ਉਹ 'ਚ ਜੰਮੂ ਕਸ਼ਮੀਰ ਦੇ ਕੁਝ ਹਿੱਸੇ ਪਾਕਿਸਤਾਨ ਅਤੇ ਚਾਈਨਾ ਦੇ ਦਿਖਾਏ ਗਏ ਨੇ। ਇਸ ਨਕਸ਼ੇ ਨੂੰ ਵਿਵਾਦ ਦੇ ਤੌਰ ਦੇ ਉੱਤੇ ਇੰਡੀਆ ਦੇ ਹੁਣ ਵਿਦੇਸ਼ ਮਹਿਕਮੇ ਨੇ ਜਾਰੀ ਕਰਦਿਆਂ ਕਿਹਾ ਕਿ ਜੰਮੂ ਕਸ਼ਮੀਰ ਅਤੇ ਲੱਦਾਖ ਇੰਡੀਆ ਦਾ ਏਰੀਆ ਨੇ। ਨਕਸ਼ਾ ਬੇਸ਼ੱਕ ਉਹਨਾਂ ਨੇ ਪਹਿਲਾਂ ਯੂਨਾਈਟਿਡ ਨੇਸ਼ਨ 'ਚ ਉਹਨਾਂ ਨੇ ਪ੍ਰਪੋਜ਼ਲ ਦੀ ਹਮਾਇਤ ਕੀਤੀ ਸੀ, ਪਰ ਉਹ ਜਿਹੜਾ ਸੀ ਉਹ ਟੋਟਲ ਬਾਉਂਡਰੀ ਦੀ ਗੱਲ ਸੀ, ਯਾਨੀ ਮਹਾਂਦੀਪ ਕਿੱਥੋਂ ਕਿੱਥੇ ਤੱਕ ਹੋਣ। ਉਹ 'ਚ ਠੀਕ ਹੈ ਕਿ ਇੱਕ ਅਫਰੀਕਨ ਕੰਟੀਨੈਂਟ ਇੱਕ ਵੱਡਾ ਹੋਣਾ ਚਾਹੀਦਾ, ਉਹ ਠੀਕ ਹੈ, ਪਰ ਜਦੋਂ ਤੁਸੀਂ ਕਿਸੇ ਕੰਟਰੀ ਪਰਟੀਕੁਲਰ ਦੀ ਬਾਉਂਡਰੀ ਨੂੰ ਡਿਫਾਈਨ ਕਰਦੇ ਹੋ ਉੱਥੇ ਇਸ ਨਕਸ਼ੇ ਦੇ ਵਿੱਚ ਵਿਵਾਦ ਇੰਡੀਆ ਨੇ ਖੜ੍ਹਾ ਕੀਤਾ ਹੈ। ਉੱਥੇ ਇਹ ਗੱਲ ਕਹੀ ਹੈਗੀ ਹੈ ਕਿ ਉਹ ਬਰਾਬਰਤਾ ਨਹੀਂ ਦਿਖਦਾ ਹੈਗਾ, ਉਹਦੇ 'ਚ ਇੰਡੀਆ ਦੇ ਵੀ ਪੂਰੇ ਤੱਥ ਹੋਣੇ ਚਾਹੀਦੇ ਨੇ। ਹੁਣ ਮਾਰਕਿਟ ਏਅਰ ਮੈਪ ਜਿਹੜਾ ਉਹ ਇੱਕ ਬਹੁਤ, ਉਹਦੇ ਬਾਰੇ ਵੀ ਥੋੜ੍ਹਾ ਜਿਹਾ ਮੈਂ ਤੁਹਾਨੂੰ ਇਤਿਹਾਸ ਦੱਸ ਦਿੰਦਾ, ਸਮਾਂ ਹੈਗਾ ਅਤੇ ਮੈਂ ਥੋੜ੍ਹਾ ਜਿਹਾ ਹਿਸਟਰੀ ਦੇ ਵਿੱਚ ਲੈ ਕੇ ਜਾਣਾ ਚਾਹੁੰਦਾ। ਮਾਰਕਿਟ ਏਅਰ ਜਿਹੜਾ ਮੈਪ ਹੈ ਉਹਨੂੰ ਦੁਨੀਆ ਦੇ ਵਿੱਚ ਗਲੋਬਲ ਮੈਪ ਦੇ ਤੌਰ 'ਤੇ ਆਪਾਂ ਮੰਨਦੇ ਹੈਗੇ। ਅੱਜ ਦੀ ਤਰੀਕ 'ਚ ਦੁਨੀਆ ਦਾ ਜਿਹੜਾ ਨਕਸ਼ਾ ਤੁਸੀਂ ਦੇਖਦੇ ਹੋ ਇਹ ਅਸਲ 'ਚ 1569 ਸਾਲ 1569 'ਚ ਬੈਲਜੀਅਮ ਦੇ ਫਲੈਮਿਸ਼ ਏਰੀਆ ਦੇ ਵਿੱਚ ਰਹਿਣ ਵਾਲੇ ਜੈਰਾਰਡਸ ਮਾਰਕਿਟ ਏਅਰ ਨੇ ਬਣਾਇਆ ਸੀ। ਯੂਨੀਵਰਸਿਟੀ ਕਾਲਜ ਲੰਡਨ ਦੇ ਵਿੱਚ ਕਾਰਟੋਗ੍ਰਾਫੀ ਦੇ ਪ੍ਰੋਫੈਸਰ ਜੇਮਸ ਚਸ਼ਮਾਇਰ ਦੇ ਮੁਤਾਬਕ ਇਸ ਮੈਪ ਨੂੰ, ਉਹ ਜਿਹੜਾ 1569 'ਚ ਬਣਾਇਆ ਗਿਆ ਸੀ, ਉਹਨੂੰ ਬਣਾਉਣ ਦਾ ਮੇਨ ਮੋਟਿਵ ਇਹੀ ਸੀ ਕਿ ਜਿਹੜੇ ਯੂਰਪ ਦੇ ਵਿੱਚੋਂ ਕਿਸ਼ਤੀਆਂ ਦੇ ਉੱਤੇ ਜਿਹੜੇ ਦੁਨੀਆ ਦਾ ਕਬਜ਼ਾ ਲੈਣ ਦੇ ਲਈ ਨਿਕਲਦੇ ਮਲਾਹ ਸੀਗੇ ਜਾਂ ਟ੍ਰੇਡ ਕਰਨ ਦੇ ਨਾਲ ਨਿਕਲਦੇ ਜਿਹੜੇ ਲੋਕ ਸੀ ਉਹਨਾਂ ਨੂੰ ਇੱਕ ਰਾਹ ਦੱਸਿਆ ਜਾ ਸਕੇ ਕਿ ਨੌਰਥ ਦੇ ਵਿੱਚ ਜਾਊਂਗੇ ਤਾਂ ਇੱਕ ਲੈਂਡ ਇੱਦਾਂ ਦੀ ਤੁਹਾਨੂੰ ਦਿਖੂਗੀ ਜਿੱਥੇ ਤੁਸੀਂ ਰੁਕ ਸਕਦੇ ਹੋ, ਉਹਨੂੰ ਗ੍ਰੀਨ ਲੈਂਡ ਕਹਿੰਦੇ ਆ। ਹਾਲਾਂਕਿ ਉੱਥੇ ਬਰਫ਼ ਹੀ ਬਰਫ਼ ਹੈ, ਗ੍ਰੀਨ ਉੱਥੇ ਕੁਛ ਹੈ ਨਹੀਂ, ਪਰ ਉਹਨੂੰ ਵੱਡਾ ਕਰਕੇ ਇਸ ਕਰਕੇ ਯੂਰਪ ਦੇ ਮਲਾਹਾਂ ਨੂੰ ਦਿਖਾਇਆ ਗਿਆ ਸੀ ਕਿਉਂਕਿ ਯੂਰਪ ਤੋਂ ਬਾਅਦ ਸਭ ਤੋਂ ਵੱਡਾ ਲੈਂਡ ਸਾਈਜ਼ ਉਹੀ ਸੀ। ਅਫਰੀਕਾ ਵਾਲੇ ਪਾਸੇ ਉਹਨਾਂ ਦਾ ਜਾਣ ਦਾ ਕੋਈ ਮਕਸਦ ਨਹੀਂ ਸੀ ਅਤੇ ਅਫਰੀਕਾ ਨੂੰ ਕ੍ਰੋਸ ਕਰਨ ਦਾ ਵੀ ਕੋਈ ਮਕਸਦ ਨਹੀਂ ਸੀ, ਇਸ ਕਰਕੇ ਅਫਰੀਕਾ ਦੀ ਬਜਾਏ ਜਿਹੜੇ ਵਿਚਕਾਰੋਂ ਰਸਤੇ ਸਮੁੰਦਰੀ ਰਸਤੇ ਨਿਕਲਦੇ ਸੀ ਉਹ ਦਿਖਾਏ ਜਾਣੇ ਸੀਗੇ। ਅਫਰੀਕਾ ਨੂੰ ਕੋਈ ਖਾਸ ਤਰਜੀਹ ਨਹੀਂ ਦਿੱਤੀ। ਦੂਸਰੀ ਗੱਲ, ਅਫਰੀਕਨ ਕੰਟਰੀਜ਼ ਦਾ ਉਸ ਵਕਤ ਉਹਨਾਂ ਪ੍ਰਭਾਵ ਵੀ ਨਹੀਂ ਸੀ, ਅਤੇ ਤੀਸਰੀ ਗੱਲ, ਅਫਰੀਕਨ ਕੰਟਰੀਜ਼ ਨੂੰ ਡਿਪਲੋਮੈਟਿਕਲੀ ਜਾਂ ਐਂ ਕਹਿ ਲਓ ਕਿ ਜਾਣ ਬੁੱਝ ਕੇ ਵੀ ਛੋਟਾ ਦੁਨੀਆ ਨੇ ਇਸ ਕਰਕੇ ਕਰਕੇ ਦਿਖਾਇਆ ਕਿਉਂਕਿ ਉਹਨਾਂ ਨੂੰ ਇੱਕ ਥਰਡ ਵਰਲਡ ਕੰਟਰੀਜ਼ ਦਾ ਇੱਕ ਫੀਲਿੰਗ ਜਿਹੜੀ ਉਹ ਦਿੱਤੀ ਜਾ ਸਕੇ ਕਿ ਤੁਸੀਂ ਤਾਂ ਕਟੇ ਵੜੇ ਹੋਏ ਹੋ, ਤੁਹਾਡਾ ਕੀ ਹੈ।
ਬੇਸ਼ੱਕ ਤੁਹਾਡਾ ਲੈਂਡ ਸਾਈਜ਼ ਬਹੁਤ ਵੱਡਾ ਹੋਏਗਾ, ਬਟ ਹੂ ਕੇਅਰਸ। ਸੋ ਇਹ ਨਕਸ਼ਾ ਇਸ ਮਕਸਦ ਦੇ ਨਾਲ ਬਣਾਇਆ ਗਿਆ ਸੀਗਾ ਕਿ ਉਹ ਕੰਮ ਚੰਗੀ ਤਰ੍ਹਾਂ ਕਰਦਾ ਸੀਗਾ ਮਲਾਹਾਂ ਦੇ ਲਈ। ਸਮਤਲ ਨਕਸ਼ੇ ਦੇ ਉੱਤੇ ਜਿਹੜੇ ਕੋਨ ਨੇ ਉਹ ਸਹੀ ਰੱਖਣ ਦੇ ਲਈ ਮਰਕਟੇਰ ਮੈਪ ਨੂੰ ਫੋਲੋ ਕੀਤਾ ਜਾਂਦਾ ਸੀਗਾ ਕਿ ਆਹ ਭੁਮੱਧ ਰੇਖਾ ਹੋ ਗਈ, ਇਹ ਤੋਂ ਉੱਪਰ ਆਹ ਨੌਰਦਰਨ, ਆਹ ਸਦਰਨ ਹੈਮਿਸਫੇਅਰ, ਆਹ ਵੈਸਟਰਨ ਏਰੀਆ, ਇਹ ਤੁਹਾਡੀ ਕੈਂਸੇਰੀਅਨ ਲਾਈਨ ਹੋ ਗਈ, ਇੱਧਰ ਤੁਹਾਡਾ ਵੈਸਟ ਹੋ ਗਿਆ, ਇੱਦਾਂ ਕਰਕੇ। ਸੋ ਅੱਗੇ ਵਧਣ ਤੋਂ ਜਿਹੜਾ ਇਹ ਨਕਸ਼ੇ ਨੇ ਇਹਨਾਂ ਦੇ ਬਾਰੇ ਥੋੜ੍ਹਾ ਜਿਹਾ ਮੈਂ ਇੱਕ ਤੁਹਾਨੂੰ ਦੱਸ ਦਿੰਦਾ ਕਿ ਭੁਮੱਧ ਰੇਖਾ 0 ਡਿਗਰੀ ਲੈਟੀਟਿਊਡ ਦੇ ਉੱਤੇ ਸਥਿਤ ਇੱਕ ਕਾਲਪਨਿਕ ਰੇਖਾ ਹੈ, ਅਸਲ 'ਚ ਨਹੀਂ ਹੈ ਕੋਈ, ਬਟ ਇਸ ਨਕਸ਼ੇ ਦੇ ਮੁਤਾਬਕ ਕਿ ਧਰਤੀ ਦਾ ਇੱਕ ਨੌਰਥ ਪਾਰਟ ਹੈ, ਇੱਕ ਸਾਊਥ ਹੈ, ਇੱਕ ਈਸਟ ਹੈ, ਇੱਕ ਵੈਸਟ ਹੈ, ਆਹ ਜਿਹੜਾ ਮਿਡ ਪਾਰਟ ਹੈ ਜਿਹਨੂੰ 0 ਡਿਗਰੀ ਕਹਿ ਲੈਂਦੇ, ਇੱਥੋਂ ਜੇ ਸਿੱਧੇ ਉੱਪਰ ਨੂੰ ਜਾਓਗੇ ਤਾਂ 90, ਸਿੱਧੇ ਥੱਲੇ ਨੂੰ ਜਾਓਗੇ ਤਾਂ 90, ਪੂਰਾ ਗੇੜਾ ਕੱਢ ਕੇ ਆਉਂਗੇ ਤਾਂ 180, ਠੀਕ ਹੈ। ਅਤੇ ਜੇ ਈਸਟ ਅਤੇ ਵੈਸਟ ਨੂੰ ਜਾਓਗੇ ਤਾਂ ਵੀ 90-90, ਅਤੇ ਜੇ ਈਸਟ ਵੈਸਟ ਅਤੇ ਨੌਰਥ ਸਾਊਥ ਦਾ ਗੇੜਾ ਕੱਢ ਦੋਗੇ ਤਾਂ 360। ਇਸ ਤਰੀਕੇ ਦੇ ਨਾਲ ਇੱਕ ਪੂਰਾ ਗੋਲਾ ਬਣ ਜਾਂਦਾ, ਇੱਕ ਧਰਤੀ, ਪੀਕੇ ਦੇ ਵਿੱਚ ਆਮੀਰ ਖਾਨ ਕਹਿੰਦੇ ਨੇ ਨਾ ਕਿ ਇੱਕ ਗੋਲਾ। ਸੋ ਇਸ ਗੋਲੇ ਦੇ ਉੱਤੇ ਭੁਮੱਧ ਰੇਖਾ ਇੱਕ ਇਮੈਜਿਨਰੀ ਲਾਈਨ ਸੀਗੀ ਜਿਹੜੀ ਧਰਤੀ ਨੂੰ ਨੌਰਥ ਅਤੇ ਸਾਊਥ ਦੇ ਵਿੱਚ ਵੜਦੀ ਹੈ। ਇਹ ਤੋਂ ਇਲਾਵਾ ਜਿਹੜੇ ਨੌਰਥ ਪਾਰਟ ਦੇ ਵਿੱਚ ਉਹਨੂੰ ਉੱਤਰੀ ਧੁਰਾ ਕਹਿ ਦਿੰਦੇ ਆ, ਸਾਊਥ ਦੇ ਵਿੱਚ ਦੱਖਣੀ ਧੁਰਾ, ਆਸਟ੍ਰੇਲੀਆ ਦੱਖਣੀ ਧੁਰੇ 'ਚ ਆ ਜਾਂਦਾ ਹੈ, ਦੱਖਣੀ ਸਦਰਨ ਹੈਮੀਸਫੇਅਰ ਆਪਾਂ ਕਹਿ ਲੈਂਦੇ। ਸੋ ਮਰਕਟੇਅਰ ਵੱਲੋਂ ਜਿਹੜਾ ਬਣਾਇਆ ਗਿਆ ਨਕਸ਼ਾ ਸੀ ਉਹ 'ਚ ਧਰਤੀ ਦੀ ਗੋਲਾਈ ਨੂੰ ਇੱਦਾਂ ਦਿਖਾਇਆ ਗਿਆ ਸੀਗਾ ਕਿ ਭੁਮੱਧ ਰੇਖਾ ਦੇ ਨੇੜੇ ਦੇਸ਼ ਅਸਲ ਦੇ ਵਿੱਚ ਆਪਣੇ ਆਕਾਰ ਤੋਂ ਕਾਫ਼ੀ ਛੋਟੇ ਦਿਖਾਈ ਦਿੰਦੇ ਨੇ, ਉੱਥੇ ਹੀ ਜਿਹੜੇ ਉਹ ਤੋਂ ਦੂਰ ਦੂਰ ਜਾਂਦੇ ਨੇ, ਜਿਵੇਂ ਅਮੈਰੀਕਾ ਬਹੁਤ ਵੱਡਾ ਦਿਖਾਤਾ ਹੈ ਨਾ, ਜਪਾਨ ਐਵੇਂ ਦਿਖਾਤਾ, ਹਾਲਾਂਕਿ ਜਪਾਨ ਓਡਾ ਵੱਡਾ ਨਹੀਂ ਹੈਗਾ, ਜਿਹੜੇ ਅਫਰੀਕਾ ਦੇ ਕੁਛ ਕੰਟਰੀਜ਼ ਤੋਂ ਵੀ ਉਹਨਾਂ ਨੂੰ ਕੁਛ ਵੱਡਾ ਦਿਖਾ ਦਿੱਤਾ ਗਿਆ। ਐਸਾ ਇਸ ਕਰਕੇ ਨਹੀਂ ਹੁੰਦਾ ਕਿਉਂਕਿ ਧਰਤੀ ਗੋਲ, ਬੇਸਿਕਲੀ ਧਰਤੀ ਨੂੰ ਮਰਕਟੇਅਰ ਨਕਸ਼ੇ ਦੇ ਨਾਲ ਨਹੀਂ, ਅੱਜ ਦੀ ਤਰੀਕ ਦੇ ਵਿੱਚ ਸੈਟੇਲਾਈਟਸ ਦੇ ਜ਼ਰੀਏ ਜਿਹੜਾ ਸਮਝਣਾ, ਗੂਗਲ ਮੈਪਸ ਦੇ ਜ਼ਰੀਏ ਸਮਝਣਾ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਉਹ ਐਗਜ਼ੈਕਟ ਤਸਵੀਰ ਪੇਸ਼ ਕਰਦੇ ਨੇ। ਅਤੇ ਜਦੋਂ ਤੁਸੀਂ ਉੱਪਰੋਂ ਦੇਖਦੇ ਹੋ ਪੁਲਾੜ ਦੇ ਵਿੱਚੋਂ ਧਰਤੀ ਨੂੰ, ਤਾਂ ਤੁਹਾਨੂੰ ਸੋਚਣ 'ਤੇ ਤੁਸੀਂ ਮਜਬੂਰ ਹੋਵੋਗੇ ਕਿ ਇਹ ਐਡਾ ਵੱਡਾ ਲੈਂਡ ਸਾਈਜ਼ ਕਿਹੜਾ। ਫਿਰ ਤੁਹਾਨੂੰ ਪਤਾ ਲੱਗੂਗਾ ਕਿ ਅਫਰੀਕਾ ਜਿਹੜਾ ਨਕਸ਼ੇ ਦੇ ਵਿੱਚ ਤੁਸੀਂ ਗਲਤ ਦੇਖਦੇ ਰਹੇ ਹੈਗੇ ਹੋ, ਉਹਨੂੰ ਹੀ ਹੁਣ ਠੀਕ ਕਰਨ ਦੀ ਇਹ ਗੱਲ ਕਹੀ ਗਈ ਹੈ, ਔਰ ਇਹ ਪਿਛਲੇ ਲੰਮੇ ਟਾਈਮ ਤੋਂ ਚੱਲ ਰਹੀ ਹੈ। ਇਨਫੈਕਟ 2018 'ਚ ਕਾਰਟੋਗ੍ਰਾਫਰਸ ਦੀ ਇੱਕ ਟੀਮ ਬਣੀ ਸੀਗੀ ਜਿਨ੍ਹਾਂ ਨੂੰ ਇੱਕ ਪ੍ਰੋਜੈਕਟ ਦਿੱਤਾ ਗਿਆ ਸੀ ਇਕੁਅਲ ਅਰਥ, ਉਸੇ ਪ੍ਰੋਜੈਕਟ

0: ਵਿੱਚ ਧਰਤੀ ਨੂੰ ਗੋਲ ਕਰਕੇ ਦੇਖ ਕੇ ਸਮਝਿਆ ਜਾਂਦਾ ਹੈਗਾ, ਭੁਮੱਧ ਰੇਖਾ ਦੇ ਸੈਂਟਰ ਦੇ ਵਿੱਚੋਂ 0 degree ਤੋਂ ਸਮਝਿਆ ਜਾਂਦਾ। ਰੋਬਿਨਸਨ ਪ੍ਰੋਜੈਕਸ਼ਨ ਬਿਲਕੁਲ ਡਿਫਰੈਂਟ ਹੈ, ਉਹ 'ਚ ਰੀਅਲ ਜਿਹੜੀ ਰਿਐਲਿਟੀ ਹੈਗੀ ਹੈ ਲੈਂਡ ਸਾਈਜ਼ ਦੀ, ਉਸ ਤਰੀਕੇ ਦੇ ਨਾਲ ਦੇਖਣਾ। ਔਰ ਇਹਦੇ ਚੱਲਦਿਆਂ ਹੀ ਜਿਹੜੀਆਂ ਇਹ, ਵੈਸੇ ਹੋਰ ਬਹੁਤ ਸਾਰੇ ਮੈਪਸ ਆਏ ਨੇ, ਇੱਕ ਪੀਟਰਸ ਮੈਪਸ ਆਇਆ, ਇੱਕ ਹੋਰ, ਮੈਂ ਕਈ ਸਾਰੇ ਮੈਪਸ ਦੇ ਬਾਰੇ ਪੜ੍ਹ ਰਿਹਾ ਸੀਗਾ। ਰਸ਼ੀਆ ਨੇ ਆਪਣਾ ਪੀਟਰਸ ਮੈਪ, ਜਰਮਨੀ ਨੇ ਬਣਾਇਆ, ਰਸ਼ੀਆ ਨੇ ਆਪਣਾ ਬਣਾਇਆ ਸੀ, ਅਮੈਰੀਕਾ ਨੇ ਵੀ ਆਪਣਾ ਇੱਕ ਮੈਪ ਤਿਆਰ ਕੀਤਾ ਸੀਗਾ, ਬਟ ਫਿਰ ਵੀ ਸਾਰੇ ਹੀ ਹੁਣ ਤੱਕ ਲੈ ਦੇ ਕੇ ਮਾਰਕੀਟਰ ਪ੍ਰੋਜੈਕਸ਼ਨ ਦੇ ਨਾਲ ਆਲੇ ਦੁਆਲੇ ਹੀ ਤੁਰ ਰਹੇ ਸੀਗੇ। ਖੈਰ ਹੁਣ ਇੱਕ ਨਵੀਂ ਸ਼ੁਰੂਆਤ ਹੋਈ ਹੈ, ਦੁਨੀਆ ਦਾ ਨਕਸ਼ਾ ਬਦਲੂਗਾ ਆਈ ਹੋਪ, ਅਤੇ ਇਹ ਇੱਕ ਚੰਗੀ ਗੱਲ ਹੈਗੀ ਹੈ, ਕਿਉਂਕਿ ਸਾਨੂੰ ਇਤਿਹਾਸ ਦੇ ਵਿੱਚ ਹੁਣ ਤੱਕ ਜੋ ਗਲਤ ਪੜ੍ਹਦੇ ਰਹੇ ਸੀਗੇ ਇਤਿਹਾਸ ਦੇ ਵਿੱਚ ਨਹੀਂ ਬਲਕਿ ਭੂਗੋਲ ਦੇ ਵਿੱਚ, ਉਹ ਸਾਰਾ ਕੁਝ ਹੁਣ ਠੀਕ ਸਮਝਣ ਲੱਗਾਂਗੇ। ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਵਿੱਚ ਨਹੀਂ ਦਿਓ ਇਜਾਜ਼ਤ, ਧੰਨਵਾਦ।
1: ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 carat ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 Garfield Road East Riverston ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਦਿਲ ਤਾਂ ਹਰ ਕਿਸੀ ਕੇ ਪਾਸ ਹੋਤਾ ਹੈ, ਲੇਕਿਨ ਸਭ ਦਿਲ ਵਾਲੇ ਨਹੀਂ ਹੋਤੇ।
3: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ।

ਹੁਣ ਸਾਡੀਆਂ ਰੇਡੀਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ, ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਹਾਂਜੀ, ਸਵਿੰਗ ਗਰੋਵਰ, ਸਵਿੰਗ ਗਰੋਵਰ, ਹਾਂਜੀ ਹਾਂਜੀ, 1674, ਯੇ ਨਹੀਂ ਹੈ 71-72, ਯੇ ਹੈ 1674, ਯੇ ਹੈ 1674, ਸੁਣਦੇ ਰਹੋ ਸੁਣਦੇ ਰਹੋ, ਹਾਂਜੀ AM।

0: You are listening.
1: Haji Haji Haji Haji Haji Haji Radio Haji
2: Radio Haji 1674 AM 24/7 Indian Radio Sydney ka apna Indian Radio Station
1: Radio Haji
0: Stay tuned.
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਯੁਵਰਾਜ, ਔਰ ਸੁਣਦੇ ਰਹੋ ਰੇਡੀਓ ਹਾਂਜੀ 1600 ਚੌਕ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: Hi, this is Arbaaz Khan and you're listening to Hanji Radio 167 4 AM.

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 8 ਸਤੰਬਰ 2024 ਮੰਗਲਵਾਰ ਦੀ ਸ਼ਾਮ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਆਓ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਅਮਰੀਕਾ ਦੇ ਨਾਲ ਜੁੜੀ ਹੋਈ, ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਤੋਂ ਕੈਨੇਡਾ ਨੂੰ ਧਮਕੀ ਦਿੱਤੀ ਔਰ ਇਸ ਵਾਰ ਕੈਨੇਡੀਅਨ ਜਹਾਜ਼ ਕੰਪਨੀ ਬੰਬਾਰਡੀਅਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਨੇ ਅਮਰੀਕਾ ਦੇ ਵਿੱਚ ਆਪਣਾ ਜਹਾਜ਼ ਵੇਚਣਾ ਹੈ ਤਾਂ ਉਹਨਾਂ ਨੂੰ ਅਮਰੀਕਾ ਦੇ ਵਿੱਚ ਹੀ ਇਸ ਨੂੰ ਬਣਾਉਣਾ ਹੋਏਗਾ। ਟਰੰਪ ਨੇ ਸੋਮਵਾਰ ਦੇ ਦਿਨ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਲਿਖਿਆ ਕਿ ਅਮਰੀਕਾ ਦੇ ਵਿੱਚ ਹੁਣ ਬੰਬਾਰਡੀਅਰ ਦੀ ਕੋਈ ਵੀ ਵਿਕਰੀ ਨਹੀਂ ਹੋਏਗੀ। ਉਹਨਾਂ ਕਿਹਾ ਕਿ ਜੇਕਰ ਸਾਡਾ ਬਾਜ਼ਾਰ ਚਾਹੀਦਾ ਤਾਂ ਉਤਪਾਦਨ ਇੱਥੇ ਆ ਕੇ ਕਰੋ, ਅਮਰੀਕਾ ਨੂੰ ਪੈਸਿਆਂ ਦੀ ਤਿਜੋਰੀ ਸਮਝਣਾ ਬੰਦ ਕਰੋ। ਇਹ ਕਦਮ ਗੁਆਂਢੀ ਦੇਸ਼ਾਂ ਦੇ ਦਰਮਿਆਨ ਵੱਧ ਰਹੇ ਵਪਾਰਕ ਤਣਾਅ ਦੇ ਦਰਮਿਆਨ ਚੁੱਕਿਆ ਗਿਆ। ਟਰੰਪ ਦੀ ਇਹ ਚੇਤਾਵਨੀ ਅਜਿਹੇ ਸਮੇਂ 'ਚ ਸਾਹਮਣੇ ਆਈ ਹੈ ਜਦੋਂ ਕੈਨੇਡਾ ਦੀ ਤਰਫ ਤੋਂ ਅਮਰੀਕਾ ਦੇ 20 ਅਰਬ ਡਾਲਰ ਦੇ ਸਮਾਨ ਦੇ ਉੱਤੇ ਰੈਸੀਪ੍ਰੋਕਲ ਟੈਰਿਫ ਲਗਾਏ ਜਾਣ ਦੀ ਖਬਰ ਆਈ ਸੀ। ਉਧਰ ਇਸ ਮਾਮਲੇ ਦੇ ਉੱਤੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਦਫ਼ਤਰ ਦੀ ਤਰਫ ਤੋਂ ਬੰਬਾਰਡੀਅਰ ਤੋਂ ਟਿੱਪਣੀ ਮੰਗੀ ਗਈ ਹੈ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਟਰੰਪ ਅਮਰੀਕਾ ਦੇ ਵਿੱਚ ਬੰਬਾਰਡੀਅਰ ਦੇ ਕਾਰੋਬਾਰ ਦੇ ਉੱਤੇ ਰੋਕ ਲਗਾਉਣ ਦੀ ਯੋਜਨਾ ਨੂੰ ਕਿਵੇਂ ਲਾਗੂ ਕਰਨਗੇ। ਮੌਂਟਰੀਅਲ ਸਥਿਤ ਬੰਬਾਰਡੀਅਰ ਦੀ ਅਮਰੀਕਾ ਦੇ ਕੈਂਸਾਸ ਸਟੇਟ ਦੇ ਵਿੱਚ ਪਹਿਲਾਂ ਵੀ ਇੱਕ ਫੈਕਟਰੀ ਹੈ ਜਿੱਥੋਂ ਸਪੈਸ਼ਲ ਮਿਸ਼ਨ ਦੇ ਲਈ ਫੌਜੀ ਜਹਾਜ਼ ਬਣਾਏ ਜਾਂਦੇ ਨੇ। ਕੰਪਨੀ ਦੇ ਵਿੱਚ ਅਮਰੀਕਾ ਦੇ ਕਰੀਬ 3500 ਕਰਮਚਾਰੀ ਕੰਮ ਕਰਦੇ ਨੇ ਔਰ ਬੰਬਾਰਡੀਅਰ ਨੂੰ ਜਹਾਜ਼ਾਂ ਦੇ ਪੂਰੇ ਬੇੜੇ ਦੇ ਵਿੱਚ ਕਰੀਬ ਅੱਧੇ ਯਾਨੀ ਕਿ 5100 ਜਹਾਜ਼ ਤਾਂ ਅਮਰੀਕਾ ਦੇ ਸਥਿਤ ਉਸ ਦੀਆਂ ਗ੍ਰਾਹਕ ਕੰਪਨੀਆਂ ਦੇ ਦੁਆਰਾ ਆਪਰੇਟ ਕਰਕੇ ਹੀ ਚਲਾਏ ਜਾਂਦੇ ਨੇ। ਕੰਪਨੀ ਦੀ ਵੈਬਸਾਈਟ ਦੇ ਮੁਤਾਬਕ ਬੰਬਾਰਡੀਅਰ ਦੇ ਜੈੱਟ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਦੇ ਵਿੱਚ ਅਲੱਗ ਅਲੱਗ ਫੈਕਟਰੀਜ਼ ਦੇ ਅੰਦਰ ਤਿਆਰ ਕੀਤੇ ਜਾਂਦੇ ਨੇ। ਉੱਥੇ ਜਹਾਜ਼ਾਂ ਦੀ ਗੱਲ ਜਦੋਂ ਤੁਰੀ ਹੋਇਆ ਤਾਂ ਅਗਲੀ ਖਬਰ ਇੰਡੋਨੇਸ਼ੀਆ ਤੋਂ, ਜਿੱਥੇ ਜਵਾਲਾਮੁਖੀ ਫਟਣ ਦੀ ਇੱਕ ਵਾਰ ਫਿਰ ਘਟਨਾ ਵਾਪਰੀ ਔਰ ਇਸ ਦਰਮਿਆਨ 3000 ਦੇ ਕਰੀਬ ਉਡਾਨਾਂ ਪ੍ਰਭਾਵਿਤ ਹੋਈਆਂ। ਕੱਲ੍ਹ ਦੇ ਦਿਨ ਵੀ ਇਸ ਕਿਸਮ ਦੀ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ। ਹਵਾਈ ਅੱਡਿਆਂ ਦੇ ਸੰਚਾਲਨ ਹੁਣ ਦੂਸਰੇ ਦਿਨ ਵੀ ਬੰਦ ਰਹਿਣ ਦੇ ਚੱਲਦਿਆਂ 3,40,000 ਤੋਂ ਵਧੇਰੇ ਯਾਤਰੀ ਅਲੱਗ ਅਲੱਗ ਹਵਾਈ ਅੱਡਿਆਂ ਦੇ ਉੱਤੇ ਫਸ ਕੇ ਰਹਿ ਗਏ ਨੇ। ਰਾਜਧਾਨੀ ਜਕਾਰਤਾ ਦੀ ਉਹ ਗੱਲ ਕਰੀਏ ਤਾਂ ਇੱਥੋਂ ਕਰੀਬ 150 ਕਿਲੋਮੀਟਰ ਦੂਰ ਅਨਾਕ ਕ੍ਰਕਾਟਾਓ ਨਾਮ ਦਾ ਇੱਕ ਇਲਾਕਾ ਜਿੱਥੇ ਜਵਾਲਾਮੁਖੀ ਸ਼ੁੱਕਰਵਾਰ ਦੇਰ ਰਾਤ ਵਿਸਫੋਟ ਹੋਇਆ ਸੀ। ਇਸ ਦੇ ਇਲਾਵੇ ਦੇ ਵਿੱਚੋਂ ਫਵਾਰੇ ਨਿਕਲਣ ਲੱਗੇ ਅਤੇ ਜਵਾਲਾਮੁਖੀ ਦੇ ਵਿੱਚੋਂ ਨਿਕਲੀ ਰਾਖ ਰਾਜਧਾਨੀ ਜਕਾਰਤਾ ਅਤੇ ਲਾਮਪੁੰਗ ਸੂਬੇ ਤੱਕ ਪਹੁੰਚ ਗਈ। ਜਕਾਰਤਾ ਦੇ ਸੋਇਕਾਰਨੋ ਹਟਾ ਕੌਮਾਂਤਰੀ ਹਵਾਈ ਅੱਡੇ ਦੇ ਉੱਤੇ ਸਥਾਨਕ ਸਮੇਂ ਦੇ ਮੁਤਾਬਕ ਸਵੇਰੇ 6 ਵਜੇ ਫਿਰ ਤੋਂ ਖੋਲ੍ਹਣ ਦੀ ਇਸ ਨੂੰ ਯੋਜਨਾ ਸੀ, ਪਰ ਹਵਾਈ ਖੇਤਰ ਦੇ ਆਲੇ ਦੁਆਲੇ ਜਵਾਲਾਮੁਖੀ ਦੀ ਰਾਖ ਆਲੇ ਦੁਆਲੇ ਰਹਿਣ ਦੇ ਕਾਰਨ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਜਿਹੜੀ ਜਾਣ ਦੇ ਕਾਰਨ ਇਸ ਦੀਆਂ ਉਡਾਨਾਂ ਨੂੰ ਟਾਲ ਦਿੱਤਾ ਗਿਆ। ਹਵਾਈ ਅੱਡੇ ਨੇ ਇੱਕ ਬਿਆਨ 'ਚ ਦੱਸਿਆ ਹੈ ਕਿ ਉਡਾਨਾਂ ਹੁਣ ਸੋਮਵਾਰ ਰਾਤ 12 ਵਜੇ ਤੋਂ ਫਿਰ ਤੋਂ ਸ਼ੁਰੂ ਹੋਣਗੀਆਂ। ਇਸ ਦੇ ਵਿੱਚ ਸਿਡਨੀ ਦੇ ਨਾਲ ਜੁੜੀਆਂ ਹੋਈਆਂ ਉਡਾਨਾਂ ਵੀ ਸ਼ਾਮਲ ਨੇ। ਸੋਮਵਾਰ ਦੇ ਦਿਨ ਜਕਾਰਤਾ ਦੇ ਸੋਇਕਾਰਨੋ ਹਟਾ ਕੌਮਾਂਤਰੀ ਹਵਾਈ ਅੱਡੇ ਦੇ ਡਿਪਾਰਚਰ ਹਾਲ ਦੇ ਵਿੱਚ ਯਾਤਰੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਸੀ। ਉੱਥੇ ਕੌਮਾਂਤਰੀ ਖਬਰਾਂ ਦੀ ਅਗਲੀ ਸਾਂਝ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਤੋਂ, ਜਿੱਥੇ ਪਾਕਿਸਤਾਨ ਸਰਕਾਰ ਦੀ ਨਵੀਂ ਜਾਣਕਾਰੀ ਦੇ ਮੁਤਾਬਕ ਪੈਟਰੋਲ ਦੀ ਕੀਮਤ ਪ੍ਰਤੀ ਲੀਟਰ 12.90 ਰੁਪਏ ਪਾਕਿਸਤਾਨੀ ਕਰੰਸੀ ਅਤੇ ਡੀਜ਼ਲ ਦੀ ਕੀਮਤ 3.72 ਰੁਪਏ ਵਧਾਈ ਗਈ ਹੈ। ਖਬਰਾਂ ਨੇ ਕਿ ਇਸ ਵਾਧੇ ਦੇ ਨਾਲ ਦੇਸ਼ ਦੇ ਵਿੱਚ ਪੈਟਰੋਲ ਦੀਆਂ ਕੀਮਤਾਂ ਹੁਣ ਵੱਧ ਕੇ 358.77 ਰੁਪਏ ਪ੍ਰਤੀ ਲੀਟਰ ਹੋ ਜਾਣਗੀਆਂ। ਉੱਥੇ ਡੀਜ਼ਲ ਦੀਆਂ ਕੀਮਤਾਂ 381.77 ਰੁਪਏ ਪ੍ਰਤੀ ਲੀਟਰ ਹੋ ਜਾਣਗੀਆਂ। ਨਵੀਆਂ ਕੀਮਤਾਂ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਹੋ ਗਈਆਂ ਨੇ। ਇਰਾਨ ਜੰਗ ਦੀ ਵਜ੍ਹਾ ਦੇ ਚੱਲਦਿਆਂ ਪਾਕਿਸਤਾਨ ਦੇ ਵਿੱਚ ਤੇਲ ਸਪਲਾਈ ਦੇ ਅੰਦਰ ਲਗਾਤਾਰ ਦਿੱਕਤਾਂ ਸਾਹਮਣੇ ਆ ਰਹੀਆਂ। ਪਾਕਿਸਤਾਨ ਦਾ ਜ਼ਿਆਦਾਤਰ ਜਿਹੜਾ ਤੇਲ ਆ ਹੋਰਮੁਜ਼ ਸਟ੍ਰੇਟ ਦੇ ਜ਼ਰੀਏ ਹੀ ਆਉਂਦਾ, ਪਰ ਇਸੇ ਰਸਤੇ ਤੋਂ ਹੁਣ ਆਵਾਜਾਈ ਬੰਦ ਹੋਣ ਦੇ ਚੱਲਦਿਆਂ ਦੇਸ਼ ਦੇ ਵਿੱਚ ਪੈਟਰੋਲ ਡੀਜ਼ਲ ਦੀ ਕਿੱਲਤ ਵੱਧ ਗਈ ਹੈ। ਮਾਰਚ ਮਹੀਨੇ ਤੋਂ ਹੀ ਪਾਕਿਸਤਾਨ ਲਗਾਤਾਰ ਤੇਲ ਦੀਆਂ ਕੀਮਤਾਂ ਦੇ ਵਿੱਚ ਸੋਧ ਕਰਦਾ ਰਿਹਾ ਹੈ। ਇਸ ਦਰਮਿਆਨ ਫਰਾਂਸ ਤੋਂ ਅਗਲੀ ਖਬਰ, ਜਿੱਥੇ ਫਰਾਂਸ ਦੇ ਪ੍ਰਸਿੱਧ ਆਈਫਲ ਟਾਵਰ ਨੂੰ ਕਰਮਚਾਰੀਆਂ ਦੀ ਹੜਤਾਲ ਦੇ ਕਾਰਨ ਸੋਮਵਾਰ ਦੇ ਦਿਨ ਬੰਦ ਕਰ ਦਿੱਤਾ ਗਿਆ। ਕਰਮਚਾਰੀਆਂ ਅਤੇ ਉਸ ਆਈਫਲ ਟਾਵਰ ਦੇ ਪ੍ਰਬੰਧਨ ਕਰਨ ਵਾਲੀ ਸੰਸਥਾ ਦੇ ਮੁਤਾਬਕ ਇੱਕ ਹਿੰਦੂ ਧਾਰਮਿਕ ਸਮੂਹ ਦੇ ਦੌਰੇ ਦੇ ਦਰਮਿਆਨ ਮਹਿਲਾ ਕਰਮਚਾਰੀਆਂ ਨੂੰ ਉਹਨਾਂ ਦੀ ਕੰਮ ਵਾਲੀ ਥਾਂ ਤੋਂ ਹਟਾ ਦਿੱਤਾ ਗਿਆ ਸੀ। ਦੱਸ ਦਈਏ ਕਿ ਵਾਪਸ ਨਾਮ ਦੀ ਜਿਹੜੀ ਸੰਸਥਾ ਹੈ ਜਿਹਨੂੰ ਸਵਾਮੀ ਨਾਰਾਇਣ ਦੇ ਨਾਲ ਵੀ ਜਾਣ ਲਿਆ ਜਾਂਦਾ, ਇਹਦੇ ਨਾਲ ਜੁੜੇ ਹੋਏ ਕਰੀਬ 100 ਲੋਕਾਂ ਦੇ ਇੱਕ ਵਫਦ ਨੇ ਸ਼ਨੀਵਾਰ ਦੇ ਦਿਨ ਫਰਾਂਸ ਦੇ ਰਾਜਧਾਨੀ ਪੈਰਿਸ ਦੇ ਵਿੱਚ ਇੱਕ ਇਸ ਮਸ਼ਹੂਰ ਸਥਾਨ ਦਾ ਦੌਰਾ ਕੀਤਾ ਸੀ। ਕਰਮਚਾਰੀ ਯੂਨੀਅਨ ਦੀ ਪ੍ਰਤੀਨਿਧੀ ਡਾਇਨੇ ਡੋਵਾਈਨ ਨੇ ਦੱਸਿਆ ਕਿ ਵਫਦ ਦੇ ਪਹੁੰਚਣ ਦੇ ਉੱਤੇ ਮਹਿਲਾਵਾਂ ਨੂੰ ਉੱਥੋਂ ਹਟਣ ਦੇ ਲਈ ਕਿਹਾ ਗਿਆ। ਉਹਨਾਂ ਨੇ ਖਬਰ ਏਜੰਸੀ ਰੂਟਰਸ ਨੂੰ ਕਿਹਾ ਕਿ ਇਸ ਵਫਦ ਦੇ ਦਰਮਿਆਨ ਇਸ ਵਫਦ ਦੇ ਦੌਰੇ ਦੇ ਦਰਮਿਆਨ ਮਹਿਲਾਵਾਂ ਨੂੰ ਕਿਹਾ ਗਿਆ ਕਿ ਉਹ ਆਪਣੀ ਕੰਮ ਵਾਲੀ ਥਾਂ ਛੱਡ ਸਕਣ ਤਾਂ ਕਿ ਉੱਥੇ ਪੁਰਸ਼ਾਂ ਨੂੰ ਤੈਨਾਤ ਕੀਤਾ ਜਾ ਸਕੇ। ਡਾਵੋਇਨ ਨੇ ਇਹ ਵੀ ਗੱਲ ਕਹੀ ਕਿ ਇਸ ਘਟਨਾ ਨੂੰ ਲੈ ਕੇ ਮੈਨੇਜਮੈਂਟ ਨੇ ਬਾਅਦ ਦੇ ਵਿੱਚ ਕਰਮਚਾਰੀਆਂ ਤੋਂ ਮਾਫ਼ੀ ਵੀ ਮੰਗੀ। ਇਹ ਨਾ ਖਾਸ ਕਰਕੇ ਕਰਮਚਾਰੀਆਂ ਮਹਿਲਾਵਾਂ ਨੂੰ ਬਹੁਤ ਬੁਰਾ ਲੱਗਿਆ। ਜੋ ਵੀ ਉਹਨਾਂ ਦੇ ਨਾਲ ਹੋਇਆ ਉਹ ਅੱਜ ਤੱਕ ਕਦੇ ਨਹੀਂ ਸੀ ਹੋਇਆ। ਇਸ ਦੇ ਨਾਲ ਉਹਨਾਂ ਨੇ ਅਪਮਾਨ ਮਹਿਸੂਸ ਕੀਤਾ। ਪੂਰੇ ਵੀਕੈਂਡ ਦੇ ਦਰਮਿਆਨ ਤਣਾਅ ਵਧਦਾ ਗਿਆ ਔਰ ਇਸ ਦੇ ਲਈ ਮੰਗਲਵਾਰ ਸਵੇਲ ਵੇਰੇ ਕਰਮਚਾਰੀਆਂ ਦੀ ਬੈਠਕ ਕਰਨ ਦਾ ਫੈਸਲਾ ਕੀਤਾ ਗਿਆ। ਪਹਿਲਾ ਮਕਸਦ ਇਸ ਦਾ ਦੁਬਾਰਾ ਤੋਂ ਪ੍ਰਬੰਧਨ ਸ਼ੁਰੂ ਕਰਨਾ ਅਤੇ ਦੂਸਰਾ ਇਹ ਤੈਅ ਕਰਨਾ ਹੈ ਕਿ ਕੰਪਨੀ ਦੇ ਵਿੱਚ ਮਹਿਲਾਵਾਂ ਦੇ ਨਾਲ ਫਿਰ ਤੋਂ ਇਸ ਕਿਸਮ ਦਾ ਵਿਵਹਾਰ ਨਾ ਹੋਵੇ। ਪੈਰਿਸ ਦੇ ਵਿੱਚ ਇਸ ਸਮਾਰਕ ਦਾ ਸੰਚਾਲਨ ਕਰਨ ਵਾਲੀ ਕੰਪਨੀ SCTE ਨੇ ਪੁਸ਼ਟੀ ਕੀਤੀ ਹੈ ਕਿ ਵਫਦ ਨੇ ਅਪੀਲ ਕੀਤੀ ਸੀ ਕਿ ਇਸ ਦੌਰੇ ਦਾ ਇੰਤਜ਼ਾਮ ਇਸ ਤਰੀਕੇ ਦੇ ਨਾਲ ਕੀਤਾ ਜਾਵੇ ਤਾਂ ਕਿ ਮਹਿਲਾਵਾਂ ਦੇ ਨਾਲ ਗੱਲਬਾਤ ਘੱਟ ਤੋਂ ਘੱਟ ਹੋ ਸਕੇ ਔਰ ਇਹ ਜਾਣਕਾਰੀ ਏਜੰਸੀ AFP ਨੇ ਦਿੱਤੀ ਹੈ। ਦੱਸ ਦਈਏ ਕਿ ਹੁਣ ਬਾਪਸ ਨਾਮ ਦੀ ਸੰਸਥਾ ਦੀ ਤਰਫ ਤੋਂ ਐਤਵਾਰ ਦੇ ਦਿਨ ਪੈਰਿਸ ਦੇ ਵਿੱਚ ਆਪਣੇ ਪਹਿਲੇ ਵੱਡੇ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਨੂੰ ਆਯੋਜਿਤ ਕੀਤਾ ਜਾਣਾ ਸੀ ਅਤੇ ਇਸੇ ਦਰਮਿਆਨ ਪੈਰਿਸ ਸਥਿਤ ਬਾਪਸ ਮੰਦਰ ਨੇ ਐਕਸ ਦੇ ਉੱਤੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਉਹਨਾਂ ਦਾ ਦੌਰਾ ਆਈਫਲ ਟਾਵਰ ਦੀ ਟੀਮ ਦੇ ਨਾਲ ਰਲ ਕੇ ਇਸ ਨੂੰ ਦੁਬਾਰਾ ਖੋਲ੍ਹਣ ਤੋਂ ਬਾਅਦ ਹੀ ਆਯੋਜਿਤ ਕੀਤਾ ਗਿਆ ਤਾਂ ਕਿ ਦੂਜੇ ਲੋਕਾਂ ਨੂੰ ਇਸ ਕਿਸਮ ਦੀ ਪਰੇਸ਼ਾਨੀ ਜਾਂ ਅਸੁਵਿਧਾ ਨਾ ਹੋਵੇ। ਉਧਰ ਪੈਰਿਸ ਦੇ ਮੇਅਰ ਇਮੈਨੁਅਲ ਗ੍ਰੈਗਰ ਨੇ ਕਿਹਾ ਹੈ ਕਿ ਇਸ ਦੌਰੇ ਦੇ ਨਾਲ ਜੁੜੀਆਂ ਹੋਈਆਂ ਅਲੱਗ ਅਲੱਗ ਘਟਨਾਵਾਂ ਦੀ ਜਾਂਚ ਕੀਤੀ ਜਾਏਗੀ। ਮੈਂ ਆਈਫਲ ਟਾਵਰ ਦੇ ਕਰਮਚਾਰੀਆਂ ਦੀ ਨਾਰਾਜ਼ਗੀ ਨੂੰ ਸਮਝਦਾ ਅਤੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਹਾਡਾ ਅਸੰਤੋਸ਼ ਤੁਹਾਡਾ ਨਾਰਾਜ਼ ਹੋਣਾ ਜਾਇਜ਼ ਹੈ। ਮਹਿਲਾਵਾਂ ਅਤੇ ਪੁਰਸ਼ਾਂ ਦੇ ਦਰਮਿਆਨ ਬਰਾਬਰੀ ਸਾਡੇ ਇਤਿਹਾਸਕ ਇਮਾਰਤਾਂ ਹੋਣ ਚਾਹੇ ਇਸ ਸ਼ਹਿਰ ਦੇ ਵਿੱਚ ਕਿਸੇ ਵੀ ਥਾਂ ਦੇ ਉੱਤੇ ਹੋਵੇ ਉੱਥੇ ਰੁਕਣੀ ਨਹੀਂ ਚਾਹੀਦੀ ਔਰ ਇਸ ਨੂੰ ਹਰ ਥਾਂ ਦੇ ਉੱਤੇ ਬਰਾਬਰ ਲਾਗੂ ਕੀਤਾ ਜਾਣਾ ਚਾਹੀਦਾ। ਉਧਰ ਫਰਾਂਸ ਦੇ ਧੁਰ ਦੱਖਣ ਪੰਥੀ ਨੇਤਾ ਮਰੀਨ ਪੇਲੇਨ ਨੇ ਕਿਹਾ ਕਿ ਫਰਾਂਸ ਕਦੇ ਵੀ ਇਹ ਸਵੀਕਾਰ ਨਹੀਂ ਕਰੇਗਾ ਕਿ ਮਹਿਲਾਵਾਂ ਦੀ ਮੌਜੂਦਗੀ ਨੂੰ ਸੀਮਿਤ ਕਰ ਦਿੱਤਾ ਜਾਵੇ। ਫਰਾਂਸ ਦੀ ਨੈਸ਼ਨਲ ਅਸੈਂਬਲੀ ਦੇ ਪ੍ਰਮੁੱਖ ਯਾਇਲ ਬਾਨਪ੍ਰੀਵੇ ਨੇ ਕਿਹਾ ਕਿ ਮੈਂ ਮਹਿਲਾਵਾਂ ਨੂੰ ਵਿਦੇਸ਼ੀ ਜਿਹੜੇ ਸੈਲਾਨੀ ਨੇ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਲਈ ਪਿੱਛੇ ਹਟਣ ਦੇ ਮਜਬੂਰ ਕਰਨ ਦੇ ਫੈਸਲੇ ਦੀ ਕਦੇ ਵੀ ਹਮਾਇਤ ਨਹੀਂ ਕਰਾਂਗੀ। ਉੱਥੇ ਹੀ ਜਦੋਂ ਧਾਰਮਿਕ ਆਸਥਾ ਦੀ ਗੱਲ ਆਉਂਦੀ ਹੈ ਤਾਂ ਬਹੁਤ ਕੁਝ ਕਹਿ ਦਿੱਤਾ ਜਾਂਦਾ ਸੁਣ ਲਿਆ ਜਾਂਦਾ ਔਰ ਇਸ ਦਰਮਿਆਨ ਫਰਾਂਸ ਦੀ ਇਹ ਘਟਨਾ ਵੀ ਵਾਪਰੀ ਹੈ। ਦੂਜੇ ਪਾਸੇ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਬੰਗਾਲ ਦੇ ਵਿੱਚ ਦੁਰਗਾ ਪੂਜਾ ਦੇ ਦਰਮਿਆਨ ਮਾਸ ਖਾਣ ਨੂੰ ਲੈ ਕੇ ਬਾਬਾ ਬਗੇਸ਼ਵਰ ਧਾਮ ਦੀ ਟਿੱਪਣੀ ਤੋਂ ਬਾਅਦ ਹੁਣ ਵਿਵਾਦ ਭਖ ਗਿਆ। ਭਾਜਪਾ ਨੇ ਇਸ ਵਿਵਾਦ ਦੇ ਉੱਤੇ ਖੁਦ ਨੂੰ ਦੂਰ ਰੱਖਦਿਆਂ ਹੋਇਆਂ ਦਵਿੰਦਰ ਸ਼ਾਸਤਰੀ ਨੂੰ ਹੀ ਨਸੀਹਤ ਦੇ ਦਿੱਤੀ ਹੈ। ਭਾਜਪਾ ਪ੍ਰਮੁੱਖ ਸਾਮਿਕ ਭੱਟਾਚਾਰਿਆ ਨੇ ਕਿਹਾ ਕਿ ਇਹ ਕੋਈ ਤੈਅ ਨਹੀਂ ਕਰ ਸਕਦਾ ਕਿ ਲੋਕਾਂ ਨੂੰ ਕੀ ਖਾਣਾ ਚਾਹੀਦਾ ਕੀ ਪਹਿਨਣਾ ਚਾਹੀਦਾ। ਇਹ ਬਿਆਨ ਬਾਬਾ ਬਗੇਸ਼ਵਰ ਦੀ ਉਸ ਅਪੀਲ ਤੋਂ ਬਾਅਦ ਆਇਆ ਜਿਸ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਦੁਰਗਾ ਪੂਜਾ ਦੇ ਦਰਮਿਆਨ ਮੱਛੀ ਜਾਂ ਮਾਸ ਨਾ ਪਕਾਉਣ ਅਤੇ ਨਾ ਖਾਣ ਦੀ ਅਪੀਲ ਕੀਤੀ ਸੀ। ਭਾਜਪਾ ਪੱਛਮ ਬੰਗਾਲ ਇਕਾਈ ਦੇ ਪ੍ਰਮੁੱਖ ਸਾਮਿਕ ਭੱਟਾਚਾਰਿਆ ਨੇ ਦਵਿੰਦਰ ਸ਼ਾਸਤਰੀ ਦੀ ਅਪੀਲ ਨੂੰ ਖਾਰਜ ਕਰਦਿਆਂ ਕਿਹਾ ਕਿ ਬਾਹਰੋਂ ਆਉਣ ਵਾਲਾ ਕੋਈ ਵੀ ਧਰਮ ਗੁਰੂ ਇਹ ਤੈਅ ਨਹੀਂ ਕਰ ਸਕਦਾ ਕਿ ਸੂਬੇ ਦੇ ਲੋਕ ਕਿਸ ਕਿਸਮ ਦੀਆਂ ਆਦਤਾਂ ਅਪਣਾਉਣ। ਦਰਅਸਲ ਦਵਿੰਦਰ ਸ਼ਾਸਤਰੀ ਨੇ ਤਿਉਹਾਰਾਂ ਦੇ ਸਮੇਂ ਮਾਸਾਹਾਰੀ ਖਾਣ ਵਾਲੇ ਲੋਕਾਂ ਨੂੰ ਪਖੰਡੀ ਕਿਹਾ ਸੀ ਅਤੇ ਉਹਨਾਂ ਨੂੰ ਇਸ ਆਦਤ ਨੂੰ ਛੱਡਣ ਦੇ ਲਈ ਵੀ ਕਿਹਾ ਸੀ। ਹੁਣ ਕਿਉਂਕਿ ਵੈਸਟ ਬੰਗਾਲ ਦੇ ਵਿੱਚ ਭਾਜਪਾ ਦੀ ਸਰਕਾਰ ਅਤੇ ਆਮ ਲੋਕਾਂ ਜ਼ਿਆਦਾਤਰ ਲੋਕ ਜਿਹੜੇ ਮੱਛੀ ਖਾਂਦੇ ਨੇ ਉਹਨਾਂ ਦੀ ਨਾਰਾਜ਼ਗੀ ਭਾਜਪਾ ਨਹੀਂ ਸਹਿ ਸਕਦੀ। ਇਸ ਲਈ ਇਸੇ ਮੁੱਦੇ ਦੇ ਉੱਤੇ ਭਾਜਪਾ ਨੇ ਇੱਕ ਧਰਮ ਗੁਰੂ ਤੋਂ ਆਪਣੇ ਆਪ ਨੂੰ ਅੱਡ ਕਰ ਲਿਆ। ਬੰਗਾਲ ਭਾਜਪਾ ਦੇ ਚੀਫ਼ ਨੇ ਕਿਹਾ ਕਿ ਅਸ਼ਟਮੀ ਦੇ ਉੱਤੇ ਲੁਚੀ ਯਾਨੀ ਪੂਰੀ ਅਤੇ ਨੌਮੀ ਦੇ ਉੱਤੇ ਬੱਕਰੇ ਦਾ ਮਾਸ ਖਾਣਾ ਬੰਗਾਲ ਦੀ ਪੁਰਾਣੀ ਪਰੰਪਰਾ ਹੈ। ਲੋਕ ਇਸ ਨੂੰ ਛੱਡਣ ਦੇ ਲਈ ਛੱਡ ਦੇਣ ਇਸ ਦਾ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਦੱਸ ਦਈਏ ਕਿ ਦਵਿੰਦਰ ਸ਼ਾਸਤਰੀ ਦੀ ਟਿੱਪਣੀ ਦੇ ਨਾਲ ਵੈਸਟ ਬੰਗਾਲ ਦੇ ਵਿੱਚ ਇੱਕ ਬਹਿਸ ਛਿੜ ਗਈ ਹੈ ਕਿ ਖਾਣ ਪਾਣ ਧਾਰਮਿਕ ਰੀਤੀ ਰਿਵਾਜ਼ ਇਤਿਹਾਸਕ ਰੂਪ ਦੇ ਨਾਲ ਚੱਲਦੇ ਨੇ ਜਾਂ ਫਿਰ ਧਾਰਮਿਕ ਢਾਂਚੇ ਦੇ ਅੰਦਰ ਰਹਿ ਕੇ ਹੀ ਚੱਲਣੇ ਚਾਹੀਦੇ ਨੇ। ਭਾਜਪਾ ਇਸ ਵਕਤ ਬੁਰੀ ਫਸੀ ਹੈ ਪਰ ਉਸ ਦਰਮਿਆਨ ਦੂਜੇ ਪਾਸੇ ਦਿੱਲੀ ਦੀ ਸੱਤਿਆ ਨਿਕੇਤਨ ਇਮਾਰਤ ਡਿੱਗਣ ਤੋਂ ਬਾਅਦ 7 ਲੋਕਾਂ ਦੀ ਮੌਤ ਦੇ ਬਾਅਦ ਹੁਣ MCD ਨੇ ਰਾਜਧਾਨੀ ਦੇ ਸਾਰੇ ਜ਼ੋਨਸ ਦੇ ਵਿੱਚ ਇਮਾਰਤਾਂ ਦੀ ਜਾਂਚ ਦੇ ਹੁਕਮ ਦਿੱਤੇ ਨੇ। ਸਾਰੇ ਹੀ ਕਾਰਜਪਾਲਿਕਾ ਦੇ ਜਿਹੜੇ ਜੁੜੇ ਹੋਏ ਕਰਮਚਾਰੀ ਨੇ ਉਹ ਆਪੋ ਆਪਣੇ ਇਲਾਕਿਆਂ ਦੀਆਂ ਇਮਾਰਤਾਂ ਦਾ ਨਿਰੀਖਣ 10 ਸਤੰਬਰ ਤੱਕ ਕਰਕੇ ਇਸ ਦੀ ਇੱਕ ਰਿਪੋਰਟ ਤਿਆਰ ਕਰਨਗੇ। ਨਿਰੀਖਣ ਦੇ ਦਰਮਿਆਨ ਇਕੱਠੀ ਕੀਤੀ ਗਈ ਜਾਣਕਾਰੀ ਨੂੰ ਦਿੱਲੀ ਹਾਈਕੋਰਟ ਦੇ ਵਿੱਚ ਦਾਖਲ ਕੀਤੇ ਜਾਣ ਵਾਲੇ ਹਲਫਨਾਮੇ ਦਾ ਹਿੱਸਾ ਵੀ ਬਣਾਇਆ ਜਾਏਗਾ। MCD ਦੇ ਵਾਧੂ ਕਮਿਸ਼ਨਰ ਜਿਹੜੇ ਨੇ ਉਹ ਇਸ ਪ੍ਰਕਿਰਿਆ ਦੀ ਨਿਗਰਾਨੀ ਕਰਨਗੇ, ਐਡੀਸ਼ਨਲ ਕਮਿਸ਼ਨਰ, ਤਾਂ ਕਿ ਕਿਸੇ ਵੀ ਸੰਭਾਵਿਤ ਖਤਰੇ ਵਾਲੀ ਇਮਾਰਤ ਦੀ ਪਛਾਣ ਕੀਤੀ ਜਾ ਸਕੇ। ਦੱਸ ਦਈਏ ਕਿ 6 ਸਤੰਬਰ ਨੂੰ ਦਿੱਲੀ ਦੇ ਸੱਤਿਆ ਨਿਕੇਤਨ ਇਲਾਕੇ ਦੇ ਵਿੱਚ 5 ਮੰਜ਼ਰਾ ਇਮਾਰਤ ਡਿੱਗਣ ਦੇ ਚੱਲਦਿਆਂ 7 ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ 'ਚ ਬਿਲਡਿੰਗ ਮਾਲਕ ਹਰੀ ਰਾਮ ਗੁਪਤਾ, ਉਸ ਦੀ ਪਤਨੀ ਉਰਮਿਲਾ ਗੁਪਤਾ ਨੂੰ 14 ਦਿਨ ਦੀ ਨਿਆਇਕ ਹਿਰਾਸਤ ਯਾਨੀ ਜੁਡੀਸ਼ੀਅਲ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। ਦੋਵੇਂ ਇੱਕ ਬਜ਼ੁਰਗ ਜੋੜੇ ਨੇ, ਜਦਕਿ ਵਿਰੋਧੀ ਧਿਰ ਦੀ ਤਰਫ ਤੋਂ ਕਿਹਾ ਜਾ ਰਿਹਾ ਹੈ ਕਿ ਇਹੋ ਜਿਹੀਆਂ ਇਮਾਰਤਾਂ ਦੀ ਪੜਤਾਲ ਕਰਨ ਵਾਲੀ ਜਾਂ ਆਡਿਟ ਕਰਨ ਵਾਲੀ ਸੰਸਥਾਵਾਂ ਅਤੇ ਉਹਨਾਂ ਦੇ ਪ੍ਰਮੁੱਖਾਂ ਨੂੰ ਜ਼ਿੰਮੇਦਾਰ ਠਹਿਰਾਇਆ ਜਾਣਾ ਚਾਹੀਦਾ। ਦਿੱਲੀ ਪੁਲਿਸ ਦੇ ਮੁਤਾਬਕ ਇਮਾਰਤ ਦਾ ਬਿਜਲੀ ਕਨੈਕਸ਼ਨ ਹਰੀ ਰਾਮ ਗੁਪਤਾ ਦੇ ਨਾਂ ਦੇ ਉੱਤੇ ਸੀ, ਜਦਕਿ ਉਹਨਾਂ ਦਾ ਬੇਟਾ ਇਸ ਦੀ ਦੇਖਰੇਖ ਕਰਦਾ ਸੀ। ਇਸ ਲਈ ਉਹਨਾਂ ਦੇ ਬੇਟੇ ਮਹੇਸ਼ ਗੁਪਤਾ ਨੂੰ ਵੀ ਦੋ ਦਿਲ ਦੀ ਪੁਲਿਸ ਹਿਰਾਸਤ ਦੇ ਵਿੱਚ ਭੇਜਿਆ ਗਿਆ ਹੈ। ਉਧਰ ਪੰਜਾਬ ਦੇ ਨਾਲ ਜੁੜੀ ਆਖਰੀ ਖਬਰ ਦੀ ਸਾਂਝਵੀ ਪਾਈਏ ਤਾਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਮਹਿਜ 6 ਮਹੀਨੇ ਬਾਕੀ ਰਹਿਣ ਦੇ ਚੱਲਦਿਆਂ ਭਾਜਪਾ ਪੂਰੀ ਤਰ੍ਹਾਂ ਦੇ ਨਾਲ ਇਲੈਕਸ਼ਨ ਮੋਡ 'ਚ ਆ ਗਈ ਹੈ। ਇਹੀ ਵਜ੍ਹਾ ਹੈ ਕਿ ਪਾਰਟੀ ਨੇ ਹੁਣ ਸਪਤੰਬਰ ਅਤੇ ਅਕਤੂਬਰ ਮਹੀਨੇ 'ਚ ਚੋਟੀ ਦੇ 3 ਆਗੂਆਂ ਦੇ ਪ੍ਰੋਗਰਾਮ ਪੰਜਾਬ 'ਚ ਰੱਖਣ ਦੇ ਫੈਸਲੇ ਕੀਤੇ ਨੇ। ਉੱਚ ਪੱਧਰੀ ਖਬਰਾਂ ਇਹ ਸਾਹਮਣੇ ਆ ਰਹੀਆਂ ਨੇ ਹਾਈ ਲੈਵਲ ਦੀਆਂ ਭਾਜਪਾ ਤੋਂ ਭਾਰਤ ਦੇ ਮੀਡੀਆ ਦੇ ਹਵਾਲੇ ਦੇ ਨਾਲ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਕਤੂਬਰ ਮਹੀਨੇ 'ਚ ਪੰਜਾਬ ਦਾ ਇੱਕ ਵਾਰ ਫਿਰ ਤੋਂ ਦੌਰਾ ਕਰਨਗੇ। 3 ਰੋਜ਼ਾ ਦੌਰਾ ਹੋਏਗਾ। ਫਿਲਹਾਲ ਉਹਨਾਂ ਦੇ ਇਸ ਪ੍ਰੋਗਰਾਮ ਦੀ ਤਾਰੀਖ ਤੈਅ ਨਹੀਂ ਕੀਤੀ ਗਈ ਹੈ, ਪਰ ਇਸ ਦਰਮਿਆਨ ਪਾਰਟੀ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਅਤੇ ਪਟਿਆਲਾ ਇਸ ਦੇ ਆਸ ਪਾਸ ਹੀ ਮੋਦੀ ਦਾ ਪ੍ਰੋਗਰਾਮ ਰੱਖਣ ਦੀ ਵਿਚਾਰ ਕਰ ਰਹੇ ਨੇ। ਮੋਦੀ ਪਹਿਲੇ ਦਿਨ ਮਾਝੇ ਦੇ ਕਈ ਵਿਧਾਨ ਸਭਾ ਹਲਕਿਆਂ 'ਚ ਰੋਡ ਸ਼ੋਅ ਕਰਨਗੇ ਅਤੇ ਰਾਤ ਨੂੰ ਰਾਧਾ ਸਵਾਮੀ ਸਤਸੰਗ ਬਿਆਸ ਦੇ ਮੁੱਖ ਦਫ਼ਤਰ 'ਚ ਆਰਾਮ ਵੀ ਕਰਨਗੇ। ਹਾਲਾਂਕਿ ਉਹਨਾਂ ਦੇ ਪ੍ਰੋਗਰਾਮ ਦੀ ਰੂਪ ਰੇਖਾ ਉਲੀਕੀ ਜਾਣੀ ਹੈ, ਪਰ ਪਾਰਟੀ ਆਗੂ ਬਠਿੰਡਾ ਜਾਂ ਪਟਿਆਲਾ 'ਚ ਉਹਨਾਂ ਦੀ ਰੈਲੀ ਆਯੋਜਿਤ ਕਰਨ ਅਤੇ ਲੀਡਰਸ਼ਿਪ ਦੇ ਨਾਲ ਸੰਪਰਕ ਵੀ ਕਰ ਰਹੇ ਨੇ। ਬਠਿੰਡਾ ਤੋਂ ਰੋਡ ਸ਼ੋਅ ਕਰਦੇ ਹੋਏ ਪਟਿਆਲਾ ਵੀ ਪ੍ਰਧਾਨ ਮੰਤਰੀ ਆ ਸਕਦੇ ਨੇ। ਇਸ ਦਰਮਿਆਨ ਅਫਸਰ ਲਾਬੀ ਵੀ ਕੰਮ ਦੇ ਵਿੱਚ ਰੁੱਝ ਗਈ ਹੈ। ਪੰਜਾਬ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਨਸ਼ਿਆਂ ਦੇ ਖਿਲਾਫ 18 ਸਪਤੰਬਰ ਨੂੰ ਪਠਾਨਕੋਟ ਤੋਂ ਇੱਕ ਮਾਰਚ ਵੀ ਸ਼ੁਰੂ ਹੋ ਰਿਹਾ। ਪਹਿਲੇ ਦਿਨ ਰਾਸ਼ਟਰੀ ਪ੍ਰਧਾਨ ਨੇ ਜਿਹੜੇ ਭਾਜਪਾ ਦੇ ਨਿਤਿਨ ਨਵੀਨ ਇਸ ਦੀ ਅਗਵਾਈ ਕਰਨਗੇ। ਪਾਰਟੀ 19-20 ਅਤੇ 21 ਨੂੰ 3 ਹੋਰਨਾਂ ਸ਼ਹਿਰਾਂ ਤੋਂ ਇਸ ਦੀ ਸ਼ੁਰੂਆਤ ਕਰੇਗੀ। ਇਹ ਮਾਰਚ ਤਲਵੰਡੀ ਸਾਬੋ, ਕੇਸਗੜ੍ਹ ਸਾਹਿਬ ਅਤੇ ਫਾਜ਼ਿਲਕਾ ਤੋਂ ਸ਼ੁਰੂ ਹੋ ਸਕਦੇ ਨੇ। ਕੁਝ ਕੇਂਦਰੀ ਮੰਤਰੀ ਇਹਨਾਂ ਦੀ ਅਗਵਾਈ ਕਰਨ ਦਾ ਜ਼ਿੰਮਾ ਚੁੱਕਣਗੇ ਔਰ ਇਹਨਾਂ ਮਾਰਚਾਂ ਦੀ ਸਮਾਪਤੀ ਜਲੰਧਰ 'ਚ ਹੋਏਗੀ। ਉਸੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਡੀ ਰੈਲੀ ਕਰਕੇ ਭਾਜਪਾ ਦੀ ਤਾਕਤ ਦਾ ਮੁਜ਼ਾਹਰਾ ਵੀ ਕਰਨਗੇ ਜਲੰਧਰ ਦੇ ਵਿੱਚ, ਔਰ ਇਹਨਾਂ ਮਾਰਚਾਂ ਦੀ ਸ਼ੁਰੂਆਤ ਅਮਿਤ ਸ਼ਾਹ ਦੀ ਰੈਲੀ ਦੀ ਤਾਰੀਖ ਦੇ ਬਾਰੇ ਵੀ ਹਾਲੇ ਵਿਚਾਰ ਵਟਾਂਦਰੇ ਹੋਣੇ ਨੇ। ਦੱਸ ਦਈਏ ਕਿ ਇਸ ਦਰਮਿਆਨ ਪੰਜਾਬ ਦੇ ਵਿੱਚ ਜਿਹੜੇ ਵੱਡੇ ਨੇਤਾ ਨੇ ਭਾਜਪਾ ਦੇ ਉਹ ਵੀ ਆਉਣਗੇ ਅਗਲੇ 1 ਤੋਂ 1.5 ਮਹੀਨੇ ਦੇ ਅੰਦਰ ਅੰਦਰ, ਦੇਖੀ ਜਾਏ ਬਸ। ਖੈਰ, ਇਸ ਦਰਮਿਆਨ ਭਾਰਤ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਈਏ ਅਤੇ ਆਸਟ੍ਰੇਲੀਆ ਦੇ ਵਿੱਚ ਗ੍ਰੀਨਸ ਪਾਰਟੀ ਦੀ ਸੈਨੇਟਰ ਮੈਰੀਨ ਫਰੇਕੀ, ਇੰਡੀਪੈਂਡੈਂਟ ਸੈਨੇਟਰ ਲੀਡੀਆ ਥੋਰਪ ਆਦੇ ਹੋਰ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਨਾਲ ਜੁੜੇ ਹੋਏ ਚਿਹਰੇ, ਸਿਆਸਤ ਦੇ ਨਾਲ ਜੁੜੇ ਹੋਏ ਲੀਡਰ ਅਤੇ ਅਲੱਗ ਅਲੱਗ ਸਮਾਜਿਕ ਕਾਰਕੁਨਾਂ ਨੇ, ਦਰਜਨਾਂ ਹੋਰਨਾਂ ਲੋਕਾਂ ਨੇ ਇਜ਼ਰਾਈਲ ਦੇ ਰਾਜਦੂਤ ਨੂੰ ਕੈਨਬਰਾ ਦੇ ਵਿੱਚੋਂ ਹਟਾ ਦੇਣ ਦੀ ਮੰਗ ਕਰਦਿਆਂ ਹੋਇਆਂ ਪ੍ਰਦਰਸ਼ਨ ਕੀਤੇ। ਦੱਸ ਦਈਏ ਕਿ ਅੱਜ ਦੇ ਦਿਨ ਇਜ਼ਰਾਈਲ ਦੀ ਅੰਬੈਸੀ ਦੇ ਬਾਹਰ ਇਸ ਕਿਸਮ ਦੇ ਪ੍ਰਦਰਸ਼ਨ ਦਾ ਮੁੱਖ ਮਕਸਦ ਇਹ ਸੀ ਕਿ ਗਜ਼ਾ ਦੇ ਵਿੱਚ ਆਸਟ੍ਰੇਲੀਅਨ ਨਾਗਰਿਕ ਜ਼ੋਮੀ ਫਰੈਂਕੋਮ ਦੀ ਹੋਈ ਮੌਤ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਇਜ਼ਰਾਈਲ ਦੇ ਸਫਾਰਤਖਾਨੇ ਦੀ ਤਰਫ ਤੋਂ ਹਾਲੇ ਤੱਕ ਕੋਈ ਵੀ ਸੰਵੇਦਨਸ਼ੀਲ ਬਿਆਨ ਕਿਉਂ ਨਹੀਂ ਦਿੱਤਾ ਗਿਆ, ਬਲਕਿ ਇਸ ਦੇ ਉਲਟ ਇਜ਼ਰਾਈਲ ਦੇ ਅੰਬੈਸਡਰ ਨੇ ਜਿਹੜੇ ਆਸਟ੍ਰੇਲੀਆ 'ਚ ਹਿਲੇਲ ਨਿਊਮੈਨ, ਉਹਨਾਂ ਨੇ ਪਿਛਲੇ ਮਹੀਨੇ ਇਹ ਗੱਲ ਕਹੀ ਸੀ ਕਿ ਇਸ ਮਾਮਲੇ 'ਚੋਂ ਕੋਈ ਵੀ ਮਾਫ਼ੀ ਨਹੀਂ ਮੰਗਣਾ ਚਾਹੁੰਦੇ ਜ਼ੋਮੀ ਫਰੈਂਕੋਮ ਦੇ ਪਰਿਵਾਰਕ ਮੈਂਬਰਾਂ ਤੋਂ, ਕਿਉਂਕਿ ਪਹਿਲਾਂ ਇਹ ਗੱਲ ਕਹੀ ਜਾ ਰਹੀ ਸੀ ਕਿ ਇਜ਼ਰਾਈਲ ਡਿਫੈਂਸ ਫੋਰਸ ਦੀ ਗਲਤੀ ਦੇ ਚੱਲਦਿਆਂ ਇਸ ਆਸਟ੍ਰੇਲੀਅਨ ਮਹਿਲਾ ਦੀ ਮੌਤ ਹੋਈ ਸੀ, ਜਦਕਿ ਹੁਣ ਇਜ਼ਰਾਈਲ ਦੇ ਜਿਹੜੇ ਅੰਬੈਸਡਰ ਨੇ ਆਸਟ੍ਰੇਲੀਆ ਦੇ ਵਿੱਚ ਹਿਲੇਲ ਨਿਊਮੈਨ, ਉਹਨਾਂ ਦਾ ਕਹਿਣਾ ਸੀ ਕਿ IDF ਇਸ ਮਾਮਲੇ ਦੀ ਅਲੱਗ ਤੋਂ ਪੜਤਾਲ ਕਰ ਰਹੀ ਹੈ। ਮਾਮਲਾ ਅਪ੍ਰੈਲ 2024 ਦਾ, ਜੋ ਵੀ ਪੜਤਾਲ ਦੇ ਨਤੀਜੇ ਸਾਹਮਣੇ ਆਉਣਗੇ ਉਸੇ ਤੋਂ ਬਾਅਦ ਉਹ ਪਰਿਵਾਰ ਦੇ ਨਾਲ ਆਪਣੀ ਸੰਵੇਦਨਾ ਜਾਂ ਉਸ ਤਰੀਕੇ ਦੇ ਨਾਲ ਗੱਲਬਾਤ ਕਰਨਗੇ। ਇਹ ਕਾਫ਼ੀ ਅਸੰਵੇਦਨਸ਼ੀਲ ਬਿਆਨ ਸੀ, ਇਸੇ ਨੂੰ ਲੈ ਕੇ ਹੁਣ ਇੱਕ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਸੀ ਕਿ ਇਸ ਮਾਮਲੇ ਦੇ ਵਿੱਚ ਜ਼ੋਮੀ ਫਰੈਂਕੋਮ ਦੀ ਮੌਤ ਹੋਈ ਹੈ, ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਉਸ ਦੀ ਮੌਤ ਇਜ਼ਰਾਈਲ ਡਿਫੈਂਸ ਫੋਰਸ ਦੇ ਹਮਲਿਆਂ ਦੇ ਚੱਲਦਿਆਂ ਹੋਈ ਹੈ, ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਜ਼ੋਮੀ ਫਰੈਂਕੋਮ ਯੂਨਾਈਟਿਡ ਨੇਸ਼ਨ ਵਰਗੀਆਂ ਕੁਝ ਸੰਸਥਾਵਾਂ ਦੇ ਨਾਲ ਮਨੁੱਖੀ ਕਾਰਕੁਨ ਦੇ ਤੌਰ ਦੇ ਉੱਤੇ ਕੰਮ ਕਰ ਰਹੀ ਸੀ। ਹਮਾਸ ਜਾਂ ਕਿਸੇ ਵੀ ਹੋਰ ਐਸੀ ਸੰਸਥਾ ਦੇ ਨਾਲ ਨਹੀਂ ਸੀ ਜੁੜੀ ਹੋਈ ਜਿਸ ਨੂੰ ਇਜ਼ਰਾਈਲ ਜਾਂ ਉਸ ਦੀ ਹਮਾਇਤ ਵਾਲੀ ਸਰਕਾਰ ਜਿਹੜੀ ਹੈ ਦਹਿਸ਼ਤਗਰਦੀ ਮੰਨਦੀ ਹੋਵੇ। ਇਸ ਕਰਕੇ ਜ਼ੋਮੀ ਫਰੈਂਕੋਮ ਇੱਕ ਆਮ ਸਿਵਲੀਅਨ ਦੇ ਤੌਰ ਦੇ ਉੱਤੇ ਜਿਹੜੀ ਵਾਰ ਜ਼ੋਨ ਦੇ ਵਿੱਚ ਮਦਦ ਦੇਣ ਪਹੁੰਚੀ ਸੀ ਦੀ ਹੋਈ ਮੌਤ ਇਸ ਵਕਤ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਉੱਥੇ ਹੀ ਆਸਟ੍ਰੇਲੀਆ ਦੀਆਂ ਦੂਜੀਆਂ ਖਬਰਾਂ ਦੀ ਵੀ ਸਾਂਝ ਪਾਈਏ ਅਤੇ ਗਾਰਜੀਅਨ ਅਤੇ ਅਦਾਰੇ ABC ਨੂੰ ਇੱਕ ਵਾਰ ਫਿਰ ਤੋਂ ਵਨ ਨੇਸ਼ਨ ਦੀ ਪ੍ਰੈਸ ਕਾਨਫਰੰਸ ਤੋਂ ਦੂਰ ਰੱਖਿਆ ਗਿਆ। ਦੱਸ ਦਈਏ ਕਿ ਵਨ ਨੇਸ਼ਨ ਦੇ ਵਿਕਟੋਰੀਆ ਦੇ ਵਿੱਚ ਨੇਤਾ ਵਾਰਨ ਪਿਕਰਿੰਗ ਦੀ ਤਰਫ ਤੋਂ ਸੂਬੇ ਦੇ ਵਿੱਚ ਇੱਕ ਮੀਡੀਆ ਮੀਟ ਕੀਤੀ ਗਈ। ਇਸ ਦਰਮਿਆਨ ਉਹਨਾਂ ਦੇ ਉੱਤੇ ਲੱਗੇ ਜਿਹੜੇ ਡਰੱਗਸ ਦੇ ਇਲਜ਼ਾਮ ਸੀ ਅਤੇ ਉਹਨਾਂ ਦੀ ਐਕਸ ਪਾਰਟਨਰ ਦੇ ਉੱਤੇ, ਉਸ ਦੇ ਬਾਰੇ ਉਹਨਾਂ ਨੇ ਸਪਸ਼ਟੀਕਰਨ ਦੇਣਾ ਸੀ। ਪਰ ਰਿਪੋਰਟਾਂ ਦੇ ਮੁਤਾਬਕ ਇਸ ਪ੍ਰੈਸ ਕਾਨਫਰੰਸ ਤੋਂ ਜਿਹਨੂੰ ਕਰਾਊਨ ਮੈਲਬਨ ਦੇ ਵਿੱਚ ਆਯੋਜਿਤ ਕੀਤਾ ਗਿਆ ਸੀ ਹੋਟਲ ਸਟਾਫ ਨੂੰ ਇਹ ਪਹਿਲਾਂ ਕਹਿ ਦਿੱਤਾ ਗਿਆ ਕਿ ਗਾਰਜੀਅਨ ਆਸਟ੍ਰੇਲੀਆ ਤੇ ਅਦਾਰੇ ABC ਦੇ ਕਿਸੇ ਵੀ ਪੱਤਰਕਾਰ ਕੈਮਰਾਮੈਨ ਨੂੰ ਅੰਦਰ ਨਾ ਦਾਖਲ ਹੋਣ ਦਿੱਤਾ ਜਾਵੇ ਪਿਕਰਿੰਗ ਨੇ ਇਸ ਮਾਮਲੇ ਦੇ ਵਿੱਚ ਕੋਈ ਵੀ ਬਿਆਨ ਦੇਣ ਤੋਂ ਇਨਕਾਰ ਕੀਤਾ ਔਰ ਉਹਨਾਂ ਇਹ ਗੱਲ ਜ਼ਰੂਰ ਕਹੀ ਕਿ ਉਹਨਾਂ ਦੀ ਐਕਸ ਪਾਰਟਨਰ ਤੇ ਉਹ ਲਗਾਤਾਰ ਇਹ ਕਹਿੰਦੇ ਆ ਰਹੇ ਨੇ ਕਿ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਫਸਾਇਆ ਜਾ ਰਿਹਾ ਅੱਜ ਫੈਡਰਲ ਪਾਰਲੀਮੈਂਟ ਦੇ ਵਿੱਚ ਵੀ ਪ੍ਰਸ਼ਨ ਕਾਲ ਹੈ ਬੜੇ ਸਾਰੇ ਸਵਾਲ ਪੁੱਛੇ ਜਾ ਰਹੇ ਨੇ ਸੱਤਾਧਾਰੀ ਧਿਰ ਲੇਬਰ ਪਾਰਟੀ ਦੀ ਤਰਫ ਤੋਂ ਇਸ ਦਰਮਿਆਨ ਘਰਾਂ ਦੀਆਂ ਜਿਹੜੀਆਂ ਵਿਆਜ ਦਰਾਂ ਨੇ ਅਲੱਗ ਅਲੱਗ ਬੈਂਕਾਂ ਜਾਂ ਦੂਸਰਿਆਂ ਵਿੱਤੀ ਅਦਾਰਿਆਂ ਦੇ ਉਲਟ ਉਹਨਾਂ ਦੇ ਵਧਣ ਦੇ ਆਸਾਰ ਨਜ਼ਰ ਆ ਰਹੇ ਨੇ ਇਸ ਕਿਸਮ ਦੀ ਖਬਰ ਵੀ ਸਾਹਮਣੇ ਆਈ ਹੈ ਵੈਸਪੈਕ ਦੇ ਹੈੱਡ ਦੀ ਤਰਫ ਤੋਂ ਫੋਰਕਾਸਟ ਕੀਤਾ ਗਿਆ ਹੈ ਕਿ ਜਿਹੜੀਆਂ ਵਿਆਜ ਦਰਾਂ ਨੇ ਉਹਨਾਂ ਦੇ ਵਿੱਚ ਇਜ਼ਾਫਾ ਇਸ ਬੈਠਕ ਦੇ ਦਰਮਿਆਨ RBI ਕਰ ਦੇਗਾ ਮੈਥਿਊ ਐਸਨ ਜਿਹੜੇ ਕਿ ਵੈਸਟਪੈਕ ਦੇ ਹੈੱਡ ਨੇ ਉਹਨਾਂ ਕਿਹਾ ਕਿ ਪੈਟਰੋਲ ਦੀਆਂ ਕੀਮਤਾਂ ਵੀ $2.10 ਤੋਂ ਪਾਰ ਹੋ ਚੁੱਕੀਆਂ ਨੇ ਮੋਰਟਗੇਜ ਨੂੰ ਵੀ ਹੁਣ ਇੱਕ ਟਾਈਟ ਪਲਾਨ ਦੇ ਤੌਰ ਦੇ ਉੱਤੇ ਦੇਖਣਾ ਹੋਏਗਾ ਵੈਸਟਪੈਕ ਦੀ ਤਰਫ ਤੋਂ ਇਹ ਅੰਦਾਜ਼ੇ ਇਹ ਕਿਆਸ ਲਗਾਏ ਗਏ ਨੇ ਕਿ RBI ਇਸ ਬੈਠਕ ਦੇ ਵਿੱਚ ਇਜ਼ਾਫਾ ਕਰ ਸਕਦਾ ਜਦਕਿ ਨਵੰਬਰ ਮਹੀਨੇ ਦੀ ਬੈਠਕ 'ਚ ਵਿਆਜ ਦਰਾਂ ਸਥਿਰ ਰੱਖੀਆਂ ਜਾਣਗੀਆਂ ਉੱਥੇ ਫੈਡਰਲ ਟ੍ਰੈਜਰ ਜਿਮ ਚਾਮਸ ਅੱਜ ਦੇ ਦਿਨ ਇੰਟਰ ਜਨਰੇਸ਼ਨਲ ਮਾਫਕਨਾ ਆਉਂਦੀ 21 ਸਪਤੰਬਰ ਨੂੰ ਇੰਟਰ ਜਨਰੇਸ਼ਨਲ ਰਿਪੋਰਟ ਜਿਹੜੀ ਉਹ ਜਾਰੀ ਕਰਨ ਜਾ ਰਹੇ ਨੇ ਇਸ ਦਰਮਿਆਨ ਇਹ ਗੱਲ ਕਹੀ ਜਾ ਰਹੀ ਹੈ ਆਸਟ੍ਰੇਲੀਆ 'ਚ ਕਿ ਇਸ ਕਾਨੂੰਨ ਦੇ ਅੰਦਰ ਵੱਡੀਆਂ ਤਬਦੀਲੀਆਂ ਕਰ ਦਿੱਤੀਆਂ ਜਾਣਗੀਆਂ ਇੰਟਰ ਜਨਰੇਸ਼ਨਲ ਵੈਲਥ ਯਾਨੀ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਨੂੰ ਮਿਲਦੀ ਜਿਹੜੀ ਸਰਮਾਇਆ ਉਸ ਦੇ ਉੱਤੇ ਲੱਗਦਾ ਆਸਟ੍ਰੇਲੀਆ ਦੇ ਵਿੱਚ ਟੈਕਸ ਉਸ ਨੂੰ ਰੀਡਿਫਾਈਨ ਕੀਤੇ ਜਾਣ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ ਉੱਧਰ ਦੂਸਰੇ ਪਾਸੇ ਲਿਬਰਲ ਪਾਰਟੀ ਦੇ MP ਗ੍ਰਾਥ ਹੈਮਿਲਟਨ ਨੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਤੋਂ ਪੁੱਛਿਆ ਕਿ ਕੀ ਉਹ ਅਲਾਈਡ ਹੈਲਥ ਸਰਵਿਸਿਜ਼ ਜਿਹੜੀਆਂ ਵੈਟਰਨਸ ਦੇ ਲਈ ਦਿੱਤੀਆਂ ਜਾਂਦੀਆਂ ਉਹਦੇ 'ਤੇ ਲੱਗੀ ਹੋਈ $5,000 ਦੀ ਕੈਪ ਜਿਹੜੀ ਉਹ ਹਟਾ ਲੈਣਗੇ ਅਤੇ ਇਸ ਦੀ ਬਜਾਏ $150 million ਦਾ ਇੱਕ ਬਜਟ ਅਲੱਗ ਤੋਂ ਕੌਪ ਸਮਿਟ ਦੇ ਲਈ ਰੱਖਣਗੇ ਜਾਂ ਫਿਰ ਆਸਟ੍ਰੇਲੀਆ ਦੇ ਲੋਕਾਂ ਨੂੰ ਇਸ ਦੀ ਇੱਕ ਆਰਥਿਕ ਮਦਦ ਦਿੱਤੀ ਜਾਏਗੀ ਹਾਲ ਫਿਲਹਾਲ ਇਸ ਮੁੱਦੇ ਦੇ ਉੱਤੇ ਪ੍ਰਧਾਨ ਮੰਤਰੀ ਦੀ ਤਾਂ ਕੋਈ ਟਿੱਪਣੀ ਸਾਹਮਣੇ ਨਹੀਂ ਆਈ ਹੈ ਪਰ ਉੱਧਰ ਦੂਸਰੇ ਪਾਸੇ ਜਿਹੜੀ ਇਸ ਅੱਜ ਦੇ ਦਿਨ ਪ੍ਰਸ਼ਨ ਕਾਲ ਦੇ ਨਾਲ ਜੁੜੀਆਂ ਹੋਈਆਂ ਹੋਰ ਖਬਰਾਂ ਜ਼ਰੂਰ ਸਾਹਮਣੇ ਆ ਗਈਆਂ ਉਦਾਹਰਣ ਦੇ ਤੌਰ ਦੇ ਉੱਤੇ ਟਬੈਕੋ ਟੈਕਸ ਦੇ ਨਾਲ ਜੁੜੀ ਹੋਈ ਖਬਰ ਜਿੱਥੇ ਨੈਸ਼ਨਲ ਪਾਰਟੀ ਦੇ ਫਰੰਟ ਬੈਂਚਰ ਐਨੇ ਵੈਬਸਟਰ ਨੇ ਅਸਿਸਟੈਂਟ ਟ੍ਰੈਜਰ ਡੈਨੀਅਲ ਮੋਲੀਨੋ ਤੋਂ ਸਵਾਲ ਖੜੇ ਕੀਤੇ ਕਿਹਾ ਕਿ ਆਖਿਰਕਾਰ ਉਹ ਇਸ ਮਾਮਲੇ ਦੇ ਵਿੱਚ ਸਰਕਾਰ ਦੇ ਜਿਹੜਾ ਵਿਚਾਰ ਆ ਉਸ ਦੇ ਉਲਟ ਕਿਉਂ ਨਹੀਂ ਖੜੇ ਹੁੰਦੇ ਕਿਉਂ ਨਹੀਂ ਇਸ ਕਿਸਮ ਦੀ ਪਾਲਿਸੀ ਦੇ ਉੱਤੇ ਵਿਚਾਰ ਕੀਤੇ ਜਾਂਦੇ ਜਿਸ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਜਿਹੜੀਆਂ ਇਲੀਗਲ ਤਬੈਕੋ ਹੈ ਉਸ ਨੂੰ ਘੱਟ ਕਰਨ ਦੇ ਲਈ ਲੀਗਲ ਤਬੈਕੋ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਕਰ ਦਿੱਤੀ ਜਾਵੇ ਤਬਾਕੋ ਐਕਸਾਈਜ਼ ਜਿਹੜਾ ਘੱਟ ਕਰ ਦਿੱਤਾ ਜਾਵੇ ਜਦਕਿ ਡੈਨੀਅਲ ਮੋਲੀਨੋ ਦਾ ਹੀ ਸੰਸਦੀ ਹਲਕਾ ਸੀ ਜਿਸ ਦੇ ਵਿੱਚ ਕੱਲ੍ਹ ਰਾਤ ਤਬਾਕੂ ਸਟੋਰ ਨੂੰ ਇੱਕ ਵਾਰ ਫਿਰ ਤੋਂ ਅੱਗ ਲਗਾ ਦਿੱਤੀ ਗਈ ਦੱਸ ਦਈਏ ਕਿ ਇਸ ਦਰਮਿਆਨ ਮਿਲਟਨ ਡਿਕ ਦੀ ਤਰਫ ਤੋਂ ਵੀ ਸਵਾਲ ਪੁੱਛੇ ਗਏ ਕਿਹਾ ਗਿਆ ਕਿ ਆਖਿਰਕਾਰ ਇਹ ਡੈਨੀਅਲ ਮੋਲੀਨੋ ਦੇ ਖਿਲਾਫ ਇਸ ਕਿਸਮ ਦੀ ਗੱਲ ਕਿਉਂ ਕੀਤੀ ਜਾ ਰਹੀ ਹੈ ਕਿਉਂਕਿ ਡੈਨੀਅਲ ਮੋਲੀਨੋ ਨਾ ਤਾਂ ਉਹ ਮੰਤਰੀ ਨੇ ਅਤੇ ਨਾ ਹੀ ਉਹਨਾਂ ਦਾ ਇਸ ਕਿਸਮ ਦਾ ਪੋਰਟਫੋਲੀਓ ਹੈ ਕਿ ਤਬਾਕੂ ਟੈਕਸ ਦੇ ਨਾਲ ਜੁੜੀਆਂ ਹੋਈਆਂ ਉਹ ਗੱਲਾਂ ਦੇ ਉੱਤੇ ਫੈਸਲੇ ਲੈ ਸਕਣ ਉੱਧਰ ਇਸ ਦਰਮਿਆਨ ਲਗਾਤਾਰ ਲਿਬਰਲ ਨੈਸ਼ਨਲ ਗੱਠਜੋੜ ਦੇ ਉੱਤੇ ਇਲਜ਼ਾਮ ਜ਼ਰੂਰ ਲੱਗ ਰਹੇ ਨੇ ਕਿ ਉਹ ਵਨ ਨੇਸ਼ਨ ਪਾਰਟੀ ਦੀ ਪਾਲਿਸੀ ਨੂੰ ਅਪਣਾ ਰਹੇ ਨੇ ਐਂਗਸ ਟੇਲਰ ਜਿਨ੍ਹਾਂ ਨੇ ਅੱਜ ਦੇ ਦਿਨ ਇਸ ਗੱਲ ਦਾ ਸਪਸ਼ਟੀਕਰਨ ਕੀਤਾ ਕਿ ਇਸ ਕਿਸਮ ਦੀ ਉਹ ਪਾਲਿਸੀ ਬਿਲਕੁਲ ਨਹੀਂ ਅਪਣਾ ਰਹੇ ਜਿਸ ਦੇ ਵਿੱਚ ਇਹ ਵਨ ਨੇਸ਼ਨ ਪਾਰਟੀ ਦਾ ਜ਼ਿਕਰ ਹੋਵੇ ਬਲਕਿ ਤਬਾਕੋ ਐਕਸਾਈਜ਼ ਨੂੰ ਘੱਟ ਕਰਨ ਦੀ ਗੱਲ ਉਹ ਪਹਿਲਾਂ ਵੀ ਕਈ ਵਾਰ ਕਰ ਚੁੱਕੇ ਨੇ ਮੈਲਬਨ ਤੋਂ ਅਗਲੀ ਖਬਰ ਜਿੱਥੇ ਹੈਰਾਲਸਨ ਦੇ ਹਵਾਲੇ ਦੇ ਨਾਲ ਲੱਗੀ ਇਸ ਖਬਰ ਦੇ ਵਿੱਚ ਹੁਣ ਕੈਂਸਿੰਗਟਨ ਨਾਮ ਦੇ ਇਲਾਕੇ ਦੇ ਵਿੱਚੋਂ ਰੈਜ਼ੀਡੈਂਸ਼ੀਅਲ ਸਟਰੀਟਸ ਤੋਂ ਟਰੱਕਾਂ ਦਾ ਨਿਕਲਣਾ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਪਾਬੰਦ ਕਰ ਦਿੱਤਾ ਜਾਵੇਗਾ ਦਿਨ ਦਾ ਕੋਈ ਵੀ ਸਮਾਂ ਕਿਉਂ ਨਾ ਹੋਵੇ ਅਸਲ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਵੈਸਟਗੇਟ ਟਨਲ ਦੇ ਉੱਤੇ ਲੱਗੇ ਹੋਏ ਟੋਲਸ ਤੋਂ ਬਚਣ ਦੇ ਲਈ ਭਾਰੀ ਵਾਹਨ ਜਿਹੜੇ ਅਕਸਰ ਇਨਰ ਸਬਰਬਸ ਦਾ ਇਸਤੇਮਾਲ ਕਰ ਰਹੇ ਨੇ ਅਜੇ ਦੇ ਵਿੱਚ ਹੈਰਾਲਸਨ ਦੀ ਖਬਰ ਦੇ ਮੁਤਾਬਕ ਇਹ ਗੱਲ ਕਹੀ ਗਈ ਹੈ ਕਿ ਵੈਸਟਗੇਟ ਫਰੀਵੇ ਦੇ ਉੱਤੇ ਲੱਗੇ ਟੋਲ ਨੂੰ ਕ੍ਰੋਸ ਕਰਨ ਦੇ ਲਈ ਪਿਛਲੇ 1 ਸਾਲ ਦੇ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਵਾਹਨਾਂ ਦੀ ਗਿਣਤੀ ਲਗਾਤਾਰ ਦੂਸਰਿਆਂ ਸਬਬ ਤੋਂ ਹੋ ਕੇ ਗੁਜ਼ਰ ਕੇ ਵੱਧ ਰਹੀ ਹੈ, ਜਿਸ ਦੇ ਨਾਲ ਉਹਨਾਂ ਸਬਬ 'ਚ ਰਹਿਣ ਵਾਲੇ ਲੋਕਾਂ ਨੂੰ ਵੀ ਟ੍ਰੈਫਿਕ ਦੀ ਸਮੱਸਿਆ ਦਾ ਭਾਰੀ ਸਾਹਮਣਾ ਕਰਨਾ ਪੈਂਦਾ। ਇਸ ਦਰਮਿਆਨ $51 ਦਾ 24 ਘੰਟਿਆਂ ਦੇ ਵਿੱਚ ਜਿਹੜਾ ਪਾਸ ਬਣਦਾ ਜਾਂ ਇੱਕ ਟੋਲ ਲੱਗਦਾ, ਉਸ ਦੇ ਉੱਤੇ ਸਵਾਲ ਖੜ੍ਹੇ ਹੋ ਰਹੇ ਨੇ। ਕਿਹਾ ਜਾ ਰਿਹਾ ਹੈ ਕਿ ਇਸ ਟੋਲ ਤੋਂ ਬਚਣ ਦੇ ਲਈ ਯਾਰਾਵਿਲ ਅਤੇ ਫੁੱਟਸਕਰੇ ਦੇ ਦਰਮਿਆਨ ਸਬਬਸ ਦੇ ਵਿੱਚੋਂ ਜ਼ਿਆਦਾਤਰ ਟਰੱਕ ਡਰਾਈਵਰ ਜਿਹੜੇ ਉਹ ਗੁਜ਼ਰ ਕੇ ਜਾ ਰਹੇ ਨੇ। ਵੈਸਟਗੇਟ ਬ੍ਰਿਜ ਜਾਂ ਵੈਸਟਗੇਟ ਫ੍ਰੀਵੇ ਦਾ ਇਸਤੇਮਾਲ ਜਿਹੜਾ ਉਹ ਘੱਟ ਹੀ ਹੋ ਰਿਹਾ ਹੈ। ਉੱਥੇ ਮਸ਼ਰੂਮ ਕਿਲਰ ਨੂੰ ਤਾਂ ਤੁਸੀਂ ਜਾਣਦੇ ਹੋਵੋਗੇ, ਐਰਿਨ ਪੈਟਰਸਨ, ਕਿੰਨਾ ਚਿਰ ਆਸਟ੍ਰੇਲੀਆ 'ਚ ਇਹ ਵਿਸ਼ਾ ਚਰਚਾ ਦਾ ਬਣਿਆ ਰਿਹਾ, ਜਿੱਥੇ ਆਪਣੇ ਸੱਸ ਸਹੁਰੇ ਅਤੇ ਸੱਸ ਦੀ ਭੈਣ ਨੂੰ ਮਸ਼ਰੂਮ ਜ਼ਹਿਰੀਲੀ ਖਿਲਾ ਕੇ ਮਾਰ ਦੇਣ ਵਾਲੀ ਐਰਿਨ ਪੈਟਰਸਨ ਜੇਲ੍ਹ ਦੀ ਸਜ਼ਾ ਭੁਗਤ ਰਹੀ ਹੈ। ਪਰ ਹੁਣ ਹੈਰਲਸਨ ਦੀ ਖਬਰ ਦੇ ਮੁਤਾਬਕ ਉਸਨੇ ਅਦਾਲਤ ਦੇ ਵਿੱਚ ਇੱਕ ਅਪੀਲ ਦਾਇਰ ਕੀਤੀ ਹੈ। ਮਸ਼ਰੂਮ ਕਿਲਰ ਦਾ ਕਹਿਣਾ ਹੈ ਕਿ ਉਸਦਾ ਜੇਲ੍ਹ ਦੇ ਵਿੱਚ ਬੈਠ ਕੇ ਵਜ਼ਨ ਵੱਧ ਰਿਹਾ, ਇਸ ਕਰਕੇ ਓਲੰਪਿਕ ਵਰਗੇ ਟੀਕੇ ਜਿਹੜੇ ਨੇ, ਉਹਨੇ ਆਪਣੇ ਵਕੀਲਾਂ ਦੇ ਹਵਾਲੇ ਦੇ ਨਾਲ ਦੱਸਿਆ ਕਿ ਉਸਨੂੰ ਇਸ ਡੋਜ਼ ਇਹ ਦਿੱਤੀ ਜਾਵੇ। ਹਾਲਾਂਕਿ ਇਸ ਦਰਮਿਆਨ ਇਸ ਡੋਜ਼ ਦੀ ਜਿਹੜਾ ਖਰਚਾ ਹੈ ਉਹ ਐਰਿਨ ਪੈਟਰਸਨ ਖੁਦ ਤਾਂ ਨਹੀਂ ਚੱਕਣਗੇ। ਜ਼ਾਹਰ ਜੀ ਗੱਲ ਹੈ ਕਿ ਇਸ ਦੇ ਲਈ ਜਿਹੜਾ ਟੈਕਸਪੇਅਰ ਦਾ ਪੈਸਾ ਹੈ ਉਸ ਦੀ ਵਰਤੋਂ ਕਰਕੇ ਜੇਲ੍ਹ ਦੇ ਕੈਦੀਆਂ ਨੂੰ ਖੁਸ਼ੀ ਖੁਸ਼ੀ ਰੱਖਣ ਦੀ ਜਿਹੜੀ ਇੱਕ ਰਵਾਇਤ ਹੈ ਆਸਟ੍ਰੇਲੀਆ ਦੇ ਵਿੱਚ, ਉਸ ਦਾ ਵੀ ਖੁਲਾਸਾ ਸਾਹਮਣੇ ਆਉਂਦਾ ਹੈ। ਉੱਥੇ ਇੱਕ ਹੋਰ ਖਬਰ ਦੀ ਸਾਂਝ ਪਾਈਏ ਤੇ ਸਿਡਨੀ ਦੇ ਈਸਟ ਦੇ ਵਿੱਚ ਪੈਂਦਾ ਵਲੂਰਾ ਟ੍ਰੇਨ ਸਟੇਸ਼ਨ ਔਰ ਇਸ ਦੇ ਆਲੇ ਦੁਆਲੇ ਲਗਭਗ 10,000 ਘਰਾਂ ਨੂੰ ਬਣਾਏ ਜਾਣ ਦਾ ਇੱਕ ਪ੍ਰੋਜੈਕਟ ਸਾਹਮਣੇ ਆਇਆ। ਦੱਸ ਦਈਏ ਕਿ 168 ਏਕੜ ਲੈਂਡ ਦੇ ਵਿੱਚ ਵਲੂਰਾ ਐਜਕਲਿਫ ਜਾਂ ਇਸ ਦੇ ਆਲੇ ਦੁਆਲੇ ਕ੍ਰਿਸਮਿਨ ਸਰਕਾਰ ਦੀ ਤਰਫ ਤੋਂ 9,400 ਘਰ ਬਣਾਏ ਜਾਣਗੇ। ਸਰਕਾਰ ਦਾ ਕਹਿਣਾ ਹੈ ਕਿ ਇਹਨਾਂ ਦੇ ਵਿੱਚੋਂ ਜਿਹੜੇ 40% ਘਰ ਨੇ ਉਹ ਟ੍ਰੇਨ ਸਟੇਸ਼ਨ ਦੇ 200 ਮੀਟਰ ਦੇ ਦਾਇਰੇ ਦੇ ਵਿੱਚ ਬਣਾਉਣੇ। ਇਸ ਤੋਂ ਇਲਾਵਾ ਐਜਕਲਿਫ ਸਟੇਸ਼ਨ ਔਰ ਇਸ ਦੇ ਆਲੇ ਦੁਆਲੇ 30-32 ਮੰਜ਼ਿਲਾ ਇਮਾਰਤਾਂ ਦਾ ਇੱਕ ਸਮੂਹ ਵੀ ਖੜ੍ਹਾ ਕੀਤਾ ਜਾਣਾ। ਹਾਲਾਂਕਿ ਇਸ ਦਰਮਿਆਨ ਇਸ ਪ੍ਰੋਜੈਕਟ ਦੀ ਟਾਈਮਲਾਈਨ ਹਾਲੇ ਸਾਂਝੀ ਨਹੀਂ ਕੀਤੀ ਗਈ ਹੈ। 3.5 ਹੈਕਟੇਅਰ ਜਿਹੜੇ ਨੇ ਉਹ ਹੋਰ ਜਿਹੜੇ ਐਕੁਆਇਰ ਕੀਤੇ ਜਾ ਰਹੇ ਨੇ ਤਾਂ ਕਿ ਸਰਕਾਰ ਇੱਥੇ ਘਰਾਂ ਦੇ ਨਿਰਮਾਣ ਨੂੰ ਅੱਗੇ ਤੇਜ਼ੀ ਦੇ ਨਾਲ ਵਧਾ ਸਕੇ। ਉੱਥੇ ਨਿਰਮਾਣ ਕਾਰਜਾਂ ਦੀ ਜਦੋਂ ਗੱਲ ਆਉਂਦੀ ਹੈ, ਤਰੱਕੀ ਦੀ ਗੱਲ ਆਉਂਦੀ ਹੈ ਤਾਂ ਸਿਡਨੀ ਦੇ ਨੌਰਥ ਵੈਸਟ ਤੋਂ ਖਬਰ, ਜਿੱਥੇ ਰਾਊਜ਼ਿਲ ਟਾਊਨ ਸੈਂਟਰ ਦੇ ਵਿੱਚ ਹੁਣ $200 ਮਿਲੀਅਨ ਦਾ ਹੋਰ ਨਿਵੇਸ਼ ਕਰਕੇ ਰਿਟੇਲ ਸੈਕਟਰ ਨੂੰ ਮਜ਼ਬੂਤ ਕੀਤਾ ਜਾਏਗਾ। ਖਬਰ ਇਹ ਸਾਹਮਣੇ ਆ ਰਹੀ ਹੈ ਕਿ ਸਾਲ 2007 ਦੇ ਵਿੱਚ ਸ਼ੁਰੂ ਹੋਏ ਰਾਊਜ਼ਿਲ ਟਾਊਨ ਸੈਂਟਰ ਦੇ ਉੱਤੇ ਹੁਣ ਕੰਪਨੀ GPT ਗਰੁੱਪ ਦੀ ਤਰਫ ਤੋਂ ਲਗਭਗ 10,500 ਸਕੁਏਅਰ ਮੀਟਰ ਦਾ ਜਿਹੜਾ ਰਕਬਾ ਉਹ ਹੋਰ ਵਧਾਇਆ ਜਾ ਰਿਹਾ। ਵੱਡੀਆਂ ਰਿਟੇਲ ਕੰਪਨੀਆਂ ਐਡੀਡਾਸ, ਐਲੀਟ 11, ਆਸਟ੍ਰੇਲੀਅਨ ਲੇਬਲ ਪੀਟਰ ਇੰਗਲੈਂਡ ਅਤੇ ਆਈਸਕ੍ਰੀਮ ਦੀ ਕੰਪਨੀ ਅਨੀਟਾ ਜਲੈਟੋ ਦੀ ਤਰਫ ਤੋਂ ਆਪਣੇ ਸਟੋਰ ਖੋਲ੍ਹੇ ਜਾਣਗੇ। ਸਿਰਫ ਇੰਨਾ ਹੀ ਨਹੀਂ ਬਲਕਿ ਸ਼ੇਕ, ਗਲਾਸਮ, ਮਿਮਕੋ, ਯੂਨੀਵਰਸਲ ਸਟੋਰ, ਮੈਕਾ, ਰੈਬਲ, ਕੋਟਨ ਆਨ ਅਤੇ ਕੰਟਰੀ ਰੋਡ ਦੇ ਜਿਹੜੇ ਸਟੋਰ ਨੇ ਉਹ ਵੀ ਇੱਥੇ ਖੋਲ੍ਹੇ ਜਾਣਗੇ। ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ। ਮੈਲਬਰਨ ਇੱਕ ਵਾਰ ਫਿਰ ਤੋਂ ਖੇਡਾਂ ਦੇ ਵੱਡੇ ਸਮਾਗਮਾਂ ਦੀ ਤਿਆਰੀ, ਉਹਨਾਂ ਦੀ ਮੇਜ਼ਬਾਨੀ ਦੇ ਵਾਸਤੇ ਆਪਣੀ ਕਮਰ ਕੱਸ ਚੁੱਕਿਆ। ਸ਼ੁੱਕਰਵਾਰ ਦੇ ਦਿਨ NFL ਦੇ ਇਤਿਹਾਸਕ ਹੋਣ ਜਾ ਰਹੇ ਮੈਚ, ਜਿਹੜਾ ਕਿ ਵਿਕਟੋਰੀਆ ਮੈਲਬਰਨ ਦੀ ਧਰਤੀ 'ਤੇ ਹੋਣਾ, ਉਸ ਦੇ ਨਾਲ ਸਾਰੇ ਵੱਡੇ ਇਵੈਂਟ ਹੁਣ ਮੈਲਬਰਨ ਦੇ ਵਿੱਚ ਹੋਣ ਦਾ ਇੱਕ ਜਿਹੜਾ ਰਿਕਾਰਡ ਕਾਇਮ ਹੋ ਗਿਆ। NFL ਦਾ ਫਾਈਨਲ ਹੋਵੇ, ਸਪਰਿੰਗ ਰੇਸ, ਕਾਰਨੀਵਲ ਇਸੇ ਸਾਲ ਹੋਣੇ ਨੇ, ਆਸਟ੍ਰੇਲੀਅਨ ਓਪਨ ਗੋਲਫ ਤੋਂ ਲੈ ਕੇ ਟੈਨਿਸ ਅਤੇ ਕ੍ਰਿਕਟ ਤੱਕ ਦੇ ਮੁਕਾਬਲੇ, ਕਾਰ ਰੇਸਿੰਗ ਤੋਂ ਮੋਟਰਸਾਈਕਲ ਰੇਸਿੰਗ ਤੱਕ ਦੇ ਮੁਕਾਬਲੇ ਇਸ ਵਕਤ ਮੈਲਬਰਨ ਦੇ ਵਿੱਚ ਹੀ, ਖਾਸ ਤੌਰ ਦੇ ਉੱਤੇ ਵਿਕਟੋਰੀਆ ਅਤੇ ਉਸਦੇ ਆਲੇ ਦੁਆਲੇ ਇਲਾਕਿਆਂ ਦੇ ਵਿੱਚ ਕੀਤੇ ਜਾ ਰਹੇ ਨੇ। ਇਸ ਦਰਮਿਆਨ ਆਸਟ੍ਰੇਲੀਅਨ ਓਪਨ ਟੈਨਿਸ, F1 ਗ੍ਰੈਂਡ ਪ੍ਰਿਕਸ, ਬਾਕਸਿੰਗ ਡੇ ਟੈਸਟ ਅਤੇ ਇੱਕ ਸਪੈਸ਼ਲ ਆਸਟ੍ਰੇਲੀਆ ਅਤੇ ਇੰਗਲੈਂਡ ਦੇ ਦਰਮਿਆਨ MCG ਦੇ ਵਿੱਚ ਹੋਣ ਵਾਲਾ 150ਵੀਂ ਵਰੇਗੰਢ ਦਾ ਟੈਸਟ ਵੀ ਜਿਹੜਾ ਮੈਲਬਰਨ ਦੇ ਵਿੱਚ ਇਸ ਸਾਲ ਖੇਡਿਆ ਜਾਣਾ। ਆਖਰੀ ਖਬਰ ਦੀ ਸਾਂਝ ਪਾਈਏ ਤੇ ਬਿੱਗ ਬੈਸ਼ ਦੀ ਤਰਫ ਤੋਂ, ਮਾਕਨਸ ਕ੍ਰਿਕਟ ਆਸਟ੍ਰੇਲੀਆ ਦੀ ਤਰਫ ਤੋਂ ਬਿੱਗ ਬੈਸ਼ ਲੀਗ ਨੂੰ ਪ੍ਰਾਈਵੇਟ ਕਰ ਦਿੱਤੇ ਜਾਣ ਦੇ ਉੱਤੇ, ਜਿਹੜੇ ਪ੍ਰਾਈਵੇਟ ਇਨਵੈਸਟਮੈਂਟਸ ਨੇ ਉਹਨਾਂ ਨੂੰ ਸੱਦੇ ਜਾਣ ਦੇ ਉੱਤੇ ਆਪਣੀ ਸਪਸ਼ਟੀਕਰਨ ਦਿੱਤੀ ਗਈ। ਦੱਸ ਦਈਏ ਕਿ ਮੈਲਬਨ ਰੈਨੇਗ੍ਰੇਡ ਦੇ ਸੇਲ ਦੇ ਉੱਤੇ ਪਏ ਹੋਣ ਦੇ ਚੱਲਦਿਆਂ ਇਹ ਖਬਰ ਸਾਹਮਣੇ ਆਈ ਹੈ। ਕ੍ਰਿਕਟ ਆਸਟ੍ਰੇਲੀਆ ਨੇ ਇਸ ਬਾਰੇ ਬਿਆਨ ਦਿੱਤਾ ਹੈ ਕਿ ਉਹ ਜਿਹੜਾ ਟੀ ਟਵੈਂਟੀ ਲੀਗ ਤੋਂ ਪਹਿਲਾਂ ਇਸ ਟੀ ਟਵੈਂਟੀ ਲੀਗ ਦੇ ਇਸ ਸਾਲ ਆਯੋਜਨ ਤੋਂ ਪਹਿਲਾਂ ਇਸ ਦਾ ਜਿਹੜਾ ਇਹ ਕਲੈਬਰੇਸ਼ਨਸ ਨੇ ਇਹ ਖਤਮ ਕਰ ਲਈਆਂ ਜਾਣਗੀਆਂ। ਇਸ ਦਰਮਿਆਨ ਪ੍ਰਾਈਵੇਟ ਇਨਵੈਸਟਮੈਂਟ ਨੂੰ ਹੋਰ ਆਸਟ੍ਰੇਲੀਆ ਦੇ ਵਿੱਚ ਵਧੇਰੇ ਉਤਸ਼ਾਹਿਤ ਕੀਤਾ ਜਾਏਗਾ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ। ਸੁਣਦੇ ਰਹੋ ਰੇਡੀਓ ਹਾਂਜੀ 1634 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ। ਧੰਨਵਾਦ।
1: ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 180 492 491 ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi Australia, hi Melbourne, मैं आपका माजन बोल रहा हूँ, यानी कि मैडी, और आप सुन रहे हैं रेडियो हांजी 1674 AM।

0: ਸ੍ਰੀਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।
1: ਦੇਖੋ ਹੋ ਗਿਆ, ਫਿਰ ਦੌੜ ਹੋ ਗਈ ਸ਼ੁਰੂ।

0: ਰੇਡੀਓ ਹਾਂਜੀ 1674 ਆਸ ਕਰਦੇ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਚਿਹਰੇ ਤੇ ਹੋਵੇਗੀ ਮੁਸਕਰਾਹਟ, ਮਨ ਦੇ ਵਿੱਚ ਸ਼ੁਕਰਾਨਾ, ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ ਤੇ ਖੁਸ਼ੀ ਲੈ ਕੇ ਆਈਏ ਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਦੋ ਨੌਜਵਾਨ ਰੱਬ ਦੀ ਭਾਲ ਦੇ ਵਿੱਚ ਨਿਕਲੇ, ਆਪਣੇ ਗ੍ਰਸਤੀ ਜੀਵਨ ਤੋਂ ਅੱਕ ਕਾ ਕੇ ਉਸ ਸਫ਼ਰ ਦੇ ਉੱਤੇ ਨਿਕਲੇ ਜਿਹੜਾ ਆਸਾਨ ਨਹੀਂ ਸੀ। ਜਿੱਦਾਂ ਕਿਸੇ ਨੇ ਦੱਸਿਆ ਉਸੇ ਪਾਸੇ ਨੂੰ ਹੋ ਤੁਰੇ, ਕਿਸੇ ਨੇ ਕਿਹਾ ਪਹਾੜਾਂ ਦੇ ਵਿੱਚ ਚਲੇ ਜਾਓ ਉੱਥੇ ਚਲੇ ਗਏ, ਕਿਸੇ ਨੇ ਕਿਹਾ ਗੁਫਾਵਾਂ ਦੇ ਵਿੱਚ ਬਹਿ ਜਾਓ ਉਹ ਕੀਤਾ, ਕਿਸੇ ਨੇ ਕਿਹਾ ਭੁੱਖੇ ਰਹਿ ਕੇ ਤਪ ਕਰੋ, ਕਿਸੇ ਨੇ ਕਿਹਾ ਯੋਗ ਕਰੋ। ਜਿੱਥੇ ਜਿੱਥੇ ਵੀ ਕੁੱਗ ਦੱਸ ਪਾਉਂਦਾ ਉਸ ਜਗ੍ਹਾ ਦੇ ਉੱਤੇ ਚਲੇ ਜਾਂਦੇ। ਲੰਮਾ ਸਮਾਂ ਜੰਗਲਾਂ ਦੇ ਵਿੱਚ ਰਹੇ ਅਤੇ ਅੱਜ ਜਦੋਂ ਦੂਰ ਦਰੇਡਿਓਂ ਪਰਬਤ ਦੀਆਂ ਚੋਟੀਆਂ ਦੇ ਵਿੱਚੋਂ ਧੱਕੇ ਧੋੜੇ ਖਾ ਕੇ ਇਹ ਸਮਝ ਆਈ ਕਿ ਜੋ ਸਾਨੂੰ ਚਾਹੀਦਾ ਸੀ ਉਹ ਨਹੀਂ ਮਿਲਿਆ, ਜਾਂ ਕਹਿ ਲਓ ਕਿ ਉਹਨਾਂ ਦੇ ਮਨ ਨੂੰ ਸ਼ਾਂਤੀ, ਉਹਨਾਂ ਦੇ ਮਨ ਨੂੰ ਟਕਾ ਨਹੀਂ ਆਇਆ। ਲੱਗਾ ਕਿ ਜਿੱਦਾਂ ਆਪਾਂ ਇਹ ਸਮਾਂ ਵਿਅਰਥ ਹੀ ਗਵਾ ਦਿੱਤਾ ਹੋਵੇ। ਲੰਮਾ ਸਮਾਂ ਪਹਾੜਾਂ 'ਚ ਰਹਿਣ ਦੇ ਕਰਕੇ ਬਿਲਕੁਲ ਸੁੱਕੇ ਕੰਨਾਂ ਹੋ ਗਏ, ਹੱਡੀਆਂ ਦੀ ਮੁੱਠ, ਸੋਚਿਆ ਵਾਪਸ ਆਪਣੇ ਪਿੰਡ ਨੂੰ ਚੱਲਦੇ ਹਾਂ। ਹਲੇ ਪਹਾੜ ਥੱਲੇ ਉਤਰੇ ਹੀ ਸੀ, ਖੇਤਾਂ 'ਚ ਕੰਮ ਕਰਦਾ ਇੱਕ ਬਾਪੂ ਟੱਕਰ ਪਿਆ। ਕਹਿਣ ਲੱਗਾ, ਨੌਜਵਾਨ ਨੂੰ ਖਾਂਦੇ ਨਹੀਂ ਜੇ ਕੁਛ, ਉਹ ਤੁਹਾਡੇ ਤੋਂ ਤੇ ਕਾਮ ਹੀ ਨਾ ਰੱਜੇ, ਆਓ ਬੈਠੋ ਤੁਹਾਨੂੰ ਮੈਂ ਅੰਨ ਛਕਾਵਾਂ। ਪੁੱਛਿਆ ਤਾਂ ਸਾਰੀ ਕਹਾਣੀ ਦੱਸ ਦਿੱਤੀ ਤੇ ਬਾਬੇ ਨੇ ਹੱਸ ਕੇ ਕਿਹਾ, ਇੰਨੀ ਕੁ ਗੱਲ ਤੇ ਪੁੱਤਰੋ ਇੰਨੇ ਧੱਕੇ ਕਾਹਤੋਂ ਖਾਧੇ? ਉਹਨਾਂ ਦੇ ਕੰਨ ਖੜੇ ਹੋ ਗਏ, ਜਿਹੜੀ ਗੱਲ ਦੇ ਲਈ ਆਪਾਂ ਇੰਨੇ ਯਤਨ, ਇੰਨੇ ਜਫ਼ਰ ਜਾਲਾ ਹਾਂ, ਇਹਦੇ ਲਈ ਇਹ ਕੋਈ ਵੱਡੀ ਗੱਲ ਹੀ ਨਹੀਂ, ਇਹ ਕੀ ਕਹੀ ਜਾਂਦਾ? ਹਾਂ ਤੁਸੀਂ ਠੀਕ ਸੁਣਿਆ, ਉਹ ਰੱਬ ਨੂੰ ਪਾਉਣਾ ਕਿਹੜੀ ਵੱਡੀ ਗੱਲ, ਪਹਾੜਾਂ 'ਚ ਜਾਣ ਦੀ ਕੀ ਲੋੜ ਹੀ, ਤੁਹਾਨੂੰ ਮੈਂ ਇੱਥੇ ਦੱਸ ਦੇਣਾ। ਬਸ ਨਿਕਾ ਜਿਹਾ ਮੇਰਾ ਕੰਮ ਕਰਨਾ ਪਊਗਾ, ਤੁਸੀਂ ਇੱਦਾਂ ਕਰਨਾ ਵੀ ਉਹ ਸਾਹਮਣੇ ਖੂਹ ਦੇ ਵਿੱਚੋਂ ਇੱਕ ਇੱਕ ਬਾਲਟੀ ਪਾਣੀ ਦੀ ਭਰ ਕੇ ਇਸ਼ਨਾਨ ਕਰਨਾ ਅਤੇ ਸਮਝ ਲਓ ਕਿ ਜੇ ਤੁਸੀਂ ਇਹ ਕਰ ਲਿਆ ਤਾਂ ਰੱਬ ਪਾ ਲਿਆ। ਪਰ ਇੱਕ ਚੀਜ਼ ਦਾ ਖਿਆਲ ਰੱਖਿਓ, ਧੀਰਜ ਬਣਾਈ ਰੱਖਿਓ, ਸੰਯਮ ਬਣਾਈ ਰੱਖਿਓ, ਹੌਂਸਲਾ ਬਣਾਈ ਰੱਖਿਓ, ਡੋਲਿਓ ਨਾ, ਕਾਹਲੇ ਨਾ ਪਿਓ। ਮਨ ਦੇ ਵਿੱਚ ਜੋ ਵੀ ਵਿਚਾਰ ਆਉਣਗੇ ਉਹਨਾਂ ਨੂੰ ਕਾਬੂ ਦੇ ਵਿੱਚ ਰੱਖਿਓ, ਜੇ ਉਹ ਕਾਬੂ ਦੇ ਵਿੱਚ ਨਾ ਰਹੇ ਤਾਂ ਫਿਰ ਮੈਂ ਕੀ, ਕੋਈ ਵੀ ਤੁਹਾਡੀ ਮਦਦ ਨਹੀਂ ਕਰ ਸਕਦਾ। ਨੌਜਵਾਨਾਂ ਨੂੰ ਯਕੀਨ ਤੇ ਨਹੀਂ ਆਇਆ, ਇੱਕ ਦੂਸਰੇ ਦੇ ਮੂੰਹ ਵੱਲ ਵੇਖਿਆ, ਮਨ ਹੀ ਮਨ ਸੋਚਿਆ ਕਿ ਇਹ ਕੀ ਗੱਲਾਂ ਕਹੀ ਜਾਂਦਾ, ਹੁਣ ਮਨਾ ਵੀ ਨਹੀਂ ਸੀ ਕਰ ਸਕਦੇ। ਇੰਨਾ ਸਤਿਕਾਰਯੋਗ ਬੰਦਾ, ਵੱਡੀ ਉਮਰ ਦਾ, ਰੋਟੀ ਪਾਣੀ ਛਕਾਇਆ, ਮਨਾ ਵੀ ਕਰਨੋਂ ਰਹੇ, ਚੁੱਪ ਚੁਪੀਤੇ ਉੱਠ ਕੇ ਖੂਹ ਵੱਲ ਨੂੰ ਤੁਰ ਪਏ। ਜਾ ਕੇ ਇੱਕ ਜਣਾ ਤਾਂ ਬਾਲਟੀ ਵੇਖ ਕੇ ਹੀ ਪਲਟਾ, ਬਾਲਟੀ ਦੇ ਥੱਲੇ ਥੱਲਾ ਨਹੀਂ ਸੀ ਹੈਗਾ। ਆ ਕੇ ਬਾਪੂ ਨੂੰ ਕਹਿਣ ਲੱਗਾ, ਬਾਲਟੀ ਦੇ ਥੱਲੇ ਦੇ ਥੱਲਾ ਨਹੀਂ ਹੈਗਾ, ਪਾਣੀ ਨਿਕਲ ਨਹੀਂ ਸਕਦਾ, ਕੋਈ ਹੋਰ ਬਾਲਟੀ ਹੈ? ਤਾਂ ਬਾਪੂ ਅੱਗੋਂ ਖਿੜਖੜਾ ਕੇ ਹੱਸ ਪਿਆ। ਨੌਜਵਾਨ ਨੂੰ ਲੱਗਾ ਮੇਰੀ ਖਿੱਲੀ ਉਡਾਈ ਹੈ। ਉਹ ਉਹਨੇ ਉੱਥੇ ਉਸ ਜਗ੍ਹਾ ਦੇ ਉੱਤੇ ਰੁਕਣਾ ਹੁਣ ਬਿਹਤਰ ਨਾ ਸਮਝਿਆ। ਉਹਨੂੰ ਲੱਗਾ ਇਹ ਕੋਈ ਪਾਗਲ ਹੈ, ਇਹਦਾ ਦਿਮਾਗ ਹਿੱਲਿਆ, ਇਹ ਐਵੇਂ ਸਾਡੇ ਨਾਲ ਖੇਡਾਂ ਖੇਡਦਾ, ਅਸੀਂ ਅੱਧੀ ਦੁਨੀਆ ਵੇਖ ਆਏ ਹਾਂ, ਵੱਡੇ ਤੋਂ ਵੱਡੇ ਰਿਸ਼ੀ ਮੁਨੀ ਦੀ ਦੱਸ ਪਈ ਉੱਥੋਂ ਉਹ ਆਏ ਹਾਂ, ਇਹਨੇ ਸਾਨੂੰ ਕੀ ਦੱਸਣਾ। ਦੂਸਰੇ ਦੇ ਮਨ ਦੇ ਵਿੱਚ ਖੁਰਕੀ ਆਇਆ, ਉਹਨੇ ਬਾਲਟੀ ਫੜੀ ਅਤੇ ਖੂਹ ਦੇ ਵਿੱਚ ਸੁੱਟ ਦਿੱਤੀ, ਉੱਪਰ ਨੂੰ ਖਿੱਚੀ, ਖਾਲੀ। ਦੁਬਾਰਾ ਕੋਸ਼ਿਸ਼ ਕੀਤੀ, ਫਿਰ ਦੁਬਾਰਾ ਕੋਸ਼ਿਸ਼ ਕੀਤੀ, ਉਹ ਬਾਪੂ ਵੀ ਉੱਥੇ ਬੈਠਾ ਵੇਂਦਾ ਰਿਹਾ ਅਤੇ ਨੌਜਵਾਨ ਦੇ ਮਨ 'ਚ ਵੀ ਪਤਾ ਨਹੀਂ ਕੀ ਆਇਆ, ਉਹ ਵੀ ਨਹੀਂ ਡੋਲਿਆ। ਜਦੋਂ ਸ਼ਾਮੀ ਪਈਆਂ ਤਾਂ ਬਾਪੂ ਨੇ ਜਾ ਕੇ ਜਾਮ ਫੜੀ, ਬਸ ਕਰ ਨੌਜਵਾਨਾਂ, ਸਮਝ ਲਾ ਤੂੰ ਰੱਬ ਪਾ ਲਿਆ। ਤੇਰੇ ਅੰਦਰ ਉਹ ਧੀਰਜ ਹੈਗੀ ਹੈ, ਤੇਰੇ ਅੰਦਰ ਉਹ ਠਰਮਾ ਹੈਗਾ, ਤੇਰੇ ਅੰਦਰ ਉਹ ਕਾਲ ਨਹੀਂ ਜੋ ਤੇਰੇ ਸਾਥੀ ਦੇ ਅੰਦਰ ਸੀ। ਹੋ ਸਕਦਾ ਤੂੰ ਬਹੁਤ ਪਹਿਲਾਂ ਵੀ ਪਾ ਲੈਂਦਾ, ਪਰ ਕਈ ਵਾਰੀ ਸਾਡੇ ਨਾਲ ਮਾੜਾ ਸਲਾਹਕਾਰ ਤੁਰਿਆ ਫਿਰਦਾ ਹੋਵੇ, ਉਹਦੇ ਕਰਕੇ ਵੀ ਆਪਾਂ ਨੁਕਸਾਨ ਕਰਵਾ ਲੈਂਦੇ ਹਾਂ। ਅਸਲ ਦੇ ਵਿੱਚ ਜੋ ਤੁਹਾਨੂੰ ਚਾਹੀਦਾ ਸੀ ਉਹ ਤੁਸੀਂ ਮੇਰੇ ਨਾਲੋਂ ਵੀ ਵੱਧ ਇਕੱਠਾ ਕਰ ਲਿਆ ਹੈ। ਜਿੰਨੀ ਥਾਂ 'ਤੇ ਤੂੰ ਘੁੰਮੇ ਹੋ ਉਨੀ ਥਾਂ ਦੇ ਉੱਤੇ ਮੈਂ ਨਹੀਂ ਸੀ ਘੁੰਮ ਪਾਇਆ। ਮੈਂ ਕਦੀ ਸੋਚ ਵੀ ਨਹੀਂ ਸਕਦਾ ਆਪਣੇ ਖੇਤਾਂ ਨੂੰ ਛੱਡ ਕੇ ਪਹਾੜਾਂ 'ਚ ਤਲਿਆ ਜਾਵਾਂ, ਜੰਗਲਾਂ ਦੇ ਵਿੱਚ ਜਾ ਕੇ ਇੰਨਾ ਸਮਾਂ ਰਹਿ ਲਵਾਂ, ਇੰਨਾ ਸਮਾਂ ਭੁੱਖਾ ਰਹਿ ਲਵਾਂ। ਜਿੰਨੀ ਤੁਹਾਡੀ ਘਾਲਣਾ ਉਨੀ ਮੇਰੀ ਨਹੀਂ, ਮੈਂ ਤੁਹਾਨੂੰ ਕੀ ਦੱਸਣਾ। ਪਰ ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਤੁਹਾਨੂੰ ਇੰਨਾ ਦੱਸ ਸਕਦਾ ਕਿ ਜਿਹੜੇ ਇਨਸਾਨ ਨੂੰ ਥੱਲਾ ਨਾ ਹੋਵੇ ਉਹਦੇ ਵਿੱਚ ਗਿਆਨ ਨਹੀਂ ਟਿਕਦਾ, ਉਹਦੇ ਵਿੱਚ ਐਨਰਜੀ, ਉਹਦੇ ਵਿੱਚ ਊਰਜਾ ਨਹੀਂ ਟਿਕਦੀ। ਉਹ ਇੱਧਰੋਂ ਗਿਆਨ ਪਾਉਂਦਾ ਅਤੇ ਉੱਧਰੋਂ ਨਿਕਲੀ ਜਾਂਦਾ, ਬਿਲਕੁਲ ਇਸ ਬਾਲਟੀ ਵਾਂਗੂ, ਜਿੱਦਾਂ ਇਹ ਖੂਹ ਦੇ ਵਿੱਚੋਂ ਜਾਂਦੀ ਹੈ, ਪਾਣੀ ਦੇ ਵਿੱਚੋਂ ਦੀ ਤਾਂ ਹੋ ਆਉਂਦੀ ਹੈ ਪਰ ਪਾਣੀ ਨੂੰ ਆਪਣੇ ਨਾਲ ਨਹੀਂ ਲੈ ਕੇ ਆ ਪਾਉਂਦੀ, ਕਿਉਂਕਿ ਇਹਨੂੰ ਥੱਲਾ ਨਹੀਂ ਹੈਗਾ, ਪਾਣੀ ਰੁਕੇ ਵੀ ਕਿੱਥੇ। ਇਸੇ ਤਰ੍ਹਾਂ ਦੇ ਨਾਲ ਪਤਾ ਨਹੀਂ ਤੁਸੀਂ ਕਿੰਨੇ ਖੂਹਾਂ ਦੇ ਵਿੱਚੋਂ ਹੋ ਕੇ ਮੁੜ ਆਏ ਜੇ। ਇਸ ਕਰਕੇ ਤੁਹਾਨੂੰ ਗਿਆਨ ਨਹੀਂ ਮਿਲਿਆ ਕਿਉਂਕਿ ਤੁਸੀਂ ਕੁਝ ਇਕੱਠਾ ਹੀ ਨਹੀਂ ਕੀਤਾ। ਇਨਸਾਨ ਨੂੰ ਜ਼ਰੂਰੀ ਹੈ ਕਿ ਉਹ ਇਸ ਬਾਲਟੀ ਵਾਂਗੂ ਪਹਿਲਾਂ ਥੱਲਾ ਲਾ ਲਵੇ ਅਤੇ ਫਿਰ ਉਹਦੇ ਵਿੱਚ ਜਿਹੜੀਆਂ ਵੀ ਚੰਗੀਆਂ ਗੱਲਾਂ ਤੁਹਾਨੂੰ ਵੇਖਣ ਨੂੰ ਮਿਲਣ ਉਹ ਪਾਣੀ ਵਾਂਗੂ ਆਪਣੇ ਅੰਦਰ ਭਰ ਕੇ ਹਮੇਸ਼ਾ ਦੇ ਲਈ ਰੱਖਣ, ਉਹਨਾਂ ਨੂੰ ਵਰਤਣ, ਉਹਨਾਂ ਨੂੰ ਵਰਤਣ, ਉਸ ਨੂੰ ਅੱਗੇ ਵੰਡਣ। ਤੁਸੀਂ ਤਾਂ ਆਪਣੇ ਜੋਗਾ ਨਹੀਂ ਇਕੱਠਾ ਕਰ ਬੈਠੇ, ਆਪਣੇ ਜੋਗਾ ਨਹੀਂ ਇਕੱਠਾ ਕਰ ਸਕੇ ਤਾਂ ਗਾਂਹ ਕੀ ਦਊਗੇ। ਨੌਜਵਾਨ ਨੂੰ ਉਹ ਮਿਲ ਗਿਆ ਸੀ ਜੋ ਉਹਨੂੰ ਬੜੇ ਯਤਨ ਜਾਲ ਕੇ ਵੀ ਨਹੀਂ ਮਿਲਿਆ। ਹੁਣ ਉਹ ਬੈਠ ਕੇ ਹੋਰ ਬਹੁਤ ਸਾਰੇ ਲੋਕਾਂ ਦੀਆਂ ਜਿਨ੍ਹਾਂ ਨੂੰ ਉਹ ਪਿਛਲੇ ਸਾਲਾਂ ਦੇ ਵਿੱਚ ਮਿਲਿਆ ਉਹਨਾਂ ਦੀਆਂ ਗੱਲਾਂ ਨੂੰ ਇਸ ਬਜ਼ੁਰਗ ਦੀਆਂ ਗੱਲਾਂ ਦੇ ਨਾਲ ਮੇਲ ਮੇਲ ਕੇ ਸੋਚਦਾ ਵੇਖਦਾ। ਗੱਲਾਂ ਤਾਂ ਲਗਭਗ ਇੱਦਾਂ ਦੀਆਂ ਹੀ ਸੀ, ਜਾਂ ਉਹਨਾਂ ਦੇ ਸਮਝਾਉਣ ਦੇ ਵਿੱਚ ਗਲਤੀ ਹੋ ਗਈ ਜਾਂ ਮੇਰੇ ਸਮਝਣ ਦੇ ਵਿੱਚ, ਅਤੇ ਜਾਂ ਫਿਰ ਬਜ਼ੁਰਗ ਸਹੀ ਕਹਿੰਦੇ। ਜਦੋਂ ਤੁਹਾਡੇ ਨਾਲ ਸਾਥ ਕਾਲ ਵਾਲਾ ਹੋਵੇ ਫਿਰ ਵੀ ਕਈ ਵਾਰੀ ਤੁਸੀਂ ਮੰਜ਼ਿਲ 'ਤੇ ਨਹੀਂ ਪਹੁੰਚ ਪਾਉਂਦੇ, ਜਾਂ ਤੁਸੀਂ ਉਸ ਨੂੰ ਆਪਣੇ ਵਿੱਚ ਢਾਲ ਲਵੋ ਜਾਂ ਉਹ ਤੁਹਾਡੇ ਵਿੱਚ ਢਲ ਜਾਵੇ। ਗੱਲ ਇਹ ਕਿ ਇੱਕ ਤਾਂ ਸਾਡਾ ਸਾਥ ਬੜਾ ਜ਼ਰੂਰੀ ਹੈ, ਦੂਸਰਾ ਸਾਡੀ ਜ਼ਿੰਦਗੀ ਦੇ ਵਿੱਚ ਠਰਮਾ ਹੋਣਾ ਬੜਾ ਜ਼ਰੂਰੀ ਹੈ, ਹੌਂਸਲਾ, ਸਬਰ, ਸੰਤੋਖ ਹੋਣਾ ਬੜਾ ਜ਼ਰੂਰੀ ਹੈ, ਧੀਰਜ ਬੜੀ ਜ਼ਰੂਰੀ ਹੈ। ਕਾਲੀ ਦੇ ਵਿੱਚ ਹਮੇਸ਼ਾ ਹੀ ਬੰਦਾ ਮਾਰਿਆ ਜਾਂਦਾ, ਚਾਹੇ ਕਿਸੇ ਵੀ ਸਫ਼ਰ ਦੇ ਉੱਤੇ ਨਿਕਲਿਆ ਹੋਵੇ। ਹੁਣ ਅਸੀਂ ਰੱਬ ਨੂੰ ਪਾਉਣ ਤਾਂ ਨਹੀਂ ਨਿਕਲੇ ਘਰੋਂ, ਪਰ ਕੰਮਾਂ ਕਾਰਾਂ 'ਤੇ ਜ਼ਰੂਰ ਚੱਲਿਆ, ਕੁਛ ਧਨ ਕਮਾਉਣ, ਰੋਟੀ ਕਮਾਉਣ, ਅਤੇ ਸੜਕਾਂ ਦੇ ਉੱਤੇ ਵੀ ਤਾਂ ਕਾਹਲੀ ਆ ਜਿਹੜੀ ਮਰਵਾ ਦਿੰਦੀ ਆ, ਕੰਮਾਂ ਕਾਰਾਂ ਦੇ ਉੱਤੇ ਵੀ ਤਾਂ ਸਾਡੀ ਕਾਹਲੀ ਆ ਜਿਹੜੀ ਕਾਹਲੀ ਕਾਹਲੀ ਦੇ ਵਿੱਚ ਸਾਡੇ ਕੋਲੋਂ ਕੰਮ 'ਚ ਗਲਤੀ ਕਰਵਾ ਦਿੰਦੀ, ਘਰ ਦੇ ਵਿੱਚ ਵੀ ਤਾਂ ਕਾਹਲੀ ਆ ਜਿਹੜੀ ਸਾਡੀ ਸਬਜ਼ੀ ਭਾਜੀ ਸਹੀ ਨਹੀਂ ਬਣ ਦਿੰਦੀ, ਸਾਫ਼ ਸਫਾਈ ਸਹੀ ਨਹੀਂ ਕਰਵਾਉਣ ਦਿੰਦੀ। ਸਾਡੀ ਕਾਹਲੀ ਆ ਜਿਹੜੀ ਆਪਾਂ ਗੱਡੀ ਆਉਣ ਹੀ ਛੱਡ ਜਾਂਦੇ ਹਾਂ, ਸਾਡੀ ਕਾਹਲੀ ਆ ਜਿਹੜਾ ਆਪਾਂ ਕਈ ਵਾਰੀ ਦਰਵਾਜ਼ਾ ਬੰਦ ਕਰਨਾ ਭੁੱਲ ਜਾਂਦੇ ਹਾਂ, ਚਾਬੀ ਲਾਉਣੀ ਭੁੱਲ ਜਾਂਦੇ ਹਾਂ। ਕੁੱਲ ਮਿਲਾ ਕੇ ਹਰ ਇੱਕ ਕੰਮ ਦੇ ਵਿੱਚ ਕਾਲ ਮਾੜੀ, ਸਿਆਣੇ ਕਹਿੰਦੇ ਨੇ ਕਾਲੀ ਅੱਗੇ ਟੋਏ। ਜੇ ਤੁਸੀਂ ਕਿਸੇ ਦੀ ਗੱਲ ਧਿਆਨ ਦੇ ਨਾਲ ਸੁਣ ਲਵੋ, ਕਾਲੀ ਨਾ ਕਰੋ, ਸਬਰ ਰੱਖੋ, ਤਾਂ ਤੁਸੀਂ ਕੁਛ ਵੀ ਹਾਸਲ ਕਰ ਸਕਦੇ ਹੋ, ਕੁਛ ਵੀ ਪਾ ਸਕਦੇ ਹੋ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: Here we go again. Authentic, original, and better than our own.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: You are listening.
3: Haji Haji, Haji Haji, Haji Haji, Radio Haji.
2: Radio Haji, 1674 AM, 24/7 Indian Radio, Sydney ka apna Indian Radio Station.
3: Radio Haji.
2: Stay tuned.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਹੁਣ ਸਾਡੀਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ, ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ, ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ, ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ, ਤੇ ਸੁਣਦੇ ਰਹੋ ਜੀ ਰੇਡੀਓ, ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ, ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

हाँ जी हाँ जी, 16-74 ये नहीं है 71-72, ये है 16-74, ये है 16-74, सुनते रहो सुनते रहो। हाँ जी, AM।

0: गौड़ी सुखमनी महला पंजवा सुखमनी सुख अमृत प्रवनाम भत जना कै मन विश्राम सलोक एक ओंकार सतगुर प्रसाद
1: आद गुर ए नमै जुगाद गुर ए नमै सतगुर ए नमै श्री गुरुदेव ए नमै
0: सतनाम श्री वाहिगुरु अष्टपदी सिमरो सिमर सिमर सुख पावो कल कलेश तन माहे मिटावो
1: सिमरो जस प्रसंबर एकै नाम चबत अगनत अनेकै
0: वेद पुराण सिमर सुधाखर कीने राम नाम एक अखर
1: इनकै जे जीव सावै ताकि महिमा गनी न आवै
0: कांखी एकै दर्श तुहारो नानक गुण संग मोहे उधारो
1: सुखमनी सुख अमृत प्रवनाम भत जना कै मन विश्राम रहाओ
0: प्रभु कै सिमरन गर्भ नवसै प्रभु कै सिमरन दुख जम नसै
1: प्रभु कै सिमरन काल पर हरै प्रभु कै सिमरन दुश्मन टरै
0: प्रभु सिमरत काछ बिघन लागै प्रभु कै सिमरन आनंद न जागै
1: प्रभु कै सिमरन भव न व्यापै प्रभु कै सिमरन दुख न संतापै
0: प्रभु कै सिमरन सार कै संग सर्ब निधान नानक हर अंग
1: प्रभु कै सिमरन ऋषि नौ नित प्रभु कै सिमरन ज्ञान ध्यान तत् बुद्ध
0: प्रभु कै सिमरन जपता पूजा प्रभु कै सिमरन बिनसै दूजा
1: प्रभु कै सिमरन तीर्थ स्नानी प्रभु कै सिमरन दरगाह मानी
0: प्रभु कै सिमरन होय सो भला प्रभु कै सिमरन सो फल फला
1: श्री सिमरै जिने आप सिमराए नानक ताकै लागो पाए
0: प्रभु कै सिमरन सब ते ऊंचा प्रभु कै सिमरन उदरे मूचा
1: प्रभु कै सिमरन तिसना बुझै प्रभु कै सिमरन सब के सूझै
0: प्रभु कै सिमरन आही जम तरसा प्रभु कै सिमरन पूर्ण आसा
1: प्रभु कै सिमरन की मल जाए अमृत राम रिद महे समाए
0: प्रभु जी बसै साध की रसना नानक जन का दासन दसना
1: प्रभु को सिमरै सी धनवंते प्रभु को सिमरै सी पतवंते
0: प्रभु को सिमरै सी जन परवान प्रभु को सिमरै सी पुरख प्रधान
1: प्रभु को सिमरै सी बेमुहताजे प्रभु को सिमरै सी सर्व के राजे
0: प्रभु को सिमरै सी सुखवासी प्रभु को सिमरै सदा अविनाशी
1: सिमरन ते लागे जिन आप दयाला नानक जन की मंगे रवाला
0: प्रभु को सिमरै से पर उपकारी प्रभु को सिमरै तिन सद बलिहारी
1: प्रभु को सिमरै से मुख सुहावै प्रभु को सिमरै तिन सुख बिहावै
0: प्रभु को सिमरै तिन आत्म जीता प्रभु को सिमरै तिन निर्मल रीता
1: प्रभु को सिमरै तिन अंध घनेरे प्रभु को सिमरै बसे हर नेरे
0: संत कृपा ते आंदन जाग नानक सिमरन पूरै भाग
1: प्रभु कै सिमरन कारज पूरै प्रभु कै सिमरन कबू न जूरै
0: प्रभु कै सिमरन हर गुण बानी प्रभु कै सिमरन सहज समानी
1: प्रभु कै सिमरन निचल आसन प्रभु कै सिमरन कमल विगासन
0: प्रभु कै सिमरन अनहर चुनकार सुख प्रभु सिमरन का अंत न पार
1: सिमरै से जन जन कृपा मैया नानक तिंजन सरनी पैया
0: हर सिमरन कर भत प्रगटाए हर सिमरन लाग बेद उपाए
1: हर सिमरन पैसे जति दाते हर सिमरन नीचो कुण जाते
0: हर सिमरन धारी सब धरना सिमर सिमर हर कारण करना
1: हर सिमरन क्यों सगल अकारा हर सिमरन मैं आपने अंकारा
0: कर कृपा जिसे आप बुझाया नानक गुरमुख हर सिमरन तिन पाया
1: सुखमनी सुख अमृत पब नाम भगत जना कै मन विश्राम अठ इक श्लोक
0: दीन दर दुख भंजना घट घट नाथ अनाथ शरण तुम्हारी आयो नानक के प्रसाथ सत नाम श्री वाहिगुरु अष्टपदी
1: या मात पिता सुतमीत ना भाई मन उहा नाम तेरा संग सहाय
0: जह महा भयान दूत जम दल तह केवल नाम संग तेरा चले
1: जह मुश्किल होवे अत भारी हर को नाम खिन माहे उधारी
0: अनक पुनः चरण करत नीता रह हर को नाम कोट पापर हर है
1: गुरमुख नाम जपो मन मेरे नानक पावो सुख नेरे
0: सगल सृष्ट को राजा दुखिया हर का नाम जप तुहि सुखिया
1: लाख करोड़ी बंधन पर है हर का नाम जपत निस्तर है
0: अनक माया रंग तिख न बुझावे हर का नाम जपत आगावे
1: ये मार्ग हो जात गीला तै हर नाम संग होत सुहेला
0: ऐसा नाम मन सदा ध्याई है नानक गुरमुख परमगत पाई है
1: सूटत नाही को लख बाही नाम जपै तै पार पराही
0: अनक बगंजह आए संघार है हर का नाम तत्काल उधार है
1: अनक जोन जन मैं मर जाम नाम जोत पावे विश्राम
0: हो मैला मल कब हो ना धोवै हर का नाम कूट पाप खोवै
1: ऐसा नाम जपो मन रंग नानक पाई है साध कै संग
0: जिह मार के गन जाहे न पूसा हर का नाम उहा संग तोसा
1: जै पेंडे महा अंध गुबारा हर का नाम संग उजियारा
0: जहां पंथ तेरा को न सुजानू हर का नाम तह नाल पछानू
1: जा महा बयान तो प्रोगाम ते हर के नाम की तू ऊपर छाम
0: जहां तिरखा मन तुझ आ कर खै तह नानक हर हर अमृत बरख है
1: भग जना की बर्तन नाम संत जना कै मन विश्राम
0: हर का नाम दास की ओट हर कै नाम उधरे जन कोट
1: हर जस कर संत दिन रात हर हर औखत साध कुमार
0: हर जन कै हर नाम निदान पार ब्रह्म जन की नो दान
1: मन तन रंग रते रंग एक है नानक जन कै बिरद विवेक है
0: हर का नाम जन को मुक्त जोत हर कै नाम जन को तृप्त भुगत
1: हर का नाम जन का रूप रंग हर नाम जपत का परे न भंग
0: हर का नाम जन की वडियाई हर कै नाम जन शोभा पाई
1: हर का नाम जन को भोग जो हर नाम जपत कछ नाहे बिजो
0: जन राता हर नाम की सेवा नानक पूजै हर हर देवा
1: हर हर जन के माल खजीना हर धन जन को आप प्रभ दीना
0: हर हर जन कै ओट सतानी हर प्रताप जन अवर न जानी
1: ओत पो जन हर सराते सुन समाद नाम रसमाते
0: आठ पहर जन हर हर जपै हर का भत प्रगटनी छपै
1: की भगत मत पौ करै नानक जन संकेते तरै
0: पार जात एहो हर को नाम काम तिन हर हर गुण गाम
1: सब ते उत्तम हर की कथा नाम सुनत दर्द दुख लथा
0: नाम की महिमा संत रिदवस है संत प्रताप दुर सब नसै
1: संत का संग उड़ भागी पाई है संत की सेवा नाम धियाई है
0: नाम तुल का छबर न होए नानक गुरमुख नाम पावे जन कोए
1: सुखमनी सुख अमृत पब नाम भगत जना कै मन विश्राम अठ दो श्लोक
0: बहुत शास्त्र बहुत सिमरती पेखे सर्ब टंडोल पूजस नाही हर हरे नानक नाम अमोल सत नाम श्री वाहिगुरु अष्टपदी
1: आप ताव ज्ञान सब ध्यान खर शास्त्र सिमरत वख्यान
0: योग अभ्यास कर्म धर्म क्रिया सगल त्याग मन मध्य फिरे ਕਿਰਿਆ
1: ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਮ ਨਾਮ ਵਿਚਾਰ ਨਾਨੂ ਗੁਰਮੁਖ ਨਾਮ ਜਪੀ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਬੋਰਦਾਨ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਵਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜਾਂ ਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਜੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸਨਾਹੀ ਉਬ ਪਾਇਆਲ ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿੰਤਿ ਨੀਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਰਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾ ਸਿੰਘ ਇਹ ਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਾਰੈ
1: ਜਿਸ ਦਿਨ ਕੋ ਪਵ ਦਸ ਪਿਆ ਸਾ ਨਾਨਕ ਤਾ ਕਹਿ ਬਲ ਬਲ ਜਾ ਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪੋਂ ਨਿਹਲੇ ਪਾ
1: ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਉਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਰਸਨ ਬਖਾਣੀ
0: ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਤ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ਼ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰਨੇ ਤਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇ ਹੋ ਪ੍ਰਭ ਆਪੇ
1: ਆਦ ਅੰਨ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾ ਕੀ ਸੇਵਾ ਨਮ ਨਿਧ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
1: ਜੋ ਠਾਕਰ ਸਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾ ਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੱਡਣਾ ਸੋ ਅਸਤਰ ਕਰਮਾਨੈ ਜੋ ਹੋਵਨ ਸੋ ਦੂਰ ਪਰਾਨੈ
0: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇ ਪੁਧਾਰੈ ਤੋਏ ਗਰ ਤੀ ਪ੍ਰਸਮ ਸੰਘ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇਹੋ ਪ੍ਰਭ ਦਇਆਲ
1: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਏ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਉਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬੈ ਰਾਈ ਤਾ ਸੋ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹੋ ਝੂਠ ਵਿਕਾਰ ਮਹਾ ਲੋਭ ਧਰੋਹੋ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠੂਠਾ ਕਰ ਤੋਂ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਗਨੇਰੇ
0: ਕੋਈ ਨਾ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਵਸਤ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੈ ਤਾ ਮੂੜਾ ਕਹੋ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ पाया
0: अगणत साहो अपनी देरास खात पीत बरत आनंद उलास
1: अपनी अमान कछ बहुर साले अज्ञानी मन रोस करे
0: अपनी प्रति तापी खूब है बहुर उसका विश्वास न होवे
1: जिसकी बस सागे राख है पप की आज्ञा माने माथ है
0: उसते चौगन करे निहाल नानक साहिब सदा दयाल
1: अनक पात माया के हे सर पर होवत जान अनेक
0: बिर की छाया सो रंग लावे ओ बिन सह ओ मन पछतावे
1: ज्योति सह सो चालन हार लपट रहो ते अंध अंधार
0: बटाऊ सो जो लावे नेह ताको हाथ नावे केहे
1: मन हर के नाम की प्रीत सुखदाई कर कृपा नानक आप लै लाई
0: मिथ्या तन धन कुटम सुबाया मिथ्या हो मैं ममता माया
1: मिथ्या राजु मंतन माल मिथ्या काम क्रोध विकराल
0: मिथ्या रथ हस्ती अस वस्त्रा मिथ्या रंग संग माया पे खस्ता
1: मिथ्या त्रो मोह अभिमान मिथ्या आपस ऊपर करत गुमान
0: अस्त्र भगत साध की शरण नानक जप जप जीवे हर के चरण
1: मिथ्या शरण पर निंदा सुने मिथ्या हस पर दरुक हिरे
0: मिथ्या नेत्र पेखत पर तिर रूपाद मिथ्या रसना भोजन अनुसवाद
1: मिथ्या चिन पर विकार कुतावे मिथ्या मन पर लोभ लुभावे
0: मिथ्या तन ही पर उपकारा मिथ्या बास लेत विकारा
1: बिन बूझे मिथ्या सब पै सफल दे नानक हर हर नाम लै
0: बिरथी साख्त की आर जा सच बिना कह होवत सूचा
1: बिरथा नाम बिना तन अंध मुखावता कह दुर्गंध
0: बिन सिमरन दिन रैन बिरथा बिहाए मेघ बिना ज्यों खेती जाए
1: गोविंद भजन बिन बिथे सब काम जो कर प्रते निरार धाम
0: धन धन ते जन जिह घट बस्यो हर नाओ नानक ताकै बल बल जाओ
1: रहत वर कछ अवर कमावत मानी पीत मुखो गंडलावत
0: जानन हार प्रभु परवीन बाहर भेख न काहू पीन
1: और उपदेश है अपना करै आवत जावत जन मैं मरै
0: जिसकै अंतर बसै निरंकार तिसकी सीख तरै संसार
1: जो तुम भाने तिन प्रभ जाता नानक उंजन चन प्राता
0: करो बेनती पार ब्रह्म सब जानै अपना किया आपह मानै
1: आपे आप करत नवेरा किसै दूर जिनावत किसै बुझावत नेरा
0: उपाव स्यान सगल ते रहत सब कछ जानै आत्म की रहत
1: पावै तिसलै लड़ लाए थान थनंतर रहा समाए
0: सो सेवक जिस कृपा करी निमख निमख जप नानक हरी
1: सुख मनी सुख अमृत प्रभ नाम भग जना कै मन विश्राम अठ पंज सलोक
0: काम क्रोध अर लोभ मोह बिनस जाए अहमेव नानक प्रशर नागति कर प्रसाद गुरुदेव सत नाम श्री वाहे गुरु अष्टपदी
1: जय प्रसाद छति अमृत खाहे तिस ठाकुर को रख मन माहे
0: जय प्रसाद सुगंध तन लावे तिसको सिमरत परमगत पावे
1: जय प्रसाद बसे सुख मंदिर तिसे त्याज सदा मन अंदर
0: जय प्रसाद ग्रह संग सुख बसना आठ पहर सिमर हो तिस रसना
1: जय प्रसाद रंग रस भोग नानक सदा त्याई त्यावन जोग
0: जय प्रसाद पाठ पटम्बर हंडावे तिसे त्याका तवर लुभावे
1: जय प्रसाद सुसे सुई जय मन आठ पहता का जस गवी जय
0: जय प्रसाद तुड सब को मान मुखता को जस रसन बखाने
1: जय प्रसाद तेरहता धर्म मन सदा त्याए केवल पार ब्रह्म
0: प्रभ जी जपत दर गय मान पावे नानक पथ सेती घर जावे
1: जय प्रसाद औरो कंचन देही लिवलाओ तिस नाम स्नेही
0: जय प्रसाद तेरा उला रहत मन सुख पावे हर हर जस कहत
1: जय प्रसाद तेरे सगल छिद्र ढाके मन सनी प्रभ ठाकर प्रभता कह
0: जय प्रसाद तुझ को न पहुंचे मन सास सास सिमरो प्रभ उचे
1: जय प्रसाद पाई दुर्लभ देहे नानक ताकी भगत करे
0: जय प्रसाद आभूखन पहरी जय मन तिन सिमरत क्यों आलस की
1: जय प्रसाद असुहस्त असवारी मन तिस पर को कबू ना बिसारी
0: जय प्रसाद बाग मिलक तना राख पुरोई प्रभ अपने मना
1: जिन तेरी मन बंत बनाई उठत बैठ सत सहते आई
0: सहते आजो एक अलख है इहा उहा नानक तेरी रख है
1: जय प्रसाद करे पुन बहुदान मन आठ पहर कर तिसका ध्यान
0: जय प्रसाद तू आचार बिहारी तिस प्रभ को सास सास चितारी
1: जय प्रसाद तेरा सुंदर रूप सो प्रभ सिमरो सदा अनूप
0: जय प्रसाद तेरी नीकी जात सो प्रभ सिमर सदा दिन रात
1: जय प्रसाद तेरी पत्र है गुर प्रसाद नानक जस कह
0: जय प्रसाद सुने करनाद जय प्रसाद पेखे बिस्माद
1: जय प्रसाद बोले अमृत रसना जय प्रसाद सो सहजे बसना
0: जय प्रसाद हस्त कर चल है जय प्रसाद संपूर्ण फल है
1: जय प्रसाद परम गत पावे जय प्रसाद सो सहज समावे
0: ऐसा प्रभ त्याग अवर कत लागो गुर प्रसाद नानक मन जागो
1: जय प्रसाद तू पर संसार तिस प्रभ को मूल न मनो विसार
0: जय प्रसाद तेरा प्रताप रे मन मूड तुता को जाप
1: जय प्रसाद तेरे कारज पूरे तिसे जान मन सदा हजूर है
0: जय प्रसाद तू पावे साच रे मन मेरे तू ता सुराच
1: जय प्रसाद सब कीत होए नानक जाप जपे जप सोए
0: आप जपाए जपै सो नाओ आप गाए सो हर गुण गाओ
1: प्रभ कृपा ते होए प्रगास प्रभु दया ते कमल विगास
0: सब सो प्रसन्न बसै मन सोए प्रभ दया ते मत उत्तम होए
1: शर्म निधान प्रभ तेरी माया आपो कछु ना किन्हु लया
0: जित जित लावो तित लगै हर नाथ नानक किन कै कछु न हाथ
1: सुख मनी सुख अमृत प्रभ नाम भगत जना कै मन विश्राम अठ छे श्लोक
0: ਆਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸਾਧਕ ਸੰਗ ਮਹੂਜਲ ਹੋਤ ਸਾਧ ਸੰਗ ਮਲ ਸਗਲੀ ਕੋ
0: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
1: ਸਾਧਕ ਸੰਗ ਪੂਜੇ ਪਮਨੇਰਾ ਸਾਧ ਸੰਗ ਸੁਬਹੁਤ ਨਵੇਰਾ
0: ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੂਪਰ ਜਤਨ
1: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਹੈ ਸਮਾਨੀ
0: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
1: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨਾ ਕਤੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
0: ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨਾ ਬੀਂਗਾ ਪੈਰ
1: ਸਾਧਕ ਸੰਗ ਨਹੀਂ ਘੁਮੰਦਾ ਸਤਸੰਗ ਜਾਣੇ ਪਰਮਾਨੰਦਾ
0: ਸਾਧਕ ਸੰਗ ਨਹੀਂ ਹੋ ਤਾਪ ਸਾਧਕ ਸੰਗ ਤਜੈ ਸਾ ਬਾਪ
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ
0: ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧਕ ਸੰਗ ਬਸੈ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧਕ ਸੰਗ ਦਿੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
1: ਸਾਧਕ ਸੰਗ ਸਰਬ ਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ
0: ਸਾਧਕ ਸੰਗ ਨਹੀ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ
1: ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰਕ ਪਰ ਹਰੈ
0: ਸਾਧਕ ਸੰਗ ਇਹਾ ਉਹਾ ਸੁਹੇਲਾ ਸਾਧ ਸੰਗ ਬਿਛੜਤ ਹਰ ਮੇਲਾ
1: ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਕੁਦਰੈ ਸਾਧ ਸੁਨ ਰਸੈ
1: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ
0: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਾਰੈ
1: ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਹਟਗੜ ਡੀਠਾ
0: ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
1: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇਤਾ ਬਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨਾਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸ਼ਰਾਮ ਅੱਠ ਸੱਤ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
1: ਬ੍ਰਹਮ ਗਿਆਨੀ ਕੈ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
0: ਬ੍ਰਹਮ ਗਿਆਨੀ ਕੈ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇਪ
1: ਬ੍ਰਹਮ ਗਿਆਨੀ ਕਾ ਇਹ ਗੁਨਾਹ ਨਾਨਕ ਜੋ ਪਾਵਕ ਕਾ ਸਹਿ ਸੁਭਾਉ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ਼
0: ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਬਿਮਾਨ
1: ਬ੍ਰਹਮ ਗਿਆਨੀ ਉਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਾਪ ਕਰੇ
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮੁਲ ਯੋਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ
0: ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੇ ਧਾਵਤ ਬੰਧਾ
1: ਬ੍ਰਹਮ ਗਿਆਨੀ ਕੈ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ
0: ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਭ ਜਗਤ ਬ੍ਰਹਮ ਗਿਆਨੀ ਇਹ ਬੁੱਧ ਤਿਆਗ
0: ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਗੀਤਾ
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਵ ਕਾ ਠਾਕੁਰ
0: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ
1: ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ
1: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
0: ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
1: ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ
0: ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਾਨੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅੱਠ ਸਲੋਕ
0: ਉਰਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰੈ ਨਾਨਕ ਹੋ ਅਪਰਸ ਸਗਲ ਨਿਸਤਾਰੈ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪੀਤ ਨਿਰੰਜਨ ਦਰਸ
0: ਪਰ ਤੇਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ
1: ਕਰਮ ਨਾ ਸੁਨੇ ਕਾਹੁ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ
0: ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ਼ਨਾ ਮਨ ਤੇ ਟਰੈ
1: ਇੰਦਰੀ ਜਿਤ ਪਾਈ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ
0: ਵੈਸ਼ਨੋ ਸੋਜੇ ਸੁਪਰ ਸੁਪਰ ਸਨ ਵਿਸ਼ਨੂੰ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਏ ਨੇ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ
0: ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਾਤ ਕੀਰਤਨ ਸੰਗ ਰਾਚੈ
1: ਮੰਤ ਅਨੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ
0: ਆਪ ਦ੍ਰਿੜੈ ਅਵਰਹਿ ਨਾਮ ਜਪਾਵੈ ਨਾਨਕ ਹੋ ਵੈਸ਼ਨੋ ਪਰਮਗਤ ਪਾਵੈ
1: ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ
0: ਮੰਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ
0: ਭਗਵੰਤ ਕੀ ਟਹਿਲ ਕਰੈ ਨਿਤਨੀਤ ਮੰਤਾ ਨਰਪੈ ਵਿਸ਼ਨ ਪ੍ਰੀਤ
1: ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
0: ਸੋ ਪੰਡਤ ਜੋ ਮਨ ਪ੍ਰਬੁੱਧ ਹੈ ਰਾਮ ਨਾਮ ਆਤਮ ਮੈਂ ਸੂਧ ਹੈ
1: ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ
0: ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਿਤ ਫਿਰ ਜੋ ਨ ਆਵੈ
1: ਵੇਦ ਪ੍ਰਾਨ ਸਿਮਰਤ ਬੂਜੈ ਮੂਲ ਸੁਖਮ ਮੈਂ ਜਾਣੇ ਸਥੂਲ
0: ਸੋ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
1: ਬੀਜ ਮੰਤਰ ਸਰਬ ਕੋ ਗਿਆਨ ਚੌਵਰਨਾ ਮੈਂ ਜਪੇ ਕੋ ਨਾਮ
0: ਜੋ ਜੋ ਜਪੈ ਤਿਸ ਕੀ ਗਾਥ ਹੋਏ ਸਾਧ ਸੰਗ ਪਾਵੈ ਜਨ ਪੋਏ
1: ਕਰ ਕਿਰਪਾ ਅੰਤਰ ਉਰਧਾਰੇ ਪਾਸੂ ਪ੍ਰੇਤ ਮੁਕਤ ਪਾਥਰ ਕੋ ਤਾਰੇ
0: ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ
1: ਆਹੋ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ
1: ਆਤਮ ਨਾਮ ਤਿਸ ਨਦਰੀ ਆਇਆ ਦਾਤ ਸੰਤਰ ਭਾਇ ਤਿਨ ਪਾਇਆ
0: ਸਦਾ ਨਿਤ ਨਿਤ ਹਰ ਜਾਨ ਸੋ ਦਾਸ ਦਰਗੈ ਪ੍ਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ
0: ਸਗਲ ਸੰਗ ਆਤਮ ਉਦਾਸ ਐਸੀ ਜੋਗਤ ਨਾਨਕ ਰਾਮਦਾਸ
1: ਕੀ ਆ ਗਿਆ ਤੁਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ
0: ਐਸਾ ਹਰਕ ਤੈਸਾ ਸੋਗ ਸਦਾ ਅਨੰਤ ਹੈ ਨਹੀਂ ਬਿਯੋਗ
1: ਐਸਾ ਸੁਨ ਤੈਸੀ ਉਸਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ
0: ਐਸਾ ਮਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ
1: ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ
0: ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਘਰ ਰਾਖੈ ਤੈਸਾ ਤਿਨਾਓ
1: ਆਪੇ ਕਨ ਕਰਾਵਨ ਜੋਗ ਪ੍ਰਭਾਵੈ ਸੋਈ ਫੁਨ ਹੋਗ
0: ਅਸਰੇ ਆਪ ਹੋਏ ਅੰਤ ਰੰਗ ਲਖਿਨ ਜਾਹੇ ਪਾਰ ਬ੍ਰਹਮ ਕੇ ਰੰਗ
1: ਜੈਸੀ ਮਤ ਦੀ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਨਾਸ
0: ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਨੌ ਸਲੋਕ
0: ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ
0: ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਮਨ ਭਰਮ ਹੈ ਦਾਸੀ
1: ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ
0: ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾ ਵਿਚਾਰ ਹੈ
1: ਕਈ ਕੋਟ ਨਪਤ ਨਾਮ ਤੇ ਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ
0: ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ
1: ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ
0: ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੁੱਖ ਨਾ ਕਰ ਹੈ
1: ਕਈ ਕੋਟ ਮਾਇਆ ਸੁਰਮਾਹੇ ਕਈ ਕੋਟ ਪਰਦੇਸ਼ ਭਰਮਾਹੇ
0: ਜਿਤ ਜਿਤ ਲਾਵੋ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
1: ਕਈ ਕੋਟ ਸਿਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ
1: ਕਈ ਕੋਟ ਪੌਣ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ
0: ਕਈ ਕੋਟ ਸਸਿਰ ਸੂਰ ਨਖੱਤਰ ਕਈ ਕੋਟ ਦੇਵ ਦਾਨਵਿੰਦਰ ਸਿਰ ਛਤਰ
1: ਸਮਦਰੀ ਆਪਣੇ ਸੂਤਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ
0: ਕਈ ਕੋਟ ਰਾਜਸਤਾਮ ਸਾਤਕ ਕਈ ਕੋਟ ਵੇਦ ਪੁਰਾਣ ਸਿਮਰ ਤਰ ਸ਼ਾਸਤ
1: ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀ
1: ਕਈ ਕੋਟ ਜਾਂ ਕਿਨ ਪ੍ਰਸਾਚ ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾ
0: ਸਭ ਤੇ ਨੇਰੈ ਸਭ ਹੂਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ
1: ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ
0: ਕਈ ਕੋਟ ਜਨਮੈ ਜੀਵੈ ਮਰ ਹੈ ਕਈ ਕੋਟ ਬਹੁ ਜੋਨੀ ਫਿਰ ਹੈ
1: ਕਈ ਕੋਟ ਬੈਠ ਥੀ ਖਾਏ ਕਈ ਕੋਟ ਖਾਲੇ ਤਕ ਪਾਏ
0: ਕਈ ਕੋਟ ਕੀ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ
1: ਜਹ ਜੈ ਬਹਾਣਾ ਤੈ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕੇ ਹਾਥੇ
0: ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤਿਨ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮ ਮੈਂ ਪਾਰ ਬ੍ਰਹਮ ਨਹੰ ਤੇ
0: ਕਈ ਕੋਟ ਦਰਸ਼ਨ ਪ੍ਰਾਪ ਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ
1: ਕਈ ਕੋਟ ਮਾ ਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ
0: ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ
1: ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਮ ब्रह्मांड
0: कई कोट होए अवतार कई जोत कीनो विस्तार
1: कई बार पसरो पासार सदा सदा एक एक अंकार
0: कई कोट कीने बौपात प्रवते हुए ब्रह्मा हे समात
1: ताका अंत न जाने कोई आपे आप नानक पव सोई
0: कई कोट पार ब्रह्म के दास तिन होवत आत्म परगास
1: कई कोट तत के बेते सदा निहारे इसको नेत्रे
0: कई कोट नाम रस पीवे अमर भय सद सद ही जीवे
1: कई कोट नाम गुण गावे आत्म रस सहि समावे
0: अपने जन को सास सास समारे नानक कोई परमेश्वर के प्यारे
1: सुखमनि सुख अमृत प्रभ नाम भगत जना कै मन विश्राम अठ दस श्लोक
0: कारण कारण प्रभ एक है दूसर नाही कोए नानक तिस बलिहार नै जल थल महियल सोए सत नाम श्री वाहे गुरु अष्टपदी
1: करन करावन करने जोग जो तिस भावै सोई होग
0: किन मैं थापो थाप नहारा अंत नहीं किछ पारा वारा
1: हुक्मै तार अतर रहावै हुक्मै उपजै हुक्म समावै
0: हुक्मै ऊंच नीच व्यवहार हुक्मै अनक रंग प्रकार
1: कर कर देखे अपनी वडियाई नानक सब में रहा समाई
0: प्रभावै मन नत पावै प्रभावै ता पाथर त्रावै
1: प्रभावै बिन शास्त्रि राखै प्रभावै ता हर गुण पाखै
0: प्रभावै ता पथ तुधारै आप करै आपन बिचारै
1: दोहसरिया का स्वामी खिलै बिकसै अंतर जामी
0: जो पावै सो कार करावै नानक दृष्टि अवर न आवै
1: कहो मानक ते क्या होयावै जो तिस पावै सोई करावै
0: इसका हाथ होए ता सब किछ ले जो तिस पावै सोई करे
1: अनजानत बिख्या मैं रचै जे जानत आपन आप बचै
0: परमे भूला देह दिसतावै निमुख माहे चार कुंट फिरावै
1: कर कृपा जिस अपनी भगत दे नानक ते जन नाम मिले
0: खिन मह नीच कीट को राज पार ब्रह्म गरीब निवाज
1: जाका दिष्ट कछु न आवै तिस तत्काल दा दस पुलटावै
0: जाको अपनी करै बख्शीस ताका लेखा ना गने जगदीश
1: जियो पिंड सब तिसकी रास घट घट पूर्ण ब्रह्म प्रगास
0: अपनी बनत आप बनाई नानक जीवै देख बडाई
1: इसका बल नाई इस हाथ करम करम सर्व को नाथ
0: आज्ञाकारी बपरा जियो जो तिस पावै सोई फुनथियो
1: कबहु ऊंच नीच में बसै कबहु शोक हर खरंग हसै
0: कबहु निंद चिंद व्यवहार कबहु उब काश पयाल
1: कबहु बेता ब्रह्म विचार नानक आ मिलावन हार
0: कबहु नृत करै बो पांत कबहु सोए रहै दिन रात
1: कबहु महाक्रोध विकराल कबहु सर्व की हो त्रवाल
0: कबहु होए बह बड़ राजा कबहु पे खारी नीच का साजा
1: कबहु अप कीर्त में आवै कबहु भला भला कहावै
0: ज्यों प्रभु राखै तिवि रहै गुर प्रसाद नानक सच कहै
1: कबहु होए पंडित करे बख्यान कबहु मोहन धारी लावै ध्यान
0: कबहु तट तीर्थ स्नान कबहु सिद्ध साधक मुख ज्ञान
1: कबहु कीट हस पतंग होए जिया अनक जोन भरमै भरमिया
0: नाना रूप जो स्वांगी दिखावै ज्यों प्रा भावै तिवै नचावै
1: ज्यों तिस भावै सोई होए नानक दूजा अवर न कोई
0: कबहु साध संगत एहो पावै उस स्थान ते बहुर न आवै
1: अंतर होए ज्ञान प्रगास उस स्थान का नहीं विनाश
0: मानता नामर ते करंग सदा बसै पार ब्रह्म कै संग
1: ज्यों जल मैं जल आए खटाना त्यों ज्योति संजोत समान
0: मिट गए गवन पाए विश्राम नानक प्रभ कै सद कुर्बान
1: सुखमनि सुख अमृत प्रभ नाम भगत जना कै मन विश्राम अठ ग्यारह श्लोक
0: सुखी बसै मसकीनिया आप निवार तले बड़े बड़े अहंकारिया नानक गर्भ गले सत नाम श्री वाहे गुरु अष्टपदी
1: जिसके अंतर राज अभिमान सुनर पाती हो स्वान
0: जो जाने मैं जो बनवंत सो होवत बिष्टा का जंत
1: आपस को कर्मंत कहावै जन्म मरे बो जोन भरमावै
0: धन भूमगा जो करे गुमान सो मूर्ख अंधा अज्ञान
1: कर कृपा जिसके हृदय गरीबी बसावै नानक इहा मुक्त आगे सुख पावै
0: धनवंता होए कर गुरबावै तरन समान कछ संग न जावै
1: बहु लश्कर मान को ऊपर करे आसु पल पीतरता का होए बिना
0: सब ते आप जाने बलवंत खिन मैं होए जाए पसमंत
1: किसे ना बदे आप अहंकारी तरम राय तिस करे खुआरी
0: गुर प्रसाद जाका मिटै बिमान सो जान नानक दर गै परवान
1: कोट कर्म करे हो तारै श्रम पावै सगले बिरथारै
0: अनक तपस्या करे अहंकार नरक सुर्ग फिर अवतार
1: अनक यत्न करा तुम निद्रवै हर दर गै को कैसे गवै
0: आप सुको जो भला कहावै तिसह भलाई निकट न आवै
1: सर्व किरिंजा का मन होए कहो नानक ताकी निर्मल सोए
0: जब लग जाने मुझ ते कछ होए तब इसको सुख नाही कोए
1: जावे जाने मैं कुछ करता तब लग गर्व जोन मैं फिर
0: जब तारे को बैरी मी तब लग निचल नाही चीत
1: जब लग मोह मगन सुमाए तब लग धर्म रह देश जाए
0: प्रभु कृपा ते बंधन टूटै गुर प्रसाद नानक हो छूटै
1: सैस कटेला कोट तावै तृप्त न आवै माया पाछे पावै
0: अनक भोग बिख्या के करै नह तृप्तावै खप खप मरै
1: बिना संतोख नहीं को राजा सुपन मनोत बितै सब काज
0: नाम रंग सर्व सुख होए बड़भागी किसै प्राप्त होए
1: करन करावन आपे आप सदा सदा नानक हर जा
0: करन करावन करनै हार इसका हाथ कहां बिचार
1: जैसी दिस्त करे तैसा होए आपे आप आप प्रभ सोए
0: जो किछ कीनो सो अपने रंग सब ते दूर सब हो कै संग
1: पूजै देखै करै विवेक आपै एक आपै अनेक
0: मरै न बिनसै आवै न जाए नानक सद ही रहया समाए
1: आप उपदेशै समझै आप आपै रचिया सब कै साथ
0: आप कीनो आपन विस्तार सब कछु उसका ओहो करनै हार
1: उस ते पिन ਜਿਨ ਕਹੁ ਕਿਛੁ ਹੋਇ ਥਾਂ ਤਨੰਤਰ ਏਕੈ ਸੋਇ।
0: ਆਪਣੇ ਚਿਲੇ ਤਬ ਕਰਨੈ ਹਾਰ, ਕੌਤਕ ਕਰੈ ਰੰਗ ਅਪਾਰ।
1: ਮਨ ਮੈਂ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿ ਨ ਜਾਏ।
0: ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਿਖਿਆਨੀ।
1: ਸੱਚ ਸੱਚ ਸੱਚ ਸਭ ਕੀ ਨਾ, ਕੋਟ ਮਦੇ ਕਿਨੈ ਵਿਰਲੇ ਚੀਨਾ।
0: ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਅਪਾਰ ਅਨੂਪ।
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਣੀ ਸਵਰਨ ਵਖਾਣੀ।
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ।
1: ਮਨੀ ਸੁਖ ਅੰਮ੍ਰਿਤ ਪਵ ਨਾਮ, ਭਗਤ ਜਨਾ ਕੈ ਮਨ ਵਿਸਰਾਮ। 8-12 ਸਲੋਕ।
0: ਸੰਤ ਸ਼ਰਨ ਜੋ ਜਨ ਪਰੈ, ਸੋ ਜਨ ਉਧਰਨ ਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਸੰਤ ਕੈ ਦੁਖਨ ਆਰਜਾ ਕਟੈ, ਸੰਤ ਕੈ ਦੁਖਨ ਜਮਤੇ ਨਹੀਂ ਛੁਟੈ।
0: ਸੰਤ ਕੈ ਦੁਖਨ ਸੁਖ ਸਭ ਜਾਏ, ਸੰਤ ਕੈ ਦੁਖਨ ਨਰਕ ਮੈਂ ਪਾਏ।
1: ਸੰਤ ਕੈ ਦੁਖਨ ਮਤ ਹੋਏ ਮਲੀਨ, ਸੰਤ ਕੈ ਦੁਖਨ ਸੁਭਾ ਤੇ ਹੀ।
0: ਸੰਤ ਕੇ ਹਤੇ ਕੋ ਰਖੈ ਨਕੋਏ, ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ।
1: ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਬੀਤਰੈ।
0: ਸੰਤ ਕੇ ਦੁਖਨ ਤੇ ਮੁਖ ਭਾਵੈ, ਸੰਤਨ ਕੈ ਦੁਖਨ ਕਾਗਜੋਂ ਲਵੈ।
1: ਸੰਤਨ ਕੈ ਦੁਖਨ ਸਰਬ ਜੋਨ ਪਾਏ, ਸੰਤ ਕੈ ਦੁਖਨ ਤ੍ਰਿਕਤ ਜੋਨ ਕਰਮਾਏ।
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੇ ਦੁਖਨ ਸਭ ਕੋ ਛਲੈ।
1: ਸੰਤ ਕੈ ਦੁਖਨ ਤੇ ਸਭ ਜਾਏ, ਸੰਤ ਕੈ ਦੁਖਨ ਨੀਚ ਨੀਚਾਏ।
0: ਸੰਤ ਦੁਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਭਾਵੈ ਤਾਂ ਓਏ ਭੀ ਗਤ ਪਾਹੇ।
1: ਸੰਤ ਕਾ ਨਿੰਦਕ ਮਹਾ ਅਤਤਾਈ, ਸੰਤ ਕਾ ਨਿੰਦਕ ਖਿੰਟਿਕ ਨ ਪਾਈ।
0: ਸੰਤ ਕਾ ਨਿੰਦਕ ਮਹਾ ਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ।
1: ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀ ਹਰ ਦੀਨ।
0: ਸੰਤ ਕੀ ਨਿੰਦਕ ਕੋ ਸਰਬ ਰੋਗ, ਸੰਤ ਕੀ ਨਿੰਦਕ ਕੋ ਸਦਾ ਬਿਜੋਗ।
1: ਸੰਤ ਕੀ ਨਿੰਦਾ ਦੁਖ ਮੈਂ ਦੁਖ, ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ।
0: ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ।
1: ਸੰਤ ਕਾ ਦੁਖੀ ਕੋ ਡਾਨ ਲਾਗੈ, ਸੰਤ ਕੋ ਦੁਖੀ ਕੋ ਸਭ ਤਿਆਗੈ।
0: ਸੰਤ ਕਾ ਦੁਖੀ ਮਹਾ ਅਹੰਕਾਰੀ, ਸੰਤ ਕਾ ਦੁਖੀ ਸਦਾ ਬਿਕਾਰੀ।
1: ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੇ ਦੁਖ ਨਾ ਸੁਖ ਤੇ ਟਰੈ।
0: ਸੰਤ ਕੇ ਦੁਖੀ ਕੋ ਨਾ ਹੀ ਠਾਓ, ਨਾਨਕ ਸੰਤ ਭਾਵੈ ਤਾਂ ਲੈ ਮਿਲਾਏ।
1: ਸੰਤ ਕਾ ਦੁਖੀ ਅਜ ਬੀਜ ਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ।
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਐ, ਸੰਤ ਕਾ ਦੁਖੀ ਉੱਜੜ ਪਾਈਐ।
1: ਸੰਤ ਕਾ ਦੁਖੀ ਅੰਤਰ ਤੇ ਥੋਥਾ, ਜੋ ਸਾਸ ਬਿਨਾ ਮਿਰਤਕ ਕੀ ਲੋਥਾ।
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ, ਆਪਣ ਬੀਜਾ ਪੇ ਹੀ ਖਾਹੇ।
1: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ, ਨਾਨਕ ਸੰਤ ਭਾਵੇ ਤਾਂ ਲੈ ਉਬਾਰ।
0: ਸੰਤ ਕਾ ਦੁਖੀ ਓ ਬਿਲ ਲਾਏ, ਜੋ ਜਲ ਬਿਹੋਣ ਮਛਲੀ ਤੜਫੜਾਏ।
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ, ਜੋ ਪਾਵਕ ਈਧਨ ਨਹੀਂ ਤਰਾਪੈ।
0: ਸੰਤ ਕਾ ਦੁਖੀ ਛੁਟੈ ਕੀ ਲਾ, ਜੋ ਬੁਆੜ ਤਿਲ ਖੇਤ ਮਾਹੀ ਬਹੇਲਾ।
1: ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦਮਿਥਿਆ ਕਹਿਤ।
0: ਕਿਰਤ ਨਿੰਦਕਾ ਧੁਰ ਹੀ ਪਾਇਆ, ਨਾਨਕ ਜੋ ਤਿਸ ਭਾਵੈ ਸੋਈ ਥਿਆ।
1: ਸੰਤ ਕਾ ਦੁਖੀ ਬਿਗਰੂਪ ਹੋ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ।
0: ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵ ਆਈਐ।
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ, ਸੰਤ ਕਾ ਦੁਖੀ ਉਚਲੈ ਨਰਾਸਾ।
0: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ।
1: ਪਇਆ ਕਿਰਤਨ ਮੇਟੈ ਕੋਏ, ਨਾਨਕ ਜਾਣੈ ਸੱਚਾ ਸੋਏ।
0: ਸਭ ਘਟ ਤਿਸਕੇ ਉਹ ਕਰਨੈ ਹਾਰ, ਸਦਾ ਸਦਾ ਤਿਸ ਕੋ ਨਮਸਕਾਰ।
1: ਸਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਤੇ ਆਵੋ ਸਾਸ ਗਿਰਾਸ।
0: ਸਭ ਕਛ ਵਰਤੈ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ।
1: ਆਪਣਾ ਖੇਲ ਆਪ ਕਰਨੇ ਹਾਰ, ਦੂਸਰ ਕੌਣ ਕਹਿ ਵਿਚਾਰ।
0: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ, ਦੇ ਬਡਭਾਗੀ ਨਾਨਕ ਜਨ ਸੇ।
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। 8-13 ਸਲੋਕ।
0: ਤਜੋ ਸਿਆਨਪ ਸੁਰਜਨ ਹੋ, ਸਿਮਰੋ ਹਰ ਹਰ ਰਾਏ। ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਮਨ ਕੀ ਟੇਕ ਵਿਧੀ ਸਭ ਜਾਣੂ, ਦੇਵਨ ਕੋ ਏਕ ਹੈ ਭਗਵਾਨ।
0: ਜਿਸ ਕੈ ਦੀਐ ਰਹਿ ਅਗਾਏ, ਬਹੁਰ ਨ ਤ੍ਰਿਸ਼ਨਾ ਲਾਗੈ ਆਏ।
1: ਮਾਰੇ ਰਾਖੇ ਏਕੋ ਆਪ, ਮਨ ਕੈ ਕਛ ਨਾਹੀ ਹਾ।
0: ਤਿਸਕਾ ਹੁਕਮ ਬੂਡ ਸੁਖ ਹੋਏ, ਤਿਸਕਾ ਨਾਮ ਰਹਿ ਕੰਠ ਪਰੋਏ।
1: ਸਿਮਰ ਸਿਮਰ ਸਿਮਰ ਪਵ ਸੋਏ, ਨਾਨਕ ਬਿਘਨ ਨ ਲਾਗੈ ਕੋਏ।
0: ਉਸਤਤ ਮਨ ਮਹਿ ਕਰ ਨਿਰੰਕਾਰ, ਕਰਮਨ ਮੇਰੇ ਸਤ ਵਿਵਹਾਰ।
1: ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ।
0: ਮੈਨੋ ਪਿਵਥਾ ਕੁਰਕਾਰ ਅੰਗ, ਸਾਧ ਸੰਗ ਬਿਨ ਸਹਿ ਸਭ ਸੰਗ।
1: ਚਰਨ ਚਲੋ ਮਾਰ ਗੋਬਿੰਦ, ਮਿਟੇ ਭਾਵ ਜਪੀਏ ਹਰ ਬਿੰਦ।
0: ਹਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮਥਾ।
1: ਵਡਵਾਗੀ ਤੇ ਜਨ ਜੁਗ ਮਾਹੇ, ਸਦਾ ਸਦਾ ਹਰ ਕੀ ਗੁਣ ਗਾਹੇ।
0: ਰਾਮ ਨਾਮ ਜੋ ਕਰਹਿ ਵਿਚਾਰ, ਸੇ ਧਨਵੰਤ ਗਨੀ ਸੰਸਾਰ।
1: ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਣੋ ਤੇ ਸੁਖੀ।
0: ਏਕੋ ਏਕ ਏਕ ਪਛਾਣੈ, ਇਤੁਤ ਕੀ ਹੋ ਸੋ ਜੀ ਜਾਣੈ।
1: ਨਾਮ ਸੰਗ ਜਿਸਕਾ ਮਨ ਮਾਨਿਆ, ਨਾਨਕ ਤਿਨੈ ਨਿਰੰਜਨ ਜਾਣਿਆ।
0: ਗੁਰ ਪ੍ਰਸਾਦ ਆਪਣ ਆਪ ਸੁਝੈ, ਤਿਸਕੀ ਜਾਣੋ ਤ੍ਰਿਸ਼ਨਾ ਬੁਝੈ।
1: ਸਾਧ ਸੰਗ ਹਰ ਹਰ ਜਸ ਕਹਿ ਤੂ, ਸਰਬ ਰੋਗ ਤਿਉ ਹਰ ਜਨ ਨਹਿਤ।
0: ਆਂਦਰ ਕੀਰਤਨ ਕੇਵਲ ਬਖਿਆਨ, ਗ੍ਰਸਤ ਮੈਂ ਸੋਈ ਨਿਰਬਾਨ।
1: ਏਕ ਉਪਰ ਜਿਸ ਜਨ ਕੀ ਆਸਾ, ਤਿਸਕੀ ਕਟੀਏ ਜਮ ਕੀ ਫਾਸਾ।
0: ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸ ਹੈ ਨਾ ਲਾਗਹਿ ਦੂਖ।
1: ਜਿਸ ਕੋ ਹਰ ਪਰ ਮਨਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ।
0: ਜਿਸ ਪਰਾ ਆਪਣਾ ਕਿਰਪਾ ਕਰੈ, ਸੋ ਸੇਵ ਕਹੁ ਕਿਸ ਤੇ ਡਰੈ।
1: ਜੈਸਾ ਸਤ ਤੈਸਾ ਦਿਸਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ।
0: ਸੋਧਤ ਸੋਧਤ ਸੋਧਤ ਸੀਜਿਆ, ਗੁਰ ਪ੍ਰਸਾਦ ਤਤ ਸਾ ਬੂਝਿਆ।
1: ਜਬ ਦੇ ਕੋਤਾ ਸਭ ਕਿਛ ਮੂਲ, ਨਾਨਕ ਸੋ ਸੁਖਮ ਸੋਈ ਅਸਥੂਲ।
0: ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਣ ਚਲਿਤ ਆਪ ਹੀ ਕਰੈ।
1: ਆਵਣ ਜਾਵਣ ਦਿਸ਼ਟ ਅੰਦਿਸ਼ਟ, ਆਗਿਆਕਾਰੀ ਧਾਰੀ ਸਭ ਸਿਸ਼ਟ।
0: ਆਪੇ ਆਪ ਸਗਲ ਮਹਿ ਆਪ, ਅਨਕ ਜੁਗਤ ਰਚ ਥਾਪੋ ਥਾਪ।
1: ਅਵਨਾਸੀ ਨਾਈ ਕਿਛ ਖੰਡ, ਧਾਰਨ ਧਾਰ ਰਿਓ ਬ੍ਰਹਮੰਡ।
0: ਅਲਖ ਅਭੇ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ।
1: ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਸਗਲ ਸੰਸਾਰ ਉਦਰੇ ਤਨਮੰਤ।
0: ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ।
1: ਆਪੇ ਮੇਲ ਲੈ ਕਿਰਪਾਲ, ਗੁਰ ਕਾ ਸੋਜਾ ਪੈ ਨਿਹਾਲ।
0: ਹੁਣ ਕੀ ਸੇਵਾ ਸੋਈ ਲਾਗੈ, ਜਿਸਨੋ ਕਿਰਪਾ ਕਰਹਿ ਪਟ ਭਾਗੈ
1: ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕੋ ਉਤਮ ਕਰਮਾਨ
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਬ ਸਹਿ ਹਰ ਸੰਗ
1: ਸਹਿ ਸੁਭਾ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ
0: ਪ੍ਰਭ ਕਾ ਕੀ ਆਜਨ ਮੀਠ ਲਗਾਨਾ ਜੈਸਾ ਸਾਤੈ ਸਾ ਦ੍ਰਿਸ਼ਟਾਨਾ
1: ਜਿਸ ਤੇ ਉਪਜੇ ਤਿਸ ਮਹਿ ਸੁਮਾਏ ਓਏ ਨਿਧਾਨ ਓਏ ਸੁਖ ਨਿਧਾਨ ਉਨਹੂ ਬਨਾਏ
0: ਆਪਸ ਕੋ ਆਪ ਦੀਨੋ ਮਾਂ ਨਾਨਕ ਪ੍ਰਭ ਜਨ ਏਕੋ ਜਾਨ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਚੌਦਾਂ ਸਲੋਕ
0: ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਟੁਟੀ ਗਾਨਨ ਹਾਰ ਗੋਪਾਲ ਸਰਬ ਜੀਆ ਆਪੇ ਪ੍ਰਤਪਾਲ
0: ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ
1: ਪ੍ਰੇ ਮਨ ਮੇਰੇ ਸਦਾ ਹਰ ਜਾਪ ਅਮਨਾਸੀ ਪ੍ਰਭ ਆਪੇ ਆਪ
0: ਆਪਨ ਕੀ ਆ ਕਛੂ ਨਾ ਹੋਏ ਜੀ ਸੌ ਪ੍ਰਾਣੀ ਲੋਚੈ ਕੋਏ
1: ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ
0: ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕਿਛ ਤਿਸ ਕਾ ਦੀ ਆਦਰ ਵੈ
0: ਅਤਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਬਹਿ ਦਾਤਾਰ ਤਿਸ ਦਿਨ ਹਾਰ ਜਾਣੇ ਗਾਵਾਰ
0: ਜਿਸ ਗੁਰਪ੍ਰਸਾਦ ਟੂਟੈ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ
1: ਜਿਉ ਮੰਦਰ ਕੋ ਥਾ ਮੈਂ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ
0: ਜਿਉ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਾ ਰਹਿ
1: ਜਿਉ ਅੰਤ ਕਾ ਦੀਪ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ
0: ਜਿਉ ਮਹਾਵਧਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਇਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
0: ਮਨ ਮੂਰਖ ਕਾ ਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ ਅਵਰਤਿਆ ਤੂਤ ਸਹਿ ਚਿਤਾਰ
0: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
1: ਕੌਣ ਬਸਤਾਈ ਤੇਰੇ ਸੰਗ ਲਪਟ ਰਹੋ ਰਸ ਡੋਬੀ ਪਤੰਗ
0: ਰਾਮ ਨਾਮ ਜਾ ਫਿਰ ਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
1: ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
0: ਤਜਬ ਮਾਨ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮਹਿਤੋਲ
1: ਲਾਦ ਖੇਪ ਸੰਤੈ ਸੰਚਾਲ ਅਵਰਤਿਆ ਵਿਖਿਆ ਜੰਜਾਲ
0: ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
1: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕਤਾ ਕੈ ਸਦ ਬਲਿਹਾਰ ਹੈ
0: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
1: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ
0: ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
1: ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
0: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ
1: ਮਿਰਤੋ ਕੋ ਜੀਵਾ ਨਹਾਰ ਭੁਖੇ ਕੋ ਦੇਵਤ ਆਧਾਰ
0: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
1: ਸਭ ਤਿਸ ਕਾ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ
0: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
1: ਹਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
0: ਜਾ ਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਭਚੀਤ
1: ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਇੱਕ ਹੋਏ
0: ਸੱਚ ਕਰਨੀ ਸੱਚ ਤਾ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
1: ਸਾਚੀ ਦਿਸ ਸੱਚ ਆਇਆ ਕਾਰ ਸੱਚ ਵਰਤੇ ਸਾਚਾ ਪਾਸਾਰ
0: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਪੰਦਰਾਂ ਸਲੋਕ
0: ਰੂਪ ਨ ਰੇਖ ਨ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਾਪਿਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮੈਂ ਰਾਖ ਮਨ ਕੀ ਤੂੰ ਪ੍ਰੀਤ ਤਿਆਗ
0: ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
0: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਓ ਨਾਨਕ ਕੈ ਮਨ ਇਹੋ ਅਨੁਰਾਗ
0: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
1: ਹਰਨ ਪਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ
0: ਆਨੰਦ ਰੂਪ ਮੰਗਲ ਸਦ ਜਾ ਕੈ ਸਰਬ ਥੋਕ ਸੁਣੀਐ ਘਰ ਤਾਕੈ
1: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਵੀ ਸਰਗਸਤ ਮੈਂ ਭੋਗੀ
0: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
1: ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
0: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
0: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
1: ਊਚ ਨੀਚ ਤਿਸ ਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ
0: ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਕਰੰਗ
1: ਨਾਨਾ ਬਿਤਕੀ ਨੂੰ ਵਿਸਤਾਰ ਪ੍ਰਭ ਬਨਾਸੀ ਏਕ ਅੰਕਾਰ
0: ਨਾਨਾ ਚਲਿਤ ਕਰੇ ਖਿਨ ਮਾਹੇ ਪੂਰਹਿ ਉਹ ਪੂਰਨ ਸਭ ਠਾਏ
1: ਨਾਨਾ ਬਿਤ ਕਰ ਬੰਤ ਬਨਾਈ ਆਪਣੀ ਕੀਮਤ ਆਪੇ ਪਾਈ
0: ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ
1: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਿਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
0: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
1: ਹਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੈ ਪਦ ਮੈਂ ਸੋ ਜਨਗਤ ਪਾਏ
0: ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਵ ਮੈ ਸਮਾਣੀ
0: ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾ ਕੇ ਹਿਰਦੇ ਪ੍ਰਵੇਸ਼
0: ਸਤ ਨਿਰਤ ਬੂਝੈ ਜੇ ਕੋ ਇਹ ਨਾਮ ਜਪਤ ਤਾਂ ਕੀ ਗਤ ਹੋਏ
1: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ कर नैहार अबर न बूझ करत बिचार
1: करते की मीना जाने किया नानक जो तिस पावे सो वर्तिया
0: बिस्मन बिस्म भय बिस्माद जिन बूझा तिस आया स्वाद
1: प्रभ कै रंग राज जन रहे गुर के वचन पदार्थ लहे
0: कोई दाते दुख काटन हार जाके संग तरे संसार
1: जन का सेवक सोवड़ भागी जन कै संग एकले गुलागी
0: गुण गोबिंद कीर्तन जन गावे गुर प्रसाद नानक फल पावे
1: सुख मनी सुख अमृत पव नाम भगत जना कै मन विश्राम अठ सोलह श्लोक
0: आद सच जुगाद सच है पे सच नानक हो सी पे सच सत नाम श्री वाहिगुरु अष्टपति
1: चरण सत सत परसनहार पूजा सत सत सेवदार
0: दर्शन सत सत पेखनहार नाम सत सत आवनहार
1: आप सत सत सवतारी आपे गुणकारी
0: शब्द सत सत प्रभ बखता सुरत सत सत जा सुनता
1: भूजनहार को सत सब होए नानक सत सत प्रभ सोए
0: सत स्वरूप हृदय जिन मान्या करन करावन तिन मूल पछानिया
1: जाके हृदय विश्वास प्रभाया तत्ज्ञान तिस्मन प्रगटाया
0: पैते निर्भव होए बसाना जिसते उपजा तिस माहे समाना
1: बस्त मैं ले बस्त गडाई ताको भिन्न कहना जाई
0: बूझै बूझनहार विवेक नारायण मिले नानके
1: ठाकुर का सेवक आज्ञाकारी ठाकुर का सेवक सदा पुजारी
0: ठाकुर के सेवक कै मन प्रतीत ठाकुर के सेवक की निर्मल रीत
1: ठाकुर को सेवक जानै संग प्रभ का सेवक नाम कै रंग
0: सेवक को प्रभ पालनहारा सेवक की राखै निरंकारा
1: सो सेवक जिस दया प्रभ तारै नानक सो सेवक सास सास सुमारै
0: अपने जन का पर्दा ढाकै अपने सेवक की सर पर राखै
1: अपने दास को दे वडाई अपने सेवक को नाम जपाई
0: अपने सेवक की आपत राखै ताकि गत मित कोई न लाखै
1: प्रभ कै सेवक को न पहुंचै प्रभ कै सेवक ऊचते ऊचै
0: जो प्रभ अपनी सेवा लाया नानक सो सेवक दह दिस प्रगटाया
1: नीकी कीरी मैं कर राखै पसम करे लश्कर कोट लाखै
0: जिसका सास न काटते आप ताको राखत दे कर हाथ
1: मानस जतन कर्तव पात तिसके कर्तव बिरथे जात
0: मारे न राखै अबर न कोए सर्व जिया का राखा सोए
1: काहे सोच करे रे पानी जप नानक प्रभ अलख बडाणी
0: बारंबार बार प्रभ जपिया पी अमृत एहो मन तंत्र पिया
1: नाम रतंजन गुरमुख पाया तिसकिच अबर नहीं दिसताया
0: नाम तन नामो रूप रंग नामो सुखर नाम कसंग
1: नाम रस जो जंत बताने मन तन नाम है नाम समान
0: उठत बैठ सोबत नाम कहो नानक जन कै सदकाम
1: लो जाचे वादन रात प्रभ अपने जन की नींदात
0: करह भगत आत्म कै चाय प्रभ अपने स्यों रह है समाये
1: जो हो आहो वसु जान प्रभ ने का हुकुम पछान
0: तिसकी महिमा कौन बखानो तिसका गुण कहे एक न जानो
1: हाथ पैर पर बसे हजूर है कहो नानक से जन पूरे
0: मन मेरे तिन की ओट ले हे मन तन अपना तिन जन दे हे
1: जिन जन अपना प्रभु पछाता सो जन सर्व थोक का दाता
0: तिसकी शरण सर्व सुख पावे तिसके दरसा पाप मिटावे
1: अवर सियान सगली छाड़ तिस जन की तू सेवा लाग
0: आवन जान न होवी तेरा नानक तिस जन के पूज हो सद पैरा
1: सुख मनी सुख अमृत पव नाम भगत जना कै मन विश्राम अठ सतारा श्लोक
0: सत पुरख जिन जानिया सतगुर तिसका नाओ तिसकै संग सिख उदर है नानक हर गुण गाओ सत नाम श्री वाहिगुरु अष्टपति
1: सतगुर सिखी करै प्रतपाल सेवक को गुरु सदा दयाल
0: सिख की गुर दुरमत मल हिरै गुर बचनी हर नाम उचरै
1: सतगुर सिख कै बंधन काटै गुर का सिख बिकार ते हटै
0: सतगुर सिख को नाम धन दे गुर का सिख वड भागी हे
1: सतगुर सिख का हलत पलत सवार नानक सतगुर सिख को जी नाल सुमार
0: गुर कै ग्रह सेवक जो रह है गुर की आज्ञा मन में सह
1: आपस को कर कछ न जनावै हर हर नाम हृदय सत्यावै
0: मन बेचै सतगुर कै पास ते सेवक के कार्ज रास
1: सेवा करत होए नेकामी तिसको होत प्राप्त स्वामी
0: अपनी कृपा जिसे आप करे नानक सो सेवक गुर की मत ले
1: बीस विश्व गुर का मन मान सो सेवक परमेश्वर की गत जान
0: सो सतगुर जिस हृदय हर नाओ अनक बार गुर

0: ਆਹੋ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ
1: ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ
0: ਅਣਖ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਮਰ ਹੈ
1: ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
0: ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ
1: ਪੁਰਤਾ ਨਾਹੀ ਕਦੇ ਬਿਨਾਸ ਜਾ ਕੇ ਮਨ ਪਟੇ ਗੁਣਤਾਸ
0: ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕ ਕੌਦੇ
1: ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰੱਖੈ ਹਰ ਹਰ ਏਕ
0: ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰ ਮੋਹ ਦੁਖ ਤਹਿਤੇ ਨਾਸੇ
1: ਤਪਤ ਮਾਹੇ ਠੰਡ ਵਰਤਾਈ ਆਨੰਦ ਪਿਆ ਦੁਖ ਨਾਠੇ ਪਾਈ
0: ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸ਼ੇ
1: ਪਾਉ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ
0: ਜਿਸ ਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ
1: ਹਿਤ ਪਾਈ ਚੁਕੇ ਭਉ ਗਵਨ ਸੁਨ ਨਾਨਕ ਹਰ ਹਾਜਾ ਸਰਵਨ
0: ਨਿਰਗੁਣ ਆਪ ਸਰਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ
1: ਆਪਣੇ ਚਿਤ ਬਾਬਾ ਬਨਾਏ ਆਪਣੀ ਕੀਮਤ ਆਪੇ ਪਾਏ
0: ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ
1: ਪੋਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾ ਸਾਧ ਕੈ ਸੰਗ
0: ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅਠਾਰਾਂ ਸਲੋਕ
0: ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵ ਨਾ ਨਾਨਕ ਇਹੋ ਧਨ ਸਾਰ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ
0: ਅਵਰੋ ਪਾਸਾ ਮੀਤ ਵਿਸਾਰੋ ਚਰਨ ਕਮਲ ਰਿਦ ਮੈਂ ਉਰਧਾਰ ਹੋ
1: ਕਰਨ ਕਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਰਥ
0: ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ
1: ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ
0: ਜਿਸ ਧਨ ਕੋ ਚਾਰ ਕੁੰਟ ਉਠਤਾ ਵੈ ਸੋ ਧਨ ਹਰ ਸੇਵਾ ਤੇ ਪਾਵ ਹੈ
1: ਜਿਸ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ
0: ਜੇ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ
1: ਅਨਕੋ ਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਔਖ ਦਲਾਏ
0: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰ ਗੈ ਪ੍ਰਵਾਨ
1: ਮਨ ਪ੍ਰਬੋਧੋ ਹਰ ਕੈ ਨਾਏ ਦਰਦ ਸਤਾਵਤ ਆਵੈ ਠਾਏ
0: ਕਾਕੋ ਬਿਗਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ
1: ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ
0: ਭਉ ਬਿਨ ਸਹਿ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ
1: ਸਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਕਾਟੀ ਜਮਫਾਸੀ
0: ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ
1: ਆਵਾ ਗੁਣ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ
0: ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ
1: ਅਨਕੋ ਪਾਵ ਨ ਛੂਟਨ ਹਾਰੇ ਸਿਮਰ ਸਾਸਤ ਵੇਦ ਵਿਚਾਰੇ
0: ਹਰ ਕੀ ਭਗਤ ਕਰੂ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ
1: ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ
0: ਸੁੱਤ ਮੀਤ ਕੁਟਾਂਬਰ ਬਨ ਤੈਨ ਤੇ ਕਹੋ ਤੁਮ ਕਵਨ ਸਨਾਥਾ
1: ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ
0: ਅਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ
1: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ
0: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ
1: ਹਰ ਕੀ ਪਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
0: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ
1: ਆਪ ਜਪਹੋ ਅਵਰੈ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਓ
0: ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ
1: ਗੁਣ ਗਾਵਤ ਤ੍ਰਿ ਉਤਰ ਸਮੈਲ ਬਿਨਸ ਜਾਏ ਹੋ ਮੈਂ ਮਿਖ ਫੈਲ
0: ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ
1: ਛਾੜ ਸਿਆਨ ਸਗਲੀ ਮਨਾ ਸਾਸ ਸੰਗ ਪਾਵੈ ਸਜਤਨਾ
0: ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਰ ਗੈ ਜੈਕਾਰ
1: ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤ ਕਲੇਖ
0: ਏਕੋ ਜਾਪ ਏਕੋ ਸਾਲਾਹੇ ਏਕ ਸਿਮਰ ਏਕੋ ਮਨ ਆਹੇ
1: ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ
0: ਏਕੋ ਏਕ ਏਕ ਹਰ ਆਪ ਪੂਰਨ ਪੂਰਹਿਉ ਪ੍ਰਭ ਆਪ
1: ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਛਤ ਗਏ
0: ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਉੱਨੀ ਸਲੋਕ
0: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ
0: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
1: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਓ
0: ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ
1: ਏਕੋਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ
0: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
1: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ
0: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ
1: ਪਰੈ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧ ਨਿਰਲਾਗ
0: ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮਰ ਤੇ ਸੁਖ ਹੋਏ
1: ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ
0: ਜਨ ਕੋ ਪ੍ਰਭ ਹੋਏ ਉਹ ਦਇਆਲ ਸੇਵਕ ਕੀਨੋ ਸਦਾ ਨਿਹਾਲ
1: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਇਆ
0: ਪਿਛ ਪੁੰਨੀ ਸਰਦਾ ਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ
1: ਜਿਸ ਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
0: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ
1: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ
0: ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ
1: ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ
0: ਗੁਰਪੂਰ ਐਤਾ ਤਿਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ
1: ਸਾਜਨ ਸੰਤ ਕਰੋ ਹੁਕਾਮ ਆਨ ਤਿਆਗ ਜਪੋ ਹਰ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਰੇਡੀਓ ਹਾਂਜੀ 1674 AM ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਹਸਾਉਣ ਦਾ ਅਤੇ ਚੁਟਕਲੇ ਸੁਣ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਬੱਚੇ ਸਾਡੇ ਨਾਲ ਆ ਚੁੱਕੇ ਨੇ ਚੁਟਕਲੇ ਸੁਣਾਉਣ ਦੇ ਲਈ। ਮੇਰੇ ਨਾਲ ਸੰਦੇ ਲਈ ਪਹੁੰਚ ਚੁੱਕੇ ਨੇ ਸੁੱਖ ਪਰਮਾਰ।
4: ਰੇਡੀਓ ਹਾਂਜੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਕਿ ਸੁੱਖ ਪਰਮਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਅਦਾਬ, ਨਮਸਕਾਰ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅਤੇ ਮੰਗਲਵਾਰ ਦੀ ਇਹ ਸੋਹਣੀ ਜਿਹੀ ਨਿੱਘੀ ਜਿਹੀ ਧੁੱਪ ਵਾਲੀ ਸਵੇਰ ਦਾ ਮਾਣ ਰਹੇ ਹੋਵੋਗੇ। ਆਨੰਦ ਆਨੰਦ ਮਨਾਉਣ ਦੇ ਲਈ ਬੱਚੇ ਆ ਚੁੱਕੇ ਆ। ਦੇਖਦੇ ਹਾਂ ਸਾਨੂੰ ਪਹਿਲਾਂ ਹਸਾਉਣ ਦੇ ਲਈ ਕੌਣ ਆਇਆ।
3: ਬਿਲਕੁਲ ਜੀ, ਤੇ ਸਭ ਤੋਂ ਪਹਿਲਾਂ ਅਰਨਮ ਤੁਹਾਡੀ ਵਾਰੀ ਆ, ਤੁਸੀਂ ਰੈਡੀ ਹੋ ਥੋੜਾ ਜਿਹਾ ਤੇ ਫਿਰ ਆਪਾਂ ਬਾਕੀਆਂ ਦੇ ਵੀ ਨਾਂ ਦੱਸਦੇ ਹਾਂ। ਸਤਿ ਸ਼੍ਰੀ ਅਕਾਲ ਅਰਨਮ, ਤੁਸੀਂ ਆਉਣ ਰਹੋ ਤੇ ਉਸ ਤੋਂ ਬਾਅਦ ਮੰਨਤ ਫਤਿਹ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਅਰਨਮ।
4: ਦੇਖੋ ਮੈਂ ਤਾਂ ਹੁਣ ਮਨਾ ਲਿਆ, ਹੁਣ ਤੁਸੀਂ ਆਪਣਾ ਮਨਾ ਲਓ, ਮੈਂ ਹੁਣ ਨਹੀਂ ਇੰਨਾ ਧੱਕਾ ਨਹੀਂ ਮੈਂ ਕਰ ਸਕਦੀ ਨਿਆਣਿਆਂ ਨਾਲ।
5: 6 ਵਜੇ ਉੱਠਿਆ ਹਾਂ ਮੈਂ।
3: ਗੁੱਡ ਗੁੱਡ ਗੁੱਡ, ਵੈਰੀ ਨਾਈਸ। ਕੀ ਕੀਤਾ 6 ਵਜੇ ਉੱਠ ਕੇ?
5: ਪਹਿਲਾਂ ਬ੍ਰਸ਼ ਕੀਤਾ, ਫਿਰ ਮੰਮਾ ਨੇ ਥੋੜੀ ਹੈਲਪ ਕੀਤੀ।
3: ਹਾਂ, ਆਵਾਜ਼ ਪੁੱਤ ਘਟ ਗਈ। ਹਾਂ, ਫੋਨ ਦੇ ਲਾਗੇ ਰਹੋ, ਤੁਸੀਂ ਲਾਗੇ ਰਹਿ ਕੇ ਦੱਸੋ ਜੋ ਵੀ ਦੱਸਣਾ, ਲਾਗੇ ਰਹਿ ਕੇ ਦੱਸੋ ਨਾ।
4: ਕੀ ਹੈਲਪ ਕੀਤੀ ਸੀ? ਕੀ ਕਿਹੜੀ ਹੈਲਪ ਕੀ ਕੀਤਾ ਸੀ?
5: ਰੋਟੀ ਪਕਾਈ ਨਾਲ।
3: ਅੱਛਾ, ਵਾਹ, ਓਕੇ ਓਕੇ। ਅੱਛਾ, ਫਿਰ
5: ਆਈ ਉੱਥੇ ਜਦੋਂ ਮੰਮਾ ਆਏ, ਸਿਰ ਵਾ ਕੇ ਤੇ ਪਟਕੀ ਬੰਨ ਕੇ ਵੇਟ ਕੀਤੀ ਡੈਡੀ।
3: ਗੁੱਡ ਬੋਏ, ਤੇ ਕੀ ਸੁਣਾਓਗੇ ਫਿਰ?
5: ਅੱਜ ਸੁਣਾਉਂਗੀ ਇੱਕ ਬਜ਼ਾਰਤ।
3: ਓਕੇ,
5: ਉਹ ਕਿਹੜੀ ਚੀਜ਼ ਹੈ ਜਿਹਨੂੰ ਆਪਾਂ ਦੇਖ ਸਕਦੇ ਹਾਂ ਪਰ ਉਹਦੀ ਫੋਟੋ ਨਹੀਂ ਖਿੱਚ ਸਕਦੇ?
3: ਉਹਨੂੰ ਵੇਖ ਸਕਦੇ ਹਾਂ ਪਰ ਉਹਦੀ ਫੋਟੋ ਨਹੀਂ ਖਿੱਚ ਸਕਦੇ?
4: ਚੜੇਲ।
5: ਹਾਂ, ਨਹੀਂ।
3: ਵਾਹ,
4: ਆਪਾਂ ਤਾਂ ਉਹੀ ਮੂਵੀਜ਼ ਦੇਖੀਆਂ ਨਾ ਜਿਹਦੇ ਵਿੱਚ ਚੜੇਲ ਹੁੰਦੀ ਆ, ਜਦੋਂ ਫੋਟੋ ਖਿੱਚਦੇ ਆ ਉਹ ਹੁੰਦੀ ਨਹੀਂ, ਫਿਰ ਉੱਥੋਂ ਉਹਨਾਂ ਨੂੰ ਸਮਝ ਲੱਗਦੀ ਆ ਕਿ ਉਹ ਤਾਂ ਚੜੇਲ ਆ।
3: ਇਹ ਕੰਮ ਖਰਾਬ ਹੋ ਗਿਆ।
4: ਹਾਂ,
3: ਕਿਹੜੀ ਵੇਖ ਸਕਦੇ ਆ ਪਰ ਉਹਦੀ ਫੋਟੋ ਨਹੀਂ ਖਿੱਚ ਸਕਦੇ?
5: ਹਾਂਜੀ,
3: ਕਿਸੇ ਦੀ ਗਰਲਫ੍ਰੈਂਡ?
5: ਨਹੀਂ,
4: ਉਹਦੀ ਤਾਂ ਖਿੱਚ ਸਕਦੇ ਮੈਨੂੰ ਲੱਗਦਾ।
3: ਖਿੱਚ ਸਕਦੇ?
4: ਹੋਰ ਕੀ,
3: ਉਹ ਚ ਪੇੜਾ ਹੀ ਆ,
4: ਥੋੜਾ ਜਿਹਾ ਮੁੱਕੇ ਪੈ ਜੂਗੇ।
3: ਕੀ ਯਾਰ,
4: ਕਲੂ ਦੇ ਦੋ।
5: ਕਹਾਣੀ ਵਿੱਚ ਦੱਸਿਆ ਸੀ ਆ ਚੀਜ਼।
3: ਆਹਾਂ, ਓਕੇ, ਚਲੋ ਫਿਰ ਹਾਰ ਗਏ ਆਪਾਂ।
5: ਆਨਸਰ ਹੈਗਾ ਸੁਪਨਾ।
3: ਹੁਣ ਨੈਕਸਟ ਸਾਡੇ ਨਾਲ ਨੇ ਮੰਨਤ ਤੇ ਫਤਿਹ, ਤੇ ਉਸ ਤੋਂ ਬਾਅਦ ਫਿਰ ਯੁਵਰਾਜ, ਤੁਸੀਂ ਰੈਡੀ ਰਹੋ। ਹਾਂਜੀ ਮੰਨਤ ਫਤਿਹ, ਤੁਸੀਂ ਆਉਣੇ ਰਹੋ।
4: ਸਤਿ ਸ੍ਰੀ ਅਕਾਲ ਮੰਨਤ ਜੀ, ਨਾਲੇ ਫਤਿਹ ਜੀ।
5: ਸਤਿ ਸ੍ਰੀ ਅਕਾਲ ਅੰਕਲ ਜੀ, ਨਾਲੇ ਆਂਟੀ ਜੀ।
3: ਸਤਿ ਸ੍ਰੀ ਅਕਾਲ,
4: ਕਿੱਦਾਂ ਹਾਲ ਚਾਲ?
5: ਮੈਂ ਠੀਕ ਹਾਂ, ਤੁਸੀਂ ਠੀਕ ਹੋ?
4: ਹਾਏ ਮੰਨਤ, ਕੀ ਹੋ ਗਿਆ ਅੱਜ? ਹਾਸਾ ਕਿੱਥੇ ਗਿਆ ਮੰਨਤ?
3: ਮੰਨਤ ਹੱਸਦੀ ਨਹੀਂ ਹੁਣ।
4: ਹਾਂ, ਵੱਡੀ ਹੋ ਗਈ ਆ।
3: ਵੱਡੀ ਹੋ ਗਈ? ਨਹੀਂ, ਬਿਜ਼ੀ ਹੁੰਦੀ ਆ।
4: ਕਿੱਥੇ ਬਿਜ਼ੀ ਹੈ ਮੰਨਤ?
3: ਹੈ ਮੰਨਤ?
5: ਨਹੀਂ, ਬਿਜ਼ੀ ਥੋੜੀ।
3: ਹਾਂ,
4: ਲੇਜ਼ੀ ਹੋ ਗਈ ਆ, ਟੀਨ ਹੋਣ ਵਾਲੀ ਆ ਨਾ।
5: ਨਹੀਂ,
3: ਲੇਜ਼ੀ ਤੇ ਨਹੀਂ ਗਈ।
5: ਐਕਚੁਅਲੀ ਯਾ, ਮੈਂ ਹੈਗੀ ਆ ਲੇਜ਼ੀ ਥੋੜੀ, ਜ਼ਿਆਦਾਤਰ ਤਾਂ ਮੇਰੇ ਕੰਮ ਜਿਵੇਂ ਪਾਣੀ ਮਾੜੇ ਲੈਣ ਨੂੰ, ਜੋ ਅਸੀਂ ਸਪੈਸ਼ਲੀ ਜੋ ਟੀਵੀ ਦੇਖਦੇ ਆ ਉਹ ਤਾਂ ਮੈਂ ਫਤਿਹ ਨਹੀਂ ਕਹਿੰਦੀ, ਬਟ ਜਦੋਂ ਇਹਨੇ ਉਧਰ ਨੂੰ ਪੈਂਟਰੀ ਨੂੰ ਜਾਂਦਾ ਨਾ, ਕਿਉਂਕਿ ਕਈ ਵਾਰ ਇਹਨੂੰ ਭੁੱਖ ਲੱਗ ਜਾਂਦੀ ਹੈ ਉਧਰ ਨੂੰ ਜਾਂਦਾ, ਮੈਂ ਕਹਿੰਦੀ ਹਾਂ ਸੋ ਤੇ ਮੇਰੇ ਲਈ ਪਾਣੀ ਵੀ ਨਾਲ ਲੈ ਆਈ।
3: ਅੱਛਾ ਫਿਰ ਲੈ ਆਉਂਦਾ?
5: ਪਰ
3: ਤੁਸੀਂ ਤੇ ਨੀ ਹੈਲਪ ਹੁਲਪ ਕਰਦੇ ਹੁੰਦੇ? ਕਰਦੇ ਹੁੰਦੇ ਤੁਸੀਂ ਵੀ?
5: ਕਰਦੀ ਹੁੰਦੀ ਆ, ਪਰ ਮੰਮਾ ਨੇ ਤਾਂ ਇੱਕ ਤਰ੍ਹਾਂ ਨਾਲ ਮੇਰੀ ਪੱਕੀ ਡਿਊਟੀ ਡਿਸ਼ ਵਾਸ਼ਰ ਦੀ ਲਾਤੀ।
3: ਆਹਾਂ ਕੀ
5: ਡਿਸ਼ ਵਾਸ਼ਰ ਦੇ ਵਿੱਚ ਭਾਂਡੇ ਸਾਰੇ ਕੱਢਣੇ ਜਦੋਂ ਉਹ ਬੰਦ ਹੋ ਗਿਆ।
3: ਅੱਛਾ ਸਿਰਫ ਕੱਢਣੇ, ਲਾਉਣੇ ਨਹੀਂ?
4: $100 ਮਿਲਦੇ ਆ ਘੰਟੇ ਦੇ ਡਿਸ਼ ਵਾਸ਼ਰਿੰਗ ਕਰਨ ਵਾਲਿਆਂ ਨੂੰ, ਪਤਾ ਤੈਨੂੰ?
3: ਤੇ ਮੰਨ ਤੇ ਜ਼ਿਆਦਾ ਲੈਂਦੀ ਸਗੋਂ।
4: ਤੇ ਹੋਰ ਕੀ,
3: ਮਹਿੰਗੇ
5: ਮੰਮਾ ਤਾਂ ਮੈਨੂੰ $10 ਦਿੰਦੇ ਮਹੀਨੇ ਦੇ।
3: ਨਹੀਂ ਤੇ ਤੁਸੀਂ ਜਿਹੜੇ ਇੰਨੇ ਇੰਨੇ ਸੋਹਣੇ ਸੋਹਣੇ ਤੁਸੀਂ ਜਿਹੜੀਆਂ ਡਰੈਸਾਂ ਲੈਂਦੇ ਜੇ ਇੰਨੀਆਂ ਸੋਹਣੀਆਂ ਸੋਹਣੀਆਂ, ਤੇ ਹੋਰ ਤੁਸੀਂ ਗਿਫਟ ਲੈਂਦੇ ਜੇ ਉਹ।
4: ਮੰਮਾ ਰੋਜ਼ ਆਪਣੀ ਗੱਡੀ ਵਿੱਚ ਸਕੂਲ ਛੱਡ ਕੇ ਆਉਂਦੇ ਆ, ਨਹੀਂ ਤੇ ਤੁਰ ਕੇ ਜਾਓ।
3: ਮੰਮਾ ਆਪਣਾ ਸੂਟ ਵੀ ਦੇ ਦਿੰਦੇ ਹੁਣ ਤੇ ਪਾਉਣ ਨੂੰ?
4: ਇਹ ਧੱਕੇ ਨਾ ਲੈਂਦੀ ਹੁਣੀ ਆ?
3: ਨਹੀਂ ਨਹੀਂ
5: ਮੰਮਾ ਮੈਨੂੰ ਦਿੰਦੇ ਹੀ ਨਹੀਂ।
4: ਮੈਨੂੰ ਤਾਂ ਸੂਟਾਂ ਬਾਰੇ ਨੀ ਕੁਛ ਵੀ ਕਹਿਣਾ, ਇਹ ਗੱਲ ਗਲਤ ਹੋ ਜਾਣੀ।
3: ਕੀ ਸੁਣਾਓਗੇ ਫਿਰ?
5: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
3: ਹਾਂਜੀ ਹੱਸੀਏ।
5: ਇੱਕ ਵਾਰੀ ਪੱਪੂ ਦਾ ਆਪਰੇਸ਼ਨ ਹੁੰਦਾ ਤੇ ਪੱਪੂ ਕਹਿੰਦਾ ਡਾਕਟਰ ਸਾਹਿਬ ਹੁਣ ਮੈਂ ਪੂਰਾ ਠੀਕ ਹਾਂ, ਹੁਣ ਮੈਂ ਜਾ ਸਕਦਾ ਘਰੇ। ਤੇ ਮੂਹਰੇ ਉਹ ਬਾਹਰ ਜਾਈ, ਡਾਕਟਰ ਸਾਹਿਬ ਤਾਂ ਧਰਤੀ ਤੇ ਰਹਿ ਗਏ।
3: ਇੱਧਰ ਆਓ ਜਰਾ। ਥੈਂਕ ਯੂ ਮੰਨਾ,
5: ਗੱਲ ਕਰ ਲੋ।
3: ਹਾਂਜੀ
4: ਹਾਂਜੀ
3: ਮੁੰਡੇ ਓਦਾਂ ਨਾ ਹੈਲਪ ਕਰ ਹੀ ਦਿੰਦੇ ਆ ਨਾ, ਕੁੜੀਆਂ ਕੁੜੀਆਂ ਨੀ ਕਰਦੀਆਂ ਹਨਾ ਫਤਿਹ। ਕੀ ਲਿਆਊਗਾ ਫਿਰ ਐਕਟਿਵ ਫਤਿਹ? ਅੱਜ ਕੀ ਸੁਣਾਊਗਾ?
5: ਅੱਜ ਮੈਂ ਸੁਣਾਉਂਗਾ ਇੱਕ ਬਰਜਾਤਾ ਜਿਹੜੀ ਮੈਂ ਆਪ ਬਣਾਈ ਆ।
4: ਓਏ ਹੋਏ ਫਿਰ ਤਾਂ ਅਸੀਂ ਹਾਰ ਜਾਂਦੇ ਪਹਿਲਾਂ ਹੀ।
3: ਨਹੀਂ ਨਹੀਂ ਮੈਂ ਬੁੱਝ ਲੈਣੀ ਅੱਜ।
4: ਫਿਰ ਫਾਈਨ ਕਿਹਨੂੰ ਲੱਗਣਾ?
5: ਮੱਲਾ ਜਿਹਨੇ ਬੁੱਝੀ।
4: ਓਕੇ
5: ਜੇ ਨਾ ਬੁੱਝੀ ਤੇ ਜਿਹਨੇ ਬੁੱਝੀ ਜਿਹੜਾ ਮਰਜ਼ੀ ਕੋਈ ਕਰ ਲੇ ਤੇ ਫਾਈਨ ਤਾਂ ਪੈਣਾ।
4: ਜੋ ਮਰਜ਼ੀ ਕਰ ਲਓ ਫਾਈਨ ਤਾਂ ਦੇਣਾ ਹੀ ਪੈਣਾ। ਇਸ ਲਈ ਕੁਛ ਨਾ ਕਰੋ ਫਿਰ ਨਹੀਂ ਫਾਈਨ ਦੇਣਾ ਪੈਣਾ।
5: ਨਹੀਂ ਠੀਕ ਆ ਮੈਂ ਸੁਣਾ ਬਣਾਈ। ਮੈਂ ਲਾਲ ਹਾਂ ਪਰ ਐਪਲ ਨੀ। ਮੈਂ ਖਾਣ ਵਾਲੀ ਚੀਜ਼ ਹਾਂ ਪਰ ਕੇਕ ਨੀ।
3: ਖਾਣ ਵਾਲੀ ਚੀਜ਼ਾਂ ਪਰ ਮੈਂ ਕੇਕ ਨੀ ਹਨਾ।
5: ਖਾਣ ਵਾਲੀ ਚੀਜ਼ ਨੀ ਨਾਲ ਖਾਈਦੀ ਆ ਚੀਜ਼ਾਂ ਨਾ।
4: ਅਚਾਰ
5: ਨਹੀਂ,
4: ਇੰਡੀਅਨ ਚੀਜ਼ਾਂ ਨਾਲ ਖਾਈਦੀ ਆ ਗੋਰੀਆਂ ਚੀਜ਼ਾਂ ਨਾਲ?
3: ਗਾਜਰ ਗਾਜਰ ਟਮਾਟਰ ਨਹੀਂ, ਲਾਲ ਮਿਰਚ
4: ਟਮਾਟਰ
3: ਨਾਲ ਖਾਈ।
4: ਲਾਲ ਚੀਜ਼ ਕਿਹੜੀ ਖਾਈਦੀ? ਲਾਲ ਚੀਜ਼
3: ਅੱਛਾ ਹਾਰ ਗਏ।
5: ਟਮਾਟੋ ਸਾਸ?
4: ਮੈਂ ਤੇਰੇ ਕੁੱਟਣਾ ਦੇਖੀ ਕਿ
3: ਇਹ ਪਤਾ
5: ਨਾਲ ਖਾਈ ਚੀਜ਼ਾਂ ਨਾਲ
3: ਹਾਂ ਇਹ ਸੁਖਵਿੰਦਰ ਆਂਟੀ ਨੇ ਤੇ ਗੁਰਜੀਤ ਆਂਟੀ ਨੇ ਦਿੱਤਾ ਸੀ ਆਨਸਰ
4: ਮੈਂ ਪੁੱਛਿਆ ਵੀ ਇੰਡੀਅਨ ਚੀਜ਼ਾਂ ਨਾਲ ਖਾਈ ਦੀ ਰੋਟੀ ਨਾਲ ਤੇ ਕਹਿੰਦਾ ਹਾਂ ਤੇ ਮੈਂ ਕਿਹਾ ਟਮਾਟੋ ਤੇ ਫਿਰ ਤੁਸੀਂ ਏਦਾਂ ਕਹਿ ਸਕਦੇ ਸੀ ਨਾ ਕਿ ਹਾਂ ਟਮਾਟੋ ਪਰ ਉਹਨੂੰ ਹੋਰ ਕੁਛ ਕਰੀਦਾ
3: ਨਹੀਂ ਪ੍ਰੋਸੈਸਡ
4: ਟਮਾਟੋ
3: ਟਮਾਟੋ ਹੋਰ ਚੀਜ਼ ਆ ਪਰ ਇਹਦਾ ਆਨਸਰ ਪਤਾ ਮੇਰੀ ਗੱਲ ਸੁਣ ਆਂਟੀਆਂ ਨੇ ਆਨਸਰ ਦਿੱਤਾ ਜੀ
4: ਇਹਨਾਂ ਲਾਫ ਆਈ
3: ਦੋਵਾਂ ਆਂਟੀਆਂ ਨੂੰ
4: ਦੋਨੇ ਕਿਹੜੀਆਂ
3: ਗੁਰਜੀਤ ਆਂਟੀ
4: ਗੁਰਜੀਤ ਆਂਟੀ
5: ਤੁਹਾਨੂੰ ਪਤਾ ਮੰਮਾ ਦੇ ਫੇਵਰੇਟ ਕਮਲ ਹੀਰ ਅਤੇ ਅਸੀਂ ਟਾਈਮ ਉਹਨਾਂ ਦੇ ਸ਼ੋ ਚ ਚੱਲੇ ਆ
3: ਚਲੋ ਠੀਕ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ
4: ਬਾਕੀ ਵੀ ਹੈਗੇ ਮਗਰ
3: ਨੈਕਸਟ ਸਾਡੇ ਨਾਲ ਨੇ ਯੁਵਰਾਜ ਤੇ ਯੁਵਰਾਜ ਤੋਂ ਬਾਅਦ ਤੇਗ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਯੁਵਰਾਜ
5: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ
4: ਸਤਿ ਸ਼੍ਰੀ ਅਕਾਲ ਯੁਵਰਾਜ ਤਿਆਰ ਹੋ ਪੂਰੇ 100%
5: ਹਾਂਜੀ ਮੈਂ ਅੱਜ ਮੇਰੀ ਦੀਦੀ ਛੱਡ ਰਹੀ ਹੈ ਸਕੂਲੇ
3: ਅੱਛਾ ਅੱਜ ਫਿਰ ਟਾਈਮ ਨਾਲ ਹੀ ਹੈ
4: ਦੀਦੀ ਨੇ ਲਾਇਆ ਹੋਣਾ ਕੰਮ ਤੇ ਦੜਾ ਦੜਾ ਕੇ
3: ਆਹੋ
4: ਕਿੰਨਾ ਫਨ ਹੁੰਦਾ ਨਾ ਮੈਂ ਕਈ ਬੱਚਿਆਂ ਨੂੰ ਦੇਖਦੀ ਆ ਜਿਨ੍ਹਾਂ ਦੇ ਵੱਡੇ ਭੈਣ ਭਰਾ ਉਹਨਾਂ ਨੂੰ ਸਕੂਲੇ ਛੱਡਣ ਆਉਂਦੇ ਆ ਮੈਨੂੰ ਏਦਾਂ ਲੱਗਦਾ ਵੀ ਇਹ ਫਨ ਆ
3: ਅੱਛਾ ਕਿਹਦੇ ਲਈ
4: ਦੋਨਾਂ ਲਈ
5: ਮੇਰੇ ਲਈ ਨੀ ਫਨ ਹੈਗਾ ਕਿਉਂਕਿ ਮੇਰੀ ਦੀਦੀ ਰੈਸਪੀ ਤੇ ਚਲਾਉਂਦੀ ਆ ਇਸ ਲਈ ਉਹ ਇੰਨਾ ਹੌਲੀ ਚਲਾਉਂਦੀ ਆ ਵੀ ਮੈਨੂੰ 5-6 ਮਿੰਟ ਤਾਂ ਸਕੂਲ ਨੂੰ ਪਹੁੰਚਣ ਚ ਹੀ ਲੱਗ ਜਾਂਦੇ
4: ਆ ਇਹੀ ਤਾਂ ਫਨ ਆ ਇਹੀ ਤਾਂ ਫਨ ਆ ਵੀ ਤੁਸੀਂ ਗਾਣੇ ਲਾਉਂਦੇ ਹੋ ਗੱਡੀ ਵਿੱਚ
5: ਨਹੀਂ ਕਿਉਂਕਿ ਮੈਨੂੰ ਕਾਲੀ ਹੁੰਦੀ ਆ ਵੀ ਮੈਂ ਸਕੂਲੇ ਜਾਣਾ ਵਾ ਨਹੀਂ
4: ਵਿਚਾਰਾ ਤਾਂ ਇਹੀ ਆ ਸਾਰੇ ਘਰ ਚ ਸਾਰੇ ਘਰ ਚ ਵਿਚਾਰਾ ਯੂ ਵੀ ਆ ਬਾਕੀ ਸਾਰੇ ਠੀਕ ਆ
3: ਹਾਂ ਨਹੀਂ ਉਹ ਨਾਲ ਇਹ ਵੀ ਪੰਗਾ ਵਾ ਨਾ ਉਹ ਉਹਨੂੰ 5 ਮਿੰਟ ਪਹਿਲਾਂ 10 ਮਿੰਟ ਪਹਿਲਾਂ ਤੁਰਨ ਵੀ ਨਹੀਂ ਦਿੰਦੇ ਦੀਦੀ ਵੈਸੇ ਵੀ ਦੀਦੀ ਲੇਟ ਕਰਾ ਦਿੰਦੀ ਆ ਮੰਮਾ ਟਾਈਮ ਦੇ ਨਾਲ ਟਿਫਨ ਨਹੀਂ ਪੈਕ ਕਰਦੀ
5: ਪਾਪਾ
4: ਇੱਥੇ ਬੈਠ ਕੇ ਫੋਨ ਚਲਾਈ ਜਾਂਦੇ ਆ ਉਹ ਲੇਟ ਕਰਦੇ ਇੱਦਾਂ ਕਹੀਦਾ ਹੁੰਦਾ ਸਾਰੇ ਭੇਦ ਖੋਲੀ ਦੇ ਪੁੱਤ ਅੱਧੇ ਨੀ ਖੋਲੀ ਦੇ
3: ਮੁੰਡੇ ਨੂੰ ਲੇਟ ਕਰਾ ਦਿੰਦੇ ਗੱਲ ਕੁੱਲ ਮਿਲਾ ਕੇ
4: ਹੁਣ ਨਹੀਂ ਲੇਟ ਹੁੰਦਾ ਏ
5: ਨਹੀਂ ਮੇਰੇ ਪਾਪਾ ਫੋਨ ਨੀ ਦੇਖਦੇ ਮੇਰੇ ਪਾਪਾ ਉਹ ਕੰਮ ਕਰਦੇ ਆ ਲੈਪਟਾਪ
3: ਉਹ ਆਪਣਾ ਕੰਮ ਵੇਖਦੇ
4: ਮੈਂ ਵੀ ਇੱਦਾਂ ਹੀ ਕਹਿੰਦੀ ਹੁੰਦੀ ਆ ਮੈਂ ਜਵਾਬ ਦਿੰਦੀ ਆ
3: ਕੀ ਸੁਣਾਓਗੇ ਫਿਰ
5: ਇੱਕ ਚੁਟਕਲਾ
3: ਓਕੇ
5: ਇੱਕ ਵਾਰੀ ਗੱਗੂ ਆਪਦੇ ਭੈਣ ਨੂੰ ਕਹਿੰਦਾ ਵੀ ਤੂੰ ਮੈਨੂੰ ਬਲੌਕ ਕਿਉਂ ਕੀਤਾ ਤੇ ਫਿਰ ਉਹਦੀ ਭੈਣ ਕਹਿੰਦੀ ਵੀ ਫਿਰ ਤੂੰ ਮੈਨੂੰ ਮੋਟੀ ਕਿਹਾ ਸੀ ਤੇ ਫਿਰ ਗੱਗੂ ਕਹਿੰਦਾ ਵੀ ਫਿਰ ਮੈਨੂੰ ਬਲੌਕ ਕਰਨ ਨਾਲ ਤੂੰ ਪਤਲੀ ਹੋ ਗਈ
4: ਤੇ ਗੱਗੂ ਬੇਹੋਸ਼ ਨੀ ਗੱਗੂ ਦੀ ਭੈਣ ਬੇਹੋਸ਼ ਆ ਜਿਹੜਾ ਪੱਪੂ ਤੋਂ ਬਿਨਾਂ ਨਾ ਇੱਕ ਗੱਗੂ ਐਡ ਹੋਇਆ ਇਹ ਤਾਂ ਮਜ਼ਾ ਸੀਗਾ
3: ਹਾਂ ਗੱਗੂ ਨਾ ਹੋ ਗਿਆ ਓਜ਼ੈਂਪਿਕ ਹੋ ਗਿਆ ਥੈਂਕ ਯੂ ਥੈਂਕ ਯੂ
4: ਥੈਂਕ ਯੂ ਯੂ ਵੀ
5: ਮੇਰੀ ਦੀਦੀ ਵੀ ਸੁਣਾਓ
4: ਜ਼ਰੂਰ ਜ਼ਰੂਰ
3: ਚਲਾਉਂਦੇ ਚਲਾਉਂਦੇ ਸੁਣਾਓਗੀ ਦੀਦੀ
4: ਹਜੇ ਗਈ ਨੀ ਕਰ
5: ਅੰਕਲ ਜੀ ਤੇ ਸਭ ਦੀਦੀ
3: ਸਤਿ ਸ੍ਰੀ ਅਕਾਲ
4: ਯਸ਼ਿਕਾ ਕਿੱਦਾਂ ਹਾਲ ਚਾਲ ਆ
5: ਮੇਰਾ ਠੀਕ ਹੈ ਤੁਹਾਡਾ ਕੀ ਹਾਲ ਆ
3: ਸਾਡਾ ਵੀ ਵਧੀਆ
4: ਸਾਡਾ ਵਧੀਆ ਥੋੜਾ ਜਿਹਾ ਕੋਈ ਗੱਲ ਨਹੀਂ
3: ਯਾਰ ਥੋੜਾ ਟਾਈਮ ਨਾ ਪਹੁੰਚਾ ਦੇ ਕਰ ਮੁੰਡੇ ਨੂੰ
4: ਸਪੀਡ ਦੇ 45 ਚਲਾ ਲਿਆ ਕਰੋ 40 ਨਾ ਚਲਾਇਆ ਕਰੋ
3: ਹੈ ਤੁਸੀਂ ਮੁੰਡੇ ਨੂੰ ਰੋਜ਼ ਲੇਟ ਕਰਾ ਦਿੰਦੇ ਤੁਸੀਂ ਘਰੋਂ ਵੀ ਬਾਹਰੋਂ ਵੀ
5: ਨਹੀਂ ਨਹੀਂ ਇਹਨੂੰ ਏਦਾਂ ਲੱਗਦੀ ਮੈਂ 50 ਦੀ ਸਪੀਡ ਤੇ ਅਗਰ 45-46 ਤੇ ਵੀ ਲੈ ਜਾਊਂਗੀ ਅੱਗੇ ਜਾਈ ਜਾਂਦੀ ਤੂੰ ਹੌਲੀ ਪਹੁੰਚਾਉਂਦੀ ਇਹਦੀਆਂ ਅੱਖਾਂ ਸਪੀਡੋਮੀਟਰ ਤੇ ਹੀ ਹੁੰਦੀਆਂ ਜਦੋਂ ਮੇਰੇ ਨਾਲ ਬੈਠਦਾ।
3: ਹਾਂ ਨਹੀਂ ਘਰੋਂ ਘਰੋਂ ਫਿਰ ਲੇਟ ਕਰਾ ਦਿੰਦੇ ਨਾ ਤੁਸੀਂ ਉਹਨੂੰ, ਉਹਦਾ ਮਕਸਦ ਇਹ ਆ ਵੀ ਮੈਨੂੰ ਘਰੋਂ
5: ਖੇਡਦਾ ਰਹਿੰਦਾ।
3: ਅੱਛਾ ਨਹੀਂ ਪਰ ਉਹ ਤੇ ਕਹਿੰਦਾ ਵੀ ਪਾਪਾ ਹੀ ਲੇਟ ਕਰਾ ਦਿੰਦੇ ਆ ਮੈਨੂੰ ਜਾਂ ਦੀਦੀ ਕਰਾਉਂਦੀ ਆ।
4: ਉਹ ਤਾਂ ਪੂਰੀਆਂ ਸ਼ਿਕਾਇਤਾਂ ਲੱਗ ਗਿਆ
3: ਸਿਰਫ ਮੰਮਾ ਆ ਜਿਹੜੀ ਟਾਈਮ ਨਾਲ ਪੈਕ ਕਰ ਦਿੰਦੀ।
5: ਪਤਨੀ ਇੰਗਲਿਸ਼ ਦੀ ਬੁੱਕ ਲੈ ਕੇ ਆਈ ਘਰੇ ਤੇ ਪਤੀ ਨੂੰ ਪੁੱਛਦੀ ਆ ਕੰਪਲੀਟ ਤੇ ਫਿਨਿਸ਼ ਦਾ ਕੀ ਅੰਤਰ ਆ, ਤੇ ਪਤੀ ਕਹਿੰਦਾ ਇਹ ਤਾਂ ਬਹੁਤ ਆਸਾਨ ਆ, ਜਦੋਂ ਆਪਣਾ ਵਿਆਹ ਹੋਇਆ ਸੀਗਾ ਨਾ ਮੇਰੀ ਲਾਈਫ ਤੇਰੀ ਲਾਈਫ ਕੰਪਲੀਟ ਹੋ ਗਈ ਤੇ ਮੇਰੀ ਲਾਈਫ ਫਿਨਿਸ਼ ਹੋ ਗਈ।
3: ਥੈਂਕ ਯੂ ਜੈਸ਼ਿਕਾ।
4: ਥੈਂਕ ਯੂ ਜੈਸ਼ਿਕਾ,
5: ਹੈਵ ਅ ਨਾਈਸ ਡੇ,
4: ਬਾਏ ਬਾਏ।
3: ਨੈਕਸਟ ਸਾਡੇ ਨਾਲ ਆ ਤੇਗ ਤੇ ਉਸ ਤੋਂ ਬਾਅਦ ਫਿਰ ਸਾਡੇ ਨਾਲ ਹੋਊਗੀ ਅਸੀਂ। ਸਤਿ ਸ਼੍ਰੀ ਅਕਾਲ ਤੇਗ।
5: ਸੋਂਗੇ
3: ਫਿਰ ਅੱਜ
4: ਤਿਆਰ ਹੋ ਕੇ?
5: ਅੱਜ ਮੈਂ ਸੁਣਾਂਗੀ ਇੱਕ ਬਜਾਇਤ। ਨਜ਼ਰ ਵਿੱਚ ਹਰੀ ਅੰਦਰ ਖੂਨ ਨਾਲ ਭਰੀ।
3: ਅੱਛਾ, ਨਜ਼ਰ ਵਿੱਚ ਹਰੀ ਤੇ ਅੰਦਰ ਖੂਨ ਨਾਲ ਭਰੀ।
5: ਹਾਂਜੀ।
3: ਓ ਡਰੀ ਕਿ ਨਹੀਂ ਡਰੀ?
5: ਨਹੀਂ
3: ਡਰੀ। ਓਕੇ, ਇਹ ਤੇ ਕੋਈ ਚੀਜ਼ ਲੱਗਦੀ ਆ ਜਿਹੜੀ
4: ਜਿਹੜੀ ਬਾਹਰੋਂ ਹਰੀ ਆ ਤੇ ਵਿੱਚੋਂ ਲਾ ਲਿਆ। ਹੈ ਫਰੂਟ ਲੱਗਦਾ ਮੈਨੂੰ ਕੋਈ?
3: ਅੱਛਾ
5: ਨਹੀਂ, ਫਰੂਟ ਨਹੀਂ ਆਏਗਾ।
4: ਸਬਜ਼ੀ?
3: ਫਰੂਟ ਤੇ ਨਹੀਂ ਤਾਂ ਹੁੰਦਾ ਕੋਈ?
5: ਨਹੀਂ। ਹਾਂ ਸਬਜ਼ੀ ਨਹੀਂ ਆਏਗਾ।
4: ਸਬਜ਼ੀ ਵੀ ਨਹੀਂ ਹੈਗਾ, ਫਰੂਟ ਵੀ ਨਹੀਂ ਹੈਗਾ, ਚਾਹ ਵਿੱਚ ਪਾਉਣ ਵਾਲੀ ਚੀਜ਼ ਵੀ ਨਹੀਂ ਹੈਗਾ ਕਿਉਂਕਿ ਉਹ ਅੰਦਰੋਂ ਕਾਲੀ ਆ।
3: ਬਾਹਰੋਂ ਹਰੀ ਤੇ ਅੰਦਰੋਂ ਖੂਨ ਦੇ ਨਾਲ ਭਰੀ। ਜਿਹਨੇ ਹਰੇ ਰੰਗ ਦਾ ਸੂਟ ਪਾਇਆ?
4: ਕਲੂ ਦੇ ਦੋ ਚਲੋ ਫਿਰ, ਨਹੀਂ ਤਾਂ
3: ਵਟਸਐਪ। ਵਟਸਐਪ
4: ਹਾਂ ਹੋ ਸਕਦਾ, ਖੂਨ ਨਾ ਭਰਿਆ ਹੋ,
3: ਖੂਨ ਹੋ ਕੁਛ ਵੀ ਹੋ ਸਕਦਾ ਵਿੱਚ।
4: ਕਲੂ ਦੇ ਦੋ ਚਲੋ ਇੱਕ ਫਿਰ, ਹਾਰੀਏ ਫਟਾਫਟ ਅਸੀਂ।
3: ਹਰੀ
4: ਹਰੀ
3: ਹਰੀ
4: ਲਾਲ ਹਰੀ
3: ਮਹਿੰਦੀ ਸਾਨੂੰ ਦੱਸਿਆ ਜਸਵਾਲ ਅੰਕਲ ਨੇ, ਜੇ ਕੋਈ ਫਾਈਨ ਫੂਨ ਪਾਉਣਾ ਤੇ ਪਾ ਲਓ
4: ਇਹਨਾਂ ਨੂੰ ਪਾਓ ਫਾਈਨ।
3: ਥੈਂਕ ਯੂ। ਤੇ ਪਰ ਇਹ ਵੀ ਹੋ ਸਕਦਾ ਸੀ ਨਾ, ਹਰਚੰਦ ਢਿੱਲੋਂ ਜੀ ਵੀ ਕਹਿੰਦੇ ਨੇ ਵਾਟਰਮੈਲਨ, ਇਹ ਵੀ ਹੋ ਸਕਦਾ, ਵਾਟਰਮੈਲਨ ਵੀ ਹੋ ਸਕਦਾ,
4: ਵਾਟਰਮੈਲਨ ਵੀ ਹੋ ਸਕਦਾ, ਬਾਹਰੋਂ ਹਰਾ ਹੈ ਤੇ ਅੰਦਰੋਂ ਲਾਲ।
3: ਹਾਂ ਪਰ ਇਹ ਫੀਮੇਲ ਹੀ ਨਾ,
5: ਪਰ ਉਹਦੇ ਵਿੱਚ ਖੂਨ ਨਹੀਂ ਹੁੰਦਾ,
3: ਪਰ ਰੈੱਡ ਹੁੰਦਾ
5: ਨਾ। ਹਾਂਜੀ ਰੈੱਡ ਹੁੰਦਾ ਪਰ ਰੈੱਡ ਖੂਨ ਨਹੀਂ ਹੁੰਦਾ।
3: ਅੱਛਾ ਤੁਸੀਂ ਮੰਨਦੇ ਹੋ, ਤੁਸੀਂ ਕਿਤੇ ਦਵਿੰਦਰ ਕੋਹਿਨੂਰ ਦਾ ਗਾਣਾ ਤੇ ਨਹੀਂ ਸੁਣ ਲਿਆ, ਦਿਲ ਦੇ ਖੂਨ ਦੀ ਮਹਿੰਦੀ ਦਿੰਦੇ ਜ਼ਖਮ ਉੱਤੇ ਲਾਉਣ ਲਈ?
4: ਤੁਸੀਂ ਬੜੇ ਸੈਡ ਸੌਂਗ ਸੁਣੇ ਹੋ, ਕਿਹੜੇ ਕੀ ਚੱਕਰ ਹੈ?
3: ਥੈਂਕ ਯੂ ਤੇ,
5: ਥੈਂਕ ਯੂ, ਹੈਵ ਅ ਨਾਈਸ ਡੇ, ਬਾਏ
4: ਬਾਏ ਬਾਏ ਤੇ, ਥੈਂਕ ਯੂ,
3: ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ। ਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ।
5: ਸਿਕਾਰ ਮਨਜੋਤ ਅੰਕਲ ਜੀ ਦੀ ਸਟੂਡੈਂਟ ਸੀ।
4: ਗੁੱਡ ਮਾਰਨਿੰਗ ਟੀਚਰ, ਹਾਊ ਆਰ ਯੂ?
5: ਤੁਸੀਂ ਕਿਵੇਂ ਹੋ?
4: ਅਸੀਂ ਬਹੁਤ ਵਧੀਆ, ਆਮ ਫਾਈਨ, ਥੈਂਕ ਯੂ।
5: ਮੈਂ ਵੀ ਗੁੱਡ ਹੈ।
4: ਵਟਸਐਪ ਬ੍ਰੋ,
5: ਪਤਾ ਕੀ?
4: ਵਟਸਐਪ ਬ੍ਰੋ,
5: ਮੈਂ ਆਪਣੀ ਮੰਮਾ ਤੋਂ ਭੱਜ ਕੇ ਨਾ ਰੂਮ ਚ ਬੈਠੀ।
3: ਅੱਛਾ ਓਕੇ ਓਕੇ ਕੀ ਗੱਲ
4: ਕੀ ਹੋਇਆ
3: ਮਮਾ ਫਿਰ ਗੱਲਾਂ ਕਰਨ ਨਹੀਂ ਨਾ ਦਿੰਦੇ ਸਾਰੀਆਂ
5: ਹੁਣ ਨਾ ਪਤਾ ਲੱਗ ਗਿਆ
3: ਮਮਾ ਸਾਰੀਆਂ ਨਹੀਂ ਨਾ ਗੱਲਾਂ ਕਰਨ ਦਿੰਦੇ
4: ਹਾਂ
3: ਤਾਂ ਕਰਕੇ
4: ਮਮਾ ਕੀ ਕਹਿੰਦੇ ਸਾਰਾ ਕੁਝ ਨਹੀਂ ਦੱਸਣਾਤੁਸੀਂ ਸਾਨੂੰ ਅਲੱਗ ਫੋਨ ਕਰ ਲਿਆ ਕਰੋ ਕੋਈ ਨੀ ਵਾਧੂ ਟਾਈਮ ਹੁੰਦਾ ਸਾਡੇ ਕੋਲ
3: ਹੋਰ ਫਿਰ ਤਿਆਰ ਹੋ ਗਏ ਹੋ ਕੀ ਪਾਇਆ ਅੱਜ
5: ਬਸ ਇੱਕ ਯੂਨੀਫਾਰਮ ਲੰਚ ਬਾਕਸ ਹੈਗਾ ਲਾਸਟ
3: ਅੱਛਾ
4: ਕੀ ਲੈ ਕੇ ਜਾਣਾ ਲੰਚ ਬਾਕਸ ਵਿੱਚ ਚਲੋ ਅਸੀਂ ਸਾਨੂੰ ਇਹ ਦੱਸੋਗੇ ਜੀ
5: ਲੰਚ ਬਾਕਸ ਵਿੱਚ ਰਾਈਸ
4: ਪਾਲਕ ਦੇ ਪੱਤੇ
5: ਅੱਡਾ ਹੀ ਦੱਸੋ ਕੀ ਮਨਾ ਸੋਣ ਵਸੇ ਅੱਜ
3: ਪਾਲਕ
5: ਪੱਤੇ ਦਾ ਡੱਬਾ ਇੱਕ ਫੈਰੀ ਬਰਡ ਦਾ ਡੱਬਾ ਇੱਕ ਚੌਲ ਦਾ ਡੱਬਾ
3: ਅੱਛਾ ਤੁਸੀਂ ਪਾਲਕ ਖਾਂਦੇ ਹੋ
4: ਪਾਲਕ ਤੇ ਰਾਜ ਜਾਂਦੇ ਜਾਂਦੇ ਖਾ ਲਿਓ
3: ਵੈਰੀ ਗੁੱਡ
5: ਚੋਕਲੇਟ
3: ਬਿਸਕਿਟ ਚਿਪਸ
4: ਪਤਾ ਕੀ ਆਸੀਸ ਜਿਹੜੀ ਚੀਜ਼ ਵਧੀਆ ਨੀ ਨਾ ਲੱਗਦੀ ਜਦੋਂ ਤੁਸੀਂ ਖਾਣੀ ਹੋਵੇ ਨਾ ਤੁਸੀਂ ਇਹ ਸੋਚੋ ਕਿ ਇਹ ਬਹੁਤ ਸਵਾਦ ਆ ਦੇਖੀ ਕਿੰਨੀ ਸਵਾਦ ਲੱਗਣੀ ਆ
3: ਜਿਹੜੀ ਵਧੀਆ ਨਹੀਂ ਨਾ ਲੱਗਦੀ ਉਹ ਵਧੀਆ ਹੁੰਦੀ ਆ
4: ਹਾਂ ਉਹਨੂੰ ਇਹ ਸੋਚ ਕੇ ਖਾਓ ਕਿ ਇਹ ਬਹੁਤ ਸਵਾਦ ਆ ਸਵਾਦ ਲਾ ਲਾ ਕੇ ਖਾਵੇ ਨਾ ਕੋਈ ਚੀਜ਼ ਤੇ ਇੰਨੀ ਯੰਮੀ ਲੱਗਦੀ ਨਾ ਫਿਰ
3: ਠੀਕ ਆ ਸਵਾਦ ਸੌਸ ਲੈ ਉਹ ਨਾਲ
5: ਮੈਂ ਇੱਕ ਵਾਰੀ ਆਲਰੇਡੀ ਟਰਾਈ ਕਰਦਾ
3: ਹਾਂ
5: ਮੈਂ ਗਾਜਰ ਮਟਰ ਟਰਾਈ ਕੀਤਾ ਸੀ ਜੋ ਮੈਨੂੰ ਬੜੀ ਵਧੀਆ ਨਹੀਂ ਲੱਗਦੀ ਉਹ ਸਬਜ਼ੀ
3: ਓਏ ਓਏ
4: ਕੋਈ ਗੱਲ ਨਹੀਂ ਇੱਕ ਅੱਧੀ ਸਬਜ਼ੀ ਇਦਾਂ ਲਾਈਫ ਚ ਹੋਣੀ ਚਾਹੀਦੀ ਜਿਹੜੀ ਤੁਸੀਂ ਖਾਦੀ
3: ਕਿਸੇ ਵੇਲੇ ਨਹੀਂ ਵਧੀਆ ਬਣਦੀ ਮੰਮੀ ਕੋਲੋਂ ਫਿਰ ਟਰਾਈ ਕਰਿਓ
4: ਹਾਂ ਜਦੋਂ ਸਬਜ਼ੀ ਵਿੱਚ ਮਿਰਚ ਜ਼ਿਆਦਾ ਹੋਵੇ ਤੇ ਨਾਲ ਦਹੀਂ ਖਾਈਦਾ ਆ ਫਿਰ ਕੌੜੀ ਨਹੀਂ ਲੱਗਦੀ ਉਹ ਤੇ ਹੋਰ ਕੀ ਇੱਕ
5: ਸਬਜ਼ੀ
3: ਸਹੀ ਮੰਮਾ ਤਰੀਕੇ ਤੇ ਸਾਰੇ ਹੁੰਦੇ ਆ ਤਰੀਕੇ ਤੇ ਸਭ ਹੁੰਦੇ ਆ ਚਲੋ ਬੋਲੀ ਸੁਣਾਓ ਫਿਰ ਅੱਜ ਕਿਹੜੀ ਕੀ ਸੁਣਾਓਗੇ ਸੋਰੀ ਬੋਲੀ ਓਕੇ
5: ਮਾਮੀ ਨੱਚੇ ਮਾਸੀ ਨੱਚੇ ਮਾਮੀ ਨੱਚੇ ਮਾਸੀ ਨੱਚੇ ਸੀਸ ਬੋਲਿਆ ਪਾਵੇ ਅਸੀਸ ਬੋਲਿਆ ਪਾਵੇ ਨਿਬੂਆ
4: ਮੈਂ ਹੁਣ ਅਸੀਸ ਦੇ ਭੂਆ ਨੂੰ ਭੇਜੂ
3: ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਰੇ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ
4: ਚੱਕਦੇ ਅਸੀਸ
3: ਭੂਆ ਭੂਆ
4: ਹੁਣ ਭੂਆ ਮਨਾਉਣੀ ਵੀ ਆ
5: ਮੈਨੂੰ ਮੰਮਾ ਤੋਂ ਪਰਾ ਜਾਣਾ
3: ਇੱਕ ਤੇ ਜਿੱਥੇ ਮੈਂ ਜਾਣੀ ਆ ਮੰਮਾ ਆ ਜਾਂਦੇ ਵਾਪਸ ਜਾਊਂਗੀ ਜਿੱਥੋਂ ਮੈਂ ਆਈ ਆ ਓਕੇ ਸੋਫੇ ਤੇ ਸੋਫੇ ਤੇ ਅੱਛਾ ਅੱਛਾ
4: ਇੱਕ ਗੱਲ ਆ
3: ਕਿਹੜੀ ਗੱਲ
4: ਕਿਹੜੀ ਗੱਲ ਆ ਹੌਲੀ ਹੌਲੀ ਦੱਸੀ ਬਾਕੀਆਂ ਨੂੰ ਨਾ ਸੁਣ ਪਵੇ
5: ਜੇ ਤੁਸੀਂ ਮੰਨਤ ਫਤਿਹ ਨੂੰ ਮਿਡਲ ਚ ਲੈ ਰਹੇ ਹੋ ਨਾ ਫਿਰ ਮੈਨੂੰ ਬਸ ਉਹਨਾਂ ਤੋਂ ਪਹਿਲਾਂ ਲੈ ਲਓ
3: ਅੱਛਾ ਉਹਨਾਂ ਤੋਂ ਵੀ ਪਹਿਲਾਂ ਓਕੇ ਓਕੇ ਠੀਕ ਆ ਤੇ ਜੇ ਤੁਹਾਨੂੰ ਹੋਰ ਥੋੜਾ ਲੇਟ ਕਰਦੀ
4: ਹੈ ਸਿੱਧਾ ਕਹਿ ਅਰਨਵ ਤੋਂ ਪਹਿਲਾਂ ਲੈ ਲਿਆ ਕਰੋ ਮੈਨੂੰ
3: ਤੁਹਾਨੂੰ ਤੁਹਾਨੂੰ ਰਾਤ ਨੂੰ ਨਾ ਮੈਂ ਕਰ ਲਿਆ ਕਰਾਂ ਗੱਲ ਤੁਹਾਡੇ ਨਾਲ ਸੌਣ ਤੋਂ ਪਹਿਲਾਂ ਕਰ ਲਿਆ ਕਰੋ ਤੁਸੀਂ
4: ਜਾਂ ਉੱਠਦੇ ਸਾਰ ਹੀ ਕਰ ਲਿਆ ਕਰੀਏ
3: ਆਹੋ ਬਰੱਸ਼ ਕਰਨ ਲੱਗਿਆ ਕਰ ਲਿਆ ਕਰੋ
4: ਹੋਰ ਕੀ ਪੰਜ ਸਾਢੇ ਪੰਜ ਅਸੀਂ ਫੋਨ ਲਾ ਲਿਆ ਕਰਾਂਗੇ ਤੁਸੀਂ ਆਰਾਮ ਨਾਲ ਵਿਹਲੇ ਤੇ ਬਾਅਦ ਚ ਸੋਇਓ ਜਦੋਂ ਮਰਜ਼ੀ ਸਕੂਲ ਜਾਇਓ
3: ਹੋਰ ਉੱਠਣ ਤੋਂ ਪਹਿਲਾਂ ਕਰ ਲਿਆ ਕਰੋ
4: ਰੀਜ਼ਨ ਦੋ ਫੇਰ ਅਸੀਂ ਉੱਤੇ ਕੰਮ ਕਰਾਂਗੇ ਪਹਿਲਾਂ ਤੁਹਾਨੂੰ ਦੱਸੋ ਕਾਰਨ ਕੀ
5: ਹੈ ਮੈਂ ਸਕੂਲ ਪਹੁੰਚ ਜਾਣੀ ਤੇ ਮੈਂ ਸਕੂਲ ਚ ਅੰਦਰ ਜਾਣਾ
4: ਜਾਓ ਹੁਣ ਗੱਡੀ ਚ ਬੈਠੋ ਤੇ ਭੱਜ ਜਾਓ ਉਤਰ ਜਾਓ ਫਟਾਫਟ
3: ਹਾਂ ਉਹ ਨਾ ਹੋਵੇ ਹੁਣ ਮੰਮਾ ਆ ਜੇ ਫੇਰ ਪਿੱਛੇ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ
4: ਤੁਸੀਂ ਕਿਹੜਾ ਮੰਨਣਾ ਕਿਸੇ ਦੀ ਗੱਲ ਨੂੰ
3: ਕੁੜੀ ਹੌਲੀ ਹੌਲੀ ਮੰਮਾ ਤੋਂ ਕਮਾਂਡ ਲੈ ਰਹੀ ਹੈ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਕੌਣ ਹੈ ਨੈਕਸਟ ਸਾਡੇ ਨਾਲ ਹੈ ਤਵਨੀਤ ਸਤਿ ਸ਼੍ਰੀ ਅਕਾਲ ਤਵਨੀਤ ਤੁਸੀਂ ਆਉਣੇ ਰਹੋ
4: ਕਿੱਦਾਂ ਹਾਲ ਚਾਲ ਆ
5: ਠੀਕ ਹੈ ਤੁਹਾਡਾ ਕੀ ਹਾਲ ਹੈ
4: ਸਾਡਾ ਹਾਲ ਬਹੁਤ ਵਧੀਆ ਕੀ ਸੁਣਾਉਂਗੇ ਫਿਰ ਅੱਜ ਵਧੀਆ ਹਾਲ ਦੇ ਨਾਲ
5: ਤੁਹਾਨੂੰ
3: ਪਤਾ ਨੀ ਲੱਗਾ ਕੌਣ ਹੋ ਤੁਸੀਂ ਬੁੱਝੀਏ ਓਕੇ ਅੱਛਾ ਤੁਸੀਂ
4: ਸਰਦਾਰ ਜੀ ਹੋ ਤੁਸੀਂ
3: ਐਸ਼ਲੀ ਨਾ
4: ਕੌਣ ਮਤਲਬ ਸਰਦਾਰ ਜੀ ਹੋ
3: ਨਹੀਂ ਐਸ਼ਲੀਨ ਹੈਗੇ
5: ਐਸ਼ਲੀਨ
3: ਹੈਗੇ
4: ਐਸ਼ਲੀਨ ਹੈਗੇ ਆ ਤੁਸੀਂ
3: ਕਿੰਨੇ ਸਾਲਾਂ ਦੇ ਅੱਜ ਅੱਜ ਕਿੰਨੇ ਸਾਲਾਂ ਦੇ ਓਕੇ ਓਕੇ ਓਕੇ ਅੱਜ ਕਿੰਨੇ ਕਿਲੋ ਹੋ
5: ਪਤਾ ਨਹੀਂ
3: ਕਿੰਨੇ ਤੁਹਾਨੂੰ ਪਤਾ ਨਹੀਂ ਕਿੰਨੇ ਕਿਲੋ ਦੇ ਹੋ
5: ਨਹੀਂ
4: 28
5: ਹਾਂਜੀ
3: 28 ਕਿਲੋ
4: ਹਾਂ ਜੇ ਉਹ 8 ਸਾਲਾਂ ਦੇ ਆ ਫਿਰ ਉਹ 28 ਦੇ ਅਰਾਊਂਡ ਆ
3: ਨਹੀਂ
4: ਨਹੀਂ ਉਹਨਾਂ ਦੀ ਹਾਈਟ ਦੇ ਹਿਸਾਬ ਨਾਲ ਉਹਨਾਂ ਦਾ ਇੰਨਾ ਕੀ ਵੇਟ ਆ ਤੇ ਜਦੋਂ ਮੰਮਾ ਸਕੇਲ ਤੇ ਚੜਦੇ ਸਵੇਰ ਨੂੰ ਤੁਸੀਂ ਨੀ ਦੇਖਦੇ ਆਪਣਾ ਭਾਰ
3: ਵੀਰ ਜੀ ਤੇ ਤੁਸੀਂ ਸੇਮ ਹੈਗੇ
4: ਨਹੀਂ ਵੀਰ ਜੀ ਤਾਂ ਹੋਗੇ 20-22 ਕਿਲੋ ਦੇ
3: ਨਹੀਂ ਨਹੀਂ
5: ਵੀਰ ਜੀ
3: 12 ਗਲਾਸ ਤੇ
4: ਕਿੰਨੇ ਵਜੇ ਆ
3: ਪੁੰਜੇ ਸੁੱਟ ਕੇ ਖਾਣ ਵਾਲਾ ਹੁੰਦਾ
4: ਖਾਣ ਵਾਲੀ ਚੀਜ਼ ਨੀ ਦੇਖਣ ਵਾਲੀ ਚੀਜ਼ ਆ
5: ਤੁਹਾਨੂੰ ਪਤਾ ਲੱਗ ਗਿਆ ਤੁਸੀਂ ਟਾਈਮ ਕਿਹਾ
3: ਨਹੀਂ
4: ਅੱਛਾ ਟਾਈਮ ਆ ਓਕੇ ਓਕੇ ਓਕੇ ਇਹ ਹਾਰ ਗਿਆ ਇਹ ਹਾਰ ਗਿਆ
3: ਓਕੇ ਓਕੇ ਓਕੇ ਓਕੇ ਤੇ ਘੜੀ ਸੀ ਓਕੇ ਘੜੀ ਕੀ ਕਰ ਘੜੀ
5: ਟਾਈਮ ਜਿੰਨਾ ਚੈੱਕ ਕਰਦਾ ਕਲਾਕ
4: ਘੜੀ
3: ਕਲਾਕ
4: ਘੜੀ
3: ਓਕੇ ਮੈਨੂੰ ਲੱਗਾ ਚੌਲ ਘੜੀ
5: ਗਾ ਗਾ ਤੋ
3: ਹਾਂਜੀ
4: ਕੱਗਾ ਤੋਂ
5: ਕੱਗਾ ਤੋਂ
3: ਓ ਨਾਈਸ ਨਾਈਸ ਨਾਈਸ ਨਾਈਸ ਸਾਡੇ ਕੋਲ ਇੱਕ ਅੰਕਲ ਹੈਗਾ ਉਹ ਕੜੀ ਚ ਪਕੌੜੇ ਵੇਖ ਕੇ ਟਾਈਮ ਦੱਸ ਦਿੰਦਾ ਨਹੀਂ ਉਹ ਹੋਰ ਵਾਲੀ
4: ਕੜੀ ਖਾਣ ਵਾਲੀ ਕੜੀ ਵਿੱਚ ਪਕੌੜੇ ਦੇਖ ਕੇ ਕਹਿੰਦੇ ਟਾਈਮ ਦੱਸ ਦਿੰਦੇ ਆ ਉਹ
3: ਟਾਈਮ ਦੱਸ ਦਿੰਦੇ ਥੈਂਕ ਯੂ
5: ਬੇਸਨ ਦੀ ਕੜੀ
3: ਹਾਂ ਬੇਸਨ ਦੀ ਕੜੀ ਹਾਂ
4: ਸਭ ਪਤਾ ਇਹਨਾਂ ਨੂੰ ਬੇਸਨ ਦੀ ਕੜੀ
3: ਇਹ ਸਭ ਪੜੇ ਪੜਾਏ ਆ
4: ਤੇ ਹੋਰ ਕੀ
3: ਹੈਲੋ
5: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ
4: ਸਤਿ ਸ਼੍ਰੀ ਅਕਾਲ ਤਵਲੀਨ ਜੀ ਕਿੱਦਾਂ ਹਾਲ ਚਾਲ
5: ਮੇਰਾ ਠੀਕ ਹੈ ਤੁਹਾਡਾ ਕੀ ਹਾਲ ਹੈ
4: ਸਾਡਾ ਹਾਲ ਬਹੁਤ ਵਧੀਆ ਰੈਡੀ ਹੋ ਗਏ ਹੋ
5: ਹਾਂਜੀ ਤੇ ਤੁਸੀਂ ਤਵਨੀਲ ਕਿਹਾ ਮੈਂ ਤਵਨੀਤ ਹੈਗੀ
4: ਮੈਂ ਕੀ ਕਿਹਾ ਤਵਨੀਤ ਉਹ ਨੱਕ ਬੰਨਦਿਆ
3: ਕਹਿੰਦੇ ਨੱਕ ਬੰਨਦਿਆ
4: ਮੈਂ ਕਿਹਾ ਤਵਨੀਤ
3: ਅੱਜ ਬਗਾਟਾ ਹਾਰ ਗਏ
5: ਹਾਂਜੀ ਮੈਂ ਸਨਸਕ੍ਰੀਨ ਲਾ ਰਹੀ ਸੀ ਤੇ ਮੰਮਾ ਐਸ਼ਨ ਤੇ ਵੀਰ ਜੀ ਪੁਗਾਤਾ ਕਰ ਲਿਆ ਮੇਰੇ ਤੋਂ ਬਗੈਰ
4: ਦੋ ਜਣਿਆਂ ਦਾ ਕਿੱਦਾਂ ਹੁੰਦਾ
3: ਨਹੀਂ ਉਹ ਮੰਮਾ ਤਵਨੀਤ ਐਕਟ ਕੀਤਾ ਹੋਗਾ ਨਾ ਮੰਮਾ ਤਵਨੀਤ ਬਣ ਗਏ ਹੋਣੇ
4: ਨਹੀਂ ਤਾਂ ਤਾਂ ਹੀ ਮੰਮਾ ਤਾਂ ਮੰਮਾ ਨੂੰ ਨਾ ਕਰਨ ਦਿਆ ਕਰੋ ਮੰਮੀ ਹਾਰ ਜਾਨੀ ਹੈ
5: ਨਹੀਂ
3: ਨਹੀਂ ਠੀਕ ਆ ਰੋਜ਼ ਇਹ ਵੀ ਲੈਂਦੀ ਪਹਿਲਾਂ ਵਾਰੀ
4: ਹੈ ਇਹ ਫਿਰ ਚਲਾਕੀ ਕਰਦੀ ਹੁਣੀ ਪਕਾੜੇ ਦੇ
3: ਸਭ ਤੋਂ ਲਾਸਟ ਤੇ ਵੀਰ ਜੀ ਆਉਂਦਾ ਜ਼ਿਆਦਾ
4: ਵੀਰ ਜੀ ਨੂੰ ਕਿਉਂ ਸੁੱਖ ਆਂਟੀ ਨੂੰ ਫੋਨ ਕਰੇ ਤੇ ਮੈਂ ਟ੍ਰਿਕ ਦੱਸੂੰਗੀ ਕਿੱਦਾਂ ਜਿੱਤੀ ਦਾ ਉਹ ਜਦੋਂ ਉਦਾਂ ਪਕਾਟਾ ਕਰਦੇ ਨਾ ਹੱਥ ਉੱਪਰ ਹੀ ਰੱਖੀ ਦਾ ਜਦ ਤੱਕ ਬਾਕੀਆਂ ਦਾ ਥੱਲੇ ਨਹੀਂ ਆ ਜਾਵੇ
3: ਇਹਨਾਂ ਨੂੰ ਨਾ ਦੱਸੋ ਤੁਸੀਂ ਇਹ ਸਿੱਖੇ ਸਿਖਾਇਆ
5: ਬਸ ਫਿਰ ਮੰਮਾ ਨੂੰ ਪਤਾ ਲੱਗ ਜਾਂਦਾ ਫਿਰ ਸਾਡੀ ਲੜਾਈ ਹੋ ਜਾਂਦੀ
3: ਹੈ ਹਾਂ ਵੇਖਿਆ ਕੀ ਸੁਣਾਓਗੇ ਫਿਰ ਅੱਜ
5: ਇੱਕ ਬੋਲੀ ਜਿਹਦਾ ਪਡੈਡਾ ਨੇ ਬਣਾਈ ਹੈ
3: ਹਾਂਜੀ
5: ਬਾਰੀ ਬਸੀ ਖਤਨ ਗਈ ਸੀ ਖਟਕੇ ਲੈਂਦੀ ਭੁੱਖ ਅੱਗੇ ਬੁੱਝੋ ਕੀ ਹੈ
3: ਹੈ
4: ਆ ਗਈ ਸੁੱਖ ਸੁੱਖ
3: ਇਹਦੇ ਚਾਹੀਦਾ ਸੀ ਤਵਨੀਤ ਬਟਨ ਗਿਆ ਸੀ ਬਾਰੀ ਪਾਸੇ ਕੱਟ ਕੇ ਲਿਆਂਦੀ ਭੁੱਖ ਲਿਆਓ ਚੌਲ ਕੜੀ ਆ ਗਈ ਸੁੱਖ ਲਿਆਓ ਚੌਲ ਕੜੀ
4: ਪਕੌੜਿਆਂ ਵਾਲੀ ਬੇਸਣ ਵਾਲੀ
3: ਥੈਂਕ ਯੂ ਥੈਂਕ ਯੂ ਥੈਂਕ ਯੂ
4: ਥੈਂਕ ਯੂ ਤਵਨੀਤ
5: ਥੈਂਕ ਯੂ ਬਾਏ ਵੀਜੀ ਬਿਜ਼ੀ ਹੈ
3: ਆਇਆ ਮੈਂ ਬਿਜ਼ੀ ਹੈ ਲਿਆਓ ਕਰਾਓ ਗੱਲ ਤੁਸੀਂ ਬਿਜ਼ੀ ਹੈ ਇੱਥੇ
5: ਬਿਜ਼ੀ ਹੈ ਬਿਜ਼ੀ
4: ਨਹੀਂ ਨਹੀਂ ਨਹੀਂ ਉਹ ਬਿਜ਼ੀ ਡਿਫਰੈਂਟ ਜਗ੍ਹਾ ਤੇ ਲੱਗਦੇ ਮੈਨੂੰ ਜਿੱਥੇ ਫੋਨ ਨਹੀਂ ਪਹੁੰਚ ਸਕਦਾ
3: ਨਹੀਂ ਇੱਥੇ ਹੀ ਹੁੰਦਾ ਵਾ ਲੱਗੇ ਹੁੰਦਾ ਵਾ ਇਹ ਟ੍ਰਿਕ ਕਰ ਜਾਂਦੀਆਂ
5: ਦੂਰ ਹੈਗਾ ਮੰਮਾ ਨੂੰ ਪੁੱਛ ਲੋ
3: ਹਾਂ ਮੰਮਾ ਕਹਿਣਗੇ ਫੇਰ ਅਸੀਂ ਮੰਨ ਲਾਂਗੇ
5: ਮੰਮਾ ਕੋ
4: ਐਸ਼ਲਿਨ ਬਣਨ ਲੱਗੀ ਮੰਮਾ
3: ਹੈ
4: ਐਸ਼ਲਿਨ ਬਣੂਗੀ ਹੁਣ ਮੰਮਾ
5: ਵੀਰ ਜੀ ਦੋ ਨੰਬਰ ਚ ਹੈ
4: ਦੇਖਿਆ ਮੈਂ ਕਿਹਾ ਸੀ ਨਾ ਵੀਰ ਜੀ ਉਸ ਜਗ੍ਹਾ ਤੇ ਆ ਜਿਸ ਜਗ੍ਹਾ ਤੇ ਫੋਨ ਨਹੀਂ ਜਾ ਸਕਦਾ
3: ਚਲੋ ਠੀਕ ਆ ਥੈਂਕ ਯੂ ਥੈਂਕ ਯੂ ਥੈਂਕ ਯੂ ਤੁਮਨੀ
5: ਸਤਿ
4: ਸ਼੍ਰੀ ਅਕਾਲ ਕੀ ਫਾਇਦਾ ਹੋਇਆ ਪਕਾਟਾ ਕਰਨ ਦਾ
3: 67 ਥੈਂਕ ਯੂ
4: 67
3: ਨਹੀਂ ਇਹ ਕੁੜੀਆਂ ਨਾ ਅਕਸਰ ਕਰ ਜਾਂਦੀਆਂ ਧੱਕਾ ਲਾਓ ਉਹ ਕਹਿੰਦਾ ਮੈਂ ਪਿੱਛੇ ਖਲੋਤਾ ਉਹਨਾਂ ਤੇ ਕਹਿ ਦਿੰਦੀਆਂ ਵਾ ਵੀ ਉਹ ਬਿਜ਼ੀ ਆ
4: ਹਾਂ ਜਾਂ ਉਹਨੂੰ ਬਾਹਰ ਭੇਜ ਦਿੰਦੀ ਆ
3: ਤੇ ਨੈਕਸਟ ਸਾਡੇ ਨਾਲ ਨੇ ਡਡਵਾਲ ਸਾਹਿਬ ਸਤਿ ਸ਼੍ਰੀ ਅਕਾਲ ਸੁਖਨ ਕੀ ਹਾਲ ਆ
5: ਸਤਿ ਸ਼੍ਰੀ ਅਕਾਲ
4: ਡਡਵਾਲ ਸਾਹਿਬ, ਕਿੱਦਾਂ ਹਾਲ ਚਾਲ?
5: ਠੀਕ।
3: ਕੀ ਕਰਦੇ ਸੀ?
5: ਗੇਮਾਂ ਖੇਡਦੇ ਸੀ
4: ਸਵੇਰੇ।
3: ਉਹ ਬਰਥਡੇ ਤੇ ਇੰਨੀਆਂ ਗੇਮਾਂ ਮਿਲੀਆਂ, ਸਵੇਰੇ ਸਵੇਰੇ ਖੇਡੀ ਜਾਂਦੇ।
5: ਹਾਂਜੀ, ਬਸ ਅਸੀਂ ਉੱਧਰ ਦੀ ਗਏ ਹਜੇ।
3: ਅੱਛਾ, ਕਿੱਧਰ?
5: ਸੈਟਰਡੇ ਜਾਣਾ ਵਾ।
3: ਕਿੱਥੇ?
5: ਬਰਥਡੇ ਤੇ।
3: ਕਿੱਥੇ ਜਾਣਾ ਵਾ?
5: ਗੁਰਨਾਜ ਦੇ ਘਰ।
4: ਗੁਰਨਾਜ ਦੇ ਘਰ ਜਾਣਾ ਉਹਨਾਂ ਨੇ।
3: ਗਏ ਕਿਉਂ ਨਹੀਂ? ਬਰਥਡੇ ਤੇ ਲੰਘ ਗਿਆ
4: ਤੇ ਗੁਰਨਾਜ ਆਈ ਸੀ।
3: ਅੱਛਾ, ਸੈਟਰਡੇ ਨੂੰ ਪਾਰਟੀ ਆ।
5: ਹਾਂਜੀ।
3: ਓਕੇ, ਫਿਰ ਕੀ ਖਾਣਾ ਉੱਥੇ?
4: ਗੱਲ ਦੱਸਣੀ ਆ।
3: ਅੱਛਾ,
4: ਸਾਹਿਬ ਨੇ ਇੱਕ ਗੱਲ
3: ਕਿਹੜੀ ਕਿਹੜੀ? ਹਾਂਜੀ,
4: ਇੱਕੋ
3: ਘੜੇ ਚੋ ਪੀਂਦੇ ਦੋਵੇਂ ਪਾਣੀ?
4: ਦੋ ਰੰਗ ਪਾਣੀ।
3: ਪੱਥਰ ਸੁੱਟਦੇ, ਪਾਣੀ ਉੱਪਰ ਆਉਂਦਾ, ਪੀ ਕੇ ਉੱਡ ਜਾਂਦੇ।
4: ਉਹ ਵਿਚਾਰੇ ਕਹਾਂ ਆ?
5: ਰਾਜਾ ਰਾਣੀ।
4: ਹਾਂ,
5: ਇਹ ਕਹਾਣੀ। ਇੱਕ ਘੜੇ ਵਿੱਚ ਦੋ ਰੰਗ ਪਾਣੀ।
3: ਅੱਛਾ, ਇੱਕ ਘੜੇ ਚ ਦੋ ਰੰਗ ਪਾਣੀ।
4: ਇਹ ਤਾਂ ਮੈਨੂੰ ਫਿਲਟਰ ਜਿਹਾ ਲੱਗੀ ਜਾਂਦਾ ਕੁਛ। ਹਾਂ, ਵੀ ਇੱਕ ਪਾਸੇ ਗੰਦਾ ਪਾਣੀ ਆ, ਇੱਕ ਪਾਸੇ ਸਾਫ਼।
3: ਓਕੇ, ਨਹੀਂ ਹੋਰ ਕੁਛ ਆ? ਹਾਂਜੀ ਹਾਂਜੀ, ਹਿੰਟ ਹਿੰਟ। ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ, ਹਿੰਟ ਦੇ। ਕੀ?
5: ਮੈਂ ਕਿੰਡਲ ਲੈ ਕੇ ਜਾਣਾ ਵਾ।
4: ਕਿੰਡਲ ਲੈ ਕੇ ਜਾਂਦੇ ਆ?
3: ਕਿੰਡਲ ਲੈ ਕੇ ਜਾਂਦੇ ਹੋ ਤੁਸੀਂ?
4: ਫਰੂਟ
5: ਨਹੀਂ।
3: ਫਰੂਟ ਨਹੀਂ ਆ।
4: ਲੰਚ ਬਾਕਸ?
3: ਟਿਫਨ? ਟਿਫਨ? ਟਿਫਨ
5: ਨਾ।
4: ਪਾਣੀ ਦੀ ਬੋਤਲ
5: ਨਾ।
3: ਓਕੇ,
4: ਜੈਲੀਆਂ
5: ਨਹੀਂ। ਰੋਟੀਆਂ ਨਾਲ ਲੈਂਦਾ ਵਾ ਵਿੱਚ।
3: ਸਬਜ਼ੀ?
5: ਹਾਂ। ਨਹੀਂ।
4: ਸੈਲਡ?
5: ਨਹੀਂ।
3: ਰੋਟੀਆਂ ਨਾਲ ਕੀ ਲੈ ਕੇ ਜਾਂਦੇ ਤੁਸੀਂ? ਚਲ ਹਾਰ ਗਏ ਅਸੀਂ।
4: ਪਨੀਰ ਦੀ ਸਬਜ਼ੀ?
5: ਆਂਡਾ?
3: ਓਹੋ,
4: ਨੋ, ਸਾਨੂੰ ਪਤਾ ਸੀ।
3: ਇਹ ਤੇ ਬੜਾ ਯਾਰ ਈਜ਼ੀ ਸੀ ਤੇ ਸਾਨੂੰ ਪਤਾ ਹੀ ਨਹੀਂ ਲੱਗਾ।
5: ਹਾਂ, ਈਜ਼ੀ
4: ਤੇ ਹੋਰ ਕੀ।
3: ਹੁਣ ਅਸੀਂ ਯਾਦ ਰੱਖਾਂਗੇ ਆਂਡੇ ਵਾਲੀ ਗੱਲ। ਅੱਜ ਸਾਨੂੰ ਤੁਸੀਂ ਨਾ ਟ੍ਰਿਕ ਕਰਤਾ।
5: ਫੋਟੋ ਭੇਜ ਦਿਓ ਜਿਹੜਾ ਤੁਸੀਂ ਸਾਡੇ ਨਾਲ ਭੇਜਿਆ।
3: ਹੈਂ? ਅੱਛਾ, ਜਿਹੜੀ ਫੋਟੋ ਖਿੱਚੀ ਸੀ। ਓਕੇ ਓਕੇ, ਠੀਕ ਆ ਠੀਕ ਆ। ਮੈਂ ਵੀਰੇ ਨੂੰ
5: ਕਹੂੰਗਾ।
3: ਹਾਂਜੀ ਹਾਂਜੀ, ਕਰਾ
4: ਦਿਓ ਵੀਰ ਨਾਲ ਗੱਲ।
3: ਅੱਜ ਜਾਣਾ ਵਾ ਸੁਖਰ ਨੇ ਵੀ?
5: ਨਹੀਂ।
3: ਅੱਛਾ, ਤੁਸੀਂ ਕੱਲੇ ਚੱਲੇ ਹੋ?
5: ਹਾਂਜੀ।
3: ਅੱਛਾ, ਇਹ ਛੱਡਣ ਆਉਂਦਾ ਵਾ? ਗੱਡੀ ਤੇ ਆਏ ਆ। ਗੱਡੀ
4: ਰੋਡ ਕੇ ਲੈ ਕੇ ਆਉਂਦੇ ਹੁਣੇ? ਗੱਡੀ
3: ਨਹੀਂ ਨਹੀਂ, ਗੱਡੀ ਚਲਾ ਲੈਂਦਾ ਵਾ। ਮੈਨੂੰ ਲੱਗਦਾ ਲੈਗੋ ਦੀ ਗੱਡੀ ਬਣਾਈ ਆ ਉਹਨੇ।
4: ਗੱਡੀ ਚੜਾ ਕੇ ਲੈ ਕੇ ਆਉਂਦੇ ਹੁਣੇ?
3: ਲੈਗੋ ਗੱਡੀ ਚ ਆਉਂਦੇ ਆ ਡਡਵਾਲ ਬ੍ਰਦਰਸ।
4: ਹਾਂ।
3: ਮੋਟਰਸਾਈਕਲ ਰੱਖਿਆ ਹੋਣਾ?
5: ਨਹੀਂ।
3: ਫਿਰ ਸੁਖਨ
5: ਮੈਂ ਤੇ ਲਾਸਟ ਵੀਕ ਸੋਵਰੇਨ ਹਿੱਲ ਗਏ ਹੀ ਟਿਊਜ਼ਡੇ।
3: ਅੱਛਾ ਉਹ ਤਾਂ ਬੜਾ ਘੈਂਟ ਹੈ ਹਨਾ।
5: ਹਾਂਜੀ
3: ਕੀ ਖਾ ਕੇ ਆਏ ਹੋ ਤੁਸੀਂ?
4: ਗੋਲਡ
5: ਸਕੂਲ ਨਾਲ
3: ਹੈ
5: ਸਕੂਲ ਸਕੂਲ ਦੇ ਨਾਲ ਗਏ
4: ਸਕੂਲ ਤੋਂ ਗਏ ਸੀ ਤੇ ਗੋਲਡ ਖਾ ਕੇ ਆਏ ਉੱਥੇ?
3: ਨਹੀਂ ਲੱਭ ਕੇ ਆਏ
4: ਗੋਲਡ ਲੱਭ ਕੇ ਆਏ
3: ਲੱਭਿਆ ਸੀ ਬਾਹਰ ਗੋਲਡ
5: ਨਹੀਂ ਲੱਭਾ
4: ਉਹ ਜਾਲੀ ਜੀ ਚ ਪਾ ਕੇ ਲੱਭਿਆ ਨਹੀਂ ਤੁਸੀਂ?
3: ਟਰਾਈ ਕੀਤਾ
5: ਲੱਭਿਆ ਨਹੀਂ
3: ਟਰਾਈ ਕੀਤਾ
4: ਓਹੋ ਚਲੋ ਕੋਈ ਗੱਲ ਨਹੀਂ
3: ਟਰਾਈ ਕੀਤਾ ਸੀ ਵੈਸੇ ਚਲੋ ਕੋਈ ਨੀ ਉਹ ਸ਼ੀਸ਼ੀ ਜੀ ਲੈ ਹੁੰਦੀ ਗੋਲਡ ਤੁਹਾਨੂੰ ਇਧਰੋਂ ਲੈ ਦਿੰਦੇ ਕੀ ਸੁਣਾਓਗੇ ਫਿਰ ਅੱਜ
5: ਗੁਜਾਰੇ ਤੇ?
3: ਹਾਂਜੀ
4: ਆਉਣ ਦਿਓ ਫਿਰ
5: ਉਹ ਸਿੱਧਾ ਵੀ ਜਾਂਦਾ ਵਾ ਰਾਈਟ ਵੀ ਜਾਂਦਾ ਲੈਫਟ ਵੀ ਜਾਂਦਾ ਪਿੱਛੇ ਵੀ ਜਾਂਦਾ ਬਟ ਉਹ ਇੱਕ ਸਪੋਟ ਤੋਂ ਹਿੱਲਦਾ ਨਹੀਂ।
3: ਆਹਾ
4: ਹੈ
3: ਇਹ ਕੌਣ ਹੈ?
4: ਇਹ ਤਾਂ ਕੋਈ ਕੈਮਰਾ ਜਿਹਾ ਲੱਗਦਾ ਰੋਡ ਤੇ ਲੱਗਾ ਹੈ।
3: ਆਹਾ ਇਹ ਕੀ ਚੀਜ਼ ਹੋਈ ਭਲਾ?
4: ਹੈ ਕੈਮਰਾ
5: ਨਹੀਂ
3: ਸਿੱਧਾ ਵੀ ਜਾਂਦਾ ਵਾ ਪੁੱਠਾ ਵੀ ਜਾਂਦਾ ਵਾ ਉੱਤੇ ਵੀ ਜਾਂਦਾ
4: ਸੱਜੇ ਖੱਬੇ ਸਭ ਕੁਝ
3: ਇਹਦੇ ਸੁੱਖ ਨਹੀਂ ਲੱਗਦਾ ਮੈਨੂੰ।
4: ਹਾਂ
3: ਇਹ ਸਾਰੇ ਪਾਸੇ ਚੱਲ ਜਾਂਦਾ
4: ਪਰ ਹਿੱਲਦਾ ਨਹੀਂ ਉੱਥੇ ਖੜਾ ਹੈ ਆਪਣੀ ਜਗ੍ਹਾ ਤੇ।
3: ਇਹ ਟ੍ਰਿਕ ਕਰ ਦਿੰਦਾ ਬੜੇ ਬੜੇ ਬੜੇ
4: ਨਿਗਾ
5: ਗੱਡੀ ਆ।
3: ਹਾਂ ਗੱਡੀ ਲੱਗਦੀ
4: ਗੱਡੀ ਲੱਗਦੀ
3: ਇਹ ਗੱਡੀ ਲੱਗਦੀ ਮੈਨੂੰ
4: ਨਿਗਾ ਲੱਗਦੀ।

0: Thank you.
1: ਤੇ ਨੈਕਸਟ ਸਾਡੇ ਓ ਏ ਐਮ ਥੈਂਕ ਯੂ ਤੇ ਵੀਰ ਜੀ ਆ ਗਏ ਮੇਰੇ ਹਿਸਾਬ ਦੇ ਨਾਲ ਹਨਾ ਤੇ ਹਾਂਜੀ ਵੀਰ ਜੀ ਕੀ ਹਾਲ ਚਾਲ ਨੇ
2: ਜਦੋਂ ਫੋਨ ਕੱਟਿਆ ਉਦੋਂ ਕੀ ਕਰਦੇ ਸੀ
1: ਨਾ ਨਾ ਇਦਾਂ
0: ਮੈਂ ਦੱਸਾਂ ਕੀ ਕਰਦੇ ਸੀ
1: ਹਾਂਜੀ ਹੈਂ

0: ਸਰਦਾਰ
1: ਜੀ ਤੁਸੀਂ ਜਿੰਦਾਬਾਦ
2: ਜਿੰਦਾਬਾਦ ਜਿੰਦਾਬਾਦ
1: ਸਰਦਾਰ ਜੀ ਜਿੰਦਾਬਾਦ
3: ਜਿੰਦਾਬਾਦ
1: ਥੈਂਕ ਯੂ ਸਰਦਾਰ ਜੀ
2: ਸਰਦਾਰ ਜੀ
1: ਸਰਦਾਰ ਜੀ ਅੱਜ ਕੱਲ ਸਾਡੀ ਸਭ ਤੋਂ ਵੱਧ ਪ੍ਰਮੋਸ਼ਨ ਸਰਦਾਰ ਜੀ ਤੁਸੀਂ ਕਰਦੇ ਹੋ
2: ਤੇ ਹੋਰ ਕੀ
1: ਜਿੰਦਾਬਾਦ
2: ਜਿੰਦਾਬਾਦ
3: ਹਾਂਜੀ
1: ਕੀ ਹਾਲ ਚਾਲ ਨੇ ਫਿਰ ਪਹੁੰਚ ਗਏ ਹੋ ਬ੍ਰਿਜ ਤੋਂ ਥੱਲੇ ਜਾ ਰਹੇ ਓਕੇ ਵੀ ਕਰ ਰਹੇ ਹੁਣ ਵੀ
2: ਹਾਂਜੀ
1: ਕੀ ਸੁਣਾਓਗੇ ਫਿਰ ਬ੍ਰਿਜ
3: ਗੱਡੀ ਚਲਾ ਲੇ
2: ਡੈਡਾ ਗੱਡੀ ਚਲਾ
1: ਡੈਡਾ ਕੇ ਮਮਾ ਵੀਰ ਜੀ ਨੂੰ ਛੱਡ ਦੇਣਾ ਸਕੂਲ ਮੰਮਾ ਡੈਡੀ ਨੇ ਤੇ ਉਹਨਾਂ ਨੇ ਫਿਰ ਜਾਣਾ ਆਈਸਕ੍ਰੀਮ ਖਾਣ ਨਾ
2: ਕਾਫੀ
1: ਵੀਰ ਜੀ ਨੂੰ ਸਾਰਾ ਪਤਾ
2: ਵੀਰ ਜੀ ਨੂੰ ਸਕੂਲੇ ਛੱਡ ਕੇ ਤੇ ਮੰਮਾ ਪਾਪਾ ਨੇ ਜਾਣਾ ਕੱਲਿਆਂ ਨੇ ਆਈਸਕ੍ਰੀਮ ਖਾਣ
1: ਵੀਰ ਜੀ ਨੂੰ ਕੋਈ ਪਰਵਾਹ ਨਹੀਂ ਹੈ
2: ਚਲੋ ਪੜੋ ਤੁਸੀਂ ਮੰਮਾ ਪਾਪਾ ਆਈਸਕ੍ਰੀਮ ਖਾਓਗੇ ਅੰਮੀ ਅੰਮੀ
1: ਕੀ ਸੁਣਾਓਗੇ ਕੀ ਸੁਣਾਓਗੇ
3: ਤੇ ਤੁਹਾਨੂੰ ਪੁੱਛਣਾ ਨਹੀਂ
1: ਜਿਹਨੂੰ ਅਸਰ ਪੈਣ ਡਿਆ ਹੋਵੇਗਾ ਹਾਂਜੀ ਪੁੱਛਣਾ ਨਹੀਂ ਨਹੀਂ ਕਿਸੇ ਨੂੰ ਨਹੀਂ ਪੁੱਛਣਾ ਤੁਸੀਂ ਤਾਂ ਬਾਬਾ ਧਿਆਨ ਰੱਖਦੇ
3: ਬੱਸ
1: ਖਰਾਬ ਸੀ ਕਿੱਥੇ ਖਰਾਬ ਸੀ ਅੱਜ
2: ਮੈਂ ਵੀ ਜਦੋਂ ਆਉਂਦੀ ਸੀ ਨਾ ਉਦੋਂ ਵੀ ਦੋ ਗੱਡੀਆਂ ਇੱਕ ਦੂਜੇ ਚ ਵੱਜੀਆਂ ਸੀ ਤੇ ਇੱਕ ਗੱਡੀ ਚੋਂ ਬਹੁਤ ਧੂੰਆਂ ਨਿਕਲਦਾ ਸੀ ਹੋਰ ਕੀ
1: ਓਹੋ
2: ਜੇ ਮੈਂ ਫੂਕਾਂ ਮਾਰਨ ਲੱਗ ਜਾਂਦੀ ਤੇ ਫਿਰ ਤੇ ਮੈਂ ਇੱਥੇ ਰੇਡੀਓ ਤੇ ਲੇਟ ਹੋ ਜਾਣਾ

0: ਸੀ ਤੁਹਾਡੇ ਨਾਲ ਗੱਲ ਕਿੱਦਾਂ ਕਰਦੀ ਫਿਰ ਮੈਂ ਹਨਾ ਫਿਰ ਮੈਂ ਤਾਂ ਹੁਣ ਮੈਂ ਜਾਂਦੀ ਹੋਈ ਰਾਜ ਫੂਕਾ ਮਾਰੂੰਗੀ ਕੋਈ ਨੀ
1: ਕੀ ਸੁਣਾਓਗੇ ਫਿਰ ਬੁਝਾਲਤ
2: ਇੱਕ ਬੁਝਾਲਤ
1: ਹਾਂਜੀ ਹਾਂਜੀ
2: ਇੱਕ ਮਹਿਲ ਵਿੱਚ 40 ਚੋਰ ਬੁੱਥਾ ਕਾਲਾ ਤੇ ਪੂਛ ਚਿੱਟੀ
1: ਹਾਂ ਇੱਕ ਮਹਿਲ ਚ 40
0: ਚੋਰ 40 ਚੋਰ
1: ਤੇ ਬੁੱਥਾ ਕਾਲਾ
2: ਬੁੱਥਾ ਕਾਲਾ ਵਿੱਚ ਪੂਛ ਚਿੱਟੀ
1: ਪੂਛ ਚਿੱਟੀ
0: ਪੂਛ ਚਿੱਟੀ
1: ਪੂਛ ਚਿੱਟੀ ਇਹ ਯਾਰ ਬੜੀ ਔਖੀ ਆ
0: ਇਹ ਤਾਂ ਕੋਈ ਕਾਲਾ ਬੋਲਦ ਲੱਗਦਾ ਮੈਨੂੰ
1: ਇਹ ਤਾਂ ਬੜੀ ਔਖੀ ਆ
0: ਹਾਂ ਇਹ ਤਾਂ ਅਸੀਂ ਹਾਰ ਗਏ
1: ਹਾਰ ਗਏ ਯਾਰ
2: ਐਂਸਰ ਹੈਗਾ ਮੈਚਿਸ
1: ਮੈਚਿਸ ਅੱਜ ਤੇ ਸਰਦਾਰ ਜੀ ਸਭ ਤੋਂ ਔਖੀ ਸੁਣਾਈ
2: ਸਰਦਾਰ
1: ਜੀ ਚੱਕ ਦੇ ਫਟੇ ਥੈਂਕ ਯੂ ਸਰਦਾਰ ਜੀ
2: ਸਰਦਾਰ ਜੀ ਬੱਲੇ ਬੱਲੇ
1: ਓ ਥੈਂਕ ਯੂ
2: ਸਰਦਾਰ ਜੀ
1: ਸਰਦਾਰ ਜੀ ਓਕੇ ਰਿਪੋਰਟ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਜੀ ਇਹ ਜੀ ਸਾਡੇ ਸਰਦਾਰ ਜੀ ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲਈਏ ਪਰ ਉਸ ਤੋਂ ਪਹਿਲਾਂ ਕੁਛ ਮੈਸੇਜ ਵੇਖ ਲੈਂਦੇ ਹਾਂ ਧੰਨਵਾਦ ਜੀ ਤੁਹਾਡਾ ਲੱਕੀ ਆਸੀ ਜੀ ਕਹਿੰਦੇ ਨੇ ਕਿ ਜਿਸ ਦੀ ਪਤਨੀ ਟੀਚਰ ਹੈ ਸਮਝੋ ਉਸਦਾ ਖੇਲ ਖਤਮ ਕਿਉਂ ਨਾ ਤਾਂ ਉਹ ਦਿਮਾਗ ਦੇ ਨਾਲ ਜਿੱਤ ਸਕਦਾ ਤੇ ਨਾ ਹੀ ਉਹ ਜ਼ਬਾਨ ਦੇ ਨਾਲ ਮੇਰੀ ਵੀ ਯਾਰ ਟੀਚਰ ਹੈ ਹੈਪੀ ਮੈਡਮ ਦੇ ਥੈਂਕ ਕਿਉਂ ਜੀ ਰੋਹਿਤ ਕੁਮਾਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕੁਲਵੀਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਮਿਹਰ ਭਰੇ ਹੱਥ ਰੱਖੇ ਸਾਰਿਆਂ ਦੇ ਉੱਤੇ ਮਾਨ ਸਾਹਿਬ ਧੰਨਵਾਦ ਤੁਹਾਡਾ ਅਤੇ ਹਰਮਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਭ ਤੰਦਰੁਸਤ ਰਹਿਣ ਚੜ੍ਹਦੀ ਕਲਾ 'ਚ ਰਹਿਣ ਰਕੇਸ਼ ਕੁਮਾਰ ਜੀ ਕਹਿੰਦੇ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਸਭ ਹੱਸਦੇ ਵੱਸਦੇ ਰਹਿਣ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ ਬਲਜੀਤ ਵਾਲੀਆ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਬਹੁਤ ਸ਼ੁਕਰੀਆ ਗੁਰਸੇਵਕ ਸਿੰਘ ਸਿੱਧੂ ਜੀ ਵਿਨੀਪੈਕ ਤੋਂ ਅਤੇ ਗੁਰਸੇਵਕ ਸੁਖਦੀਪ ਸਿੰਘ ਘੁੰਮਣ ਜੀ ਧੰਨਵਾਦ ਜੀ ਤੁਹਾਡਾ ਅਤੇ ਕਹਿੰਦੇ ਕਿ ਅੱਜ ਦੀ ਕਹਾਣੀ ਵਧੀਆ ਲੱਗੀ ਅਤੇ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਦੇਸ਼ ਬੰਧੂ ਭਾਰਦਵਾਜ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਕਹਿੰਦੇ ਨੇ ਕਿ ਆਪ ਸਭ ਕਾ ਮੰਗਲਵਾਰ ਕੀ ਮੰਗਲ ਕਾਮਨਾ ਕਰਦੇ ਹਾਂ ਥੈਂਕ ਯੂ ਜੀ ਸਾਰੇ ਪਰਿਵਾਰ ਲਈ ਸਤਿ ਸ਼੍ਰੀ ਅਕਾਲ ਭੇਜਦੇ ਨੇ ਮਨਿੰਦਰ ਕੌਰ ਰੱਖੜਾ ਜੀ ਅਤੇ ਰਜਿੰਦਰ ਬਾਵਾ ਜੀ ਮੰਗਲਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਕਹਿੰਦੇ ਕਿ ਖੁਸ਼ ਤੰਦਰੁਸਤ ਚੜ੍ਹਦੀ ਕਲਾ ਦੀ ਜ਼ਿੰਦਗੀ ਜੀਓ ਬੱਬੂ ਮੀਤ ਜੀ ਗੁਰਦੀਪ ਦਿਓਲ ਜੀ ਅਤੇ ਰਾਜਾ ਸੰਧੂ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹੱਸਦੇ ਖੇਡਦੇ ਰਹੋ ਅਤੇ ਅੱਜ ਰੇਟ ਆ ਗਿਆ ਸੁੱਖ ਜੀ ਥੱਲੇ ਲੈ ਲਓ ਫਿਰ ਅੱਜ ਸੋਨਾ ਤੁਸੀਂ
0: 185
1: ਹਾਂਜੀ
0: 185 ਕਿੰਨਾ ਅੱਜ
1: ਇਹ ਨੌਪਰੀ ਜੀ ਕਹਿੰਦੇ ਨੇ 187 187 ਦੇ ਨਾਲ ਆਪਾਂ ਲੈਂਦੇ ਹਾਂ ਜਾਜ ਰਾਜ ਜੀ ਧੰਨਵਾਦ ਤੁਹਾਡਾ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਚ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ ਰੇਡੀਓ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ ਏਯੂ।
6: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
7: ਉਹ ਜੋ ਹੁਕਮ ਮੇਰੀ ਸਰਕਾਰ।
6: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
7: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
6: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
7: ਆਹੋ ਜੀ ਆਹੋ,
6: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ। You are listening Australia's number one. Radio Hanji.
2: Radio Hanji. Radio Hanji 1674 AM ਸਮਾਂ ਹੋ ਚੁੱਕਾ। ਅੱਜ ਦੀ ਕਹਾਣੀ ਪੜ੍ਹੀਏ। ਆਸ ਕਰਦੇ ਹਾਂ ਕਿ ਤੁਸੀਂ ਰਾਜੀ ਖੁਸ਼ੀ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਢਿੱਲੋਂ ਸਾਹਿਬ ਨੇ ਜਦੋਂ ਦਾ ਧੀ ਦਾ ਵਿਆਹ ਧਰਿਆ ਉਦੋਂ ਦੀ ਸਿਹਤ ਥੋੜ੍ਹੀ ਉੱਤੇ ਥੱਲੇ ਰਹਿਣ ਲੱਗ ਪਈ ਹੈ। ਸ਼ੂਗਰ ਦੇ ਲੈਵਲ ਸੈੱਟ ਨਹੀਂ ਆਉਂਦੇ, ਡਾਕਟਰ ਕਹਿੰਦਾ ਸਟ੍ਰੈਸ ਨਾ ਲਿਆ ਕਰੋ, ਪਰੇਸ਼ਾਨੀ ਦੇ ਨਾਲ ਚਿੰਤਾ ਦੇ ਨਾਲ ਇਹ ਲੈਵਲ ਕੰਟਰੋਲ 'ਚ ਨਹੀਂ ਆ ਸਕਦੇ। ਡਾਕਟਰ ਦੀ ਧੀ ਦਾ ਵਿਆਹ ਹੋਵੇ ਤਾਂ ਉਹਨੂੰ ਪਤਾ ਹੋਵੇ, ਮੈਂ ਚਾਹਵਾਂ ਜਾਂ ਨਾ ਚਾਹਵਾਂ ਚਿੰਤਾ ਕਿੱਦਾਂ ਨਹੀਂ ਹੋਊਗੀ। ਇੱਕ ਤਾਂ ਇੰਨੇ ਸਾਰੇ ਖਰਚੇ, ਇੰਨੇ ਸਾਰੇ ਕੰਮਕਾਰ, ਸਾਰੇ ਇੰਤਜ਼ਾਮ ਕਰਨੇ ਨੇ, ਨਵੇਂ ਘਰ ਧੀ ਨੇ ਜਾਣਾ, ਉਸ ਚੀਜ਼ ਦੀ ਅਲੱਗ ਤੋਂ ਚਿੰਤਾ। ਅਤੇ ਵੱਡੀ ਚਿੰਤਾ ਇਸ ਚੀਜ਼ ਦੀ ਵੀ ਕਿ ਉਹ ਧੀ ਜਿੱਥੋਂ ਪਲਵੀ ਪਾਸੇ ਰਹਿ ਕੇ ਦਿਲ ਘਟਣਾ ਸ਼ੁਰੂ ਹੋ ਜਾਂਦਾ। ਜਿਹੜੀ ਮੇਰੀ ਮਾਂ ਤੋਂ ਵੱਧ ਮੇਰਾ ਖਿਆਲ ਰੱਖਦੀ ਹੈ, ਕਈ ਵਾਰੀ ਤਾਂ ਜਦੋਂ ਜਿਹੜੇ ਹਿਸਾਬ ਦੇ ਨਾਲ ਵਿਚਰਦੀ ਹੈ, ਜਿੱਦਾਂ ਪਿੱਛੋਂ ਭੱਜ ਭੱਜ ਕੇ ਚੀਜ਼ਾਂ ਫੜਾਉਂਦੀ ਹੈ, ਪਾਪਾ ਤੁਸੀਂ ਆਹ ਭੁੱਲ ਗਏ, ਪਾਪਾ ਤੁਸੀਂ ਆਹ ਕਰਨਾ ਸੀ, ਪਾਪਾ ਤੁਹਾਡਾ ਬਿੱਲ ਰਹਿ ਗਿਆ ਤਰਨ ਵਾਲਾ, ਪਾਪਾ ਤੁਹਾਡਾ ਪਰਸ ਘਰ ਭੁੱਲ ਗਿਆ, ਪਾਪਾ ਤੁਹਾਡਾ ਫੋਨ ਮੈਂ ਚਾਰਜ 'ਤੇ ਲਾ ਦਿੱਤਾ ਸੀ, ਅੱਜ ਪਾਪਾ ਤੁਹਾਡੀ ਪਸੰਦ ਦੀ ਸਬਜ਼ੀ ਬਣਾਈ ਹੈ। ਉਹ ਧੀ ਜਿਹੜੀ ਚਿਹਰਾ ਵੇਖ ਕੇ ਦੱਸ ਦਿੰਦੀ ਆ ਕਿ ਹੁਣ ਪਾਪਾ ਦਾ ਚਾਹ ਪੀਣ ਨੂੰ ਜੀ ਕਰਨ ਡਿਆ, ਬਿਨਾਂ ਕਿਹਾ ਬੜੀਆਂ ਗੱਲਾਂ ਸਮਝਦੀ ਆ। ਉਸ ਧੀ ਤੋਂ ਵਿਛੋੜੇ ਦੀ ਵੀ ਤਾਂ ਚਿੰਤਾ, ਇੱਦਾਂ ਹੀ ਤਾਂ ਮੇਰੀ ਮਾਂ ਵੀ ਮੇਰਾ ਖਿਆਲ ਰੱਖਦੀ ਹੁੰਦੀ ਸੀ। ਢਿੱਲੋਂ ਸਾਹਿਬ ਪਤਾ ਨਹੀਂ ਕਿਹੜੀਆਂ ਕਿਹੜੀਆਂ ਸੋਚਾਂ ਦੇ ਵਿੱਚ ਡੁੱਬੇ ਰਹਿੰਦੇ। ਚਲੋ ਖੈਰ, ਇਹ ਸਾਰਾ ਕੁਛ ਤਾਂ ਚੱਲਦਾ ਰਹਿਣਾ, ਤਿਆਰੀਆਂ ਵੀ ਕਰਨੀਆਂ ਪੈਣੀਆਂ, ਧੀ ਵੀ ਤੋਰਨੀ ਪੈਣੀ ਆ, ਅਤੇ ਸਰੀਰ ਨੂੰ ਲੱਗੀਆਂ ਇਸ ਉਮਰ ਦੇ ਵਿੱਚ ਬਿਮਾਰੀਆਂ, ਇਹਨਾਂ ਦੇ ਨਾਲ ਵੀ ਨਜਿੱਠਣਾ ਪੈਣਾ। ਸਾਰਾ ਕੁਛ ਠੀਕ ਠਾਕ ਚੱਲ ਰਿਹਾ, ਜਿਹਨੇ ਜੀ ਦਿੱਤੇ ਨੇ, ਜਿਹਨੇ ਕਾਰਜ ਕਰਨ ਦੇ ਲਈ ਦਿੱਤੇ ਨੇ, ਉਹਨੇ ਆਪੇ ਹੀ ਆਪ ਨੇਪਰੇ ਚਾੜਦੇ ਨੇ। ਇੰਨੀ ਕੁ ਮਨ 'ਚ ਤਸੱਲੀ ਲੈ ਕੇ ਹਰ ਰੋਜ਼ ਢਿੱਲੋਂ ਸਾਹਿਬ ਸੌਂ ਜਾਂਦੇ, ਅਤੇ ਬਿਲਕੁਲ ਚੱਲੀ ਵੀ ਸਾਰਾ ਕੁਛ ਵਧੀਆ ਜਾਂਦਾ। ਇੱਕ ਦਿਨ ਅਚਾਨਕ ਧੀ ਦੇ ਸਹੁਰਿਆਂ ਤੋਂ ਫੋਨ ਆਇਆ ਕਿ ਕੁਛ ਆਖਰੀ ਕੁਛ ਇੰਤਜ਼ਾਮ ਚਾਹੁੰਦੇ ਹਾਂ ਕਿ ਇੱਕ ਵਾਰੀ ਇਕੱਠੇ ਬਹਿ ਕੇ ਵੇਖ ਲਈਏ, ਜੇ ਤੁਸੀਂ ਕਹਿੰਦੇ ਹੋ ਤਾਂ ਅਸੀਂ ਤੁਹਾਡੇ ਵੱਲ ਆ ਜਾਂਦੇ ਹਾਂ, ਵੈਸੇ ਬਿਹਤਰ ਰਹੇਗਾ ਜੇਕਰ ਤੁਸੀਂ ਸਾਡੇ ਵੱਲ ਆ ਜਾਓ। ਕੁਛ ਕੁ ਚੀਜ਼ਾਂ ਤੁਹਾਨੂੰ ਵਿਖਾਉਣੀਆਂ ਨੇ, ਕੁਛ ਕੁ ਚੀਜ਼ਾਂ ਤੁਹਾਡੇ ਨਾਲ ਡਿਸਕਸ ਕਰਨੀਆਂ ਨੇ। ਬਥੇਰੀ ਨਾ ਨੁੱਕਰ ਕੀਤੀ ਵਿਚੋਲੇ ਨੂੰ, ਕਿਹਾ ਚੰਗਾ ਨਹੀਂ ਲੱਗਦਾ ਇੱਦਾਂ ਕੱਚੇ ਸਾਕਾਂ ਦੇ ਵਿੱਚ ਜਾਣਾ, ਮੈਨੂੰ ਤਾਂ ਬਈ ਬਿਲਕੁਲ ਨਹੀਂ ਸਹੀ ਲੱਗਦਾ। ਵਿਚੋਲੇ ਦੇ ਅਤੇ ਧੀ ਦੇ ਸਹੁਰਿਆਂ ਦੇ ਉੱਤੇ ਜ਼ੋਰ ਪਾਉਣ ਦੇ ਉੱਤੇ ਸੋਚਿਆ ਬਹੁਤੀ ਮਨਾ ਕਰਾਂਗੇ ਤਾਂ ਫਿਰ ਸੋਚਣ ਨਾ ਕਿ ਬੜੇ ਆਈਡੀਅਲ ਜੇ ਆ। ਅੱਜ ਕੱਲ੍ਹ ਜ਼ਮਾਨਾ ਬਦਲ ਗਿਆ, ਬਥੇਰਾ ਕੁਛ ਚੱਲੀ ਜਾਂਦਾ। ਧੀ ਵਾਲੇ ਡਰਦੇ ਵੀ ਆ ਕਿ ਕਿਤੇ ਪਹਿਲਾਂ ਕੱਚੇ ਕੁਆਰੇ ਸਾਕ ਦੇ ਵਿੱਚ ਹੀ ਕਿਤੇ ਕਿਸੇ ਤਰ੍ਹਾਂ ਦੀ ਕੁਕੜੱਤਾ ਨਾ ਆ ਜਾਵੇ। ਸਾਰਿਆਂ ਦੇ ਕਹਿਣ ਦੇ ਉੱਤੇ ਹੁਣ ਮੰਨ ਗਏ ਨੇ, ਮਿੱਥੋ ਸਮੇਂ ਦੇ ਉੱਤੇ ਜਦੋਂ ਧੀ ਦੇ ਸਹੁਰੇ ਪਰਿਵਾਰ ਵੱਲ ਜਾ ਰਹੇ ਨੇ ਤਾਂ ਰਸਤੇ 'ਚ ਸੋਚੀ ਜਾਂਦੇ ਅੱਜ ਤਾਂ ਮੇਰੀ ਸ਼ੂਗਰ ਦੇ ਲੈਵਲ ਹੋਰ ਹਿੱਲੇ ਪਏ, ਡਾਕਟਰ ਨੇ ਕਿਹਾ ਸੀ ਬਿਲਕੁਲ ਹੀ ਮਿੱਠਾ ਨਹੀਂ ਖਾਣਾ, ਹੁਣ ਵਿਆਹ ਦਾ ਸਮਾਂ, ਜੇ ਉਹਨਾਂ ਨੇ ਅੱਗੇ ਮਿੱਠਾ ਰੱਖਤਾ ਤਾਂ ਕਰਾਂਗੇ ਕੀ, ਜੇ ਮੈਂ ਕੁਛ ਖਾਧਾ ਸਰੀਰ ਨੂੰ ਸਮੱਸਿਆ, ਨਾ ਖਾਧਾ ਤਾਂ ਸਮਝਣਗੇ ਆਕੜ ਕੀਤੀ। ਇਹੋ ਮਨ ਦੇ ਵਿੱਚ ਗੱਲਾਂ ਲੈ ਕੇ ਪਹੁੰਚ ਗਏ ਨੇ ਤਾਂ ਉੱਥੇ ਵੀ ਇਹੋ ਚੱਲੀ ਜਾਂਦੀਆਂ, ਬਾਕੀ ਸਾਰੀਆਂ ਸਲਾਹਾਂ ਹੋਈ ਜਾਂਦੀਆਂ। ਸਾਰਾ ਕੁਛ ਬਹੁਤ ਵਧੀਆ, ਪਰਿਵਾਰ ਬੜਾ ਵਧੀਆ, ਬੜੇ ਪਿਆਰ ਦੇ ਨਾਲ ਮਿਲਿਆ, ਲੱਗਦਾ ਕਿ ਧੀ ਨੂੰ ਸੋਹਣੇ ਤਰੀਕੇ ਦੇ ਨਾਲ ਆਪਣੀ ਧੀ ਸਮਝ ਕੇ ਰੱਖਣਗੇ। ਮੁੰਡਾ ਵੀ ਬੜਾ ਚੰਗਾ, ਪਰ ਮਨ ਦੇ ਵਿੱਚ ਵਾਰ ਵਾਰ ਇਹੋ ਵਿਚਾਰ ਆਈ ਜਾਂਦਾ ਕਿ ਹੁਣੇ ਚਾਹ ਲਿਆਉਣ ਲੱਗਿਆ, ਚਾਹ 'ਚ ਵੀ ਮਿੱਠਾ ਹੋਣਾ ਅਤੇ ਨਾਲ ਵਿਆਹਲੇ ਘਰ ਦੇ ਵਿੱਚ ਹੋਰ ਬਹੁਤ ਸਾਰਾ ਮਿੱਠਾ। ਚੱਲ ਫਿਰ ਨਹੀਂ ਖਾਊਂਗਾ, ਆਪਣੇ ਆਪ ਦੇ ਨਾਲ ਹੀ ਗੱਲਾਂ ਕਰ ਰਹੇ ਨੇ, ਡਾਕਟਰ ਨੇ ਪਰਹੇਜ਼ ਦੱਸਿਆ, ਚਲੋ ਕਰ ਲਾਂਗੇ, ਵਿਆਹ ਲੈਂਦੇ ਨੇ, ਜੇ ਕਿਤੇ ਮੰਜੇ 'ਤੇ ਪੈ ਜਾਵੇ ਤਾਂ ਪੈ ਗਏ ਅਤੇ ਹੋਰ ਔਖੇ ਹੋਵਾਂਗੇ। ਖਾਵਾਂ ਨਾ ਖਾਵਾਂ ਉਹਦੀਆਂ ਗੱਲਾਂ ਕਰ ਰਹੇ ਨੇ, ਉੱਧਰ ਧਿਆਨ ਘੱਟ ਆ ਅਤੇ ਇੱਧਰਲੇ ਪਾਸੇ ਕੁਛ ਜ਼ਿਆਦਾ। ਖੈਰ ਉਹਨੇ ਚਿਰ ਨੂੰ ਚਾਹ ਬਣ ਕੇ ਆ ਗਈ ਅਤੇ ਅੱਗੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਲਿਆ ਕੇ ਰੱਖ ਦਿੱਤੀਆਂ ਨੇ। ਹੁਣ ਨਵਾਂ ਸਮਾਂ ਰਿਸ਼ਤਾ ਅਤੇ ਉਸ ਹਿਸਾਬ ਦੇ ਨਾਲ ਇਹ ਛਾਇਆ ਆ ਕੇ ਟੇਬਲ ਦੇ ਉੱਤੇ ਸੱਜ ਗਈਆਂ ਨੇ, ਪਰ ਵੇਖ ਕੇ ਥੋੜ੍ਹਾ ਜਿਹਾ ਸੁੱਖ ਦਾ ਸਾਹ ਆਇਆ। ਇਹ ਪਈਆਂ ਛਾਇਆਂ ਦੇ ਵਿੱਚ ਕੁਛ ਇੱਕ ਇੱਦਾਂ ਦੀਆਂ ਹੈਗੀਆਂ ਨੇ ਜਿਹੜੀਆਂ ਮੈਂ ਖਾ ਸਕਦਾ, ਪਰ ਫਿਰ ਮਨ ਦੇ ਵਿੱਚ ਆਉਂਦਾ ਜੇ ਲੂਣ ਵਾਲੀ ਚੀਜ਼ ਨੂੰ ਹੱਥ ਪਾਇਆ ਇਹ ਸੋਚਣ ਨਾ, ਕਈ ਲੋਕ ਵਿਚਾਰ ਵੀ ਕਰਦੇ ਨੇ। ਉਹਨੇ ਚਿਰ ਨੂੰ ਪਰਿਓਂ ਆਵਾਜ਼ ਆਈ, ਮਾਸੜ ਜੀ ਇਹ ਮਠਿਆਈਆਂ ਸ਼ੂਗਰ ਫਰੀ ਨੇ, ਤੁਸੀਂ ਇਹ ਸਾਈਡ ਦੇ ਉੱਤੇ ਪਈਆਂ ਤਿੰਨ ਮਠਿਆਈਆਂ, ਇਹਨਾਂ ਦੇ ਵਿੱਚੋਂ ਕੋਈ ਵੀ ਖਾ ਸਕਦੇ ਹੋ, ਬਿਲਕੁਲ ਚਿੰਤਾ ਨਾ ਕਰਨਾ, ਇਹ ਤੁਹਾਡੀ ਸਿਹਤ ਨੂੰ ਕੋਈ ਨੁਕਸਾਨ ਨਹੀਂ ਕਰਨਗੀਆਂ। ਮਨ ਦੇ ਵਿੱਚ ਥੋੜ੍ਹੀ ਜਿਹੀ ਤਰਵਾਸ ਹੋਈ, ਜਦੋਂ ਰੱਬ ਮੇਰੇ ਮਨ ਦੀ ਆਪੇ ਹੀ ਉਹਨਾਂ ਤੱਕ ਪਹੁੰਚਾ ਰਿਹਾ ਸੀ ਅਤੇ ਉਹ ਕਰ ਰਹੇ। ਫਿਰ ਸੋਚਦਾ ਹਾਂ ਚਾਹ ਦਾ ਘੁੱਟ ਭਰਾਂ ਜਾਂ ਨਾ ਭਰਾਂ, ਤਲਬ ਵੀ ਹੋ ਰਹੀ ਹੈ ਅਤੇ ਵਾਰ ਵਾਰ ਉਹ ਕਹੀ ਵੀ ਜਾਂਦੇ ਨੇ, ਫੜੋ ਚਾਹ ਚੁੱਕੋ ਚਾਹ, ਹੁਣ ਕਹਾਂ ਤਾਂ ਕੀ ਕਹਾਂ। ਸੋਚਿਆ ਚੱਲ ਵੇਖੀ ਜਾਊਗੀ, ਰੱਬ ਦਾ ਨਾਂ ਲਿਆ, ਚਾਹ ਦਾ ਕੱਪ ਚੁੱਕਿਆ, ਬੁੱਲਾਂ ਨੂੰ ਲਾਇਆ ਅਤੇ ਕੀ, ਚਾਹ ਤਾਂ ਫਿੱਕੀ ਆ, ਬਿਲਕੁਲ ਉਸੇ ਤਰ੍ਹਾਂ ਦੀ ਜਿੱਦਾਂ ਦੀ ਮੈਂ ਘਰ ਪੀਂਦਾ। ਮਨ ਹੀ ਮਨ ਸੋਚ ਰਿਹਾ ਕਿਆ ਰੱਬ ਨੇ ਚੰਗੀ ਨੇੜੇ ਹੋ ਕੇ ਸੁਣੀ ਹੈ, ਸਾਰੇ ਮਸਲੇ ਆਪੇ ਹੱਲ ਹੋ ਗਏ। ਥੋੜ੍ਹਾ ਚਿਰ ਬੈਠੇ ਰਹੇ, ਗੱਲਾਂ ਬਾਤਾਂ ਖੁੱਲੀਆਂ, ਸੁਭਾਅ ਬੜਾ ਵਧੀਆ ਲੱਗਾ ਸਾਰਿਆਂ ਦਾ। ਹੁਣ ਗੱਲ ਇੱਥੋਂ ਤੱਕ ਖੁੱਲ੍ਹ ਚੁੱਕੀ ਹੈ ਕਿ ਖੁੱਲ੍ਹ ਕੇ ਗੱਲਾਂ ਬਾਤਾਂ ਇੱਕ ਦੂਸਰੇ ਦੇ ਨਾਲ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਅਤੇ ਆਖਿਰਕਾਰ ਆਉਂਦੇ ਆਉਂਦੇ ਨੇ ਪੁੱਛ ਹੀ ਲਿਆ, ਤੁਸੀਂ ਚਾਹ ਵੀ ਮੈਨੂੰ ਫਿੱਕੀ ਦਿੱਤੀ ਹੈ ਅਤੇ ਮਠਿਆਈ ਵੀ ਉਹੋ ਜੀ ਜਿਹੜੀ ਮੇਰੀ ਸਿਹਤ ਨਾ ਖਰਾਬ ਕਰੇ, ਇਹ ਇੰਨਾ ਕੁਛ ਤੁਹਾਨੂੰ ਪਹਿਲਾਂ ਕਿੱਦਾਂ ਪਤਾ ਸੀ? ਕੀ ਤੁਹਾਨੂੰ ਪਤਾ ਸੀ ਕਿ ਮੇਰੀ ਸਿਹਤ ਖਰਾਬ ਚੱਲਦੀ ਹੈ? ਕਹਿਣ ਲੱਗੇ ਕੱਲ ਬੇਟੀ ਦੀ ਗੱਲ ਹੋਈ ਸੀ ਬੇਟੇ ਦੇ ਨਾਲ, ਅੱਜ ਕੱਲ੍ਹ ਮਾਡਰਨ ਜ਼ਮਾਨਾ ਜੀ, ਦੋਵੇਂ ਜਾਣੇ ਵਿਆਹ ਤੋਂ ਪਹਿਲਾਂ ਆਪਸ ਵਿੱਚ ਦੁੱਖ ਸੁੱਖ ਕਰ ਲੈਂਦੇ ਨੇ, ਕੋਈ ਸ਼ੋਪਿੰਗ ਦੀਆਂ ਗੱਲਾਂ ਬਾਤਾਂ ਸਾਂਝੀਆਂ ਕਰ ਲੈਂਦੇ ਨੇ ਅਤੇ ਉਸੇ ਦੇ ਦਰਮਿਆਨ ਕੱਲ੍ਹ ਬੇਟੀ ਦਾ ਫੋਨ ਆਇਆ ਸੀ ਕਿ ਪਾਪਾ ਦੀ ਸਿਹਤ ਕੁਛ ਇਸ ਤਰੀਕੇ ਦੇ ਨਾਲ ਚੱਲ ਰਹੀ ਹੈ ਅਤੇ ਆ ਚੀਜ਼ਾਂ ਉਹਨਾਂ ਨੂੰ ਨਾ ਦਿਓ, ਬਸ ਧੀ ਦੀਆਂ ਹਦਾਇਤਾਂ ਆ ਗਈਆਂ ਸੀ, ਫਿਰ ਆਪਾਂ ਦੇ ਵੀ ਕਿੱਦਾਂ ਸਕਦੇ ਹਾਂ? ਇੰਨਾ ਕਹਿ ਕੇ ਸਾਰੇ ਹੱਸਣ ਲੱਗ ਪਏ। ਰਸਤੇ ਦੇ ਵਿੱਚ ਸੋਚੀ ਜਾਂਦਾ, ਇੰਨੀ ਸਿਆਣੀ ਧੀ ਹੁਣ ਮੇਰੇ ਘਰੋਂ ਇਸ ਘਰ ਆ ਜੂਗੀ, ਮੇਰਾ ਖਿਆਲ ਕੌਣ ਰੱਖੂਗਾ? ਅਤੇ ਫਿਰ ਸੋਚਦਾ ਧੀ ਨੇ ਤਾਂ ਬਗਾਨੇ ਘਰ ਜਾਣਾ ਹੀ ਆ ਅਤੇ ਨਾਲੇ ਇਹ ਘਰ ਮੈਨੂੰ ਬਗਾਨਾ ਵੀ ਨਹੀਂ ਲੱਗਾ, ਜਿਹੜੇ ਘਰ ਵੀ ਜਾਊਗੀ ਉਸ ਘਰ ਵੀ ਤਾਂ ਇਹਦੀ ਜ਼ਰੂਰਤ ਹੈ। ਰਾਤ ਵਿੱਚ ਪਤਾ ਨਹੀਂ ਕਿੰਨੀ ਵਾਰੀ ਇਮੋਸ਼ਨਲ ਹੋਇਆ, ਕਿੰਨੀ ਵਾਰੀ ਅੱਖਾਂ 'ਚੋਂ ਅੱਥਰੂ ਉੱਠ ਗਏ, ਕਿੰਨੀ ਵਾਰੀ ਫਖਰ ਮਹਿਸੂਸ ਹੋਇਆ। ਆਉਂਦੇ ਨਾਲ ਦੀ ਨੂੰ ਦੱਸਿਆ ਢਿੱਲੋਂ ਸਾਹਿਬ ਨੇ ਅਤੇ ਮਾਲੀ ਸਾਹਮਣੇ ਕੰਧ 'ਤੇ ਫੋਟੋ ਵੇਖ ਕੇ ਕਹਿਣ ਲੱਗੇ ਵੇਖ ਲਾ, ਮੈਨੂੰ ਮਾਂ ਦੀ ਕਮੀ ਵੀ ਨਹੀਂ ਮਹਿਸੂਸ ਹੋਣ ਦਿੱਤੀ ਇਸ ਧੀ ਨੇ, ਇਹ ਕਰਮਾਂ ਵਾਲੀਆਂ ਕਿੰਨਾ ਖਿਆਲ ਰੱਖਦੀਆਂ ਨੇ ਆਪਣੇ ਮਾਂ ਪਿਓ ਦਾ। ਪਿਓ ਅਤੇ ਧੀ ਦਾ ਇੱਦਾਂ ਦਾ ਹੀ ਰਿਸ਼ਤਾ ਹੁੰਦਾ। ਆਸ ਕਰਦੇ ਹਾਂ ਕਿ ਤੁਸੀਂ ਕਹਾਣੀ ਪਸੰਦ ਕੀਤੀ ਹੋਏਗੀ। ਧੰਨਵਾਦ ਕਰਦੇ ਹਾਂ ਸੁਖਵਿੰਦਰ ਭੈਣ ਜੀ ਦਾ, ਜਿਨ੍ਹਾਂ ਨੇ ਇੱਕ ਵਾਰੀ ਫਿਰ ਤੋਂ ਇਹ ਪਿਆਰੀ ਜੀ ਕਹਾਣੀ ਸਾਡੇ ਨਾਲ ਸਾਂਝੀ ਕੀਤੀ। ਕਰਮਾਲੇ ਨੇ ਉਹ ਘਰ ਜਿਨ੍ਹਾਂ ਦੇ ਘਰ ਧੀਆਂ ਨੇ ਅਤੇ ਜਿਨ੍ਹਾਂ ਨੇ ਲੈ ਕੇ ਆਉਣੀਆਂ ਨੇ ਉਹ ਵੀ ਕਰਮਾਲੇ। ਆਸ ਕਰਦੇ ਹਾਂ ਕਿ ਤੁਸੀਂ ਕਹਾਣੀ ਪਸੰਦ ਕੀਤੀ ਹੋਏ।
1: You are listening Australia's number one. Radio Hanji. Radio Hanji.
3: Australia vich immigration da masla. Na jao idhar udhar. Sidhe aao IME advisor. Apni maa boli vich samjhan tuhadi lod nu. Naale varyan to skill visa. 186, 189, 190, 482 te 491. Skill assessment, partner visa, parent visa, cha student visa to PR tak. Har immigration process layi expert guidance. Aaj hi parose naal sampark karo. IME Advisor. Call 02-9063-1618. Hun Parramatta, Sydney, ati New Delhi vich vi. IME Advisor.
4: Hi, this is Abbas Khan and you're listening to Hanji Radio 167 4 a.m.

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 8 ਸਤੰਬਰ 2024 ਮੰਗਲਵਾਰ ਦੀ ਸ਼ਾਮ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਆਓ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਅਮਰੀਕਾ ਦੇ ਨਾਲ ਜੁੜੀ ਹੋਈ, ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਵਾਰ ਫਿਰ ਤੋਂ ਕੈਨੇਡਾ ਨੂੰ ਧਮਕੀ ਦਿੱਤੀ ਔਰ ਇਸ ਵਾਰ ਕੈਨੇਡੀਅਨ ਜਹਾਜ਼ ਕੰਪਨੀ ਬੰਬਾਰਡੀਅਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਨੇ ਅਮਰੀਕਾ ਦੇ ਵਿੱਚ ਆਪਣਾ ਜਹਾਜ਼ ਵੇਚਣਾ ਹੈ ਤਾਂ ਉਹਨਾਂ ਨੂੰ ਅਮਰੀਕਾ ਦੇ ਵਿੱਚ ਹੀ ਇਸ ਨੂੰ ਬਣਾਉਣਾ ਹੋਏਗਾ। ਟਰੰਪ ਨੇ ਸੋਮਵਾਰ ਦੇ ਦਿਨ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਲਿਖਿਆ ਕਿ ਅਮਰੀਕਾ ਦੇ ਵਿੱਚ ਹੁਣ ਬੰਬਾਰਡੀਅਰ ਦੀ ਕੋਈ ਵੀ ਵਿਕਰੀ ਨਹੀਂ ਹੋਏਗੀ। ਉਹਨਾਂ ਕਿਹਾ ਕਿ ਜੇਕਰ ਸਾਡਾ ਬਾਜ਼ਾਰ ਚਾਹੀਦਾ ਤਾਂ ਉਤਪਾਦਨ ਇੱਥੇ ਆ ਕੇ ਕਰੋ, ਅਮਰੀਕਾ ਨੂੰ ਪੈਸਿਆਂ ਦੀ ਤਿਜੋਰੀ ਸਮਝਣਾ ਬੰਦ ਕਰੋ। ਇਹ ਕਦਮ ਗੁਆਂਢੀ ਦੇਸ਼ਾਂ ਦੇ ਦਰਮਿਆਨ ਵੱਧ ਰਹੇ ਵਪਾਰਕ ਤਣਾਅ ਦੇ ਦਰਮਿਆਨ ਚੁੱਕਿਆ ਗਿਆ। ਟਰੰਪ ਦੀ ਇਹ ਚੇਤਾਵਨੀ ਅਜਿਹੇ ਸਮੇਂ 'ਚ ਸਾਹਮਣੇ ਆਈ ਹੈ ਜਦੋਂ ਕੈਨੇਡਾ ਦੀ ਤਰਫ ਤੋਂ ਅਮਰੀਕਾ ਦੇ 20 ਅਰਬ ਡਾਲਰ ਦੇ ਸਮਾਨ ਦੇ ਉੱਤੇ ਰੈਸੀਪ੍ਰੋਕਲ ਟੈਰਿਫ ਲਗਾਏ ਜਾਣ ਦੀ ਖਬਰ ਆਈ ਸੀ। ਉਧਰ ਇਸ ਮਾਮਲੇ ਦੇ ਉੱਤੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਦਫ਼ਤਰ ਦੀ ਤਰਫ ਤੋਂ ਬੰਬਾਰਡੀਅਰ ਤੋਂ ਟਿੱਪਣੀ ਮੰਗੀ ਗਈ ਹੈ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਟਰੰਪ ਅਮਰੀਕਾ ਦੇ ਵਿੱਚ ਬੰਬਾਰਡੀਅਰ ਦੇ ਕਾਰੋਬਾਰ ਦੇ ਉੱਤੇ ਰੋਕ ਲਗਾਉਣ ਦੀ ਯੋਜਨਾ ਨੂੰ ਕਿਵੇਂ ਲਾਗੂ ਕਰਨਗੇ। ਮੌਂਟਰੀਅਲ ਸਥਿਤ ਬੰਬਾਰਡੀਅਰ ਦੀ ਅਮਰੀਕਾ ਦੇ ਕੈਂਸਾਸ ਸਟੇਟ ਦੇ ਵਿੱਚ ਪਹਿਲਾਂ ਵੀ ਇੱਕ ਫੈਕਟਰੀ ਹੈ ਜਿੱਥੋਂ ਸਪੈਸ਼ਲ ਮਿਸ਼ਨ ਦੇ ਲਈ ਫੌਜੀ ਜਹਾਜ਼ ਬਣਾਏ ਜਾਂਦੇ ਨੇ। ਕੰਪਨੀ ਦੇ ਵਿੱਚ ਅਮਰੀਕਾ ਦੇ ਕਰੀਬ 3500 ਕਰਮਚਾਰੀ ਕੰਮ ਕਰਦੇ ਨੇ ਔਰ ਬੰਬਾਰਡੀਅਰ ਨੂੰ ਜਹਾਜ਼ਾਂ ਦੇ ਪੂਰੇ ਬੇੜੇ ਦੇ ਵਿੱਚ ਕਰੀਬ ਅੱਧੇ ਯਾਨੀ ਕਿ 5100 ਜਹਾਜ਼ ਤਾਂ ਅਮਰੀਕਾ ਦੇ ਸਥਿਤ ਉਸ ਦੀਆਂ ਗ੍ਰਾਹਕ ਕੰਪਨੀਆਂ ਦੇ ਦੁਆਰਾ ਆਪਰੇਟ ਕਰਕੇ ਹੀ ਚਲਾਏ ਜਾਂਦੇ ਨੇ। ਕੰਪਨੀ ਦੀ ਵੈਬਸਾਈਟ ਦੇ ਮੁਤਾਬਕ ਬੰਬਾਰਡੀਅਰ ਦੇ ਜੈੱਟ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਦੇ ਵਿੱਚ ਅਲੱਗ ਅਲੱਗ ਫੈਕਟਰੀਜ਼ ਦੇ ਅੰਦਰ ਤਿਆਰ ਕੀਤੇ ਜਾਂਦੇ ਨੇ। ਉੱਥੇ ਜਹਾਜ਼ਾਂ ਦੀ ਗੱਲ ਜਦੋਂ ਤੁਰੀ ਹੋ ਹੈ ਤਾਂ ਅਗਲੀ ਖਬਰ ਇੰਡੋਨੇਸ਼ੀਆ ਤੋਂ, ਜਿੱਥੇ ਜਵਾਲਾਮੁਖੀ ਫਟਣ ਦੀ ਇੱਕ ਵਾਰ ਫਿਰ ਘਟਨਾ ਵਾਪਰੀ ਔਰ ਇਸ ਦਰਮਿਆਨ 3000 ਦੇ ਕਰੀਬ ਉਡਾਨਾਂ ਪ੍ਰਭਾਵਿਤ ਹੋਈਆਂ। ਕੱਲ੍ਹ ਦੇ ਦਿਨ ਵੀ ਇਸ ਕਿਸਮ ਦੀ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ। ਹਵਾਈ ਅੱਡਿਆਂ ਦੇ ਸੰਚਾਲਨ ਹੁਣ ਦੂਸਰੇ ਦਿਨ ਵੀ ਬੰਦ ਰਹਿਣ ਦੇ ਚੱਲਦਿਆਂ 3,40,000 ਤੋਂ ਵਧੇਰੇ ਯਾਤਰੀ ਅਲੱਗ ਅਲੱਗ ਹਵਾਈ ਅੱਡਿਆਂ ਦੇ ਉੱਤੇ ਫਸ ਕੇ ਰਹਿ ਗਏ ਨੇ। ਰਾਜਧਾਨੀ ਜਕਾਰਤਾ ਦੀ ਉਹ ਗੱਲ ਕਰੀਏ ਤਾਂ ਇੱਥੋਂ ਕਰੀਬ 150 ਕਿਲੋਮੀਟਰ ਦੂਰ ਅਨਾਕ ਕ੍ਰਕਾਟਾਓ ਨਾਮ ਦਾ ਇੱਕ ਇਲਾਕਾ ਜਿੱਥੇ ਜਵਾਲਾਮੁਖੀ ਸ਼ੁੱਕਰਵਾਰ ਦੇਰ ਰਾਤ ਵਿਸਫੋਟ ਹੋਇਆ ਸੀ। ਇਸ ਦੇ ਲਾਵੇ ਦੇ ਵਿੱਚੋਂ ਫਵਾਰੇ ਨਿਕਲਣ ਲੱਗੇ ਅਤੇ ਜਵਾਲਾਮੁਖੀ ਦੇ ਵਿੱਚੋਂ ਨਿਕਲੀ ਰਾਖ ਰਾਜਧਾਨੀ ਜਕਾਰਤਾ ਅਤੇ ਲਾਮਪੁੰਗ ਸੂਬੇ ਤੱਕ ਪਹੁੰਚ ਗਈ। ਜਕਾਰਤਾ ਦੇ ਸੋਇਕਾਰਨੋ ਹਟਾ ਕੌਮਾਂਤਰੀ ਹਵਾਈ ਅੱਡੇ ਦੇ ਉੱਤੇ ਸਥਾਨਕ ਸਮੇਂ ਦੇ ਮੁਤਾਬਕ ਸਵੇਰੇ 6 ਵਜੇ ਫਿਰ ਤੋਂ ਖੋਲ੍ਹਣ ਦੀ ਇਸ ਨੂੰ ਯੋਜਨਾ ਸੀ ਪਰ ਹਵਾਈ ਖੇਤਰ ਦੇ ਆਲੇ ਦੁਆਲੇ ਜਵਾਲਾਮੁਖੀ ਦੀ ਰਾਖ ਆਲੇ ਦੁਆਲੇ ਰਹਿਣ ਦੇ ਕਾਰਨ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਜਿਹੜੀ ਜਾਣ ਦੇ ਕਾਰਨ ਇਸ ਦੀਆਂ ਉਡਾਨਾਂ ਨੂੰ ਟਾਲ ਦਿੱਤਾ ਗਿਆ। ਹਵਾਈ ਅੱਡੇ ਨੇ ਇੱਕ ਬਿਆਨ 'ਚ ਦੱਸਿਆ ਹੈ ਕਿ ਉਡਾਨਾਂ ਹੁਣ ਸੋਮਵਾਰ ਰਾਤ 12 ਵਜੇ ਤੋਂ ਫਿਰ ਤੋਂ ਸ਼ੁਰੂ ਹੋਣਗੀਆਂ। ਇਸ ਦੇ ਵਿੱਚ ਸਿਡਨੀ ਦੇ ਨਾਲ ਜੁੜੀਆਂ ਹੋਈਆਂ ਉਡਾਨਾਂ ਵੀ ਸ਼ਾਮਲ ਨੇ। ਸੋਮਵਾਰ ਦੇ ਦਿਨ ਜਕਾਰਤਾ ਦੇ ਸੋਇਕਾਰਨੋ ਹਟਾ ਕੌਮਾਂਤਰੀ ਹਵਾਈ ਅੱਡੇ ਦੇ ਡਿਪਾਰਚਰ ਹਾਲ ਦੇ ਵਿੱਚ ਯਾਤਰੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਸੀ। ਉੱਥੇ ਕੌਮਾਂਤਰੀ ਖਬਰਾਂ ਦੀ ਅਗਲੀ ਸਾਂਝ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਤੋਂ, ਜਿੱਥੇ ਪਾਕਿਸਤਾਨ ਸਰਕਾਰ ਦੀ ਨਵੀਂ ਜਾਣਕਾਰੀ ਦੇ ਮੁਤਾਬਕ ਪੈਟਰੋਲ ਦੀ ਕੀਮਤ ਪ੍ਰਤੀ ਲੀਟਰ 12.90 ਰੁਪਏ ਪਾਕਿਸਤਾਨੀ ਕਰੰਸੀ ਅਤੇ ਡੀਜ਼ਲ ਦੀ ਕੀਮਤ 3.72 ਰੁਪਏ ਵਧਾਈ ਗਈ ਹੈ। ਖਬਰਾਂ ਨੇ ਕਿ ਇਸ ਵਾਧੇ ਦੇ ਨਾਲ ਦੇਸ਼ ਦੇ ਵਿੱਚ ਪੈਟਰੋਲ ਦੀਆਂ ਕੀਮਤਾਂ ਹੁਣ ਵੱਧ ਕੇ 358.70 ਰੁਪਏ ਪ੍ਰਤੀ ਲੀਟਰ ਹੋ ਜਾਣਗੀਆਂ। ਉੱਥੇ ਡੀਜ਼ਲ ਦੀਆਂ ਕੀਮਤਾਂ 381.77 ਰੁਪਏ ਪ੍ਰਤੀ ਲੀਟਰ ਹੋ ਜਾਣਗੀਆਂ। ਨਵੀਆਂ ਕੀਮਤਾਂ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਹੋ ਗਈਆਂ ਨੇ। ਇਰਾਨ ਜੰਗ ਦੀ ਵਜ੍ਹਾ ਦੇ ਚੱਲਦਿਆਂ ਪਾਕਿਸਤਾਨ ਦੇ ਵਿੱਚ ਤੇਲ ਸਪਲਾਈ ਦੇ ਅੰਦਰ ਲਗਾਤਾਰ ਦਿੱਕਤਾਂ ਸਾਹਮਣੇ ਆ ਰਹੀਆਂ। ਪਾਕਿਸਤਾਨ ਦਾ ਜ਼ਿਆਦਾਤਰ ਜਿਹੜਾ ਤੇਲ ਹੋਰਮੁਜ਼ ਸਟ੍ਰੇਟ ਦੇ ਜ਼ਰੀਏ ਹੀ ਆਉਂਦਾ ਹੈ ਪਰ ਇਸੇ ਰਸਤੇ ਤੋਂ ਹੁਣ ਆਵਾਜਾਈ ਬੰਦ ਹੋਣ ਦੇ ਚੱਲਦਿਆਂ ਦੇਸ਼ ਦੇ ਵਿੱਚ ਪੈਟਰੋਲ ਡੀਜ਼ਲ ਦੀ ਕਿੱਲਤ ਵੱਧ ਗਈ ਹੈ। ਮਾਰਚ ਮਹੀਨੇ ਤੋਂ ਹੀ ਪਾਕਿਸਤਾਨ ਲਗਾਤਾਰ ਤੇਲ ਦੀਆਂ ਕੀਮਤਾਂ ਦੇ ਵਿੱਚ ਸੋਧ ਕਰਦਾ ਰਿਹਾ ਹੈ। ਇਸ ਦਰਮਿਆਨ ਫਰਾਂਸ ਤੋਂ ਅਗਲੀ ਖਬਰ, ਜਿੱਥੇ ਫਰਾਂਸ ਦੇ ਪ੍ਰਸਿੱਧ ਆਈਫਲ ਟਾਵਰ ਨੂੰ ਕਰਮਚਾਰੀਆਂ ਦੀ ਹੜਤਾਲ ਦੇ ਕਾਰਨ ਸੋਮਵਾਰ ਦੇ ਦਿਨ ਬੰਦ ਕਰ ਦਿੱਤਾ ਗਿਆ। ਕਰਮਚਾਰੀਆਂ ਅਤੇ ਉਸ ਆਈਫਲ ਟਾਵਰ ਦੇ ਪ੍ਰਬੰਧਨ ਕਰਨ ਵਾਲੀ ਸੰਸਥਾ ਦੇ ਮੁਤਾਬਕ ਇੱਕ ਹਿੰਦੂ ਧਾਰਮਿਕ ਸਮੂਹ ਦੇ ਦੌਰੇ ਦੇ ਦਰਮਿਆਨ ਮਹਿਲਾ ਕਰਮਚਾਰੀਆਂ ਨੂੰ ਉਹਨਾਂ ਦੀ ਕੰਮ ਵਾਲੀ ਥਾਂ ਤੋਂ ਹਟਾ ਦਿੱਤਾ ਗਿਆ ਸੀ। ਦੱਸ ਦਈਏ ਕਿ ਵਾਪਸ ਨਾਮ ਦੀ ਜਿਹੜੀ ਸੰਸਥਾ ਹੈ ਜਿਹਨੂੰ ਸਵਾਮੀ ਨਾਰਾਇਣ ਦੇ ਨਾਲ ਵੀ ਜਾਣ ਲਿਆ ਜਾਂਦਾ, ਇਹਦੇ ਨਾਲ ਜੁੜੇ ਹੋਏ ਕਰੀਬ 100 ਲੋਕਾਂ ਦੇ ਇੱਕ ਵਫਦ ਨੇ ਸ਼ਨੀਵਾਰ ਦੇ ਦਿਨ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਵਿੱਚ ਇੱਕ ਇਸ ਮਸ਼ਹੂਰ ਸਥਾਨ ਦਾ ਦੌਰਾ ਕੀਤਾ ਸੀ। ਕਰਮਚਾਰੀ ਯੂਨੀਅਨ ਦੀ ਪ੍ਰਤੀਨਿਧੀ ਡਾਇਨੇ ਡੋਵਾਈਨ ਨੇ ਦੱਸਿਆ ਕਿ ਵਫਦ ਦੇ ਪਹੁੰਚਣ ਦੇ ਉੱਤੇ ਮਹਿਲਾਵਾਂ ਨੂੰ ਉੱਥੋਂ ਹਟਣ ਦੇ ਲਈ ਕਿਹਾ ਗਿਆ। ਉਹਨਾਂ ਨੇ ਖ਼ਬਰ ਏਜੰਸੀ ਰੂਟਰਸ ਨੂੰ ਕਿਹਾ ਕਿ ਇਸ ਵਫਦ ਦੇ ਦੌਰੇ ਦੇ ਦਰਮਿਆਨ ਮਹਿਲਾਵਾਂ ਨੂੰ ਕਿਹਾ ਗਿਆ ਕਿ ਉਹ ਆਪਣੀ ਕੰਮ ਵਾਲੀ ਥਾਂ ਛੱਡ ਸਕਣ ਤਾਂ ਕਿ ਉੱਥੇ ਪੁਰਸ਼ਾਂ ਨੂੰ ਤੈਨਾਤ ਕੀਤਾ ਜਾ ਸਕੇ। ਡਾਵੋਇਨ ਨੇ ਇਹ ਵੀ ਗੱਲ ਕਹੀ ਕਿ ਇਸ ਘਟਨਾ ਨੂੰ ਲੈ ਕੇ ਮੈਨੇਜਮੈਂਟ ਨੇ ਬਾਅਦ ਦੇ ਵਿੱਚ ਕਰਮਚਾਰੀਆਂ ਤੋਂ ਮਾਫ਼ੀ ਵੀ ਮੰਗੀ। ਇਹ ਨਾ ਖਾਸ ਕਰਕੇ ਕਰਮਚਾਰੀਆਂ ਮਹਿਲਾਵਾਂ ਨੂੰ ਬਹੁਤ ਬੁਰਾ ਲੱਗਿਆ। ਜੋ ਵੀ ਉਹਨਾਂ ਦੇ ਨਾਲ ਹੋਇਆ ਉਹ ਅੱਜ ਤੱਕ ਕਦੇ ਨਹੀਂ ਸੀ ਹੋਇਆ। ਇਸ ਦੇ ਨਾਲ ਉਹਨਾਂ ਨੇ ਅਪਮਾਨ ਮਹਿਸੂਸ ਕੀਤਾ। ਪੂਰੇ ਵੀਕੈਂਡ ਦੇ ਦਰਮਿਆਨ ਤਣਾਅ ਵੱਧਦਾ ਗਿਆ ਔਰ ਇਸ ਦੇ ਲਈ ਮੰਗਲਵਾਰ ਸਵੇਲ ਵੇਰੇ ਕਰਮਚਾਰੀਆਂ ਦੀ ਬੈਠਕ ਕਰਨ ਦਾ ਫੈਸਲਾ ਕੀਤਾ ਗਿਆ। ਪਹਿਲਾ ਮਕਸਦ ਇਸ ਦਾ ਦੁਬਾਰਾ ਤੋਂ ਪ੍ਰਬੰਧਨ ਸ਼ੁਰੂ ਕਰਨਾ ਅਤੇ ਦੂਸਰਾ ਇਹ ਤੈਅ ਕਰਨਾ ਹੈ ਕਿ ਕੰਪਨੀ ਦੇ ਵਿੱਚ ਮਹਿਲਾਵਾਂ ਦੇ ਨਾਲ ਫਿਰ ਤੋਂ ਇਸ ਕਿਸਮ ਦਾ ਵਿਵਹਾਰ ਨਾ ਹੋਵੇ। ਪੈਰਿਸ ਦੇ ਵਿੱਚ ਇਸ ਸਮਾਰਕ ਦਾ ਸੰਚਾਲਨ ਕਰਨ ਵਾਲੀ ਕੰਪਨੀ SCET ਨੇ ਪੁਸ਼ਟੀ ਕੀਤੀ ਹੈ ਕਿ ਵਫਦ ਨੇ ਅਪੀਲ ਕੀਤੀ ਸੀ ਕਿ ਇਸ ਦੌਰੇ ਦਾ ਇੰਤਜ਼ਾਮ ਇਸ ਤਰੀਕੇ ਦੇ ਨਾਲ ਕੀਤਾ ਜਾਵੇ ਤਾਂ ਕਿ ਮਹਿਲਾਵਾਂ ਦੇ ਨਾਲ ਗੱਲਬਾਤ ਘੱਟ ਤੋਂ ਘੱਟ ਹੋ ਸਕੇ ਔਰ ਇਹ ਜਾਣਕਾਰੀ ਏਜੰਸੀ AFP ਨੇ ਦਿੱਤੀ ਹੈ। ਦੱਸ ਦਈਏ ਕਿ ਹੁਣ ਬਾਪਸ ਨਾਮ ਦੀ ਸੰਸਥਾ ਦੀ ਤਰਫ ਤੋਂ ਐਤਵਾਰ ਦੇ ਦਿਨ ਪੈਰਿਸ ਦੇ ਵਿੱਚ ਆਪਣੇ ਪਹਿਲੇ ਵੱਡੇ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਨੂੰ ਆਯੋਜਿਤ ਕੀਤਾ ਜਾਣਾ ਸੀ ਅਤੇ ਇਸੇ ਦਰਮਿਆਨ ਪੈਰਿਸ ਸਥਿਤ ਬਾਪਸ ਮੰਦਰ ਨੇ ਐਕਸ ਦੇ ਉੱਤੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਉਹਨਾਂ ਦਾ ਦੌਰਾ ਆਈਫਲ ਟਾਵਰ ਦੀ ਟੀਮ ਦੇ ਨਾਲ ਰਲ ਕੇ ਇਸ ਨੂੰ ਦੁਬਾਰਾ ਖੋਲ੍ਹਣ ਤੋਂ ਬਾਅਦ ਹੀ ਆਯੋਜਿਤ ਕੀਤਾ ਗਿਆ ਤਾਂ ਕਿ ਦੂਜੇ ਲੋਕਾਂ ਨੂੰ ਇਸ ਕਿਸਮ ਦੀ ਪਰੇਸ਼ਾਨੀ ਜਾਂ ਅਸੁਵਿਧਾ ਨਾ ਹੋਵੇ। ਉਧਰ ਪੈਰਿਸ ਦੇ ਮੇਅਰ ਇਮੈਨੁਅਲ ਗ੍ਰੈਗਰ ਨੇ ਕਿਹਾ ਹੈ ਕਿ ਇਸ ਦੌਰੇ ਦੇ ਨਾਲ ਜੁੜੀਆਂ ਹੋਈਆਂ ਅਲੱਗ ਅਲੱਗ ਘਟਨਾਵਾਂ ਦੀ ਜਾਂਚ ਕੀਤੀ ਜਾਏਗੀ। ਮੈਂ ਆਈਫਲ ਟਾਵਰ ਦੇ ਕਰਮਚਾਰੀਆਂ ਦੀ ਨਾਰਾਜ਼ਗੀ ਨੂੰ ਸਮਝਦਾ ਤੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਹਾਡਾ ਅਸੰਤੋਸ਼ ਤੁਹਾਡਾ ਨਾਰਾਜ਼ ਹੋਣਾ ਜਾਇਜ਼ ਹੈ। ਮਹਿਲਾਵਾਂ ਅਤੇ ਪੁਰਸ਼ਾਂ ਦੇ ਦਰਮਿਆਨ ਬਰਾਬਰੀ ਸਾਡੇ ਇਤਿਹਾਸਕ ਇਮਾਰਤਾਂ ਹੋਣ ਚਾਹੇ ਇਸ ਸ਼ਹਿਰ ਦੇ ਵਿੱਚ ਕਿਸੇ ਵੀ ਥਾਂ ਦੇ ਉੱਤੇ ਹੋਵੇ ਉੱਥੇ ਰੁਕਣੀ ਨਹੀਂ ਚਾਹੀਦੀ ਔਰ ਇਸ ਨੂੰ ਹਰ ਥਾਂ ਦੇ ਉੱਤੇ ਬਰਾਬਰ ਲਾਗੂ ਕੀਤਾ ਜਾਣਾ ਚਾਹੀਦਾ। ਉਧਰ ਫਰਾਂਸ ਦੇ ਧੁਰ ਦੱਖਣਪੰਥੀ ਨੇਤਾ ਮਰੀਨ ਪੇਲੇਨ ਨੇ ਕਿਹਾ ਕਿ ਫਰਾਂਸ ਕਦੇ ਵੀ ਇਹ ਸਵੀਕਾਰ ਨਹੀਂ ਕਰੇਗਾ ਕਿ ਮਹਿਲਾਵਾਂ ਦੀ ਮੌਜੂਦਗੀ ਨੂੰ ਸੀਮਿਤ ਕਰ ਦਿੱਤਾ ਜਾਵੇ। ਫਰਾਂਸ ਦੀ ਨੈਸ਼ਨਲ ਅਸੈਂਬਲੀ ਦੇ ਪ੍ਰਮੁੱਖ ਯਾਇਲ ਬਾਨ ਪ੍ਰੀਵੇ ਨੇ ਕਿਹਾ ਕਿ ਮੈਂ ਮਹਿਲਾਵਾਂ ਨੂੰ ਵਿਦੇਸ਼ੀ ਜਿਹੜੇ ਸੈਲਾਨੀ ਨੇ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਲਈ ਪਿੱਛੇ ਹਟਣ ਦੇ ਮਜਬੂਰ ਕਰਨ ਦੇ ਫੈਸਲੇ ਦੀ ਕਦੇ ਵੀ ਹਮਾਇਤ ਨਹੀਂ ਕਰਾਂਗੀ। ਉੱਥੇ ਹੀ ਜਦੋਂ ਧਾਰਮਿਕ ਆਸਥਾ ਦੀ ਗੱਲ ਆਉਂਦੀ ਹੈ ਤਾਂ ਬਹੁਤ ਕੁਝ ਕਹਿ ਦਿੱਤਾ ਜਾਂਦਾ ਹੈ, ਸੁਣ ਲਿਆ ਜਾਂਦਾ ਹੈ ਔਰ ਇਸ ਦਰਮਿਆਨ ਫਰਾਂਸ ਦੀ ਇਹ ਘਟਨਾ ਵੀ ਵਾਪਰੀ ਹੈ। ਦੂਜੇ ਪਾਸੇ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਬੰਗਾਲ ਦੇ ਵਿੱਚ ਦੁਰਗਾ ਪੂਜਾ ਦੇ ਦਰਮਿਆਨ ਮਾਸ ਖਾਣ ਨੂੰ ਲੈ ਕੇ ਬਾਬਾ ਬਗੇਸ਼ਵਰ ਧਾਮ ਦੀ ਟਿੱਪਣੀ ਤੋਂ ਬਾਅਦ ਹੁਣ ਵਿਵਾਦ ਭਖ ਗਿਆ। ਭਾਜਪਾ ਨੇ ਇਸ ਵਿਵਾਦ ਦੇ ਉੱਤੇ ਖੁਦ ਨੂੰ ਦੂਰ ਰੱਖਦਿਆਂ ਹੋਇਆਂ ਧੀਰੇਂਦਰ ਸ਼ਾਸਤਰੀ ਨੂੰ ਹੀ ਨਸੀਹਤ ਦੇ ਦਿੱਤੀ ਹੈ। ਭਾਜਪਾ ਪ੍ਰਮੁੱਖ ਸਾਮਿਕ ਭੱਟਾਚਾਰਿਆ ਨੇ ਕਿਹਾ ਕਿ ਇਹ ਕੋਈ ਤੈਅ ਨਹੀਂ ਕਰ ਸਕਦਾ ਕਿ ਲੋਕਾਂ ਨੂੰ ਕੀ ਖਾਣਾ ਚਾਹੀਦਾ, ਕੀ ਪਹਿਨਣਾ ਚਾਹੀਦਾ। ਇਹ ਬਿਆਨ ਬਾਬਾ ਬਗੇਸ਼ਵਰ ਦੀ ਉਸ ਅਪੀਲ ਤੋਂ ਬਾਅਦ ਆਇਆ ਜਿਸ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਦੁਰਗਾ ਪੂਜਾ ਦੇ ਦਰਮਿਆਨ ਮੱਛੀ ਜਾਂ ਮਾਸ ਨਾ ਪਕਾਉਣ ਅਤੇ ਨਾ ਖਾਣ ਦੀ ਅਪੀਲ ਕੀਤੀ ਸੀ। ਭਾਜਪਾ ਪੱਛਮ ਬੰਗਾਲ ਇਕਾਈ ਦੇ ਪ੍ਰਮੁੱਖ ਸਾਮਿਕ ਭੱਟਾਚਾਰਿਆ ਨੇ ਧੀਰੇਂਦਰ ਸ਼ਾਸਤਰੀ ਦੀ ਅਪੀਲ ਨੂੰ ਖਾਰਜ ਕਰਦਿਆਂ ਕਿਹਾ ਕਿ ਬਾਹਰੋਂ ਆਉਣ ਵਾਲਾ ਕੋਈ ਵੀ ਧਰਮ ਗੁਰੂ ਇਹ ਤੈਅ ਨਹੀਂ ਕਰ ਸਕਦਾ ਕਿ ਸੂਬੇ ਦੇ ਲੋਕ ਕਿਸ ਕਿਸਮ ਦੀਆਂ ਆਦਤਾਂ ਅਪਣਾਉਣ। ਦਰਅਸਲ ਧੀਰੇਂਦਰ ਸ਼ਾਸਤਰੀ ਨੇ ਤਿਉਹਾਰਾਂ ਦੇ ਸਮੇਂ ਮਾਸਾਹਾਰੀ ਖਾਣ ਵਾਲੇ ਲੋਕਾਂ ਨੂੰ ਪਖੰਡੀ ਕਿਹਾ ਸੀ ਅਤੇ ਉਹਨਾਂ ਨੂੰ ਇਸ ਆਦਤ ਨੂੰ ਛੱਡਣ ਦੇ ਲਈ ਵੀ ਕਿਹਾ ਸੀ। ਹੁਣ ਕਿਉਂਕਿ ਵੈਸਟ ਬੰਗਾਲ ਦੇ ਵਿੱਚ ਭਾਜਪਾ ਦੀ ਸਰਕਾਰ ਅਤੇ ਆਮ ਲੋਕਾਂ ਜ਼ਿਆਦਾਤਰ ਲੋਕ ਜਿਹੜੇ ਮੱਛੀ ਖਾਂਦੇ ਨੇ ਉਹਨਾਂ ਦੀ ਨਾਰਾਜ਼ਗੀ ਭਾਜਪਾ ਨਹੀਂ ਸਹਿ ਸਕਦੀ, ਇਸ ਲਈ ਇਸੇ ਮੁੱਦੇ ਦੇ ਉੱਤੇ ਭਾਜਪਾ ਨੇ ਇੱਕ ਧਰਮ ਗੁਰੂ ਤੋਂ ਆਪਣੇ ਆਪ ਨੂੰ ਅੱਡ ਕਰ ਲਿਆ। ਬੰਗਾਲ ਭਾਜਪਾ ਦੇ ਚੀਫ਼ ਨੇ ਕਿਹਾ ਕਿ ਅਸ਼ਟਮੀ ਦੇ ਉੱਤੇ ਲੁਚੀ ਯਾਨੀ ਪੂਰੀ ਅਤੇ ਨੌਮੀ ਦੇ ਉੱਤੇ ਬੱਕਰੇ ਦਾ ਮਾਸ ਖਾਣਾ ਬੰਗਾਲ ਦੀ ਪੁਰਾਣੀ ਪਰੰਪਰਾ, ਲੋਕ ਇਸ ਨੂੰ ਛੱਡਣ ਦੇ ਲਈ ਛੱਡ ਦੇਣ ਇਸ ਦਾ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਦੱਸ ਦਈਏ ਕਿ ਧੀਰੇਂਦਰ ਸ਼ਾਸਤਰੀ ਦੀ ਟਿੱਪਣੀ ਦੇ ਨਾਲ ਵੈਸਟ ਬੰਗਾਲ ਦੇ ਵਿੱਚ ਇੱਕ ਬਹਿਸ ਛਿੜ ਗਈ ਹੈ ਕਿ ਖਾਣ ਪਾਣ ਧਾਰਮਿਕ ਰੀਤੀ ਰਿਵਾਜ਼ ਇਤਿਹਾਸਕ ਰੂਪ ਦੇ ਨਾਲ ਚੱਲਦੇ ਨੇ ਜਾਂ ਫਿਰ ਧਾਰਮਿਕ ਢਾਂਚੇ ਦੇ ਅੰਦਰ ਰਹਿ ਕੇ ਹੀ ਚੱਲਣੇ ਚਾਹੀਦੇ ਨੇ। ਭਾਜਪਾ ਇਸ ਵਕਤ ਬੁਰੀ ਫਸੀ ਹੈ ਪਰ ਉਸ ਦਰਮਿਆਨ ਦੂਜੇ ਪਾਸੇ ਦਿੱਲੀ ਦੀ ਸੱਤਿਆ ਨਿਕੇਤਨ ਇਮਾਰਤ ਡਿੱਗਣ ਤੋਂ ਬਾਅਦ 7 ਲੋਕਾਂ ਦੀ ਮੌਤ ਦੇ ਬਾਅਦ ਹੁਣ MCD ਨੇ ਰਾਜਧਾਨੀ ਦੇ ਸਾਰੇ ਜ਼ੋਨਸ ਦੇ ਵਿੱਚ ਇਮਾਰਤਾਂ ਦੀ ਜਾਂਚ ਦੇ ਹੁਕਮ ਦਿੱਤੇ ਨੇ। ਸਾਰੇ ਹੀ ਕਾਰਜਪਾਲਿਕਾ ਦੇ ਜਿਹੜੇ ਜੁੜੇ ਹੋਏ ਕਰਮਚਾਰੀ ਨੇ ਉਹ ਆਪੋ ਆਪਣੇ ਇਲਾਕਿਆਂ ਦੀਆਂ ਇਮਾਰਤਾਂ ਦਾ ਨਿਰੀਖਣ 10 ਸਤੰਬਰ ਤੱਕ ਕਰਕੇ ਇਸ ਦੀ ਇੱਕ ਰਿਪੋਰਟ ਤਿਆਰ ਕਰਨਗੇ। ਨਿਰੀਖਣ ਦੇ ਦਰਮਿਆਨ ਇਕੱਠੀ ਕੀਤੀ ਗਈ ਜਾਣਕਾਰੀ ਨੂੰ ਦਿੱਲੀ ਹਾਈਕੋਰਟ ਦੇ ਵਿੱਚ ਦਾਖਲ ਕੀਤੇ ਜਾਣ ਵਾਲੇ ਹਲਫਨਾਮੇ ਦਾ ਹਿੱਸਾ ਵੀ ਬਣਾਇਆ ਜਾਏਗਾ। MCD ਦੇ ਵਾਧੂ ਕਮਿਸ਼ਨਰ ਜਿਹੜੇ ਨੇ ਉਹ ਇਸ ਪ੍ਰਕਿਰਿਆ ਦੀ ਨਿਗਰਾਨੀ ਕਰਨਗੇ ਐਡੀਸ਼ਨਲ ਕਮਿਸ਼ਨਰ ਤਾਂ ਕਿ ਕਿਸੇ ਵੀ ਸੰਭਾਵਿਤ ਖਤਰੇ ਵਾਲੀ ਇਮਾਰਤ ਦੀ ਪਛਾਣ ਕੀਤੀ ਜਾ ਸਕੇ ਦੱਸ ਦਈਏ ਕਿ 6 ਸਤੰਬਰ ਨੂੰ ਦਿੱਲੀ ਦੇ ਸੱਤਿਆ ਨਿਕੇਤਨ ਇਲਾਕੇ ਦੇ ਵਿੱਚ 5 ਮੰਜ਼ਿਲਾ ਇਮਾਰਤ ਡਿੱਗਣ ਦੇ ਚੱਲਦਿਆਂ 7 ਲੋਕਾਂ ਦੀ ਮੌਤ ਹੋ ਗਈ ਸੀ ਇਸ ਮਾਮਲੇ 'ਚ ਬਿਲਡਿੰਗ ਮਾਲਕ ਹਰੀ ਰਾਮ ਗੁਪਤਾ ਉਸ ਦੀ ਪਤਨੀ ਉਰਮਿਲਾ ਗੁਪਤਾ ਨੂੰ 14 ਦਿਨ ਦੀ ਨਿਆਇਕ ਹਿਰਾਸਤ ਯਾਨੀ ਜੁਡੀਸ਼ੀਅਲ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਦੋਵੇਂ ਇੱਕ ਬਜ਼ੁਰਗ ਜੋੜੇ ਨੇ ਜਦਕਿ ਵਿਰੋਧੀ ਧਿਰ ਦੀ ਤਰਫ ਤੋਂ ਕਿਹਾ ਜਾ ਰਿਹਾ ਹੈ ਕਿ ਇਹੋ ਜਿਹੀਆਂ ਇਮਾਰਤਾਂ ਦੀ ਪੜਤਾਲ ਕਰਨ ਵਾਲੀ ਜਾਂ ਆਡਿਟ ਕਰਨ ਵਾਲੀ ਸੰਸਥਾਵਾਂ ਤੇ ਉਹਨਾਂ ਦੇ ਪ੍ਰਮੁੱਖਾਂ ਨੂੰ ਜ਼ਿੰਮੇਦਾਰ ਠਹਿਰਾਇਆ ਜਾਣਾ ਚਾਹੀਦਾ ਦਿੱਲੀ ਪੁਲਿਸ ਦੇ ਮੁਤਾਬਕ ਇਮਾਰਤ ਦਾ ਬਿਜਲੀ ਕਨੈਕਸ਼ਨ ਹਰੀ ਰਾਮ ਗੁਪਤਾ ਦੇ ਨਾਂ ਦੇ ਉੱਤੇ ਸੀ ਜਦਕਿ ਉਹਨਾਂ ਦਾ ਬੇਟਾ ਇਸ ਦੀ ਦੇਖਰੇਖ ਕਰਦਾ ਸੀ ਇਸ ਲਈ ਉਹਨਾਂ ਦੇ ਬੇਟੇ ਮਹੇਸ਼ ਗੁਪਤਾ ਨੂੰ ਵੀ 2 ਦਿਨ ਦੀ ਪੁਲਿਸ ਹਿਰਾਸਤ ਦੇ ਵਿੱਚ ਭੇਜਿਆ ਗਿਆ ਹੈ ਉਧਰ ਪੰਜਾਬ ਦੇ ਨਾਲ ਜੁੜੀ ਆਖਰੀ ਖਬਰ ਦੀ ਸਾਂਝ ਵੀ ਪਾਈਏ ਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਮਹਿਜ 6 ਮਹੀਨੇ ਬਾਕੀ ਰਹਿਣ ਦੇ ਚੱਲਦਿਆਂ ਭਾਜਪਾ ਪੂਰੀ ਤਰ੍ਹਾਂ ਦੇ ਨਾਲ ਇਲੈਕਸ਼ਨ ਮੋਡ 'ਚ ਆ ਗਈ ਹੈ ਇਹੀ ਵਜ੍ਹਾ ਹੈ ਕਿ ਪਾਰਟੀ ਨੇ ਹੁਣ ਸਤੰਬਰ ਤੇ ਅਕਤੂਬਰ ਮਹੀਨੇ 'ਚ ਚੋਟੀ ਦੇ 3 ਆਗੂਆਂ ਦੇ ਪ੍ਰੋਗਰਾਮ ਪੰਜਾਬ 'ਚ ਰੱਖਣ ਦੇ ਫੈਸਲੇ ਕੀਤੇ ਨੇ ਉੱਚ ਪੱਧਰੀ ਖਬਰਾਂ ਇਹ ਸਾਹਮਣੇ ਆ ਰਹੀਆਂ ਨੇ ਹਾਈ ਲੈਵਲ ਦੀਆਂ ਭਾਜਪਾ ਤੋਂ ਭਾਰਤ ਦੇ ਮੀਡੀਆ ਦੇ ਹਵਾਲੇ ਦੇ ਨਾਲ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਕਤੂਬਰ ਮਹੀਨੇ 'ਚ ਪੰਜਾਬ ਦਾ ਇੱਕ ਵਾਰ ਫਿਰ ਤੋਂ ਦੌਰਾ ਕਰਨਗੇ 3 ਰੋਜ਼ਾ ਦੌਰਾ ਹੋਏਗਾ ਫਿਲਹਾਲ ਉਹਨਾਂ ਦੇ ਇਸ ਪ੍ਰੋਗਰਾਮ ਦੀ ਤਾਰੀਖ ਤੈਅ ਨਹੀਂ ਕੀਤੀ ਗਈ ਹੈ ਪਰ ਇਸ ਦਰਮਿਆਨ ਪਾਰਟੀ ਅੰਮ੍ਰਿਤਸਰ ਜਲੰਧਰ ਤੇ ਲੁਧਿਆਣਾ ਤੇ ਪਟਿਆਲਾ ਇਸ ਦੇ ਆਸ ਪਾਸ ਹੀ ਮੋਦੀ ਦਾ ਪ੍ਰੋਗਰਾਮ ਰੱਖਣ ਦੀ ਵਿਚਾਰ ਕਰ ਰਹੇ ਨੇ ਮੋਦੀ ਪਹਿਲੇ ਦਿਨ ਮਾਝੇ ਦੇ ਕਈ ਵਿਧਾਨ ਸਭਾ ਹਲਕਿਆਂ 'ਚ ਰੋਡ ਸ਼ੋਅ ਕਰਨਗੇ ਤੇ ਰਾਤ ਨੂੰ ਰਾਧਾ ਸਵਾਮੀ ਸਤਸੰਗ ਬਿਆਸ ਦੇ ਮੁੱਖ ਦਫ਼ਤਰ 'ਚ ਆਰਾਮ ਵੀ ਕਰਨਗੇ ਹਾਲਾਂਕਿ ਉਹਨਾਂ ਦੇ ਪ੍ਰੋਗਰਾਮ ਦੀ ਰੂਪ ਰੇਖਾ ਉਲੀਕੀ ਜਾਣੀ ਹੈ ਪਰ ਪਾਰਟੀ ਆਗੂ ਬਠਿੰਡਾ ਜਾਂ ਪਟਿਆਲਾ 'ਚ ਉਹਨਾਂ ਦੀ ਰੈਲੀ ਆਯੋਜਿਤ ਕਰਨ ਤੇ ਲੀਡਰਸ਼ਿਪ ਦੇ ਨਾਲ ਸੰਪਰਕ ਵੀ ਕਰ ਰਹੇ ਨੇ ਬਠਿੰਡਾ ਤੋਂ ਰੋਡ ਸ਼ੋਅ ਕਰਦੇ ਹੋਏ ਪਟਿਆਲਾ ਵੀ ਪ੍ਰਧਾਨ ਮੰਤਰੀ ਆ ਸਕਦੇ ਨੇ ਇਸ ਦਰਮਿਆਨ ਅਫਸਰ ਲਾਬੀ ਵੀ ਕੰਮ ਦੇ ਵਿੱਚ ਰੁੱਝ ਗਈ ਹੈ ਪੰਜਾਬ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਨਸ਼ਿਆਂ ਦੇ ਖਿਲਾਫ 18 ਸਤੰਬਰ ਨੂੰ ਪਠਾਨਕੋਟ ਤੋਂ ਇੱਕ ਮਾਰਚ ਵੀ ਸ਼ੁਰੂ ਹੋ ਰਿਹਾ ਪਹਿਲੇ ਦਿਨ ਰਾਸ਼ਟਰੀ ਪ੍ਰਧਾਨ ਨੇ ਜਿਹੜੇ ਭਾਜਪਾ ਦੇ ਨਿਤਿਨ ਨਵੀਨ ਇਸ ਦੀ ਅਗਵਾਈ ਕਰਨਗੇ ਪਾਰਟੀ 19-20 ਤੇ 21 ਨੂੰ 3 ਹੋਰਨਾਂ ਸ਼ਹਿਰਾਂ ਤੋਂ ਇਸ ਦੀ ਸ਼ੁਰੂਆਤ ਕਰੇਗੀ ਇਹ ਮਾਰਚ ਤਲਵੰਡੀ ਸਾਬੋ ਕੇਸਗੜ੍ਹ ਸਾਹਿਬ ਤੇ ਫਾਜ਼ਿਲਕਾ ਤੋਂ ਸ਼ੁਰੂ ਹੋ ਸਕਦੇ ਨੇ ਕੁਝ ਕੇਂਦਰੀ ਮੰਤਰੀ ਇਹਨਾਂ ਦੀ ਅਗਵਾਈ ਕਰਨ ਦਾ ਜ਼ਿੰਮਾ ਚੁੱਕਣਗੇ ਔਰ ਇਹਨਾਂ ਮਾਰਚਾਂ ਦੀ ਸਮਾਪਤੀ ਜਲੰਧਰ 'ਚ ਹੋਏਗੀ ਉਸੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਡੀ ਰੈਲੀ ਕਰਕੇ ਭਾਜਪਾ ਦੀ ਤਾਕਤ ਦਾ ਮੁਜ਼ਾਹਰਾ ਵੀ ਕਰਨਗੇ ਜਲੰਧਰ ਦੇ ਵਿੱਚ ਔਰ ਇਹਨਾਂ ਮਾਰਚਾਂ ਦੀ ਸ਼ੁਰੂਆਤ ਅਮਿਤ ਸ਼ਾਹ ਦੀ ਰੈਲੀ ਦੀ ਤਾਰੀਖ ਦੇ ਬਾਰੇ ਵੀ ਹਾਲੇ ਵਿਚਾਰ ਵਟਾਂਦਰੇ ਹੋਣੇ ਨੇ ਦੱਸ ਦਈਏ ਕਿ ਇਸ ਦਰਮਿਆਨ ਪੰਜਾਬ ਦੇ ਵਿੱਚ ਜਿਹੜੇ ਵੱਡੇ ਨੇਤਾ ਨੇ ਭਾਜਪਾ ਦੇ ਉਹ ਵੀ ਆਉਣਗੇ ਅਗਲੇ 1 ਤੋਂ 1.5 ਮਹੀਨੇ ਦੇ ਅੰਦਰ ਅੰਦਰ ਦੇਖੀ ਜਾਏ ਬਸ ਖੈਰ ਇਸ ਦਰਮਿਆਨ ਭਾਰਤ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਵਿੱਚ ਗ੍ਰੀਨਸ ਪਾਰਟੀ ਦੀ ਸੈਨੇਟਰ ਮੈਰੀਨ ਫਰੇਕੀ ਇੰਡੀਪੈਂਡੈਂਟ ਸੈਨੇਟਰ ਲੀਡੀਆ ਥੋਰਪੇ ਆਦਿ ਹੋਰ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਨਾਲ ਜੁੜੇ ਹੋਏ ਚਿਹਰੇ ਸਿਆਸਤ ਦੇ ਨਾਲ ਜੁੜੇ ਹੋਏ ਲੀਡਰ ਤੇ ਅਲੱਗ ਅਲੱਗ ਸਮਾਜਿਕ ਕਾਰਕੁਨਾਂ ਨੇ ਦਰਜਨਾਂ ਹੋਣਾ ਲੋਕਾਂ ਨੇ ਇਜ਼ਰਾਈਲ ਦੇ ਰਾਜਦੂਤ ਨੂੰ ਕੈਨਬਰਾ ਦੇ ਵਿੱਚੋਂ ਹਟਾ ਦੇਣ ਦੀ ਮੰਗ ਕਰਦਿਆਂ ਹੋਇਆਂ ਪ੍ਰਦਰਸ਼ਨ ਕੀਤੇ ਦੱਸ ਦਈਏ ਕਿ ਅੱਜ ਦੇ ਦਿਨ ਇਜ਼ਰਾਈਲ ਦੀ ਅੰਬੈਸੀ ਦੇ ਬਾਹਰ ਇਸ ਕਿਸਮ ਦੇ ਪ੍ਰਦਰਸ਼ਨ ਦਾ ਮੁੱਖ ਮਕਸਦ ਇਹ ਸੀ ਕਿ ਗਜ਼ਾ ਦੇ ਵਿੱਚ ਆਸਟ੍ਰੇਲੀਅਨ ਨਾਗਰਿਕ ਜ਼ੋਮੀ ਫਰੈਂਕੋਮ ਦੀ ਹੋਈ ਮੌਤ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਇਜ਼ਰਾਈਲ ਦੇ ਸਫਾਰਤਖਾਨੇ ਦੀ ਤਰਫ ਤੋਂ ਹਾਲੇ ਤੱਕ ਕੋਈ ਵੀ ਸੰਵੇਦਨਸ਼ੀਲ ਬਿਆਨ ਕਿਉਂ ਨਹੀਂ ਦਿੱਤਾ ਗਿਆ ਬਲਕਿ ਇਸ ਦੇ ਉਲਟ ਇਜ਼ਰਾਈਲ ਦੇ ਅੰਬੈਸਡਰ ਨੇ ਜਿਹੜੇ ਆਸਟ੍ਰੇਲੀਆ 'ਚ ਹਿਲੇਲ ਨਿਊਮੈਨ ਉਹਨਾਂ ਨੇ ਪਿਛਲੇ ਮਹੀਨੇ ਇਹ ਗੱਲ ਕਹੀ ਸੀ ਕਿ ਇਸ ਮਾਮਲੇ 'ਚੋਂ ਕੋਈ ਵੀ ਮਾਫ਼ੀ ਨਹੀਂ ਮੰਗਣਾ ਚਾਹੁੰਦੇ ਜ਼ੋਮੀ ਫਰੈਂਕੋਮ ਦੇ ਪਰਿਵਾਰਕ ਮੈਂਬਰਾਂ ਤੋਂ ਕਿਉਂਕਿ ਪਹਿਲਾਂ ਇਹ ਗੱਲ ਕਹੀ ਜਾ ਰਹੀ ਸੀ ਕਿ ਇਜ਼ਰਾਈਲ ਡਿਫੈਂਸ ਫੋਰਸ ਦੀ ਗਲਤੀ ਦੇ ਚੱਲਦਿਆਂ ਇਸ ਆਸਟ੍ਰੇਲੀਅਨ ਮਹਿਲਾ ਦੀ ਮੌਤ ਹੋਈ ਸੀ ਜਦਕਿ ਹੁਣ ਇਜ਼ਰਾਈਲ ਦੇ ਜਿਹੜੇ ਅੰਬੈਸਡਰ ਨੇ ਆਸਟ੍ਰੇਲੀਆ ਦੇ ਵਿੱਚ ਹਿਲੇਲ ਨਿਊਮੈਨ ਉਹਨਾਂ ਦਾ ਕਹਿਣਾ ਸੀ ਕਿ IDF ਇਸ ਮਾਮਲੇ ਦੀ ਅਲੱਗ ਤੋਂ ਪੜਤਾਲ ਕਰ ਰਹੀ ਹੈ ਮਾਮਲਾ ਅਪ੍ਰੈਲ 2024 ਦਾ ਜੋ ਵੀ ਪੜਤਾਲ ਦੇ ਨਤੀਜੇ ਸਾਹਮਣੇ ਆਉਣਗੇ ਉਸੇ ਤੋਂ ਬਾਅਦ ਉਹ ਪਰਿਵਾਰ ਦੇ ਨਾਲ ਆਪਣੀ ਸੰਵੇਦਨਾ ਜਾਂ ਉਸ ਤਰੀਕੇ ਦੇ ਨਾਲ ਗੱਲਬਾਤ ਕਰਨਗੇ ਇਹ ਕਾਫ਼ੀ ਅਸੰਵੇਦਨਸ਼ੀਲ ਬਿਆਨ ਸੀ ਇਸੇ ਨੂੰ ਲੈ ਕੇ ਹੁਣ ਇੱਕ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਸੀ ਕਿ ਇਸ ਮਾਮਲੇ ਦੇ ਵਿੱਚ ਜ਼ੋਮੀ ਫਰੈਂਕੋਮ ਦੀ ਮੌਤ ਹੋਈ ਹੈ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਉਸ ਦੀ ਮੌਤ ਇਜ਼ਰਾਈਲ ਡਿਫੈਂਸ ਫੋਰਸ ਦੇ ਹਮਲਿਆਂ ਦੇ ਚੱਲਦਿਆਂ ਹੋਈ ਹੈ ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਜ਼ੋਮੀ ਫਰੈਂਕੋਮ ਯੂਨਾਈਟਿਡ ਨੇਸ਼ਨ ਵਰਗੀਆਂ ਕੁਝ ਸੰਸਥਾਵਾਂ ਦੇ ਨਾਲ ਮਨੁੱਖੀ ਕਾਰਕੁਨ ਦੇ ਤੌਰ ਦੇ ਉੱਤੇ ਕੰਮ ਕਰ ਰਹੀ ਸੀ ਹਮਾਸ ਜਾਂ ਕਿਸੇ ਵੀ ਹੋਰ ਐਸੀ ਸੰਸਥਾ ਦੇ ਨਾਲ ਨਹੀਂ ਸੀ ਜੁੜੀ ਹੋਈ ਜਿਸ ਨੂੰ ਇਜ਼ਰਾਈਲ ਜਾਂ ਉਸ ਦੀ ਹਮਾਇਤ ਵਾਲੀ ਸਰਕਾਰ ਜਿਹੜੀ ਹੈ ਦਹਿਸ਼ਤਗਰਦੀ ਮੰਨਦੀ ਹੋਵੇ ਇਸ ਕਰਕੇ ਜ਼ੋਮੀ ਫਰੈਂਕੋਮ ਇੱਕ ਆਮ ਸਿਵਲੀਅਨ ਦੇ ਤੌਰ ਦੇ ਉੱਤੇ ਜਿਹੜੀ ਵਾਰ ਜ਼ੋਨ ਦੇ ਵਿੱਚ ਮਦਦ ਦੇਣ ਪਹੁੰਚੀ ਸੀ ਦੀ ਹੋਈ ਮੌਤ ਇਸ ਵਕਤ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ ਉੱਥੇ ਹੀ ਆਸਟ੍ਰੇਲੀਆ ਦੀਆਂ ਦੂਜੀਆਂ ਖਬਰਾਂ ਦੀ ਵੀ ਸਾਂਝ ਪਾਈਏ ਤੇ ਗਾਰਡੀਅਨ ਤੇ ਅਦਾਰੇ ABC ਨੂੰ ਇੱਕ ਵਾਰ ਫਿਰ ਤੋਂ ਵਨ ਨੇਸ਼ਨ ਦੀ ਪ੍ਰੈਸ ਕਾਨਫਰੰਸ ਤੋਂ ਦੂਰ ਰੱਖਿਆ ਗਿਆ ਦੱਸ ਦਈਏ ਕਿ ਵਨ ਨੇਸ਼ਨ ਦੇ ਵਿਕਟੋਰੀਆ ਦੇ ਵਿੱਚ ਨੇਤਾ ਵਾਰਨ ਪਿਕਰਿੰਗ ਦੀ ਤਰਫ ਤੋਂ ਸੂਬੇ ਦੇ ਵਿੱਚ ਇੱਕ ਮੀਡੀਆ ਮੀਟ ਕੀਤੀ ਗਈ। ਇਸ ਦਰਮਿਆਨ ਉਹਨਾਂ ਦੇ ਉੱਤੇ ਲੱਗੇ ਜਿਹੜੇ ਡਰੱਗਸ ਦੇ ਇਲਜ਼ਾਮ ਸੀ ਅਤੇ ਉਹਨਾਂ ਦੀ ਐਕਸ ਪਾਰਟਨਰ ਦੇ ਉੱਤੇ, ਉਸ ਦੇ ਬਾਰੇ ਉਹਨਾਂ ਨੇ ਸਪਸ਼ਟੀਕਰਨ ਦੇਣਾ ਸੀ। ਪਰ ਰਿਪੋਰਟਾਂ ਦੇ ਮੁਤਾਬਕ ਇਸ ਪ੍ਰੈਸ ਕਾਨਫਰੰਸ ਤੋਂ, ਜਿਹਨੂੰ ਕਰਾਊਨ ਮੈਲਬਨ ਦੇ ਵਿੱਚ ਆਯੋਜਿਤ ਕੀਤਾ ਗਿਆ ਸੀ, ਹੋਟਲ ਸਟਾਫ ਨੂੰ ਇਹ ਪਹਿਲਾਂ ਕਹਿ ਦਿੱਤਾ ਗਿਆ ਕਿ ਗਾਰਜੀਅਨ ਆਸਟ੍ਰੇਲੀਆ ਅਤੇ ਅਦਾਰੇ ABC ਦੇ ਕਿਸੇ ਵੀ ਪੱਤਰਕਾਰ ਕੈਮਰਾਮੈਨ ਨੂੰ ਅੰਦਰ ਨਾ ਦਾਖਲ ਹੋਣ ਦਿੱਤਾ ਜਾਵੇ। ਪਿਕਰਿੰਗ ਨੇ ਇਸ ਮਾਮਲੇ ਦੇ ਵਿੱਚ ਕੋਈ ਵੀ ਬਿਆਨ ਦੇਣ ਤੋਂ ਇਨਕਾਰ ਕੀਤਾ ਔਰ ਉਹਨਾਂ ਇਹ ਗੱਲ ਜ਼ਰੂਰ ਕਹੀ ਕਿ ਉਹਨਾਂ ਦੀ ਐਕਸ ਪਾਰਟਨਰ ਅਤੇ ਉਹ ਲਗਾਤਾਰ ਇਹ ਕਹਿੰਦੇ ਆ ਰਹੇ ਨੇ ਕਿ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਫਸਾਇਆ ਜਾ ਰਿਹਾ। ਅੱਜ ਫੈਡਰਲ ਪਾਰਲੀਮੈਂਟ ਦੇ ਵਿੱਚ ਵੀ ਪ੍ਰਸ਼ਨ ਕਾਲ ਹੈ, ਬੜੇ ਸਾਰੇ ਸਵਾਲ ਪੁੱਛੇ ਜਾ ਰਹੇ ਨੇ ਸੱਤਾਧਾਰੀ ਧਿਰ ਲੇਬਰ ਪਾਰਟੀ ਦੀ ਤਰਫ ਤੋਂ। ਇਸ ਦਰਮਿਆਨ ਘਰਾਂ ਦੀਆਂ ਜਿਹੜੀਆਂ ਵਿਆਜ ਦਰਾਂ ਨੇ ਅਲੱਗ ਅਲੱਗ ਬੈਂਕਾਂ ਜਾਂ ਦੂਸਰਿਆਂ ਵਿੱਤੀ ਅਦਾਰਿਆਂ ਦੇ ਉਲਟ, ਉਹਨਾਂ ਦੇ ਵਧਣ ਦੇ ਆਸਾਰ ਨਜ਼ਰ ਆ ਰਹੇ ਨੇ। ਇਸ ਕਿਸਮ ਦੀ ਖਬਰ ਵੀ ਸਾਹਮਣੇ ਆਈ ਹੈ। ਵੈਸਪੈਕ ਦੇ ਹੈੱਡ ਦੀ ਤਰਫ ਤੋਂ ਫੋਰਕਾਸਟ ਕੀਤਾ ਗਿਆ ਹੈ ਕਿ ਜਿਹੜੀਆਂ ਵਿਆਜ ਦਰਾਂ ਨੇ ਉਹਨਾਂ ਦੇ ਵਿੱਚ ਇਜ਼ਾਫਾ ਇਸ ਬੈਠਕ ਦੇ ਦਰਮਿਆਨ RBI ਕਰ ਦੇਗਾ। ਮੈਥਿਊ ਐਸਨ, ਜਿਹੜੇ ਕਿ ਵੈਸਟਪੈਕ ਦੇ ਹੈੱਡ ਨੇ, ਉਹਨਾਂ ਕਿਹਾ ਕਿ ਪੈਟਰੋਲ ਦੀਆਂ ਕੀਮਤਾਂ ਵੀ $2.10 ਤੋਂ ਪਾਰ ਹੋ ਚੁੱਕੀਆਂ ਨੇ। ਮੌਟਗੇਜ ਨੂੰ ਵੀ ਹੁਣ ਇੱਕ ਟਾਈਟ ਪਲਾਨ ਦੇ ਤੌਰ ਦੇ ਉੱਤੇ ਦੇਖਣਾ ਹੋਏਗਾ। ਵੈਸਟਪੈਕ ਦੀ ਤਰਫ ਤੋਂ ਇਹ ਅੰਦਾਜ਼ੇ, ਇਹ ਕਿਆਸ ਲਗਾਏ ਗਏ ਨੇ ਕਿ RBI ਇਸ ਬੈਠਕ ਦੇ ਵਿੱਚ ਇਜ਼ਾਫਾ ਕਰ ਸਕਦਾ, ਜਦਕਿ ਨਵੰਬਰ ਮਹੀਨੇ ਦੀ ਬੈਠਕ 'ਚ ਵਿਆਜ ਦਰਾਂ ਸਥਿਰ ਰੱਖੀਆਂ ਜਾਣਗੀਆਂ। ਉੱਥੇ ਫੈਡਰਲ ਟ੍ਰੈਜਰ ਜਿਮ ਚਾਮਸ ਅੱਜ ਦੇ ਦਿਨ ਆਉਂਦੀ 21 ਸਪਤੰਬਰ ਨੂੰ ਇੰਟਰਜੈਨਰੇਸ਼ਨਲ ਰਿਪੋਰਟ ਜਿਹੜੀ ਉਹ ਜਾਰੀ ਕਰਨ ਜਾ ਰਹੇ ਨੇ। ਇਸ ਦਰਮਿਆਨ ਇਹ ਗੱਲ ਕਹੀ ਜਾ ਰਹੀ ਹੈ ਆਸਟ੍ਰੇਲੀਆ 'ਚ ਕਿ ਇਸ ਕਾਨੂੰਨ ਦੇ ਅੰਦਰ ਵੱਡੀਆਂ ਤਬਦੀਲੀਆਂ ਕਰ ਦਿੱਤੀਆਂ ਜਾਣਗੀਆਂ। ਇੰਟਰਜੈਨਰੇਸ਼ਨਲ ਵੈਲਥ, ਯਾਨੀ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਨੂੰ ਮਿਲਦੀ ਜਿਹੜੀ ਸਰਮਾਇਆ, ਉਸ ਦੇ ਉੱਤੇ ਲੱਗਦਾ ਆਸਟ੍ਰੇਲੀਆ ਦੇ ਵਿੱਚ ਟੈਕਸ, ਉਸ ਨੂੰ ਰੀਡਿਫਾਈਨ ਕੀਤੇ ਜਾਣ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ। ਉੱਧਰ ਦੂਸਰੇ ਪਾਸੇ ਲਿਬਰਲ ਪਾਰਟੀ ਦੇ MP ਗ੍ਰਾਥ ਹੈਮਿਲਟਨ ਨੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਤੋਂ ਪੁੱਛਿਆ ਕਿ ਕੀ ਉਹ ਅਲਾਈਡ ਹੈਲਥ ਸਰਵਿਸਿਜ਼, ਜਿਹੜੀਆਂ ਵੈਟਰਨਸ ਦੇ ਲਈ ਦਿੱਤੀਆਂ ਜਾਂਦੀਆਂ, ਉਹਦੇ 'ਤੇ ਲੱਗੀ ਹੋਈ $5,000 ਦੀ ਕੈਪ ਜਿਹੜੀ ਉਹ ਹਟਾ ਲੈਣਗੇ ਅਤੇ ਇਸ ਦੀ ਬਜਾਏ $150 million ਦਾ ਇੱਕ ਬਜਟ ਅਲੱਗ ਤੋਂ ਕੌਪ ਸਮਿਟ ਦੇ ਲਈ ਰੱਖਣਗੇ, ਜਾਂ ਫਿਰ ਆਸਟ੍ਰੇਲੀਆ ਦੇ ਲੋਕਾਂ ਨੂੰ ਇਸ ਦੀ ਇੱਕ ਆਰਥਿਕ ਮਦਦ ਦਿੱਤੀ ਜਾਏਗੀ। ਹਾਲ ਫਿਲਹਾਲ ਇਸ ਮੁੱਦੇ ਦੇ ਉੱਤੇ ਪ੍ਰਧਾਨ ਮੰਤਰੀ ਦੀ ਤਾਂ ਕੋਈ ਟਿੱਪਣੀ ਸਾਹਮਣੇ ਨਹੀਂ ਆਈ ਹੈ। ਪਰ ਉੱਧਰ ਦੂਸਰੇ ਪਾਸੇ ਜਿਹੜੀ ਇਸ ਅੱਜ ਦੇ ਦਿਨ ਪ੍ਰਸ਼ਨ ਕਾਲ ਦੇ ਨਾਲ ਜੁੜੀਆਂ ਹੋਈਆਂ ਹੋਰ ਖਬਰਾਂ ਜ਼ਰੂਰ ਸਾਹਮਣੇ ਆ ਗਈਆਂ। ਉਦਾਹਰਣ ਦੇ ਤੌਰ ਦੇ ਉੱਤੇ ਟਬੈਕੋ ਟੈਕਸ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਨੈਸ਼ਨਲ ਪਾਰਟੀ ਦੇ ਫਰੰਟ ਬੈਂਚਰ ਐਨੇ ਵੈਬਸਟਰ ਨੇ ਅਸਿਸਟੈਂਟ ਟ੍ਰੈਜਰ ਡੈਨੀਅਲ ਮੋਲੀਨੋ ਤੋਂ ਸਵਾਲ ਖੜੇ ਕੀਤੇ, ਕਿਹਾ ਕਿ ਆਖਰਕਾਰ ਉਹ ਇਸ ਮਾਮਲੇ ਦੇ ਵਿੱਚ ਸਰਕਾਰ ਦੇ ਜਿਹੜਾ ਵਿਚਾਰ ਆ ਉਸ ਦੇ ਉਲਟ ਕਿਉਂ ਨਹੀਂ ਖੜੇ ਹੁੰਦੇ, ਕਿਉਂ ਨਹੀਂ ਇਸ ਕਿਸਮ ਦੀ ਪਾਲਿਸੀ ਦੇ ਉੱਤੇ ਵਿਚਾਰ ਕੀਤੇ ਜਾਂਦੇ ਜਿਸ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਜਿਹੜੀਆਂ ਇਲੀਗਲ ਟਬੈਕੋ ਹੈ ਉਸ ਨੂੰ ਘੱਟ ਕਰਨ ਦੇ ਲਈ ਲੀਗਲ ਟਬੈਕੋ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਕਰ ਦਿੱਤੀ ਜਾਵੇ, ਤਬਾਕੋ ਐਕਸਾਈਜ਼ ਜਿਹੜਾ ਘੱਟ ਕਰ ਦਿੱਤਾ ਜਾਵੇ। ਜਦਕਿ ਡੈਨੀਅਲ ਮੋਲੀਨੋ ਦਾ ਹੀ ਸੰਸਦੀ ਹਲਕਾ ਸੀ ਜਿਸ ਦੇ ਵਿੱਚ ਕੱਲ੍ਹ ਰਾਤ ਤਬਾਕੂ ਸਟੋਰ ਨੂੰ ਇੱਕ ਵਾਰ ਫਿਰ ਤੋਂ ਅੱਗ ਲਗਾ ਦਿੱਤੀ ਗਈ। ਦੱਸ ਦਈਏ ਕਿ ਇਸ ਦਰਮਿਆਨ ਮਿਲਟਨ ਡਿਕ ਦੀ ਤਰਫ ਤੋਂ ਵੀ ਸਵਾਲ ਪੁੱਛੇ ਗਏ, ਕਿਹਾ ਗਿਆ ਕਿ ਆਖਰਕਾਰ ਇਹ ਡੈਨੀਅਲ ਮੋਲੀਨੋ ਦੇ ਖਿਲਾਫ ਇਸ ਕਿਸਮ ਦੀ ਗੱਲ ਕਿਉਂ ਕੀਤੀ ਜਾ ਰਹੀ ਹੈ, ਕਿਉਂਕਿ ਡੈਨੀਅਲ ਮੋਲੀਨੋ ਨਾ ਤਾਂ ਉਹ ਮੰਤਰੀ ਨੇ ਅਤੇ ਨਾ ਹੀ ਉਹਨਾਂ ਦਾ ਇਸ ਕਿਸਮ ਦਾ ਪੋਰਟਫੋਲੀਓ ਹੈ ਕਿ ਤੰਬਾਕੂ ਟੈਕਸ ਦੇ ਨਾਲ ਜੁੜੀਆਂ ਹੋਈਆਂ ਉਹ ਗੱਲਾਂ ਦੇ ਉੱਤੇ ਫੈਸਲੇ ਲੈ ਸਕਣ। ਉੱਧਰ ਇਸ ਦਰਮਿਆਨ ਲਗਾਤਾਰ ਲਿਬਰਲ ਨੈਸ਼ਨਲ ਗੱਠਜੋੜ ਦੇ ਉੱਤੇ ਇਲਜ਼ਾਮ ਜ਼ਰੂਰ ਲੱਗ ਰਹੇ ਨੇ ਕਿ ਉਹ ਵਨ ਨੇਸ਼ਨ ਪਾਰਟੀ ਦੀ ਪਾਲਿਸੀ ਨੂੰ ਅਪਣਾ ਰਹੇ ਨੇ। ਐਂਗਸ ਟੇਲਰ, ਜਿਨ੍ਹਾਂ ਨੇ ਅੱਜ ਦੇ ਦਿਨ ਇਸ ਗੱਲ ਦਾ ਸਪਸ਼ਟੀਕਰਨ ਕੀਤਾ ਕਿ ਇਸ ਕਿਸਮ ਦੀ ਉਹ ਪਾਲਿਸੀ ਬਿਲਕੁਲ ਨਹੀਂ ਅਪਣਾ ਰਹੇ ਜਿਸ ਦੇ ਵਿੱਚ ਇਹ ਵਨ ਨੇਸ਼ਨ ਪਾਰਟੀ ਦਾ ਜ਼ਿਕਰ ਹੋਵੇ, ਬਲਕਿ ਤੰਬਾਕੂ ਐਕਸਾਈਜ਼ ਨੂੰ ਘੱਟ ਕਰਨ ਦੀ ਗੱਲ ਉਹ ਪਹਿਲਾਂ ਵੀ ਕਈ ਵਾਰ ਕਰ ਚੁੱਕੇ ਨੇ। ਮੈਲਬਨ ਤੋਂ ਅਗਲੀ ਖਬਰ, ਜਿੱਥੇ ਹੈਰਾਲਸਨ ਦੇ ਹਵਾਲੇ ਦੇ ਨਾਲ ਲੱਗੀ ਇਸ ਖਬਰ ਦੇ ਵਿੱਚ, ਹੁਣ ਕੈਂਸਿੰਗਟਨ ਨਾਮ ਦੇ ਇਲਾਕੇ ਦੇ ਵਿੱਚੋਂ ਰੈਜ਼ੀਡੈਂਸ਼ੀਅਲ ਸਟਰੀਟਸ ਤੋਂ ਟਰੱਕਾਂ ਦਾ ਨਿਕਲਣਾ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਪਾਬੰਦ ਕਰ ਦਿੱਤਾ ਜਾਵੇਗਾ, ਦਿਨ ਦਾ ਕੋਈ ਵੀ ਸਮਾਂ ਕਿਉਂ ਨਾ ਹੋਵੇ। ਅਸਲ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਵੈਸਟਗੇਟ ਟਨਲ ਦੇ ਉੱਤੇ ਲੱਗੇ ਹੋਏ ਟੋਲਸ ਤੋਂ ਬਚਣ ਦੇ ਲਈ ਭਾਰੀ ਵਾਹਨ ਜਿਹੜੇ ਅਕਸਰ ਇਨਰ ਸਬਰਬਸ ਦਾ ਇਸਤੇਮਾਲ ਕਰ ਰਹੇ ਨੇ। ਅਜਿਹੇ ਦੇ ਵਿੱਚ ਹੈਰਾਲਸਨ ਦੀ ਖਬਰ ਦੇ ਮੁਤਾਬਕ ਇਹ ਗੱਲ ਕਹੀ ਗਈ ਹੈ ਕਿ ਵੈਸਟਗੇਟ ਫ੍ਰੀਵੇ ਦੇ ਉੱਤੇ ਲੱਗੇ ਟੋਲ ਨੂੰ ਕ੍ਰੋਸ ਕਰਨ ਦੇ ਲਈ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਵਾਹਨਾਂ ਦੀ ਗਿਣਤੀ ਲਗਾਤਾਰ ਦੂਸਰਿਆਂ ਸਬਰਬਸ ਤੋਂ ਹੋ ਕੇ ਗੁਜ਼ਰ ਕੇ ਵੱਧ ਰਹੀ ਹੈ, ਜਿਸ ਦੇ ਨਾਲ ਉਹਨਾਂ ਸਬਰਬਸ 'ਚ ਰਹਿਣ ਵਾਲੇ ਲੋਕਾਂ ਨੂੰ ਵੀ ਟ੍ਰੈਫਿਕ ਦੀ ਸਮੱਸਿਆ ਦਾ ਭਾਰੀ ਸਾਹਮਣਾ ਕਰਨਾ ਪੈਂਦਾ। ਇਸ ਦਰਮਿਆਨ $51 ਦਾ 24 ਘੰਟਿਆਂ ਦੇ ਵਿੱਚ ਜਿਹੜਾ ਪਾਸ ਬੰਦ ਹੈ ਜਾਂ ਇੱਕ ਟੋਲ ਲੱਗਦਾ, ਉਸ ਦੇ ਉੱਤੇ ਸਵਾਲ ਖੜ੍ਹੇ ਹੋ ਰਹੇ ਨੇ। ਕਿਹਾ ਜਾ ਰਿਹਾ ਹੈ ਕਿ ਇਸ ਟੋਲ ਤੋਂ ਬਚਣ ਦੇ ਲਈ ਯਾਰਾਵਿਲ ਅਤੇ ਫੁੱਟਸਕਰੇ ਦੇ ਦਰਮਿਆਨ ਸਬਰਬਸ ਦੇ ਵਿੱਚੋਂ ਜ਼ਿਆਦਾਤਰ ਟਰੱਕ ਡਰਾਈਵਰ ਜਿਹੜੇ ਉਹ ਗੁਜ਼ਰ ਕੇ ਜਾ ਰਹੇ ਨੇ। ਵੈਸਟਗੇਟ ਬ੍ਰਿਜ ਜਾਂ ਵੈਸਟਗੇਟ ਫ੍ਰੀਵੇ ਦਾ ਇਸਤੇਮਾਲ ਜਿਹੜਾ ਉਹ ਘੱਟ ਹੀ ਹੋ ਰਿਹਾ ਹੈ। ਉੱਥੇ ਮਸ਼ਰੂਮ ਕਿਲਰ ਨੂੰ ਤਾਂ ਤੁਸੀਂ ਜਾਣਦੇ ਹੋਵੋਗੇ, ਐਰਿਨ ਪੈਟਰਸਨ। ਕਿੰਨਾ ਚਿਰ ਆਸਟ੍ਰੇਲੀਆ 'ਚ ਇਹ ਵਿਸ਼ਾ ਚਰਚਾ ਦਾ ਬਣਿਆ ਰਿਹਾ, ਜਿੱਥੇ ਆਪਣੇ ਸੱਸ ਸਹੁਰੇ ਅਤੇ ਸੱਸ ਦੀ ਭੈਣ ਨੂੰ ਮਸ਼ਰੂਮ ਜ਼ਹਿਰੀਲੀ ਖਿਲਾ ਕੇ ਮਾਰ ਦੇਣ ਵਾਲੀ ਐਰਿਨ ਪੈਟਰਸਨ ਜੇਲ੍ਹ ਦੀ ਸਜ਼ਾ ਭੁਗਤ ਰਹੀ ਹੈ। ਪਰ ਹੁਣ ਹੈਰਾਲਸਨ ਦੀ ਖਬਰ ਦੇ ਮੁਤਾਬਕ ਉਸਨੇ ਅਦਾਲਤ ਦੇ ਵਿੱਚ ਇੱਕ ਅਪੀਲ ਦਾਇਰ ਕੀਤੀ ਹੈ। ਮਸ਼ਰੂਮ ਕਿਲਰ ਦਾ ਕਹਿਣਾ ਹੈ ਕਿ ਉਸਦਾ ਜੇਲ੍ਹ ਦੇ ਵਿੱਚ ਬੈਠ ਕੇ ਵਜ਼ਨ ਵੱਧ ਰਿਹਾ, ਇਸ ਕਰਕੇ ਓਲੰਪਿਕ ਵਰਗੇ ਟੀਕੇ ਜਿਹੜੇ ਨੇ ਉਹਨੇ ਆਪਣੇ ਵਕੀਲਾਂ ਦੇ ਹਵਾਲੇ ਦੇ ਨਾਲ ਦੱਸਿਆ ਕਿ ਉਸਨੂੰ ਇਸ ਡੋਜ਼ ਇਹ ਦਿੱਤੀ ਜਾਵੇ। ਹਾਲਾਂਕਿ ਇਸ ਦਰਮਿਆਨ ਇਸ ਡੋਜ਼ ਦੀ ਜਿਹੜਾ ਖਰਚਾ ਹੈ ਉਹ ਐਰਿਨ ਪੈਟਰਸਨ ਖੁਦ ਤਾਂ ਨਹੀਂ ਚੱਕਣਗੇ। ਜ਼ਾਹਰ ਜੀ ਗੱਲ ਹੈ ਕਿ ਇਸ ਦੇ ਲਈ ਜਿਹੜਾ ਟੈਕਸਪੇਅਰ ਦਾ ਪੈਸਾ ਹੈ ਉਸ ਦੀ ਵਰਤੋਂ ਕਰਕੇ ਜੇਲ੍ਹ ਦੇ ਕੈਦੀਆਂ ਨੂੰ ਖੁਸ਼ੀ ਖੁਸ਼ੀ ਰੱਖਣ ਦੀ ਜਿਹੜੀ ਇੱਕ ਰਵਾਇਤ ਹੈ ਆਸਟ੍ਰੇਲੀਆ ਦੇ ਵਿੱਚ, ਉਸ ਦਾ ਵੀ ਖੁਲਾਸਾ ਸਾਹਮਣੇ ਆਉਂਦਾ ਹੈ। ਉੱਥੇ ਇੱਕ ਹੋਰ ਖਬਰ ਦੀ ਸਾਂਝ ਪਾਈਏ ਤੇ ਸਿਡਨੀ ਦੇ ਈਸਟ ਦੇ ਵਿੱਚ ਪੈਂਦਾ ਵਲੂਰਾ ਟ੍ਰੇਨ ਸਟੇਸ਼ਨ ਔਰ ਇਸ ਦੇ ਆਲੇ ਦੁਆਲੇ ਲਗਭਗ 10,000 ਘਰਾਂ ਨੂੰ ਬਣਾਏ ਜਾਣ ਦਾ ਇੱਕ ਪ੍ਰੋਜੈਕਟ ਸਾਹਮਣੇ ਆਇਆ। ਦੱਸ ਦਈਏ ਕਿ 168 acres ਲੈਂਡ ਦੇ ਵਿੱਚ ਵਲੂਰਾ ਐਜਕਲੇਫ ਜਾਂ ਇਸ ਦੇ ਆਲੇ ਦੁਆਲੇ ਕ੍ਰਿਸਮਿਨ ਸਰਕਾਰ ਦੀ ਤਰਫ ਤੋਂ 9,400 ਘਰ ਬਣਾਏ ਜਾਣਗੇ। ਸਰਕਾਰ ਦਾ ਕਹਿਣਾ ਹੈ ਕਿ ਇਹਨਾਂ ਦੇ ਵਿੱਚੋਂ ਜਿਹੜੇ 40% ਘਰ ਨੇ ਉਹ ਟ੍ਰੇਨ ਸਟੇਸ਼ਨ ਦੇ 200 meters ਦੇ ਦਾਇਰੇ ਦੇ ਵਿੱਚ ਬਣਾਉਣੇ। ਇਸ ਤੋਂ ਇਲਾਵਾ ਐਜਕਲਿਫ ਸਟੇਸ਼ਨ ਔਰ ਇਸ ਦੇ ਆਲੇ ਦੁਆਲੇ 30-32 ਮੰਜ਼ਿਲਾ ਇਮਾਰਤਾਂ ਦਾ ਇੱਕ ਸਮੂਹ ਵੀ ਖੜ੍ਹਾ ਕੀਤਾ ਜਾਣਾ। ਹਾਲਾਂਕਿ ਇਸ ਦਰਮਿਆਨ ਇਸ ਪ੍ਰੋਜੈਕਟ ਦੀ ਟਾਈਮਲਾਈਨ ਹਾਲੇ ਸਾਂਝੀ ਨਹੀਂ ਕੀਤੀ ਗਈ ਹੈ। 3.5 hectares ਜਿਹੜੇ ਨੇ ਉਹ ਹੋਰ ਜਿਹੜੇ ਐਕੁਆਇਰ ਕੀਤੇ ਜਾ ਰਹੇ ਨੇ ਤਾਂ ਕਿ ਸਰਕਾਰ ਇੱਥੇ ਘਰਾਂ ਦੇ ਨਿਰਮਾਣ ਨੂੰ ਅੱਗੇ ਤੇਜ਼ੀ ਦੇ ਨਾਲ ਵਧਾ ਸਕੇ। ਉੱਥੇ ਨਿਰਮਾਣ ਕਾਰਜਾਂ ਦੀ ਜਦੋਂ ਗੱਲ ਆਉਂਦੀ ਹੈ, ਤਰੱਕੀ ਦੀ ਗੱਲ ਆਉਂਦੀ ਹੈ ਤਾਂ ਸਿਡਨੀ ਦੇ ਨੌਰਥ ਵੈਸਟ ਤੋਂ ਖਬਰ, ਜਿੱਥੇ ਰਾਊਜ਼ਿਲ ਟਾਊਨ ਸੈਂਟਰ ਦੇ ਵਿੱਚ ਹੁਣ $200 million ਦਾ ਹੋਰ ਨਿਵੇਸ਼ ਕਰਕੇ ਰਿਟੇਲ ਸੈਕਟਰ ਨੂੰ ਮਜ਼ਬੂਤ ਕੀਤਾ ਜਾਏਗਾ। ਖਬਰ ਇਹ ਸਾਹਮਣੇ ਆ ਰਹੀ ਹੈ ਕਿ ਸਾਲ 2007 ਦੇ ਵਿੱਚ ਸ਼ੁਰੂ ਹੋਏ ਰਾਊਜ਼ਿਲ ਟਾਊਨ ਸੈਂਟਰ ਦੇ ਉੱਤੇ ਹੁਣ ਕੰਪਨੀ GPT ਗਰੁੱਪ ਦੀ ਤਰਫ ਤੋਂ ਲਗਭਗ 10,500 square meters ਦਾ ਜਿਹੜਾ ਰਕਬਾ ਉਹ ਹੋਰ ਵਧਾਇਆ ਜਾ ਰਿਹਾ। ਵੱਡੀਆਂ ਰਿਟੇਲ ਕੰਪਨੀਆਂ ਐਡੀਡਾਸ, ਐਲੀਟ 11, ਆਸਟ੍ਰੇਲੀਅਨ ਲੇਬਲ ਪੀਟਰ ਇੰਗਲੈਂਡ ਅਤੇ ਆਈਸਕ੍ਰੀਮ ਦੀ ਕੰਪਨੀ ਅਨੀਟਾ ਜਲੈਟੋ ਦੀ ਤਰਫ ਤੋਂ ਆਪਣੇ ਸਟੋਰ ਖੋਲ੍ਹੇ ਜਾਣਗੇ। ਸਿਰਫ ਇੰਨਾ ਹੀ ਨਹੀਂ ਬਲਕਿ ਸ਼ੇਕ, ਗਲਾਸਮ, ਮਿਮਕੋ, ਯੂਨੀਵਰਸਲ ਸਟੋਰ, ਮੈਕਾ, ਰੈਬਲ, ਕਾਟਨ ਆਨ ਅਤੇ ਕੰਟਰੀ ਰੋਡ ਦੇ ਜਿਹੜੇ ਸਟੋਰ ਨੇ ਉਹ ਵੀ ਇੱਥੇ ਖੋਲ੍ਹੇ ਜਾਣਗੇ। ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ। ਮੈਲਬਰਨ ਇੱਕ ਵਾਰ ਫਿਰ ਤੋਂ ਖੇਡਾਂ ਦੇ ਵੱਡੇ ਸਮਾਗਮਾਂ ਦੀ ਤਿਆਰੀ, ਉਹਨਾਂ ਦੀ ਮੇਜ਼ਬਾਨੀ ਦੇ ਵਾਸਤੇ ਆਪਣੀ ਕਮਰ ਕੱਸ ਚੁੱਕਿਆ। ਸ਼ੁੱਕਰਵਾਰ ਦੇ ਦਿਨ NFL ਦੇ ਇਤਿਹਾਸਕ ਹੋਣ ਜਾ ਰਹੇ ਮੈਚ ਜਿਹੜਾ ਕਿ ਵਿਕਟੋਰੀਆ ਮੈਲਬਰਨ ਦੀ ਧਰਤੀ 'ਤੇ ਹੋਣਾ, ਉਸ ਦੇ ਨਾਲ ਸਾਰੇ ਵੱਡੇ ਇਵੈਂਟ ਹੁਣ ਮੈਲਬਰਨ ਦੇ ਵਿੱਚ ਹੋਣ ਦਾ ਇੱਕ ਜਿਹੜਾ ਰਿਕਾਰਡ ਕਾਇਮ ਹੋ ਗਿਆ। NFL ਦਾ ਫਾਈਨਲ ਹੋਵੇ, ਸਪਰਿੰਗ ਰੇਸ, ਕਾਰਨੀਵਲ ਇਸੇ ਸਾਲ ਹੋਣੇ ਨੇ, ਆਸਟ੍ਰੇਲੀਅਨ ਓਪਨ ਗੋਲਫ ਤੋਂ ਲੈ ਕੇ ਟੈਨਿਸ ਅਤੇ ਕ੍ਰਿਕਟ ਤੱਕ ਦੇ ਮੁਕਾਬਲੇ, ਕਾਰ ਰੇਸਿੰਗ ਤੋਂ ਮੋਟਰਸਾਈਕਲ ਰੇਸਿੰਗ ਤੱਕ ਦੇ ਮੁਕਾਬਲੇ ਇਸ ਵਕਤ ਮੈਲਬਰਨ ਦੇ ਵਿੱਚ ਹੀ, ਖਾਸ ਤੌਰ ਦੇ ਉੱਤੇ ਵਿਕਟੋਰੀਆ ਅਤੇ ਉਸਦੇ ਆਲੇ ਦੁਆਲੇ ਇਲਾਕਿਆਂ ਦੇ ਵਿੱਚ ਕੀਤੇ ਜਾ ਰਹੇ ਨੇ। ਇਸ ਦਰਮਿਆਨ ਆਸਟ੍ਰੇਲੀਅਨ ਓਪਨ ਟੈਨਿਸ, F1 ਗ੍ਰੈਂਡ ਪ੍ਰਿਕਸ, ਬਾਕਸਿੰਗ ਡੇ ਟੈਸਟ ਅਤੇ ਇੱਕ ਸਪੈਸ਼ਲ ਆਸਟ੍ਰੇਲੀਆ ਅਤੇ ਇੰਗਲੈਂਡ ਦੇ ਦਰਮਿਆਨ MCG ਦੇ ਵਿੱਚ ਹੋਣ ਵਾਲਾ 150ਵੀਂ ਵਰੇਗੰਢ ਦਾ ਟੈਸਟ ਵੀ ਜਿਹੜਾ ਮੈਲਬਰਨ ਦੇ ਵਿੱਚ ਇਸ ਸਾਲ ਖੇਡਿਆ ਜਾਣਾ। ਆਖਰੀ ਖਬਰ ਦੀ ਸਾਂਝ ਪਾਈਏ ਤੇ ਬਿੱਗ ਬੈਸ਼ ਦੀ ਤਰਫ ਤੋਂ, ਮਾਫ ਕਰਨਾ, ਕ੍ਰਿਕਟ ਆਸਟ੍ਰੇਲੀਆ ਦੀ ਤਰਫ ਤੋਂ ਬਿੱਗ ਬੈਸ਼ ਲੀਗ ਨੂੰ ਪ੍ਰਾਈਵੇਟ ਕਰ ਦਿੱਤੇ ਜਾਣ ਦੇ ਉੱਤੇ ਜਿਹੜੇ ਪ੍ਰਾਈਵੇਟ ਇਨਵੈਸਟਮੈਂਟਸ ਨੇ ਉਹਨਾਂ ਨੂੰ ਸੱਦੇ ਜਾਣ ਦੇ ਉੱਤੇ ਆਪਣੀ ਸਪਸ਼ਟੀਕਰਨ ਦਿੱਤੀ ਗਈ। ਦੱਸ ਦਈਏ ਕਿ ਮੈਲਬਨ ਰੈਨੇਗ੍ਰੇਡ ਦੇ ਸੇਲ ਦੇ ਉੱਤੇ ਪਏ ਹੋਣ ਦੇ ਚੱਲਦਿਆਂ ਇਹ ਖਬਰ ਸਾਹਮਣੇ ਆਈ ਹੈ। ਕ੍ਰਿਕਟ ਆਸਟ੍ਰੇਲੀਆ ਨੇ ਇਸ ਬਾਰੇ ਬਿਆਨ ਦਿੱਤਾ ਹੈ ਕਿ ਉਹ ਜਿਹੜਾ ਟੀ ਟਵੈਂਟੀ ਲੀਗ ਤੋਂ ਪਹਿਲਾਂ ਇਸ ਟੀ ਟਵੈਂਟੀ ਲੀਗ ਦੇ ਇਸ ਸਾਲ ਆਯੋਜਨ ਤੋਂ ਪਹਿਲਾਂ ਇਸ ਦਾ ਜਿਹੜਾ ਇਹ ਕਲੈਬਰੇਸ਼ਨਸ ਨੇ ਇਹ ਖਤਮ ਕਰ ਲਈਆਂ ਜਾਣਗੀਆਂ। ਇਸ ਦਰਮਿਆਨ ਪ੍ਰਾਈਵੇਟ ਇਨਵੈਸਟਮੈਂਟ ਨੂੰ ਹੋਰ ਆਸਟ੍ਰੇਲੀਆ ਦੇ ਵਿੱਚ ਵਧੇਰੇ ਉਤਸ਼ਾਹਿਤ ਕੀਤਾ ਜਾਏਗਾ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ। ਸੁਣਦੇ ਰਹੋ ਰੇਡੀਓ ਹਾਂਜੀ 1634 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ। ਧੰਨਵਾਦ।
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 190, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: Hi, this is Richa Chadda and you're hearing me on Radio Hanji 1674 AM.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi man, I'm Saiko Mirbai from Manipur, Commonwealth champion, gold medalist. Sunte rahiye radio Hanji.
3: Bale bale bale.
2: Bale bale bale.
4: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184-812.
5: ਸੁਣੋ ਜੀ, ਗੱਡੀ ਅਕਸ਼ਰ ਜੂਲਰਸ ਵੱਲ ਲੈ ਲੋ।
6: ਉਹ ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
5: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
7: Hi, this is Imran Hashmi and you're listening to me on Radio Haji.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਊਗਾ, ਚੜ੍ਹਦੀ ਕਲਾ 'ਚ ਹੋਊਗਾ, ਸਵੇਰੇ ਸਵੇਰੇ ਚਿਹਰੇ 'ਤੇ ਹੋਊਗੀ ਇੱਕ ਪਿਆਰੀ ਜੀ ਮੁਸਕਰਾਹਟ। ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ, ਇਸ ਸ਼ੁਕਰਾਨੇ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਮਨ ਦੇ ਵਿੱਚ ਸਜਾ ਕੇ ਰੱਖਿਓ, ਕਿਉਂਕਿ ਜਿਹੜਾ ਦੇਣ ਵਾਲਾ ਉਹਦਾ ਸ਼ੁਕਰ ਸਾਨੂੰ ਪਲ ਪਲ ਕਰਦੇ ਰਹਿਣਾ ਚਾਹੀਦਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਸਿਆਲਾਂ ਦੇ ਦਿਨ ਤੇ ਸਵੇਰ ਦੀ ਧੁੰਦ ਹਲੇ ਪੂਰੀ ਤਰ੍ਹਾਂ ਦੇ ਨਾਲ ਤੇ ਨਹੀਂ ਸੀ ਹਟੀ, ਵਿੱਚ ਵਿੱਚ ਸੂਰਜ ਦੀ ਲੋ ਲੱਗਦੀ ਨਜ਼ਰ ਆ ਰਹੀ ਸੀ, ਲੱਗਦਾ ਸੀ ਕਿ ਅੱਜ ਦਿਨ ਸੋਹਣਾ ਚੜੂਗਾ। ਉੱਧਰ ਲੁਧਿਆਣੇ ਦੇ ਬਾਹਰ ਬਾਹਰ ਵਸਦੇ ਇੱਕ ਕਸਬਾ 27 ਸਾਲਾਂ ਦਾ ਇੱਕ ਨੌਜਵਾਨ ਅਤੇ ਉਹਦੇ ਮੋਬਾਈਲ ਦੀ ਸਕਰੀਨ ਜਗਮਗਾਉਂਦੀ ਦੂਰੋਂ ਨਜ਼ਰ ਆਏ। ਹੱਥ ਦੇ ਵਿੱਚ ਗਰਮਾ ਗਰਮ ਚਾਹ ਦਾ ਕੱਪ ਅਤੇ ਸਕਰੀਨ ਦੇ ਉੱਤੇ ਇੱਕ ਯੂਟਿਊਬ ਦੀ ਵੀਡੀਓ ਵੇਖੀ ਜਾਂਦਾ। ਵੀਡੀਓ ਵੇਖਦਾ ਔਰਗੈਨਿਕ ਖਾਦ ਦਾ ਬਿਜ਼ਨਸ, ਲੱਖਾਂ ਦੀ ਕਮਾਈ, ਬਹੁਤ ਘੱਟ ਖਰਚੇ ਦੇ ਵਿੱਚ ਕਰੋ ਆਪਣਾ ਕਾਰੋਬਾਰ ਸ਼ੁਰੂ। ਬਸ ਇਹ ਵੀਡੀਓ ਵੇਖਦੇ ਜਿੱਦਾਂ ਉਹਦੇ ਦਿਮਾਗ ਦੇ ਵਿੱਚ ਇੱਕ ਹੋਰ ਕੋਈ ਫੁਰਨਾ ਫੁਰ ਗਿਆ, ਜਿੱਦਾਂ ਖਿਆਲਾਂ ਦਾ ਹੜ ਜਿਹਾ ਆ ਗਿਆ ਹੋਵੇ। ਜ਼ਮੀਨ ਮੇਰੇ ਕੋਲ ਹੈਗੀ ਆ, ਗੋਏ ਦੀ ਕਿਹੜੀ ਗੱਲ ਹੈ, ਉਹ ਵੀ ਘਰ ਦਾ ਪੈਕਿੰਗ ਇਹ ਵੀ ਕਰ ਲਵਾਂਗੇ ਇੰਤਜ਼ਾਮ, ਬ੍ਰੈਂਡਿੰਗ ਇਹ ਤਾਂ ਮੈਂ ਬਾਕੀ ਸਾਰਿਆਂ ਦੇ ਨਾਲੋਂ ਬਿਹਤਰ ਕਰੂੰਗਾ। ਅਤੇ ਉਹਦੇ ਲਈ ਅਗਲੀ ਵੀਡੀਓ ਵੇਖ ਲਈ। ਬਸ ਕੁੱਲ ਮਿਲਾ ਕੇ ਹਲੇ ਚਾਹ ਵੀ ਨਹੀਂ ਸੀ ਖਤਮ ਹੋਈ, 2 ਮਿੰਟ ਦਾ ਸਮਾਂ ਲੱਗਾ, ਸਾਰਾ ਕੁਛ ਖਿਆਲਾਂ ਦੇ ਵਿੱਚ ਐਨ ਤਿਆਰ ਹੋ ਗਿਆ, ਕਾਰੋਬਾਰ ਦਾ ਪੂਰਾ ਨਕਸ਼ਾ, ਕੱਪ ਥੱਲੇ ਰੱਖਣ ਤੱਕ ਮੋਟੀ ਕਮਾਈ ਅਤੇ ਕਮਾਈ ਅੱਗੇ ਕਿੱਥੇ ਸਾਂਭਣੀ ਆ ਉਸ ਪਾਸੇ ਨੂੰ ਵੀ ਖਿਆਲ ਚੱਲ ਵਰੇ। ਦਿਲ ਜ਼ੋਰ ਜ਼ੋਰ ਦੀ ਧੜਕਣ ਲੱਗਾ, ਚਾਹ ਦਾ ਕੱਪ ਧਰਿਆ, ਹੌਲੀ ਹੌਲੀ 2-4 ਪੌੜੀਆਂ ਥਾਂ ਉਤਰਿਆ ਅਤੇ ਆਪਣੇ ਇਸ ਨਵੇਂ ਸਾਮਰਾਜ ਦਾ ਐਲਾਨ ਕਰਨ ਦੇ ਲਈ ਤੁਰ ਪਿਆ। ਹੁਣ ਜਿਹੜਾ ਮਨ ਦੇ ਵਿੱਚ ਮਨਸੂਬਾ ਘੜਿਆ ਉਹ ਕਿਸੇ ਦੇ ਨਾਲ ਸਾਂਝਾ ਵੀ ਕਰਨਾ। ਬਸ ਫਿਰ ਕੀ ਸੀ, ਦੁਪਹਿਰ ਹੁੰਦਿਆਂ ਹੁੰਦਿਆਂ ਪਿੰਡ ਦੀ ਸੱਥ ਦੇ ਵਿੱਚ ਬੈਠਾ ਉਹ ਸਾਰੇ ਖਿਆਲ ਲੋਕਾਂ ਦੇ ਨਾਲ ਸਾਂਝੇ ਕਰਦਾ, ਐਨ ਉੱਚੀਆਂ ਬਾਹਾਂ ਹਵਾ ਦੇ ਵਿੱਚ ਉਲਾਰਦਾ, ਕਰੋੜਾਂ ਦੀ ਯੋਜਨਾ ਸਮਝਾ ਰਿਹਾ, ਮੈਂ ਉਹ ਕਰਨ ਜਾ ਰਿਹਾ ਜਿਹੜਾ ਤੁਹਾਨੂੰ ਕਿਸੇ ਨੂੰ ਨਹੀਂ ਪਤਾ, ਜਿਹੜਾ ਤੁਹਾਡੇ ਸਾਰਿਆਂ ਦੀ ਸਮਝ ਤੋਂ ਬਾਹਰ ਹੈ।